0: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chhutkara paya hai. Chahe business de karje hon ya personal ya CRA de taxes, sare karja di ek choti jahi monthly kisht banao. Call Ajay ya Nadeem no 416-650-5800, 416-650-5800 or gtacredit.com.
1: ਤੁਸੀਂ ਜੁੜੇ ਹੋਏ ਹੋ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਨਾਲ ਤੇ 27 ਫਰਵਰੀ ਦੀ ਖੂਬਸੂਰਤ ਜੀ ਸ਼ਾਮੀ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਰੇਡੀਓ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ। ਉਮੀਦ ਕਰ ਰਹੇ ਹਾਂ ਤੁਸੀਂ ਇਸ ਖੂਬਸੂਰਤ ਜੀ ਸ਼ਾਮ ਨੂੰ ਆਪਣੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਪੂਰਾ ਇੰਜੋਏ ਕਰ ਰਹੇ ਹੋ, ਪੂਰਾ ਆਨੰਦ ਮਾਣ ਰਹੇ ਹੋ ਆਪਣੇ ਵੀਕਐਂਡ ਦਾ ਤੇ ਨਾਲ ਹੀ ਆਪਣੇ ਘਰੇ ਹੋ, ਸੇਫ ਹੋ, ਕਿਉਂਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਜਿੰਨਾ ਅਸੀਂ ਘਰੇ ਰਵਾਂਗੇ ਉਨਾ ਹੀ ਅਸੀਂ ਸੇਫ ਰਵਾਂਗੇ ਤੇ ਉਨਾ ਹੀ ਅਸੀਂ ਸਰਕਾਰ ਦੀ ਮਦਦ ਜੋ ਹੈ ਉਹ ਜ਼ਰੂਰ ਕਰਦੇ ਰਹਾਂਗੇ ਤੇ ਇਸ ਦੇ ਨਾਲ ਹੀ ਇੱਕ ਸੋਹਣੇ ਜੇ ਮੌਸਮ ਨੂੰ ਹਮੇਸ਼ਾ ਹੀ ਇੰਜੋਏ ਕਰਦੇ ਰਹਾਂਗੇ ਤੇ ਵੀਕਐਂਡ ਨੂੰ ਵੀ ਜੇਕਰ ਅਸੀਂ ਆਪਣੇ ਘਰੇ ਬਹਿ ਕੇ ਹੀ ਮਨਾਈਏ ਤੇ ਬਹੁਤ ਹੀ ਵਧੀਆ ਤੇ ਵੀਕਐਂਡ ਨੂੰ ਤੁਸੀਂ ਆਪਣੇ ਘਰੇ ਬੈਠ ਕੇ ਜਿੱਥੇ ਮਨਾ ਰਹੇ ਹੋ ਤੇ ਅਸੀਂ ਆਪਣੀ ਪੂਰੀ ਡਿਊਟੀ ਜੋ ਆ ਨਿਭਾ ਰਹੇ ਹਾਂ ਕਿਉਂਕਿ ਤੁਹਾਡੇ ਰੇਡੀਓ ਸੈੱਟ ਰਾਹੀਂ ਜਾਂ ਫਿਰ ਤੁਹਾਡੇ ਟੀਵੀ ਰਾਹੀਂ ਤੁਸੀਂ ਸਾਨੂੰ ਬਿਲਕੁਲ ਬਖੂਬੀ ਜੋ ਹੈ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਕਿਉਂਕਿ ਅੱਜ ਦੀ ਕਹਾਣੀ ਜੋ ਹੈ ਤੁਹਾਡੇ ਰੂਬਰੂ ਕੁਝ ਹੀ ਪਲਾਂ ਦੇ ਵਿੱਚ ਜ਼ਰੂਰ ਕਰਾਂਗੇ। ਬਿਲਕੁਲ ਤੁਸੀਂ ਇਸ ਕਹਾਣੀ ਦਾ ਹਰ ਵਾਰੀ ਹਰ ਹਫ਼ਤੇ ਦੀ ਕਹਾਣੀ ਦਾ ਤੁਸੀਂ ਜਿਸ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ, ਤੁਸੀਂ ਖਿਆਲ ਰੱਖਦੇ ਹੋ ਕਿ ਪ੍ਰੋਗਰਾਮ ਜੋ ਹੈ ਉਹ ਆਉਣ ਵਾਲਾ 8 to 9 ਸ਼ਨੀਵਾਰ ਨੂੰ ਤੇ ਤੁਹਾਡੀ ਇਸ ਵੇਟ ਦਾ, ਤੁਹਾਡੀ ਇਹਨਾਂ ਉਡੀਕਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਧੰਨਵਾਦੀ ਹਾਂ ਤੇ ਤੁਸੀਂ ਸਾਡੀ ਵੇਟ ਕਰਦੇ ਹੋ ਤੇ ਸਾਡਾ ਵੀ ਪੂਰਾ ਫਰਜ਼ ਬਣਦਾ ਕਿ ਹਰ ਹਫ਼ਤੇ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈਏ। ਇੱਕ ਨਵੀਂ ਕਹਾਣੀ ਜੋ ਕੁਝ ਨਵੇਂ ਇਮੋਸ਼ਨਸ ਨਾਲ ਜੁੜੀ ਹੁੰਦੀ ਆ, ਜੋ ਕੁਝ ਨਾ ਕੁਝ ਨਵੀਂ ਸਿੱਖ ਲੈ ਕੇ ਸਾਡੇ ਲਈ ਆਉਂਦੀ ਆ, ਜੋ ਕਿਤੇ ਨਾ ਕਿਤੇ ਸਾਡੇ ਨਾਲ ਹੀ ਜੁੜੀ ਹੁੰਦੀ ਆ, ਸਾਡੇ ਨਾਲ ਹੀ ਰਿਲੇਟਡ ਹੁੰਦੀ ਆ, ਅਸੀਂ ਉਸ ਦੇ ਨਾਲ ਰਿਲੇਟ ਕਰ ਸਕਦੇ ਹਾਂ, ਅਜਿਹੀ ਹੀ ਸਾਡੀ ਕੋਸ਼ਿਸ਼ ਹੁੰਦੀ ਆ। ਤੇ ਅੱਜ ਦੀ ਕਹਾਣੀ ਵੀ ਤੁਹਾਡੇ ਨਾਲ ਥੋੜੇ ਚਿਰ ਦੇ ਵਿੱਚ ਸਾਂਝੀ ਕਰਾਂਗੇ। ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੁੜੇ ਰਹਿਣਾ ਤੇ ਘਰੇ ਰਹਿਣਾ ਤੇ ਸੇਫ ਰਹਿਣਾ।
2: ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੂਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਿਟੀ ਤੋਂ ਯਾਦ ਰੱਖਣਾ ਰੌਬੀ ਪਰੂਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 ਤੇ। ਕਿਸੇ ਨੇ ਬਹੁਤ ਹੀ ਕਮਾਲ ਲਿਖਿਆ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ। ਕਹਿਣ ਦਾ ਭਾਵ ਕਿ ਜੋ ਸੁੱਖ ਆਪਣੇ ਘਰ ਰਹਿ ਕੇ ਮਿਲਦਾ ਉਹ ਕਿਤੇ ਹੋਰ ਨਹੀਂ ਮਿਲ ਸਕਦਾ, ਉਹ ਕਿਸੇ ਹਿਲ ਸਟੇਸ਼ਨ ਤੇ ਨਹੀਂ ਮਿਲ ਸਕਦਾ। ਹਿਲ ਸਟੇਸ਼ਨ ਤੇ ਵੀ ਜਦੋਂ ਅਸੀਂ ਜਾਂਦੇ ਹਾਂ ਤਾਂ 4 ਦਿਨਾਂ ਵਿੱਚ ਜਾ ਕੇ ਸਾਨੂੰ ਘਰ ਦੀ ਯਾਦ ਜੋ ਹੈ ਆਉਣ ਲੱਗ ਜਾਂਦੀ ਹੈ ਤੇ ਘਰ ਦੇ ਵਿੱਚ ਹੀ ਸਾਡਾ ਜੋ ਅਸਲ ਸੁੱਖ ਹੈ ਉਹ ਪਿਆ। ਤੇ ਕੋਵਿਡ ਦੇ ਦੌਰਾਨ ਤਾਂ ਵਾਕਈ ਜੋ ਸਾਡੇ ਘਰ ਦੇ ਵਿੱਚ ਸੁੱਖ ਹੈ ਉਹ ਸਾਨੂੰ ਬਾਹਰ ਰਹਿ ਕੇ ਨਹੀਂ ਮਿਲ ਸਕਦਾ, ਜੋ ਸੇਫਟੀ ਸਾਨੂੰ ਆਪਣੇ ਘਰ ਦੇ ਵਿੱਚ ਮਿਲੀ ਆ ਉਹ ਬਾਹਰ ਨਹੀਂ ਮਿਲ ਸਕਦੀ। ਇਸ ਗੱਲ ਨੂੰ ਅਸੀਂ ਹਮੇਸ਼ਾ ਹਮੇਸ਼ਾ ਧਿਆਨ ਰੱਖੀਏ ਤੇ ਨਾਲ ਹੀ ਗੱਲ ਘਰਾਂ ਦੀ ਹੋਈ ਹੈ ਤੇ ਤੁਸੀਂ ਸਮਝ ਲਿਆ ਹੋਵੇਗਾ, ਤੁਸੀਂ ਬੁੱਝ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਜੋ ਹੈ ਉਹ ਵੀ ਆਪਣੇ ਘਰ ਦੀ ਹੀ ਗੱਲ ਕਰੇਗੀ। ਜਿੱਥੇ

ਘਰ ਨਾਲ ਅਟੈਚਡ ਜ਼ਰੂਰ ਰਹਿੰਦਾ ਕਿਉਂਕਿ ਉਸ ਘਰ ਨਾਲ ਸਾਡੀਆਂ ਬੇਸ਼ੁਮਾਰ ਯਾਦਾਂ ਦੀ ਸਾਂਝ ਹੁੰਦੀ ਹੈ। ਤੇ ਸਾਨੂੰ ਉਹ ਘਰ ਜੋ ਹੈ ਉਹ ਮਾਂ ਪਿਓ ਦੇ ਪਿਆਰ ਜਿਹਾ ਨਿੱਘ ਦਿੰਦਾ ਜਾਪਦਾ। ਤੇ ਇੱਕ ਗੀਤ ਆਇਆ ਸੀ ਥੋੜੇ ਸਮੇਂ ਪਹਿਲਾਂ ਸ਼ੈਰੀ ਮਾਨ ਜੀ ਦੀ ਆਵਾਜ਼ ਦੇ ਵਿੱਚ, ਤੁਹਾਡੇ ਰੇਡੀਓ ਸੈੱਟ ਤੇ ਵੀ ਜ਼ਰੂਰ ਉਸ ਨੂੰ ਸੁਣਾਵਾਂਗੇ, ਬਚਪਨ ਵਾਲਾ ਘਰ। ਉਹ ਬਹੁਤ ਹੀ ਖੂਬਸੂਰਤ ਬੋਲ ਸਨ ਤੇ ਮਨੋਂ ਹਰ ਕਿਸੇ ਨਾਲ ਕਨੈਕਟ ਹੋ ਜਾਂਦਾ ਇਹ ਗੀਤ। ਅੱਜ ਦੀ ਕਹਾਣੀ ਵੀ ਇਸ ਗੀਤ ਚੋਂ ਹੀ ਉਪਜੀ ਆ। ਗੱਲ ਆਪਣੇ ਘਰ ਦੀ ਕਰਾਂਗੇ, ਗੱਲ ਉਸ ਘਰ ਨਾਲ ਜੁੜੀਆਂ ਇਮੋਸ਼ਨਸ ਬਾਰੇ ਅੱਜ ਦੀ ਕਹਾਣੀ ਵੱਲ ਕਰਾਂਗੇ, ਜੋ ਕਿ ਸਾਡੇ ਬਚਪਨ ਵਾਲਾ ਘਰ ਹੈ ਤੇ ਸਾਡਾ ਘਰ ਸਾਨੂੰ ਕੀ ਕਹਿੰਦਾ। ਗੱਲ ਉਸੇ ਵੇਲੇ ਦੀ ਕਰਾਂਗੇ। ਹਰਿੰਦਰ ਆਪਣੇ ਪਿੰਡ ਉਸ ਘਰ ਦੇ ਗੇਟ ਅੱਗੇ ਖੜਾ ਸੀ ਜਿੱਥੇ ਕਦੇ ਇਸ ਦੁਨੀਆਂ ਵਿੱਚ ਆਉਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਗੂੰਜੀ ਸੀ। ਸਭ ਕੁਝ ਆਪਣਾ ਹੁੰਦਿਆਂ ਹੋਇਆਂ ਵੀ ਸਭ ਕੁਝ ਉਪਰਾ ਉਪਰਾ ਪਾਸ ਹੋ ਰਿਹਾ ਸੀ। ਡੋਰ ਪੌਰ ਆਸੇ ਪਾਸੇ ਝਾਕ ਰਿਹਾ ਸੀ, ਪਰ ਚਾਰੇ ਪਾਸੇ ਤਾਂ ਚੁੱਪ ਪਸਰੀ ਪਈ ਸੀ। ਵਿਰਾਨ ਘਰ ਮੂਹਰੇ ਖਲੋਤਿਆਂ ਇੱਕ ਅਜੀਬ ਬੇਚੈਨੀ ਮਹਿਸੂਸ ਹੋਣ ਲੱਗੀ ਸੀ, ਪਰ ਅਚਾਨਕ ਬੇਹੱਦ ਆਪਣੇਪਣ ਵਿੱਚ ਅੰਦਰੋਂ ਆਈ ਬਹੁਤ ਹੀ ਧੀਮੀ ਆਵਾਜ਼ ਨੇ ਹਰਿੰਦਰ ਨੂੰ ਅਚੰਬਿਤ ਕਰ ਦਿੱਤਾ। ਧੰਨ ਭਾਗ ਪੁੱਤਰਾ, ਤੈਨੂੰ ਉਡੀਕਦਿਆਂ ਤਾਂ ਮੈਨੂੰ ਦਿਨ ਤਰੀਕਾਂ ਦੀ ਗਿਣਤੀ ਵੀ ਭੁੱਲ ਗਈ ਆ। ਅੱਜ ਤੂੰ ਆਇਆ, ਤੈਨੂੰ ਜੀ ਆਇਆ ਨੂੰ। ਆ ਜਾ ਅੰਦਰ ਲਾਂਘਾ, ਗੇਟ ਖੁੱਲ੍ਹਾ ਹੀ ਆ, ਹੁਣ ਗੇਟ ਤੇ ਤਾਲੇ ਕਿਹਨੇ ਲਾਉਣੇ ਆ। ਉਂਝ ਗੇਟ ਨੂੰ ਧਿਆਨ ਨਾਲ ਖੋਲੀ, ਇਹਦੇ ਵੀ ਕਬਜ਼ੇ ਹਿੱਲੇ ਪਏ ਨੇ, ਕਿਤੇ ਤੇਰੇ ਉੱਤੇ ਹੀ ਨਾ ਡਿੱਗ ਪਵੇ। ਹਰਿੰਦਰ ਹੈਰਾਨ ਸੀ, ਅੰਦਰ ਕੌਣ ਹੋ ਸਕਦਾ, ਅਸੀਂ ਤਾਂ ਘਰ ਖਾਲੀ ਛੱਡਿਆ ਹੋਇਆ। ਗੇਟ ਤੋਂ ਅੰਦਰ ਲੰਘਦਿਆਂ ਇਸ ਸਵਾਲ ਨੇ ਹੋਰ ਬੇਚੈਨ ਕਰ ਦਿੱਤਾ ਸੀ। ਪਹਿਲਾਂ ਵਾਲੀ ਆਵਾਜ਼ ਦਬਵੇਂ ਹਾਸੇ ਵਿੱਚ ਫੇਰ ਆਈ। ਘਬਰਾ ਨਾ ਪੁੱਤਰਾ, ਮੈਂ ਤੇਰਾ ਆਪਣਾ ਘਰ ਬੋਲਦਾ। ਤੂੰ ਸ਼ਹਿਰ ਵਿੱਚ ਨੌਕਰੀ ਦੇ ਰੁਝੇਵਿਆਂ ਚੋਂ ਮੇਰੇ ਵੱਲ ਗੇੜਾ ਮਾਰਨ ਦਾ ਸਮਾਂ ਭਾਵੇਂ ਨਹੀਂ ਕੱਢ ਸਕਿਆ, ਪਰ ਮੈਂ ਆਸ ਨਹੀਂ ਸੀ ਛੱਡੀ ਪੁੱਤਰਾ। ਹਰਿੰਦਰ ਦੇ ਢਹਿੰਦੇ ਮਨ ਨੂੰ ਢਾਰਸ ਜਿਹਾ ਵੱਜਦਾ ਜਾਪਿਆ ਤੇ ਮਨ ਹੀ ਮਨ ਸੋਚਣ ਲੱਗਾ, ਵਾਕੇ ਹੀ ਰੁਝੇਵਿਆਂ ਮੋਹ ਦੀਆਂ ਤੰਦਾਂ ਤੇ ਵੀ ਕਿਸ ਕਦਰ ਹਾਵੀ ਹੋ ਗਏ ਨੇ, ਕਦੇ ਖਿਆਲ ਹੀ ਨਹੀਂ ਆਇਆ। ਅਗਲੀ ਆਵਾਜ਼ ਨੇ ਉਸ ਦੀ ਸੋਚਾਂ ਦੀ ਲੜੀ ਹੋਰ ਲੰਬੀ ਨਾ ਹੋਣ ਦਿੱਤੀ। ਪੁੱਤਰਾ, ਤੇਰੇ ਦਾਦੇ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਮੈਨੂੰ। ਉੱਚੇ ਪਿੰਡ ਦੇ ਮਿਸਤਰੀਆਂ ਦੀ ਕਾਰੀਗਰੀ ਉਹਨਾਂ ਦਿਨਾਂ ਵਿੱਚ ਮਸ਼ਹੂਰ ਸੀ, ਜਿਨ੍ਹਾਂ ਕਰਕੇ ਮੇਰੀ ਉਸਾਰੀ 15 ਦਿਨ ਲੇਟ ਸ਼ੁਰੂ ਕਰਨੀ ਪਈ। ਤੇਰਾ ਬਾਪੂ ਉਦੋਂ ਜਵਾਨ ਭਰ ਸੀ, ਤੇਰੇ ਦਾਦੇ ਦੀ ਨੇਕ ਦਿਲੀ ਕਰਕੇ ਸਾਰਾ ਪਿੰਡ ਮੇਰੀ ਉਸਾਰੀ ਵਿੱਚ ਹੱਥ ਵਟਾਉਂਦਾ ਸੀ। ਜੈਲਦਾਰਾਂ ਦੇ ਭੱਠੇ ਦੀ ਮਸ਼ਹੂਰ ਇੱਟ ਲਾਈ ਸੀ, ਲੱਕੜ ਨਿਆਈ ਵਾਲੇ ਖੇਤ ਵਿੱਚ ਸਾਲਾਂ ਤੋਂ ਖੜੀ ਪੁਰਾਣੀ ਟਾਹਲੀ ਦੀ ਲਾਈ ਸੀ। ਸਾਰਾ ਕੰਮ ਚਾਵਾਂ ਨਾਲ ਹੋਇਆ ਸੀ। ਪੱਕੇ ਫਰਸ਼ ਤਾਂ ਥਾਣੇਦਾਰ ਦੀ ਹਵੇਲੀ ਨੂੰ ਛੱਡ ਕੇ ਦੂਜੀ ਥਾਂ ਮੈਨੂੰ ਹੀ ਨਸੀਬ ਹੋਏ ਸਨ। 4 ਕੁ ਮਹੀਨਿਆਂ ਵਿੱਚ ਉੱਤੇ ਇੱਕ ਚੁਬਾਰਾ ਸਮੇਤ ਮੇਰੀ ਉਸਾਰੀ ਮੁਕੰਮਲ ਹੋਈ ਸੀ। ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਗਿਆ ਸੀ, ਮੇਰੀ ਲਿਸ਼ਕ ਪੁਸ਼ਕ ਦੀ ਸਾਰੇ ਪਿੰਡ ਵਿੱਚ ਚਰਚਾ ਸੀ ਤੇ ਮੇਰਾ ਸਿਰ ਵੀ ਮਾਣ ਨਾਲ ਉੱਚਾ ਰਹਿੰਦਾ ਸੀ। ਹਰਿੰਦਰ ਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੀ ਸੀ, ਸਭ ਕੁਝ ਉਜੜਿਆ ਲੱਗ ਰਿਹਾ ਸੀ। 4 ਦੀਵਾਰੀ ਦਾ ਪਲਸਤਰ ਝੜ ਰਿਹਾ ਸੀ, ਵਿਹੜੇ ਵਿੱਚ ਇੱਟਾਂ ਦੇ ਫਰਸ਼ ਉੱਚੇ ਉੱਚੇ ਘਾਹ ਨੇ ਢੱਕ ਲਏ ਸੀ। ਇੱਕ ਪਲ ਹਰਿੰਦਰ ਦਾ ਦਿਲ ਭਰ ਆਇਆ। ਇਸ ਫਰਸ਼ ਨੂੰ ਮਾਂ ਦਿਨ ਵਿੱਚ ਕਈ ਕਈ ਵਾਰ ਸਾਫ਼ ਕਰਦੀ ਸੀ। ਦੀਵਾਰ ਨਾਲ ਬਣਿਆ ਓਟਾ ਢਹਿ ਚੁੱਕਿਆ ਸੀ, ਬਸ ਕਾੜਨੀ ਦੇ ਧੂਏ ਦੇ ਕਾਲੇ ਨਿਸ਼ਾਨ ਆਪਣੀ ਹੋਂਦ ਦੀ ਨਿਸ਼ਾਨਦੇਹੀ ਦੇ ਰਹੇ ਸਨ। ਪਰ ਇਹ ਕੋਨੇ ਵਿੱਚ ਬਣਿਆ ਬਾਥਰੂਮ ਵੀ ਆਪਣੀ ਤਰਸਯੋਗ ਹਾਲਤ ਬਿਆਨ ਕਰਦਾ ਆਪਣੇ ਤੰਦਰੁਸਤ ਹੋਣ ਦੀ ਆਸ ਛੱਡ ਰਿਹਾ ਜਾਪਦਾ ਸੀ। ਹਰਿੰਦਰ ਤੋਂ ਹੋਰ ਦੇਖਿਆ ਨਾ ਗਿਆ, ਨਜ਼ਰ ਸਿੱਧੀ ਚੁਬਾਰੇ ਵੱਲ ਚਲੀ ਗਈ, ਜਿਸ ਦੀ ਸ਼ਾਨ ਅਜੇ ਵੀ ਕਾਇਮ ਲੱਗ ਰਹੀ ਸੀ। ਪੌੜੀਆਂ ਵੱਲ ਨੂੰ ਤੇਜ਼ ਕਦਮੀ ਤੁਰ ਪਿਆ, ਪਰ ਅਪਣੱਤ ਭਰੀ ਆਵਾਜ਼ ਨੇ ਫਿਰ ਸਾਵਧਾਨ ਕੀਤਾ, ਇੰਨਾ ਕਾਹਲਾ ਨਾ ਪੈ ਪੁੱਤਰਾ, ਮੈਨੂੰ ਵੀ ਆਪਣੀ ਗੱਲ ਪੂਰੀ ਕਰ, ਮਨ ਹੌਲਾ ਕਰ ਲੈਣ ਦੇ। ਮੇਰੀ ਉਸਾਰੀ ਤੋਂ ਬਾਅਦ ਤੇਰੇ ਬਾਪੂ ਦਾ ਵਿਆਹ ਬੜੇ ਚਾਵਾਂ ਨਾਲ ਹੋਇਆ, ਮੇਰੀ ਸ਼ਾਨ ਦਾ ਜਹਾਨੋ ਵੱਖਰੀ ਸੀ। ਮੈਨੂੰ ਲਾਈਟਾਂ ਨਾਲ ਸ਼ਿੰਗਾਰਿਆ ਗਿਆ, ਪੂਰੇ 3 ਦਿਨ ਸਪੀਕਰ ਵੱਜੇ।

ਸੀ ਜਦੋਂ ਤੇਰੀ ਮਾਂ ਨੇ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ। ਸੱਚ ਜਾਣੀ ਸ਼ਰਮ ਨਾਲ ਮੇਰਾ ਚਿਹਰਾ ਵੀ ਲਾਲ ਹੋ ਗਿਆ ਸੀ। ਫੇਰ ਪੁੱਤਰਾ ਤੇਰਾ ਜਨਮ ਹੋਇਆ ਤੇ 2 ਸਾਲ ਬਾਅਦ ਤੇਰੀ ਭੈਣ ਸ਼ਿੰਦੋ ਦਾ। ਇੰਨੀਆਂ ਖੁਸ਼ੀਆਂ ਮੈਨੂੰ ਸੱਚੀ ਮੁੱਜੀ ਸਵਰਗ ਦਾ ਭੁਲੇਖਾ ਪੈਂਦਾ ਸੀ। ਯਾਦ ਕਰ ਪੁੱਤਰਾ, ਇਹ ਉਹੀ ਪੌੜੀ ਆ, ਅਜੇ ਤੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਸੀ ਸਿੱਖਿਆ, ਇਸ ਪੌੜੀ ਰਾਹੀਂ ਛੱਤ ਤੇ ਜਾ ਚੜਦਾ ਸੀ ਤੇ ਸਾਰੇ ਟੱਬਰ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਸੀ। ਪਰ ਪੁੱਤਰਾ, ਹੁਣ ਇਹ ਪੌੜੀ ਵੀ ਡਿੰਗੂ ਡਿੰਗੂ ਕਰਦੀ ਆ। ਕੰਧ ਦਾ ਸਹਾਰਾ ਲੈ ਕੇ ਬਚਾ ਕੇ ਚੜੀ ਮੇਰਾ ਪੁੱਤ। ਹਰਿੰਦਰ ਘਰ ਦੀ ਛੱਤ ਤੇ ਪਹੁੰਚ ਗਿਆ। ਚੁਬਾਰੇ ਦੀ ਦਿੱਖ ਬਾਹਰੋਂ ਠੀਕ ਲੱਗਦੀ ਸੀ, ਪਰ ਇਹ ਵੀ ਪੂਰੇ ਘਰ ਵਾਂਗ ਤਾਕਤ ਗਵਾ ਚੁੱਕੀ ਸੀ। ਛੱਤ ਤੇ ਚੜ ਕੇ ਹਰਿੰਦਰ ਅਤੀਤ ਦੀਆਂ ਯਾਦਾਂ ਵਿੱਚ ਗੁਆਚਦਾ ਚਲਾ ਗਿਆ। ਕਿਵੇਂ ਇਸ ਘਰ ਦੀ ਸ਼ਾਨ ਹੁੰਦੀ ਸੀ। ਸਾਰੀ ਪੜ੍ਹਾਈ ਦੌਰਾਨ ਚੁਬਾਰਾ ਉਸਦਾ ਬੈੱਡਰੂਮ ਕੰਮ ਸਟੱਡੀ ਰੂਮ ਰਿਹਾ ਸੀ। ਗਰਮੀਆਂ ਸਰਦੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਲੱਗਦੀਆਂ ਰੌਣਕਾਂ ਉਹਨੂੰ ਇੱਕ ਇੱਕ ਕਰਕੇ ਚੇਤੇ ਆ ਗਈਆਂ ਸਨ। ਕਿਤੇ ਹਰਿੰਦਰ ਦੀ ਮਾਂ ਚੁਬਾਰੇ ਦੀ ਦੀਵਾਰ ਓਲੇ ਸਰਦੀਆਂ ਦੀ ਧੁੱਪ ਵਿੱਚ ਉਸਦੇ ਸਿਰ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਆ। ਕਿਤੇ ਗਰਮੀਆਂ ਵਿੱਚ ਬਿਜਲੀ ਚਲੀ ਜਾਣ ਕਾਰਨ ਛੱਤਾਂ ਤੇ ਡੱਟੇ ਮੱਝੀਆਂ ਤੇ ਆਂਡੀਆਂ ਗੁਆਂਢੀਆਂ ਨਾਲ ਗੱਲਾਂ ਕਰੀ ਜਾਣਾ। ਕਿਤੇ ਫੁਰਸਤ ਵਿੱਚ ਚੁਬਾਰੇ ਤੇ ਚੜ ਕੇ ਦੂਰ ਦੂਰ ਤੱਕ ਸਾਰੇ ਪਿੰਡ ਦਾ ਨਜ਼ਾਰਾ ਵੇਖਦੇ ਰਹਿਣਾ। ਇੱਕ ਪਲ ਲਈ ਤਾਂ ਲੱਗਿਆ ਮਾਂ ਰਸੋਈ ਚੋਂ ਚਾਹ ਪੀਣ ਲਈ ਹੁਣੇ ਆਵਾਜ਼ ਮਾਰੂਗੀ, ਪਰ ਇਸ ਵਾਰ ਫਿਰ ਅਪਣੱਤ ਭਰੀ ਆਵਾਜ਼ ਨੇ ਉਸਦੀ ਸੋਚਾਂ ਦੀ ਲੜੀ ਤੋੜ ਦਿੱਤੀ। ਪੁੱਤਰਾ, ਗੇੜਾ ਮਾਰ ਲਿਆ ਕਰੋ, ਹੋਰ ਤਾਂ ਮੈਂ ਤੁਹਾਡੇ ਕੋਲ ਕੁਛ ਨਹੀਂ ਮੰਗਦਾ। ਤੁਹਾਡੇ ਨਾਲ ਹੀ ਮੇਰਾ ਭਾਗ ਆ ਤੇ ਮੇਰੇ ਕਰਕੇ ਲੋਕੀ ਤੇਰੇ ਦਾਦੇ ਨੂੰ ਜਾਣਦੇ ਆ, ਤੇਰੇ ਬਾਪੂ ਨੂੰ ਜਾਣਦੇ ਆ। ਉਹਨਾਂ ਨੇਕ ਇਨਸਾਨਾਂ ਦੀਆਂ ਯਾਦਾਂ ਨੂੰ ਸਾਂਭ ਲੈ ਪੁੱਤਰਾ। ਹੁਣ ਤੱਕ ਹਰਿੰਦਰ ਨੇ ਉਸ ਅਪਣੱਤ ਭਰੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਇਹ ਤਰਲਾ ਸੁਣ ਕੇ ਉਹ ਚੀਕ ਉੱਠਿਆ, ਹਾਂ ਮੈਂ ਸੰਭਾਲ ਕਰਾਂਗਾ, ਸਾਰੇ ਕੰਮ ਛੱਡ ਕੇ ਸੰਭਾਲ ਕਰਾਂਗਾ, ਕੁਝ ਵੀ ਢਹਿ ਢੇਰੀ ਨਹੀਂ ਹੋਣ ਦੇਵਾਂਗਾ। ਦਰਅਸਲ ਇਹ ਆਵਾਜ਼ਾਂ ਹਰਿੰਦਰ ਦੇ ਮੂੰਹੋਂ ਇੰਨੀਆਂ ਉੱਚੀਆਂ ਤੇ ਸਪਸ਼ਟ ਨਿਕਲੀਆਂ ਕਿ ਸੁੱਤੀ ਪਈ ਉਸ ਦੀ ਪਤਨੀ ਸਰਬਜੀਤ ਡਰ ਕੇ ਉੱਠ ਬੈਠੀ। ਉਧਰ ਹਰਿੰਦਰ ਦਾ ਸੁਪਨਾ ਵੀ ਟੁੱਟ ਚੁੱਕਾ ਸੀ। ਕੀ ਹੋ ਗਿਆ, ਸੁਪਨੇ ਵਿੱਚ ਕਿਹਦੀ ਸੰਭਾਲ ਕਰੀ ਜਾਂਦੇ ਹੋ, ਕਿਹੜਾ ਕਿਲਾ ਢਹਿ ਢੇਰੀ ਹੋ ਗਿਆ। ਸਰਬਜੀਤ, ਤੂੰ ਤਾਂ ਜਾਣਦੀ ਆ ਆਪਣੀ ਦੋਹਾਂ ਦੀ ਨੌਕਰੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਹੋਣ ਕਰਕੇ ਮਜਬੂਰੀ ਵੱਸ ਸਾਨੂੰ ਸ਼ਹਿਰ ਸ਼ਿਫਟ ਕਰਨਾ ਪਿਆ। ਸ਼ੁਰੂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤਾਂ ਬੜਾ ਦਿਲ ਕਰਦਾ ਸੀ ਸਾਡੇ ਸੁਪਨਿਆਂ ਦਾ ਵੀ ਘਰ ਹੋਵੇ, ਜਿਹਨੂੰ ਅਸੀਂ ਚਾਵਾਂ ਨਾਲ ਬਣਾਈਏ ਸ਼ਿੰਗਾਰੀਏ, ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ। ਚਲੋ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਬਚਤ ਕਰ ਕਰਕੇ ਕੁਝ ਪੂੰਜੀ ਜਮ੍ਹਾਂ ਕਰਕੇ ਬਾਕੀ ਲੋਨ ਲੈ ਕੇ ਆਪਣਾ ਘਰ ਬਣਾ ਲਿਆ। ਮਕਾਨ ਦਾ ਚਾਅ ਬਹੁਤ ਜ਼ਿਆਦਾ ਸੀ, ਬਾਪੂ ਜੀ ਤੇ ਬੀਜੀ ਨੂੰ ਵੀ ਆਪਣੇ ਕੋਲ ਲੈ ਆਏ ਸਾਂ। ਬੈਂਕ ਦੀ ਹਰ ਮਹੀਨੇ ਜਾਂਦੀ ਕਿਸ਼ਤ ਹੁਣ ਵੀ ਧਰਾ ਕੱਢ ਦਿੰਦੀ ਆ। ਮੈਂ ਸੁਣਦਾ ਹੁੰਦਾ ਕਿ ਭਾਵੇਂ ਬੰਦਾ ਵਿਦੇਸ਼ਾਂ ਵਿੱਚ ਮਹਿਲ ਬਣਾ ਲਵੇ ਪਰ ਸੁਪਨੇ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਆਪਾਂ ਵੀ ਸ਼ਹਿਰ ਵਾਲੇ ਘਰ ਨੂੰ ਆਪਣੀ ਮਿਹਨਤ ਦੀ ਕਮਾਈ ਚੋਂ ਹਮੇਸ਼ਾ ਸ਼ਿੰਗਾਰਨ ਵਿੱਚ ਲੱਗੇ ਰਹਿੰਦੇ ਹਾਂ, ਪਰ ਮੈਨੂੰ ਵੀ ਜਦੋਂ ਕਦੇ ਸੁਪਨਾ ਆਇਆ ਤਾਂ ਦਾਦਾ ਜੀ ਤੇ ਬਾਪੂ ਜੀ ਦੇ ਉਸਾਰੇ ਉਹ ਪਿੰਡ ਵਾਲੇ ਘਰ ਦਾ ਹੀ ਆਇਆ। ਇਸ ਸ਼ਹਿਰ ਵਾਲੇ ਘਰ ਨੂੰ ਜਿਹਨੂੰ ਮੈਂ ਆਪਣੇ ਸੁਪਨਿਆਂ ਦੇ ਘਰ ਵਜੋਂ ਉਸਾਰਿਆ, ਹਕੀਕਤ ਵਿੱਚ ਕਦੇ ਮੇਰੇ ਸੁਪਨੇ ਵਿੱਚ ਹੀ ਨਹੀਂ ਆਇਆ। ਹੁਣ ਸਰਬਜੀਤ, ਤੂੰ ਹੀ ਫੈਸਲਾ ਕਰ, ਸੁਪਨਿਆਂ ਦਾ ਘਰ ਤਾਂ ਉਹੀ ਹੋਇਆ ਨਾ ਜਿਹਦੇ ਮੁੜ ਮੁੜ ਕੇ ਸੁਪਨੇ ਆਉਂਦੇ ਆ। ਪਰ ਅੱਜ ਤਾਂ ਕੋਈ ਜ਼ਿਆਦਾ ਸੀਰੀਅਸ ਸੁਪਨਾ ਆਇਆ ਲੱਗਦਾ। ਸਹੀ ਕਿਹਾ ਸਰਬਜੀਤ, ਅੱਜ ਤਾਂ ਪਿੰਡ ਵਾਲੇ ਘਰ ਦੇ ਮੋਹ ਤੇ ਤਰਲਿਆਂ ਨੇ ਸਾਡੇ ਰੁਝੇਵਿਆਂ ਦੇ ਬਹਾਨਿਆਂ ਨੂੰ ਬੇਜਾਨ ਕਰਕੇ ਰੱਖ ਦਿੱਤਾ। ਉਸ ਘਰ ਨਾਲ ਇਸ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਖਾਸ਼ਾਂ ਦੁਆਵਾਂ ਜੁੜੀਆਂ ਹੋਈਆਂ ਨੇ। ਇਹ ਮੋਹ ਦੀਆਂ ਤੰਦਾਂ ਇੰਨੀਆਂ ਕੱਚੀਆਂ ਨਹੀਂ ਕਿ ਇਸ ਪਰਿਵਾਰ ਦੀ ਸੁੱਖ ਮੰਗਣ ਵਾਲੀਆਂ ਦੀਵਾਰਾਂ ਨੂੰ ਢਹਿ ਢੇਰੀ ਹੋਣ ਦੇਣਾ ਚਾਹੀਦਾ। ਸੱਚੀ ਜਾਣੀ ਤਾਂ ਇਹ ਸੁਪਨਾ ਨਹੀਂ ਸੀ, ਮੈਨੂੰ ਫਰਜ਼ਾਂ ਪ੍ਰਤੀ ਜਗਾਉਣ ਲਈ ਪਰਮਾਤਮਾ ਵੱਲੋਂ ਹਲੂਣਾ ਦਿੱਤਾ ਗਿਆ ਸੀ।
ਸਰਬਜੀਤ ਨੇ ਦੂਰ ਅੰਦੇਸ਼ੀ ਨਾਲ ਕਿਹਾ। ਬਾਪੂ ਜੀ ਤੇ ਬੀਜੀ ਤਾਂ ਉਸ ਘਰ ਦੀ ਦਬੇ ਮਨ ਨਾਲ ਹਮੇਸ਼ਾ ਫਿਕਰ ਕਰਦੇ ਰਹਿੰਦੇ ਨੇ, ਪਰ ਉਹ ਸਾਡੇ ਕੰਮਾਂ ਕਾਰਾਂ ਕਰਕੇ ਆਪਣਾ ਦਰਦ ਦਬਾ ਲੈਂਦੇ ਨੇ। ਕੁਝ ਵੀ ਹੋਵੇ, ਆਪਾਂ ਸਾਰੇ ਕੰਮ ਛੱਡ ਕੇ ਪਿੰਡ ਵਾਲੇ ਘਰ ਦੀ ਰੈਨੋਵੇਸ਼ਨ ਪਲਾਨ ਕਰਾਂਗੇ ਤੇ ਇੱਕ ਵਾਰ ਫੇਰ ਉਸ ਘਰ ਵੱਲੋਂ ਪਰਿਵਾਰ ਲਈ ਕੀਤੀਆਂ ਜਾਂਦੀਆਂ ਦੁਆਵਾਂ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਹੜੇ ਦੀ ਵਿਰਾਨਗੀ ਨੂੰ ਰੌਣਕਾਂ ਵਿੱਚ ਅਸੀਂ ਜ਼ਰੂਰ ਬਦਲਾਂਗੇ। ਸੋ ਇਹ 100% ਸੱਚ ਆ ਕਿ ਸ਼ਹਿਰਾਂ ਵਿੱਚ ਆਪਣੇ ਉਸਾਰੇ ਮਹਿਲਾਂ ਵਿੱਚ ਰਹਿ ਕੇ ਵੀ ਸੁਪਨੇ ਜਨਮ ਵਾਲੇ ਭਾਵ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਅਸਲ ਵਿੱਚ ਜਿੱਥੇ ਜਜ਼ਬਾਤ ਇੰਨੇ ਭਾਰੂ ਹੋਣ, ਉੱਥੇ ਅਮਲੀ ਤੌਰ ਤੇ ਵੀ ਉਹਨਾਂ ਜਜ਼ਬਾਤਾਂ ਪਿਛਲੇ ਸੱਚ ਦੀ ਸੰਭਾਲ ਲਈ ਕੁਛ ਕਰਨਾ ਜ਼ਰੂਰ ਬਣਦਾ। ਇਹਨਾਂ ਵਿਰਾਨ ਦੀਵਾਰਾਂ ਦੀ ਸੰਭਾਲ ਕਰਕੇ ਜਿੱਥੇ ਅਸੀਂ ਆਪਣੇ ਵਿਰਸੇ ਦੀ ਸੰਭਾਲ ਕਰ ਸਕਾਂਗੇ, ਉੱਥੇ ਬਦਲੇ ਵਿੱਚ ਬੇਸ਼ਕੀਮਤੀ ਭਾਵਨਾਤਮਕ ਖੁਸ਼ੀ ਖੁਦ ਬਖੁਦ ਸਾਡੇ ਸਵਾਗਤ ਲਈ ਖੜੀ ਹੋਣ ਦਾ ਅਹਿਸਾਸ ਜ਼ਰੂਰ ਕਰਾਵੇਗੀ। ਸੋ ਅੱਜ ਦੀ ਕਹਾਣੀ ਦਾ ਇਹ ਦਰਸਾਉਣ ਦਾ ਯਤਨ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਨਾਲ ਜੁੜੇ ਹੋਏ ਹਾਂ ਇਮੋਸ਼ਨਲੀ, ਸਾਡਾ ਘਰ ਵੀ ਸਾਨੂੰ ਯਾਦ ਜ਼ਰੂਰ ਕਰਦਾ। ਬੇਸ਼ੱਕ ਕਹਾਣੀ ਦੇ ਵਿੱਚ ਉਹ ਬਸ ਇੱਕ ਸੁਪਨਾ ਹੀ ਸੀ, ਪਰ ਸੁਪਨਾ ਇੱਕ ਸਿਰਫ ਸੁਪਨਾ ਨਹੀਂ ਜਿਸ ਦੇ ਵਿੱਚ ਘਰ ਬੋਲ ਪਿਆ, ਪਰ ਘਰ ਜਦੋਂ ਬੋਲ ਪਿਆ ਆਪਣੇ ਇਮੋਸ਼ਨਸ ਆਪਣੇ ਪੁੱਤ ਨੂੰ ਜੰਮਦੇ ਤੋਂ ਜਵਾਨ ਹੁੰਦਾ ਉਸ ਘਰ ਨੇ ਵੀ ਵੇਖਿਆ, ਤੇ ਹੁਣ ਇਕੱਲਾ ਬੇਜਾਨ ਰੌਣਕਾਂ ਤੋਂ ਹੀਨ ਉਹ ਘਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਕਿ ਭੁੱਲ ਕੇ ਮੇਰੇ ਵਿਹੜੇ ਵਿੱਚ ਵੀ ਰੌਣਕਾਂ ਲਗਾਓ, ਮੈਨੂੰ ਵੀ ਮਿਲਣ ਜ਼ਰੂਰ ਆਓ। ਘਰ ਦੇ ਬਾਹਰ ਬੇਸ਼ੱਕ ਦਿਮਾਗ ਲੈ ਕੇ ਜਾਓ ਕਿਉਂਕਿ ਬਾਹਰ ਬਾਜ਼ਾਰ ਹੈ, ਪਰ ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਓ ਕਿਉਂਕਿ ਅੰਦਰ ਇੱਕ ਪਰਿਵਾਰ ਹੈ ਤੇ ਸਾਡੇ ਘਰ ਦਾ ਵੀ ਇੱਕ ਦਿਲ ਹੁੰਦਾ ਜੋ ਸਾਡੇ ਨਾਲ ਕਨੈਕਟਡ ਹੁੰਦਾ, ਜਿਸ ਦੇ ਇਮੋਸ਼ਨਸ ਸਾਡੀਆਂ ਯਾਦਾਂ ਦੇ ਨਾਲ ਉਵੇਂ ਹੀ ਜੁੜੇ ਨੇ, ਉਹ ਵੀ ਸਾਡੀ ਉਡੀਕ ਕਰ ਰਿਹਾ।

ਇਹ ਗੀਤ ਸੁਣ ਕੇ ਵਾਕਈ ਅਸੀਂ ਘਰ ਪਹੁੰਚ ਜਾਂਦੇ ਹਾਂ ਤੇ ਘਰ ਦੀ ਯਾਦ ਨਾਲ ਅੱਖਾਂ ਵਾਕਈ ਨਮ ਹੋ ਜਾਂਦੀਆਂ ਨੇ। ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਸਾਲ ਦੇ ਵਿੱਚ ਇੱਕ ਗੇੜਾ ਆਪਣੇ ਘਰ ਦਾ ਜ਼ਰੂਰ ਲਗਾਓ ਤੇ ਆਪਣੇ ਬਚਪਨ ਵਾਲੇ ਘਰ ਦੀਆਂ ਜੋ ਯਾਦਾਂ ਨੇ ਉਸ ਨੂੰ ਜਾ ਕੇ ਜ਼ਰੂਰ ਸਮੇਟੋ, ਉਸ ਨੂੰ ਜਾ ਕੇ ਜ਼ਰੂਰ ਜੀਓ, ਆਪਣਾ ਬਚਪਨ ਮੁੜ ਕੇ ਜੀਓ, ਕਿਉਂਕਿ ਬਚਪਨ ਹਮੇਸ਼ਾ ਆਪਣੇ ਅੰਦਰ ਵੱਸਦਾ ਤੇ ਅਸੀਂ ਹਮੇਸ਼ਾ ਉਸ ਨੂੰ ਜੀ ਸਕਦੇ ਹਾਂ ਤੇ ਸਾਡਾ ਘਰ ਸਾਨੂੰ ਜ਼ਰੂਰ ਉਡੀਕ ਰਿਹਾ। ਇਸ ਦੇ ਨਾਲ ਹੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਆਪਣੇ ਸਪੌਂਸਰਸ ਦੇ ਸੰਦੇਸ਼ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ, ਕਿਉਂਕਿ ਤੁਹਾਨੂੰ A1 ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਹਮੇਸ਼ਾ ਤੁਹਾਡੇ ਨਾਲ ਖੜੇ ਹੁੰਦੇ ਨੇ ਤੇ ਹਮੇਸ਼ਾ ਸਾਡੇ ਨਾਲ ਵੀ ਸਾਡੇ ਸਪੌਂਸਰਸ ਖੜੇ ਨੇ ਤੇ ਸਾਡੇ ਸਪੌਂਸਰਸ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ, ਕਿਉਂਕਿ ਉਹਨਾਂ ਦੀ ਸਦਕਾ ਹੀ ਇਹ ਪ੍ਰੋਗਰਾਮ ਜੋ ਹੈ ਉਹ ਤੁਹਾਡੇ ਤੱਕ ਲੈ ਕੇ ਆਈਦਾ। ਤੇ ਗੱਲ 3 Lion ਲੀਗਲ ਸਰਵਿਸਿਸ ਦੀ ਕਰਾਂਗੇ, ਇੱਕੋ ਛੱਤ ਥੱਲੇ ਇਹ ਮਲਟੀਪਲ ਸੇਵਾਵਾਂ ਦਿੰਦੇ ਨੇ, ਤੁਸੀਂ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ, ਗੱਲ ਚਾਹੇ ਲੈਂਡਲੋਰਡ ਅਤੇ ਟੇਨੈਂਟ ਦੇ ਮਸਲੇ ਦੀ ਹੋਵੇ, ਜਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਟ੍ਰੈਫਿਕ ਟਿਕਟਾਂ ਦਾ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਤੇ ਤੁਹਾਡੀ ਮੁਸ਼ਕਲ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਨੰਬਰ ਨੋਟ ਕਰ ਲੈਣੇ 905-451-9977 ਸੈਮ ਬਸਰਾ ਜੀ ਲਈ, 905-451-9777 ਤੇ ਕਾਲ ਕੀਤੀ ਜਾ ਸਕਦੀ ਹੈ। ਤੇ 251 ਪਾਰਕਹਸਟ ਸਕੁਐਰ ਯੂਨਿਟ 1 ਏਅਰਪੋਰਟ ਅਤੇ ਸਟੀਲਸ ਦੇ ਲਾਗੇ ਬ੍ਰੈਮਟਨ ਦੇ ਵਿੱਚ ਲੋਕੇਟਡ ਨੇ 3 Lion ਲੀਗਲ ਸਰਵਿਸਿਸ। ਅੱਜ ਹੀ ਇਹਨਾਂ ਨੂੰ ਸੰਪਰਕ ਕਰ ਲੈਣਾ ਜੇਕਰ ਤੁਸੀਂ ਕਿਸੇ ਵੀ ਲੀਗਲ ਪਰੇਸ਼ਾਨੀ ਦੇ ਵਿੱਚ ਹੋ। ਨਾਲ ਦੀ ਨਾਲ ਜੀ, ਜੇਕਰ ਤੁਸੀਂ ਘਰ ਆਪਣਾ ਨਵਾਂ ਖਰੀਦਿਆ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨਾ ਤੇ ਫਰਨੀਚਰ ਸੋਹਣਾ ਹੋਣਾ ਜ਼ਰੂਰ ਹੋਣਾ ਚਾਹੀਦਾ ਤੇ ਸੋਹਣੇ ਦੇ ਨਾਲ ਨਾਲ ਫਰਨੀਚਰ ਟਿਕਾਊ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਮਜ਼ਬੂਤ ਟਿਕਾਊ ਤੇ ਸੋਹਣਾ ਫਰਨੀਚਰ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ, ਜੋ ਕਿ ਆਪ ਤਿਆਰ ਕਰਦੇ ਨੇ ਤੁਹਾਡੇ ਲਈ ਵੱਖੋ ਵੱਖ ਕਲਰਸ ਦੇ ਵਿੱਚ ਤੁਹਾਡੇ ਘਰ ਦੀ ਮੈਜ਼ਰਮੈਂਟਸ ਲੈ ਕੇ ਸੋਫੇ, ਤੇ ਨਾਲ ਹੀ ਸੋਫਿਆਂ ਦੇ ਨਾਲ ਨਾਲ ਕੈਨੇਡੀਅਨ ਮੇਡ ਫਰਨੀਚਰ ਸੈੱਟ ਦੀ ਪੂਰੀ ਰੇਂਜ, ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਸੋਫਾ ਮਾਰਟ ਕੋਲ ਹੈ। ਦੋ ਲੋਕੇਸ਼ਨਸ ਤੇ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਨਾਲ ਹੀ 120 ਡੈਲਟਾ ਪਾਰਕ ਏਅਰਪੋਰਟ ਅਤੇ ਕੁਈਨਸ ਦੇ ਲਾਗੇ ਇਹ ਲੋਕੇਟਡ ਨੇ। ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਪਰਮਜੀਤ ਜੀ ਨੂੰ, ਨੰਬਰ 905-803-8056 905-803-8056 ਤੇ ਸੰਪਰਕ ਸੋਫਾ ਮਾਰਟ ਨਾਲ ਹੋ ਸਕਦੇ ਨੇ। ਤੇ ਜਦੋਂ ਵੀ ਸਾਡੇ ਕਿਸੇ ਸਪੌਂਸਰ ਨੂੰ ਕਾਲ ਕਰਦੇ ਹੋ ਤੇ ਹਮੇਸ਼ਾ ਸੁਨਹਿਰੀ ਸ਼ਾਮ ਰੇਡੀਓ ਦਾ ਹਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਦੇ ਦੇਣਾ। ਤੇ ਤੁਸੀਂ ਆਪਣੇ ਫੀਡਬੈਕ, ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪਣੀਆਂ ਜੋ ਹੁਣ ਤੱਕ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਉਹ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਪੇਜ ਫੇਸਬੁੱਕ ਤੇ ਜ਼ਰੂਰ ਲਾਈਕ ਕਰਨਾ, ਜ਼ਰੂਰ ਫੋਲੋ ਕਰਨਾ, ਤੇ ਨਾਲ ਦੀ ਨਾਲ ਨੰਬਰ 437-230-6569 ਤੇ ਵੀ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੇ ਨੰਬਰ 437-230-6569 ਤੇ ਕਾਲ ਕੀਤੀ ਜਾ ਸਕਦੀ ਹੈ। 437-230-6569 ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿਲ, ਜਾਰਜ ਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਰੇਡੀਓ ਸੁਨਹਿਰੀ ਸ਼ਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੇ ਮੈਂ ਹਾਂ ਤੁਹਾਡੀ ਹੋਸਟ ਰੁਪਿੰਦਰ ਕੌਰ। ਗੱਲ ਘਰਾਂ ਦੀ ਚੱਲੀ ਹੈ ਤਾਂ ਗੱਲ ਜ਼ਿਲ੍ਹਿਆਂ ਦੀ ਵੀ ਕਰ ਲਈਏ। ਪੰਜਾਬ ਹਰ ਇੱਕ ਨੂੰ ਜਿੰਨਾ ਪਿਆਰਾ, ਪੰਜ ਆਬਾਂ ਦੇ ਨਾਲ ਜਿੰਨਾ ਲਗਾਓ ਹੈ, ਉਨਾ ਹੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਨਾਲ ਵੀ ਖਾਸ ਲਗਾਓ ਹੈ। ਇੱਥੇ ਵੀ ਦੇਖਣ ਨੂੰ ਮਿਲਦਾ ਗੱਡੀਆਂ ਦੀ ਨੰਬਰ ਪਲੇਟਸ ਤੇ PB13, PB65 ਵੇਖਣ ਨੂੰ ਅਸੀਂ ਜ਼ਰੂਰ ਦੇਖਦੇ ਹਾਂ ਤੇ ਖੁਸ਼ ਹੁੰਦੇ ਹਾਂ ਤੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ ਅਸੀਂ ਨਾਂ ਜ਼ਰੂਰ ਚੇਤੇ ਕਰਦੇ ਹਾਂ। ਤੇ ਉਸ ਲਗਾਓ ਦਾ ਨੰਬਰ ਪਲੇਟਸ ਤੋਂ ਅੰਦਾਜ਼ਾ ਜੋ ਹੈ ਉਹ ਬਖੂਬੀ ਲਗਾਇਆ ਜਾ ਸਕਦਾ ਕਿ ਸਾਨੂੰ ਸਾਡੇ ਜ਼ਿਲ੍ਹੇ ਦੇ ਨਾਲ, ਸਾਨੂੰ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਆ। ਚਲੋ ਫਿਰ ਆਪਣੇ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਦੇਖਦੇ ਹਾਂ ਕਿਹੜਾ ਜ਼ਿਲ੍ਹਿਆਂ ਜੋ ਕਿਹੜੀ ਕਿਹੜੀ ਗੱਲ ਜੋ ਹੈ ਉਹ, ਕਿਹੜਾ ਜ਼ਿਲ੍ਹਾ ਜੋ ਹੈ ਉਹ ਮਸ਼ਹੂਰੀ ਜੋ ਹੈ ਉਹ ਖੱਟਦਾ ਤੇ ਕਿਹੜਾ ਜ਼ਿਲ੍ਹਾ ਕਿਹੜੀ ਗੱਲ ਲਈ ਜੋ ਮਸ਼ਹੂਰ ਹੈ। ਕਹਿੰਦੇ ਲੁਧਿਆਣੇ ਵਿਕਦਾ ਕੱਪੜਾ, ਮਸ਼ਹੂਰ ਵਰਧਮਾਨ ਦੇ ਗੋਲੇ, ਮੁਕਤਸਰ ਵਿੱਚ ਚਰਚਾ ਵਿੱਚ ਰਹਿੰਦੇ ਜੱਟਾਂ ਦੇ ਪਾਣੀਆਂ ਦੇ ਰੌਲੇ, ਜਗਰਾਉਂ ਜਾ ਦੇਖ ਆ ਸੰਦਾਂ ਦਾ ਮੇਲਾ, ਰਾਹ ਚ ਪੈਂਦਾ ਮੋਗਾ ਉੱਥੇ ਸਿੱਖੀ ਮਹਿਮਾਨ ਨਵਾਜ਼ੀ, ਭਾਵੇਂ ਲੋਕੀ ਕਹਿੰਦੇ ਮੋਗਾ ਬਸ ਚਾਹ ਜੋਗਾ, ਬਾਬਾ ਆਲਾ ਸਿੰਘ ਨੇ ਵਸਾਇਆ ਬਰਨਾਲਾ, ਬਠਿੰਡਾ ਅੱਜ ਵੀ ਵੱਜਦਾ ਉਵੇਂ ਬੰਦੂਕਾਂ ਵਾਲਾ, ਸੰਗਰੂਰ ਵਾਲਿਆਂ ਨੂੰ ਗੱਲ ਮੱਲੋ ਮੱਲੀ ਫੁਰਦੀ, ਗਰਮੀ ਬੜੀ ਪਈ ਮਾਨਸੇ ਬਸ ਗੇੜਾ ਮਾਰਾਈ ਕੈਂਚੀਆਂ ਮੁਰੇ ਦੀ, ਕਿਨੂਆਂ ਦੇ ਬਾਗਾਂ ਤੋਂ ਅਬੋਹਰ ਦਾ ਪਤਾ ਲੱਗਦਾ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰੀਏ ਹਮੇਸ਼ਾ ਸਜਦਾ, ਜਲੰਧਰ ਵਿੱਚ ਬਣਿਆ ਬੱਲਾ ਵਿੱਚ ਵਿਦੇਸ਼ਾਂ ਚੱਲੇ, ਗੁਰਦਾਸਪੁਰ ਦੇ ਭਾਊਆਂ ਦੀ ਵੀ ਪੂਰੀ ਬੱਲੇ ਬੱਲੇ, ਰਾਜਿਆਂ ਦਾ ਸ਼ਹਿਰ ਮਸ਼ਹੂਰ ਬੜਾ ਪਟਿਆਲਾ, ਫੁਲਕਾਰੀ ਜਿੱਥੇ ਸ਼ੀਸ਼ਿਆਂ ਵਾਲੀ ਨਾਲੇ ਸੂਟ ਬੂਟੀਆਂ ਵਾਲਾ, ਬਾਰਡਰ ਨੂੰ ਲੱਗਿਆ ਫਾਜ਼ਿਲਕਾ ਫਿਰੋਜ਼ਪੁਰ, ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੱਜਦਾ ਹੁਸ਼ਿਆਰਪੁਰ, ਕਪੂਰਥਲਾ ਸ਼ਾਹੀ ਸ਼ਹਿਰ ਜਿੱਥੇ ਬਣਦੀਆਂ ਨੇ ਰੇਲਾਂ, ਹਰ ਵਾਰੀ ਅੱਖਾਂ ਭਰ ਆਉਣ ਜਦੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਾਂ, ਬਾਬੇ ਫਰੀਦ ਦੀ ਬਾਣੀ ਦੇ ਰਾਹ ਪਾਉਂਦਾ ਹੈ ਫਰੀਦਕੋਟ, ਹਰਿਆਲੀ ਤੇ ਸੋਹਣੇ ਵਾਤਾਵਰਨ ਨਾਲ ਮੇਲ ਕਰਾਉਂਦਾ ਜ਼ਿਲ੍ਹਾ ਪਠਾਨਕੋਟ, ਸੁੱਚੀ ਧਰਤੀ ਸੁੱਚਾ ਪਾਣੀ ਅੰਮ੍ਰਿਤਸਰ ਸਾਹਿਬ ਦਾ ਉੱਚਾ ਨਿਸ਼ਾਨ ਝੂਲਦਾ ਰਹੇ ਆਨੰਦਪੁਰ ਕੇਸਗੜ੍ਹ ਸਾਹਿਬ ਦਾ, ਰੋਪੜ ਦੱਬ ਕੇ ਰਹਿ ਗਿਆ ਹੁਣ ਪੁਲਾਂ ਦੇ ਹੇਠ, ਮੋਹਾਲੀ ਦੇ ਭਾਵੇਂ ਹੋ ਗਏ ਮਹਿੰਗੇ ਰੇਟ, ਫਿਰ ਵੀ ਪੁਆਧੀ ਬੋਲੇ ਠੇਠ, ਫਿਰ ਵੀ ਬੋਲੇ ਪੁਆਧੀ ਠੇਠ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ। ਹੁਣ ਵੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਮਾਲਾ ਵਿੱਚ ਹੀ ਪਰੋਏ ਹਾਂ ਤੇ ਹਮੇਸ਼ਾ ਪਰੋਏ ਹੀ ਰਹਾਂਗੇ। ਪੰਜਾਬੀ ਭਾਵੇਂ ਜਲੰਧਰ ਦਾ ਹੋਵੇ, ਭਾਵੇਂ ਬਠਿੰਡੇ ਦਾ ਤੇ ਭਾਵੇਂ ਮੋਹਾਲੀ ਦਾ, ਪੰਜਾਬੀ ਪੰਜਾਬੀ ਅਖਵਾ ਕੇ ਹੀ ਮਾਣ ਮਹਿਸੂਸ ਕਰਦਾ ਤੇ
ਹਮੇਸ਼ਾ ਕਰਦਾ ਰਹੇ।

0: Hi, this is Ajay Oberoi from GTA Credit. पिछले 18 साल विच GTA Credit दी मदद नाल 20,000 तो विवाद फैमिलीज ने बिना बैंकरप्सी किते हुए अपने कर्जा तो छुटकारा पाया है। चाहे बिजनेस दे कर्जे होन या पर्सनल या CRA दे टैक्सेस, सारे कर्जे दी एक छोटी जही मंथली किश्त बनाओ। कॉल अजय या नदीम नो 416-650-5800 और
1: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ, 647-862-3210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 647-862-3210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਇਸ ਦੇ ਨਾਲ ਨਾਲ ਜੀ ਦੱਸ ਦਈਏ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋ ਤੇ 3 Lion ਲੀਗਲ ਸਰਵਿਸਿਜ਼ ਵਾਲੇ ਤੁਹਾਡੀ ਮਦਦ ਕਰ ਸਕਦੇ ਆ। ਗੱਲ ਭਾਵੇਂ ਕੋਈ ਵੀ ਮਸਲੇ ਦੀ ਹੋਵੇ, ਬੇਸ਼ੱਕ ਟੈਨੈਂਟ ਤੇ ਲੈਂਡਲੋਰਡ ਦਾ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਤਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ ਜਾਂ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇੱਕ ਕਾਲ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਕਰਨੀ ਨੰਬਰ 905-451-1777 905-451-9777। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਹੀ ਬੈਠੀ ਹੈ। ਫੋਨ ਕੰਸਲਟੇਸ਼ਨ ਤੁਸੀਂ ਜ਼ਰੂਰ ਕਰਨੀ ਔਰ ਜਾਣ ਤੋਂ ਪਹਿਲਾਂ ਨੰਬਰ 905-451-9777 ਤੇ ਸੰਪਰਕ ਹੋ ਸਕਦੇ ਨੇ 3 Lion ਲੀਗਲ ਸਰਵਿਸਿਜ਼ ਨਾਲ। ਨਾਲ ਦੀ ਨਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਪੇਂਟ ਜੋਬ, ਰੈਨੋਵੇਸ਼ਨ ਦਾ ਕੰਮ ਕਰਾਉਣਾ ਜਾਂ ਫਿਰ ਪਲੰਬਿੰਗ, ਇਲੈਕਟ੍ਰੀਕਲ ਜਾਂ ਫਿਰ ਲੀਗਲ ਬੇਸਮੈਂਟਸ ਤਿਆਰ ਕਰਾਉਣੀਆਂ ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ, ਤੁਸੀਂ ਇੱਕ ਕਾਲ ਦੇਣੀ ਹੈ 6 Sigma ਰੈਨੋਵੇਸ਼ਨਸ ਨੂੰ, ਜੋ ਕਿ ਆਪਣੇ ਕੰਮ ਦੇ ਖਾਸ ਮਾਹਰ ਨੇ, ਸਮੇਂ ਸਿਰ ਤੁਹਾਡਾ ਕੰਮ ਜੋ ਹੈ ਘਰ ਦਾ ਪੂਰਾ ਕਰਕੇ ਦੇਣਗੇ। ਹਰਮਨਜੀਤ ਸਿੰਘ ਨਾਗੀ ਨੰਬਰ 647-992-9952 6479922952 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਪੂਰੇ GTA ਏਰੀਆ ਤੇ GTA ਏਰੀਆ ਤੋਂ ਬਾਹਰ ਵੀ ਇਹ ਸਰਵ ਕਰਦੇ ਨੇ। ਇੱਕ ਕਾਲ ਜ਼ਰੂਰ ਦੇਣੀ ਨੰਬਰ 647-992-9952 ਤੇ। ਨਾਲ ਦੀ ਨਾਲ ਹੁਣ ਫਰਨੀਚਰ ਤੁਸੀਂ ਆਪਣਾ ਨਵਾਂ ਤਿਆਰ ਕਰਾਉਣਾ, ਘਰ ਫਰਨੀਚਰ ਨਾਲ ਸ਼ਾਨਦਾਰ ਬਣਾਉਣਾ, ਸੋਫਾ ਮਾਰਟ ਜ਼ਰੂਰ ਹੋ ਕੇ ਆ ਸਕਦੇ ਹੋ, ਜੋ ਕਿ ਆਪ ਖਾਸ ਤਿਆਰ ਕਰਦੇ ਨੇ ਸੋਫੇ, ਕਸਟਮਾਈਜ਼ ਕਰਦੇ ਨੇ, ਤੁਹਾਡੇ ਘਰ ਦੀ ਮੈਜ਼ਰਮੈਂਟਸ ਰੰਗ ਦੇ ਹਿਸਾਬ ਦੇ ਨਾਲ ਤੇ 24 ਰੀਗਨ ਰੋਡ ਤੇ ਨਾਲ ਹੀ 120 ਡੈਲਟਾ ਪਾਰਕ ਬੁਲਵਰਡ ਤੇ ਇਹ ਲੋਕੇਟਡ ਨੇ। ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ ਪਰਮਜੀਤ ਕੌਰ ਜੀ ਦੇ ਲਈ, ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ 905-803-8056 ਤੇ। ਫੋਨ ਰਾਹੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਹੀ ਤੁਸੀਂ ਜਾਣਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਲਾਈਨ ਤੇ ਹੁਣ ਬਿਲਕੁਲ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਜੋ ਕਿ ਮੋਰਗੇਜ ਦੇ ਅਪਡੇਟਸ ਲੈ ਕੇ ਹਾਜ਼ਰ ਨੇ। ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਕੁਐਸਚਨ ਹੈ, ਇੱਕ ਕਾਲ ਇਹਨਾਂ ਨੂੰ ਦੇਣੀ ਨੰਬਰ 647-549-4499 ਤੇ। ਜੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
3: ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਉਰਡ ਮਤਲਬ ਤੁਹਾਡੇ ਘਰ ਪਿੱਛੇ ਜਿਹੜੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਇੱਥੇ ਜ਼ਰੂਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਪਈ ਹੋਈ ਹੈ, ਤਾਂ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਇਹ ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ, ਡਿਫਰੈਂਟ ਰੀਜ਼ਨਸ ਕਰਕੇ ਕਿ ਵਧੀਆ ਰੇਟ ਆਫ ਇੰਟਰਸਟ ਮਿਲਿਆ ਹੋਇਆ ਜਾਂ ਫਿਕਸ ਰੇਟ 'ਤੇ ਹੈਗੀ ਮੋਰਗੇਜ, ਪੈਨਲਟੀ ਪੈ ਰਹੀ ਉਹਨੂੰ ਤੋੜਨ 'ਤੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ। ਸੋ ਦੱਸਣਾ ਚਾਹਾਂਗੀ ਇੱਥੇ ਕਿ ਅਕਾਲ ਮੋਰਗੇਜਸ 'ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਜਿਹੜੀ ਹੈ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ 'ਤੇ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਭਾਵੇਂ ਤੁਸੀਂ ਫਰਦਰ ਇਨਵੈਸਟਮੈਂਟ ਕਰਨੀ ਹੈਗੀ ਹੈ, ਕੋਈ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਚਾਹੀਦਾ, ਜਾਂ ਆਪਣੇ ਸਾਰੇ ਡੈਟ ਜਿਹੜੇ ਆ ਕੰਸੋਲੀਡੇਟ ਕਰਨੇ ਨੇ, ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਲਿੱਤੀ ਹੋਈ ਹੈ ਉਹਨੂੰ ਪੇ ਆਊਟ ਕਰਨਾ, ਕਿਸੇ ਵੀ ਪਰਪਸ ਵਾਸਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ 'ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤਾਂ ਅਸੀਂ ਹਮੇਸ਼ਾ ਆਪਣੇ ਵਾਅਦੇ 'ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਸਿਕਿਉਰ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਨੂੰ ਫਰੋਮ ਅਕਾਲ ਮੋਰਗੇਜਸ, 6475394499-647-549-4499-99।
1: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਆਪਣੇ ਘਰ ਦੀ, ਆਪਣੇ ਪੁਰਾਣੇ ਘਰ ਦੀ, ਆਪਣੇ ਬਚਪਨ ਵਾਲੇ ਘਰ ਦੀਆਂ ਯਾਦਾਂ ਜੋ ਨੇ ਅੱਜ ਅਸੀਂ ਤਾਜ਼ੀਆਂ ਕੀਤੀਆਂ। ਤੇ ਅੱਜ ਦੀ ਕਹਾਣੀ ਰਾਹੀਂ ਅਸੀਂ ਇਹੀ ਵੇਖਿਆ ਕਿ ਘਰ ਜੋ ਨੇ ਉਹ ਸਾਡੇ ਬਾਜੋਂ ਕਿਤੇ ਨਾ ਕਿਤੇ ਬੇਜਾਨ ਨੇ, ਤੇ ਉਹਨਾਂ ਦੇ ਵਿੱਚ ਅਸੀਂ ਵਾਪਸ ਜਾ ਕੇ ਜਾਨ ਜ਼ਰੂਰ ਪਾਉਂਦੇ ਰਹੀਏ, ਤਾਂ ਕਿ ਆਪਣੇ ਮਨ ਨੂੰ ਵੀ ਹਮੇਸ਼ਾ ਤਸੱਲੀ ਰਹੇ, ਆਪਣਾ ਬਚਪਨ ਵੀ ਹਮੇਸ਼ਾ ਸਾਡੇ ਮਨ ਦੇ ਵਿੱਚ ਜੋ ਹੈ ਉਹ ਤਾਜ਼ਾ ਰਹੇ, ਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਨਾ ਰੁੱਝ ਜਾਈਏ ਕਿ ਅਸੀਂ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਭੁੱਲ ਜਾਈਏ, ਅਸੀਂ ਆਪਣੇ ਬਚਪਨ ਦੀਆਂ ਸੋਹਣੀਆਂ ਯਾਦਾਂ ਨੂੰ ਕਦੇ ਫਰੋਲ ਹੀ ਨਾ ਸਕੀਏ। ਤੇ ਉਮੀਦ ਕਰਾਂਗੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਤੁਸੀਂ ਆਪਣਾ ਫੀਡਬੈਕ ਜ਼ਰੂਰ ਸਾਨੂੰ ਦਿੰਦੇ ਰਹਿਣਾ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨੂੰ ਤੁਸੀਂ ਲਾਈਕ ਫੋਲੋ ਕਰਨਾ, ਤੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਲੇਟਿਵਸ ਨੂੰ ਜ਼ਰੂਰ ਦੱਸਣਾ, ਤੇ ਵੱਧ ਤੋਂ ਵੱਧ ਜੋ ਜਿੰਨਾ ਤੁਸੀਂ ਸਾਡੇ ਨਾਲ ਜੁੜੋਗੇ ਉਨਾ ਵੱਧ ਤੋਂ ਵੱਧ ਸਾਡਾ ਹੌਸਲਾ ਜੋ ਹੈ ਹੋਰ ਵਧੇਗਾ। ਤੇ ਇਸ ਦੇ ਨਾਲ ਹੀ ਸਾਡੇ ਸਪੋਂਸਰਸ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ, ਕਿਉਂਕਿ ਪ੍ਰੋਗਰਾਮ ਕੋਈ ਵੀ ਹੁੰਦਾ ਉਸ ਦੇ ਵਿੱਚ ਸਪੋਂਸਰਸ ਦਾ ਬਹੁਤ ਵੱਡਾ ਰੋਲ ਹੁੰਦਾ ਉਸ ਦੀ ਹੋਂਦ ਬਣਾਉਣ ਦੇ ਵਿੱਚ, ਤੇ ਸਾਡੇ ਸਾਰੇ ਹੀ ਸਪੋਂਸਰਸ ਤੁਹਾਨੂੰ ਸਰਵਿਸਿਜ਼ ਦੇਣ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਨੇ। ਤੇ ਇਸ ਵੇਲੇ ਸਾਡੇ ਨਾਲ ਲਾਈਨ ਤੇ ਬਿਲਕੁਲ ਤਿਆਰ ਬਰ ਤਿਆਰ ਨੇ ਜਸਪਿੰਦਰ ਕੌਰ ਤੱਗੜ ਜੀ, ਤੁਹਾਨੂੰ ਇੰਸ਼ੋਰੈਂਸ ਦੇ ਅਪਡੇਟਸ ਦੇਣ ਲਈ। ਇੰਸ਼ੋਰੈਂਸ ਕਰਾਉਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤਾਂ ਕਿ ਸਟ੍ਰੈਸ ਫਰੀ ਜ਼ਿੰਦਗੀ ਜੋ ਹੈ ਅਸੀਂ ਜੀ ਸਕੀਏ, ਤੇ ਨਾਲ ਹੀ ਕੋਈ ਵੀ ਜਦੋਂ ਔਖਾ ਵੇਲਾ ਆਇਆ ਤਾਂ ਪਰਿਵਾਰ ਨੂੰ ਮੁਸ਼ਕਿਲ ਦੀ ਘੜੀ ਨਾ ਵੇਖਣੀ ਪਵੇ। ਤੇ ਨੰਬਰ ਤੁਸੀਂ ਜਸਵਿੰਦਰ ਜੀ ਲਈ ਯਾਦ ਰੱਖਣੇ, ਨੰਬਰ 647-765-2340, 6477652340। ਜੀ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ, ਤੇ ਰੁਪਿੰਦਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ
1: ਜੀ। ਮੈਮ, ਤੇ ਅੱਜ ਦੇ ਸਾਡੇ ਕੋਲ ਕੀ ਅਪਡੇਟਸ ਨੇ
4: ਜੀ? ਬਿਲਕੁਲ, ਅੱਜ ਮੈਂ ਬਿਲਕੁਲ ਜਿਹੜੇ ਸਾਡੇ ਨਵੇਂ ਇਮੀਗ੍ਰੈਂਟ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੁੰਗੀ। ਜੇਕਰ ਤੁਸੀਂ ਕੈਨੇਡਾ ਵਿੱਚ ਐਜ਼ ਏ ਨਵੇਂ ਇਮੀਗ੍ਰੈਂਟ ਆਏ ਹੋ, ਤੁਸੀਂ PR, ਪਹਿਲੇ ਜਿਹੜੇ 90 ਦਿਨ ਹੁੰਦੇ ਆ ਜੀ, 90 ਡੇਜ਼, ਉਦੋਂ ਤੁਹਾਡੇ ਕੋਲ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਲਥ ਪਲਾਨ ਦੇ ਅੰਤਰਗਤ ਤੁਸੀਂ 3 ਮਹੀਨੇ ਬਾਅਦ ਹੈਲਥ ਕਾਰਡ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸੱਟ ਚੋਟ ਲੱਗ ਜਾਵੇ, ਫਿਰ ਹੋਸਪਿਟਲਾਈਜ਼ ਹੋਣਾ ਪੈਂਦਾ, ਤੁਹਾਡੀ ਕਾਫੀ ਮਨੀ ਜਿਹੜੀ ਖਰਚ ਹੋ ਸਕਦੀ ਹੈ। ਇਸਦੇ ਨਾਲ ਨਾਲ ਜਿਹੜੇ ਵਰਕ ਪਰਮਿਟ ਹੋਲਡਰ ਹਨ ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਕੈਨੇਡਾ ਆਏ ਹੋਏ ਹਨ, ਤਾਂ ਵੀ ਐਮਰਜੈਂਸੀ ਮੈਡੀਕਲ ਲੈਣੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਕਾਲਜ ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਪਲਾਨ ਹੈਗੇ ਆ। ਤੁਸੀਂ ਮੰਥਲੀ $67 ਪ੍ਰੀਮੀਅਮ ਦੇ ਕੇ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ, ਤੇ ਜੇਕਰ 1 ਸਾਲ ਦੀ ਕਵਰੇਜ ਲੈਣੀ ਹੈ ਤਾਂ ਸਿਰਫ $688 ਦੇ ਵਿੱਚ 1 ਸਾਲ ਲਈ ਤੁਸੀਂ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ। ਤੇ ਐਮਰਜੈਂਸੀ ਮੈਡੀਕਲ ਜਿਹੜੀ ਹੈ ਬੜੀ ਜ਼ਰੂਰੀ ਹੈ ਜੀ, ਔਰ ਅਫੋਰਡੇਬਲ ਪ੍ਰਾਈਸ ਤੁਸੀਂ ਲੈ ਸਕਦੇ ਹੋ, ਮਹਿੰਗੀ ਨਹੀਂ ਹੈਗੀ। ਜੇਕਰ ਤੁਹਾਡੀ ਉਮਰ 25 ਸਾਲ ਦੀ ਹੈ ਤਾਂ ਸਿਰਫ $51 ਮੰਥਲੀ ਵਿੱਚ ਤੁਸੀਂ $50,000 ਦੀ ਕਵਰੇਜ ਲੈ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੇਂ ਕੈਨੇਡਾ ਵਿੱਚ ਆਏ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਵਿਜ਼ਟਰ ਹੋ ਜਾਂ ਸੁਪਰ ਵੀਜ਼ਾ ਤੇ ਹੋ ਤੇ ਤੁਹਾਡੀ ਵਿਜ਼ਟਰ ਇੰਸ਼ੋਰੈਂਸ ਐਕਸਪਾਇਰ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ, ਤੇ ਇਹਦੇ ਨਾਲ ਨਾਲ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ।
1: ਜੀ ਵਾਕਈ,
4: ਸਪੋਰਟ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ। ਮੈਂ ਨੰਬਰ ਆਪਣਾ ਦੇ ਦਿੰਦੀ ਹਾਂ, 647-765-2340। ਜੇਕਰ ਤੁਸੀਂ ਆਫਿਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਹੋ, ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਬਾਏ ਅਪੁਆਇੰਟਮੈਂਟ ਆ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਜੀ 6477652340। ਇਸ ਤੋਂ ਇਲਾਵਾ ਲਾਈਫ ਕ੍ਰਿਟੀਕਲ ਡਿਸੇਬਿਲਿਟੀ RESP RRSP TFSA ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ। ਇਹ ਬੜੇ ਅਫੋਰਡੇਬਲ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲ ਸਕਦੀ ਹੈ। ਮੇਰਾ ਨੰਬਰ ਇੱਕ ਵਾਰ ਫਿਰ ਲੈ ਲਓ, 647-765-2340 6477652340।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680-7335 ਤੇ 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ, ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680-7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਏ ਨੂੰ ਅਸੀਂ ਆਖਦੇ ਹਾਂ। ਉਮੀਦ ਹੈ ਸ਼ਨੀਵਾਰ ਸੈਟਰਡੇ ਸ਼ਨਿਚਰਵਾਰ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਨਾਲ ਹੰਡਾਇਆ ਹੋਏਗਾ। ਤੇ ਅੱਜ 29 ਤਰੀਕ ਆਲਮੋਸਟ ਲੰਘ ਚੱਲੀ ਹੈ ਤੇ ਸਟੂਡੀਓ ਦੀ ਘੜੀ ਦੇ ਵਿੱਚ 9:05 ਹੋ ਚੁੱਕੇ ਨੇ। ਸਾਥ ਬਣਿਆ ਰਹੇਗਾ ਪੂਰੇ 10 ਵਜੇ ਤੱਕ ਸ਼ਨੀਵਾਰ ਦੀ ਸ਼ਾਮ 9 to 10 AM 530 ਤੇ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਤੇ ਬੜਾ ਯਾਰ ਇੰਤਜ਼ਾਰ ਕਰੀਦਾ, ਬੜੀ ਵੇਟ ਹੁੰਦੀ ਹੈ ਵੀ ਯਾਰ ਕਦੋਂ ਸ਼ਨੀਵਾਰ ਆਵੇ ਤੇ ਕਦੋਂ ਸ਼ਾਮ ਦੇ ਟਾਈਮ ਹੋਵੇ 9 ਵਜਣ ਤੇ ਸਾਰਿਆਂ ਦੇ ਆਪਾਂ ਜਾ ਕੇ ਰੂਬਰੂ ਹੋਈਏ, ਗੱਲਾਂ ਬਾਤਾਂ ਕਰੀਏ, ਰੇਡੀਓ ਦੀਆਂ ਤਰੰਗਾਂ ਦੇ ਰਾਹੀਂ ਰੂਬਰੂ ਹੋਈਏ। ਤੇ ਉਮੀਦ ਹੈ ਤੁਸੀਂ ਵੀ ਇਸ ਤਰੀਕੇ ਨਾਲ ਇੱਦਾਂ ਹੀ ਵੇਟ ਕਰਦੇ ਹੋ। ਤੇ ਆ ਜਾਓ ਫਿਰ, ਲਾਈਨਾਂ ਆਪਾਂ ਖੋਲ੍ਹ ਦਿੰਦੇ ਹਾਂ ਥੋੜ੍ਹੀ ਦੇਰ ਦੇ ਵਿੱਚ ਤੇ ਜਿਵੇਂ ਪ੍ਰੋਗਰਾਮ ਅੱਗੇ ਵੀ ਲਾਈਨਅਪ ਕਰਦੇ ਹਾਂ, ਗੀਤ ਸੰਗੀਤ ਤੇ ਅੱਜ ਦਾ ਬੜਾ ਸ਼ਾਨਦਾਰ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ। 905-673-3337 ਤੇ 905-673-3337।

0: 905-673-3337 ਤੇ ਅਕਸਰ ਹੀ ਆਪਾਂ ਸੁਣਦੇ ਆਏ ਹਾਂ ਵੱਡੇ ਵਡੇਰਿਆਂ ਤੋਂ ਸਾਰਿਆਂ ਤੋਂ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰੋ, ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਅਤੇ ਕਹਿੰਦੇ ਉਡਾਣ ਵੀ ਉਨੀ ਕੁ ਭਰੋ ਜਿੱਥੇ ਤੁਸੀਂ ਜਾ ਕੇ ਉਡਾਣ ਭਰੀ ਵੀ ਰੱਖੋ ਅਤੇ ਸੰਭਲੇ ਵੀ ਰਹੋ, ਇਹ ਵੀ ਬੜਾ ਜ਼ਰੂਰੀ ਹੈ। ਕਈ ਵਾਰ ਬੰਦਾ ਉਡਾਣ ਜ਼ਿਆਦਾ ਉੱਚੀ ਭਰ ਜਾਂਦਾ ਅਤੇ ਫਿਰ ਉਹਨੂੰ ਪਤਾ ਲੱਗਦਾ ਨਹੀਂ ਵੀ ਯਾਰ ਥੱਲੇ ਉਤਰਨਾ ਕਿੱਦਾਂ, ਅਤੇ ਉਹ ਫਿਰ ਸਿੱਧਾ ਬੰਦਾ ਡਿੱਗਦਾ ਹੀ ਆ। ਅਤੇ ਆਪਣਾ ਹਮੇਸ਼ਾ ਕੋਈ ਨਾ ਕੋਈ ਚੀਜ਼ ਆਪਾਂ ਸੋਚ ਰਹੇ ਹਾਂ, ਕਰ ਰਹੇ ਹਾਂ, ਕਰਨ ਵਾਲੇ ਹਾਂ, ਅਤੇ ਸਾਡੇ ਕੋਲ ਕਹਿੰਦੇ ਆ ਪਲੈਨ ਬੀ ਹੋਣਾ ਚਾਹੀਦਾ। ਪਲੈਨ ਬੀ ਕਹਿੰਦੇ ਹਮੇਸ਼ਾ ਹੋਣਾ ਚਾਹੀਦਾ। ਤੁਸੀਂ ਮੰਨਦੇ ਹੋ ਇਸ ਗੱਲ ਨੂੰ, ਪਲੈਨ ਬੀ ਸਾਡੇ ਕੋਲ ਹੋਣਾ ਚਾਹੀਦਾ ਕਿ ਬਸ ਪਲੈਨ ਏ 'ਤੇ ਆਪਾਂ ਟਿਕੇ ਰਹੀਏ। ਬੜਾ ਕੁਛ ਕਰਨ ਵਾਲਾ ਹੁੰਦਾ ਜ਼ਿੰਦਗੀ ਦੇ ਵਿੱਚ, ਆਪਾਂ ਕਹਿੰਦੇ ਆਹ ਕੰਮ ਮੈਂ ਕਰਨਾ, ਇਹ ਕਰਕੇ ਇੱਦਾਂ ਅਤੇ ਇੱਦਾਂ ਕਰ ਲਾਂਗਾ। ਕੀ ਅਸੀਂ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਵੀ ਯਾਰ ਜੇ ਆਹ ਕੰਮ ਮੈਂ ਕਰ ਰਿਹਾ ਅਤੇ ਨਾਲੋਂ ਨਾਲ ਮੇਰਾ ਪਲੈਨ ਬੀ, ਵੀ ਮੇਰੇ ਕੋਲ ਆਪਸ਼ਨ ਕੀ ਹੈ, ਮੇਰੇ ਕੋਲ ਦੂਜੀ ਚੀਜ਼ ਕਿਹੜੀ ਆਪਸ਼ਨ ਹੈ, ਹੋਣੀ ਚਾਹੀਦੀ ਹੈ? ਤੁਹਾਨੂੰ ਲੱਗਦਾ ਇਹ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਨਹੀਂ? ਮੈਨੂੰ ਲੱਗਦਾ ਇਹਦੇ ਪਿੱਛੇ ਸਾਡੇ ਵਿਚਾਰ ਦੋਵਾਂ ਪਾਸੇ ਹੋ ਸਕਦੇ ਆ। ਕੋਈ ਕਹਿ ਸਕਦਾ ਵੀ ਯਾਰ ਜਿਹੜਾ ਕੁਛ ਆਪਾਂ ਸੋਚਿਆ ਉਹ 'ਤੇ ਟਿਕੇ ਰਹੋ, ਜਾਂ ਕੋਈ ਇਹ ਵੀ ਕਹਿ ਸਕਦਾ ਵੀ ਨਹੀਂ ਯਾਰ ਜੋ ਸੋਚਿਆ ਉਹ ਤਾਂ ਠੀਕ ਹੈ, ਨਾਲ ਆਪਦਾ ਕੋਈ ਹੋਰ ਆਪਸ਼ਨ ਵੀ ਲੈ ਕੇ ਜ਼ਰੂਰ ਚੱਲੋ, ਜਿਹਨੂੰ ਕਹਿ ਦਿੰਦੇ ਆਪਾਂ ਪਲੈਨ ਬੀ। ਤੁਹਾਡਾ ਕੀ ਕਹਿਣਾ, ਕਾਲ ਕਰਕੇ ਦੱਸਿਓ ਵੀ ਯਾਰ ਇਹ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਖਾਸ ਕਰਕੇ ਜਦੋਂ ਕਿਤੇ ਇਨਸਾਨ ਕੋਈ ਚੀਜ਼ ਸਟਰਗਲ ਕਰ ਰਿਹਾ ਅਤੇ ਉਸ ਟਾਈਮ ਉਸ ਮੌਕੇ ਉਹ ਬੜਾ ਕੁਛ ਸੋਚਦਾ ਵੀ ਯਾਰ ਇਹ ਚੀਜ਼ ਹੋਣੀ ਚਾਹੀਦੀ ਹੈ, ਨਹੀਂ ਯਾਰ ਮੈਂ ਇੱਕੋ ਹੀ ਚੀਜ਼ ਦੇ ਵੱਲ ਰਹਿਣਾ ਇੱਕ ਵਾਰ ਆਪਣਾ ਮਨ ਬਣਾ ਕੇ। ਤੁਹਾਡਾ ਕੀ ਕਹਿਣਾ ਵੀ ਪਲੈਨ ਬੀ ਹੋਣਾ ਚਾਹੀਦਾ ਕਿ ਨਹੀਂ, ਸਾਡੇ ਕੋਲ ਦੂਜੀ ਆਪਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ, ਜੇ ਹੋਣੀ ਚਾਹੀਦੀ ਹੈ ਕਿਉਂ, ਜੇ ਨਹੀਂ ਹੋਣੀ ਚਾਹੀਦੀ ਤਾਂ ਕਿਉਂ, ਸੋਚ ਕੇ ਦੱਸੋ। ਮੈਨੂੰ ਪਤਾ ਇਹ ਬੜਾ ਸ਼ਾਨਦਾਰ ਇੱਕ ਆਂਸਰ ਹੈ ਤੁਹਾਡਾ ਹੋਏਗਾ, ਕਿਉਂਕਿ ਆਪਾਂ ਇਹਦੇ ਵਿੱਚ ਨਾ ਬੜਾ ਕੁਛ ਕਲੀਅਰ ਕਰ ਸਕਦੇ ਹਾਂ ਜ਼ਿੰਦਗੀ ਦੇ ਵਿੱਚ, ਜੇ ਤੁਹਾਡੇ ਕੋਲ ਤਜਰਬਾ ਐਕਸਪੀਰੀਅੰਸ ਹੈ, ਨੌਲੇਜ ਹੈ, ਅਤੇ ਆਓ ਫਿਰ ਪਰਿਵਾਰ ਵਾਂਗ ਹਮੇਸ਼ਾ ਵਾਂਗ ਜੁੜ ਕੇ ਗੱਲਬਾਤ ਕਰੀਏ। ਅਤੇ ਕੀ ਪਤਾ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੋਏ ਅਤੇ ਬੰਦਾ ਤੁਹਾਡੀ ਗੱਲਾਂ ਦੇ ਰਾਹੀਂ ਉਹਦੇ ਸੋਚ ਦੇ ਵਿੱਚ ਉਹਦੀ ਸਮਝ ਦੇ ਵਿੱਚ ਇਜ਼ਾਫਾ ਹੋ ਸਕਦਾ। ਅਤੇ ਆਓ ਫਿਰ ਕਰਦੇ ਹਾਂ ਗੱਲਾਂ ਬਾਤਾਂ 905-673-3337 'ਤੇ, 905-673-3337 ਲਾਈਨਾਂ ਆਪਾਂ ਖੋਲਦੀਆਂ ਨੇ। ਕੀ ਬੰਦੇ ਦਾ ਜ਼ਿੰਦਗੀ ਦੇ ਵਿੱਚ ਕੋਈ ਵੀ ਅਸੀਂ ਕੰਮ ਕੋਈ ਵੀ ਚੀਜ਼ ਕਰ ਰਹੇ ਹਾਂ, ਕੀ ਸਾਡੇ ਕੋਲ ਪਲੈਨ ਬੀ ਹੋਣਾ ਚਾਹੀਦਾ, ਕੀ ਸਾਡੇ ਕੋਲ ਕੋਈ ਹੋਰ ਆਪਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ? ਕਈ ਵਾਰ ਕੋਈ ਬੰਦਾ ਕਹਿੰਦਾ ਨਾ ਯਾਰ ਇੱਕ ਚੀਜ਼ ਆਪਾਂ ਹੁਣ ਇਹ ਕਰਨੀ ਹੈ ਨਾ, ਬਸ ਕਰਕੇ ਹੀ ਹਟਣੀ ਆ। ਕਈ ਵਾਰ ਬੰਦੇ ਦਾ ਬੜਾ ਮਨ ਐਨ ਸਟਰੋਂਗ ਹੁੰਦਾ, ਪਰ ਤੁਹਾਡਾ ਇਸ ਗੱਲ ਨੂੰ ਲੈ ਕੇ ਕੀ ਕਹਿਣਾ, ਦੇਖਦੇ ਹਾਂ, ਤੁਹਾਡੇ ਵਿਚਾਰ ਸੁਣਦੇ ਹਾਂ ਅਤੇ ਲਾਓ ਫਿਰ ਕਾਲ ਯਾਰ, ਦੇਖਦੇ ਹਾਂ ਕੀ ਕੁਛ ਕਹਿਣਾ ਤੁਹਾਡਾ। 905-673-3337 ਅਤੇ ਕਾਲ ਦੇ ਵੱਲ ਵੀ ਚੱਲਦੇ ਹਾਂ, ਕਾਲ ਦੇ ਵੱਲ ਹੀ ਚੱਲਦੇ ਹਾਂ ਪਹਿਲਾਂ। 4100-4100 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
0: ਉਹ ਬਹੁਤ ਵਧੀਆ ਸਰ, ਤੁਸੀਂ ਸੁਣਾਓ।
1: ਬਸ ਬਹੁਤ ਵਧੀਆ ਜੀ, ਬਹੁਤ ਵਧੀਆ। ਅਜੇ ਮੇਰਾ ਇਹ ਮੰਨਣਾ ਵੀ ਪਲਾਨ ਬੀ ਤੁਹਾਡੇ ਕੋਲ ਹੋਣਾ ਚਾਹੀਦਾ ਜੀ,
0: ਹੋਣਾ ਚਾਹੀਦਾ।
1: ਹਾਂਜੀ, ਇਹਦੇ ਪਿੱਛੇ ਰੀਜ਼ਨ ਮੇਰਾ ਇਹ ਹੈ ਕਿ ਮਤਲਬ ਮੈਂ ਤਾਂ ਹਮੇਸ਼ਾ ਪਲਾਨ ਬੀ ਰੱਖਦਾ। ਰੀਜ਼ਨ ਬਿਹਾਈਂਡ ਇਸ ਕਿ ਕਿਸੇ ਵੀ ਚੀਜ਼ ਦੀ ਸਕਸੈਸ ਰੇਸ਼ੋ 100% ਨਹੀਂ ਹੁੰਦੀ। ਜੇ ਤੁਹਾਡਾ ਪਲਾਨ ਏ ਫੇਲ ਹੁੰਦਾ ਕਿਸੇ ਨਾ ਕਿਸੇ ਰੀਜ਼ਨ ਕਰਕੇ, ਔਰ ਏ ਬੀ ਸੀ ਐਨੀ ਰੀਜ਼ਨ, ਤੁਹਾਡੇ ਕੋਲ ਅਗਰ ਪਲਾਨ ਬੀ ਨਹੀਂ ਹੈ ਤਾਂ ਤੁਸੀਂ ਕਿੱਦਾਂ ਅੱਗੇ ਕੰਟੀਨਿਊ ਕਰੋਗੇ? ਭਾਵੇਂ ਤੁਹਾਡਾ ਕਰੀਅਰ ਹੈ, ਭਾਵੇਂ ਤੁਹਾਡਾ ਕੋਈ, ਜਿੱਦਾਂ ਹੁਣ ਕਿਸੇ ਨੇ ਹੋਮ ਲੈਣਾ, ਇਹ ਉਹਨੂੰ ਇੱਕ ਹੋਮ ਬਹੁਤ ਪਸੰਦ ਹੈ, ਉਹ ਹੁਣ ਉਹਦੇ ਤੇ ਬਿਲਡ ਆ ਗਈਆਂ ਜ਼ਿਆਦਾ, ਹੁਣ ਉਹ ਜਾਂ ਤਾਂ ਉਹਦੀ ਕੋਸਟ ਹਾਇਰ ਪੇ ਕਰੇ, ਉਹ ਐਕਸਟਰਾ ਫੋਲੀਆ ਲਾ ਲਾ ਗਿਆ, ਜਾਂ ਫਿਰ ਉਹ ਦੇਖੇ ਕਿ ਮੇਰੀ ਰੇਂਜ ਆ ਵੀ ਮੈਂ ਇਹਨੂੰ ਨਹੀਂ ਲੈ ਕੇ ਮੈਂ ਦੂਜੇ ਪਾਸੇ ਕਿਹੜੀ ਹੋਰ ਚੀਜ਼ ਲੈ
0: ਸਕਦਾ। ਬਿਲਕੁਲ ਸਹੀ ਗੱਲ, ਬਿਲਕੁਲ।
1: ਇਸ ਕਰਕੇ ਪਲਾਨ ਬੀ ਹੋਣਾ ਚਾਹੀਦਾ,
0: ਹੋਣਾ ਚਾਹੀਦਾ ਪਲਾਨ ਬੀ।
1: ਹਾਂਜੀ,
0: ਚਲੋ ਬਹੁਤ ਵਧੀਆ ਸਰ, ਤੁਹਾਡਾ ਨਾਮ ਜੀ?
1: ਮੇਰਾ ਨਾਮ ਭੁਪਿੰਦਰ ਸਿੰਘ ਜੀ।
0: ਭੁਪਿੰਦਰ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਤੁਸੀਂ ਕਹਿਣਾ ਤੁਹਾਡਾ ਵੀ। ਤੁਸੀਂ ਜ਼ਿੰਦਗੀ ਦੇ ਵਿੱਚ ਪਲਾਨ ਬੀ ਰੱਖ ਕੇ ਚੱਲਦੇ ਹੋ ਹਮੇਸ਼ਾ?
1: ਮੈਂ ਹਮੇਸ਼ਾ ਰੱਖ ਕੇ ਚੱਲਦਾ ਜੀ, ਮੈਂ ਤਾਂ ਬਿਨਾਂ ਪਲਾਨ ਬੀ ਤੋਂ, ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿੱਦਾਂ ਬਾਈ ਪ੍ਰੋਫੈਸ਼ਨ ਮੈਂ CPA ਆ।
0: ਅੱਛਾ, ਜੀ ਜੀ।
1: ਜਿੱਦਾਂ ਹੁਣ ਫੋਰ ਐਗਜ਼ਾਮਪਲ ਮੈਂ ਆਪਣੇ CPA ਦੇ ਐਗਜ਼ਾਮ ਦੇਣੇ ਆ,
0: ਹਾਂਜੀ,
1: ਉਹਦੇ ਚ ਮੈਂ ਕੋਈ ਪਲਾਨ ਨਹੀਂ ਰੱਖਦਾ, ਬਿਕੋਜ਼ ਦੈਟ ਆਈ ਹੈਵ ਟੂ ਗਿਵ ਐਂਡ ਆਈ ਹੈਵ ਟੂ ਕਲੀਅਰ ਐਟ ਐਨੀ ਕੋਸਟ, ਦੈਟ ਇਜ਼ ਅ ਸੈਪਰੇਟ ਇਸ਼ੂ।
0: ਬਿਲਕੁਲ,
1: ਅਦਰਵਾਈਜ਼ ਦੂਜੀਆਂ ਚੀਜ਼ਾਂ ਦੇ ਪਲਾਨ ਹੋਣੇ ਚਾਹੀਦੇ। ਹੁਣ ਜਿੱਦਾਂ ਕੋਈ ਪੜ੍ਹਾਈ ਕਰ ਰਿਹਾ ਬੱਚਾ,
2: ਹਾਂਜੀ,
1: ਉਹਦੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਹੈਗੀ ਨਾ ਵੀ ਜੇ ਫੇਲ ਹੋ ਗਿਆ ਤਾਂ ਕੀ ਕਰੋ,
2: ਐਗਜ਼ਾਮ ਦੀ
1: ਪੜ੍ਹਾਈ ਹੋਣ ਆਇਆ ਇੱਕ ਦਿਨ,
2: ਬਿਲਕੁਲ ਬਿਲਕੁਲ। ਅੱਛਾ ਮੈਂ ਤੁਹਾਨੂੰ ਇੱਕ, ਅੱਛਾ ਅੱਛਾ ਜੀ ਜੀ ਪਲੀਜ਼ ਗੋ ਅਹੈਡ, ਜੀ ਜੀ
1: ਹਾਂਜੀ ਹਾਂਜੀ, ਕੋਈ ਨਹੀਂ ਕੋਈ।
2: ਹਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ, ਮੈਂ ਕਿਹਾ ਕਈ ਵਾਰ ਨਾ ਬੰਦਾ ਜ਼ਿੰਦਗੀ ਦੇ ਵਿੱਚ ਕਈ ਵਾਰ ਕੋਈ ਕੰਮ ਅਸੀਂ ਕਰਦੇ ਆ ਨਾ ਤੇ ਉਹ ਕੰਮ ਉਸ ਹਿਸਾਬ ਨਾਲ ਸਿਰੇ ਨਹੀਂ ਚੜਦਾ, ਫਿਰ ਬੰਦਾ ਕਹਿੰਦਾ ਵੀ ਯਾਰ ਮੇਰੇ ਕੋਲ ਪਲਾਨ ਬੀ ਤਾਂ ਹੈ ਹੀ ਨਹੀਂ ਸੀ। ਐਵੇਂ ਦਾ ਕਦੇ ਕੋਈ ਹੋਇਆ ਫਿਰ ਤੁਸੀਂ ਸੋਚਿਆ ਵੀ ਯਾਰ ਨਹੀਂ ਹੁਣ ਅੱਗੇ ਤੋਂ ਪਲਾਨ ਬੀ ਰੱਖ ਕੇ ਚੱਲਣਾ?
1: ਦੇਖੋ ਜੀ, ਦਿਸ ਕਮਸ ਵਿਦ ਦੀ ਐਕਸਪੀਰੀਅੰਸ। ਜਦੋਂ ਅਸੀਂ ਸ਼ੁਰੂ ਸ਼ੁਰੂ ਚ ਕੰਮ ਕਰਦੇ ਆ ਨਾ
2: ਜੀ,
1: ਜ਼ਿਆਦਾਤਰ ਅਸੀਂ ਇਹੀ ਸੋਚਦੇ ਵੀ ਯਾਰ ਕੋਈ ਨੀ ਕੰਮ ਤਾਂ ਹੋ ਹੀ ਜਾਣਾ ਆ। ਫਿਰ ਜਦੋਂ ਤੁਹਾਨੂੰ ਲਾਈਫ ਦੇ ਐਕਸਪੀਰੀਅੰਸਿਸ ਆਉਂਦੇ ਨੇ ਇਨ ਵਿਦ ਪੈਸੇਜ ਆਫ ਟਾਈਮ ਨਾ, ਫਿਰ ਤੁਹਾਨੂੰ ਪਤਾ ਲੱਗਦਾ ਵੀ ਹਾਂਜੀ ਵੀ ਨਹੀਂ ਵੀ ਇਹ ਤਾਂ ਜ਼ਰੂਰੀ ਚੀਜ਼ ਹੈ, ਵੀ ਇਸ ਤੋਂ ਬਗੈਰ ਤਾਂ ਗੱਲ ਬਣਨੀ ਨਹੀਂ।
2: ਹਾਂ ਫਿਰ ਬੰਦੇ ਨੂੰ ਐਵੇਂ ਹੁੰਦਾ ਵੀ ਯਾਰ ਮੈਂ ਸੁਣਿਆ ਸੀ ਬਦਾਮ ਖਾ ਕੇ ਅਕਲ ਆਉਂਦੀ ਹੈ, ਪਰ ਹੁਣ ਪਤਾ ਲੱਗਿਆ ਠੋਕਰਾਂ ਖਾ ਕੇ ਅਕਲ ਆਉਂਦੀ ਹੈ।
1: ਬਸ ਬਸ ਬਸ ਬਸ,
2: ਕੀ ਬਾਤ ਹੈ ਵੀਰੇ, ਬਹੁਤ ਸ਼ੁਕਰੀਆ ਭੁਪਿੰਦਰ ਜੀ, ਥੈਂਕ ਯੂ,
1: ਥੈਂਕ ਯੂ,
2: ਥੈਂਕ ਯੂ, ਥੈਂਕ ਯੂ ਸੋ ਮਚ
1: ਫਾਰ ਕਾਲਿੰਗ,
2: ਥੈਂਕ ਯੂ। ਕੁਲਵਿੰਦਰ ਜੀ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ ਜੀ,
2: ਜੀ ਕੀ ਹਾਲ ਚਾਲ ਹੈ?
3: ਹਾਂਜੀ ਠੀਕ ਠਾਕ। ਛੋਟੇ ਬੱਚੇ ਜਦੋਂ ਤੁਸੀਂ ਗੱਲ ਕਰਦੇ ਪਲਾਨ ਬੀ ਦੀ,
2: ਹਾਂਜੀ
3: ਪਲਾਨ ਕੱਲਾ ਬੀ ਏ ਨਹੀਂ ਹੋਣਾ ਚਾਹੀਦਾ, ਸੀ ਡੀ ਵੀ ਹੋਣਾ ਚਾਹੀਦਾ।
2: ਅੱਛਾ ਠੀਕ ਹੈ ਜੀ,
3: ਜਿੱਦਾਂ ਉਹ ਕਹਿੰਦੇ ਨੇ ਸਿਆਣੇ ਨੇ ਕਿਹਾ ਭਈ ਤੁਸੀਂ ਸਾਰੇ ਪੱਥਰ ਇੱਕ ਦੂਏ ਚ ਨੀ ਪਾ ਲੈਣੇ ਹਨਾ।
2: ਹਾਂ
3: ਜਿੱਦਾਂ ਹੁਣ ਅੱਜ ਕੱਲ ਦੇਖ ਲਓ ਤੁਹਾਡੇ ਸਾਹਮਣੇ ਆਈ ਆ ਭਈ ਲੋਕ ਕਿੰਨੇ ਫਸੇ ਪਏ ਆ ਰੀਅਲ ਸਟੇਟ।

0: ਮੈਂ ਉਹੀ ਕਹਿੰਦਾ ਏ ਬੀ ਸੀ ਡੀ ਹੋਣਾ ਚਾਹੀਦਾ। ਇੱਕ ਪਾਸਿਓ ਤੁਹਾਨੂੰ ਘੱਟ ਪੈ ਵੀ ਜਾਂਦਾ ਤੇ ਦੂਜੇ ਪਾਸਿਓ ਹੁਣ ਆਪਣੇ ਤੁਸੀਂ ਵੀ ਜਾਣਦੇ ਹੀ ਆ ਕਿੰਨੇ ਬੰਦੇ ਰੀਅਲ ਸਟੇਟ ਚ ਫਸੇ ਹੋ ਜਿਹਨਾਂ ਨੇ ਕਿੰਨੀਆਂ ਕਿੰਨੀਆਂ ਪ੍ਰੋਪਰਟੀਆਂ ਲੈ ਕੇ
1: ਹਨਾ।
0: ਬੈਲੈਂਸ ਜਿਹਾ ਹੋਣਾ ਚਾਹੀਦਾ, ਬੈਲੈਂਸ ਪੋਰਟਫੋਲੀਓ
1: ਬਹੁਤ ਜ਼ਰੂਰੀ ਆ।
0: ਉਹਦੇ ਨਾਲ ਫਿਰ ਸਭ ਕੁਛ ਠੀਕ ਠਾਕ ਹੋ ਜਾਂਦਾ। ਜੇ ਇੱਕ ਪਾਸੇ ਬੰਦਾ ਘੱਟਾ ਖਾਂਦਾ
1: ਦੂਜੇ ਪਾਸੇ ਸਮਝ ਆਉਂਦਾ।
0: ਜਿੱਦਾਂ ਤੁਸੀਂ ਕਹਿੰਦੇ ਆ ਵੀ ਪਲਾਨ ਬੀ ਇਜ਼ ਵੈਰੀ ਵੈਰੀ ਇੰਪੋਰਟੈਂਟ,
1: ਵੈਰੀ
0: ਇੰਪੋਰਟੈਂਟ ਓਕੇ ਬਟ ਯਾ
1: ਬਹੁਤ ਜ਼ਰੂਰੀ ਹੈ। ਚਲੋ ਬਾਈ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਕੁਲਵਿੰਦਰ ਬਾਈ ਜੀ ਨੇ ਬੜੀ ਸੋਹਣੀ ਗੱਲ ਕੀਤੀ ਆ ਵੀ ਚਾਰ ਚਪੇਰੇ ਬੰਦਾ ਦੇਖ ਕੇ ਆਪਣੇ ਪੈਰ ਪਸਾਰੇ, ਪਤਾ ਹੋਵੇ ਵੀ ਮੈਂ ਕੀ ਕਰ ਰਿਹਾ। ਪਰ ਜੇ ਨਹੀਂ ਪਤਾ ਲੱਗਦਾ ਤੇ ਉਹਦੇ ਲਈ ਤੁਹਾਡੀ ਹੈਲਪ ਕਰਦੇ ਆ ਫਾਈਨੈਂਸ਼ੀਅਲ ਪਲੈਨਰਸ ਜਿਹੜੇ ਹੁੰਦੇ ਆ, ਤੇ ਉਹਦੇ ਲਈ ਆਪਾਂ ਅਕਸਰ ਹੀ ਗੱਲਬਾਤ ਵੀ ਕਰਦੇ ਹੋਣੇ ਆ ਉਮਰਪ੍ਰੀਤ ਚਾਵਲਾ ਜੀ ਨਾਲ, ਜੋ ਤੁਹਾਨੂੰ ਬੜੀ ਸੋਹਣੀ ਐਡਵਾਈਸ ਦੇ ਸਕਦੇ ਨੇ। ਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 647-446-1616 ਉਮਰਪ੍ਰੀਤ ਚਾਵਲਾ ਜੀ ਨਾਲ। ਤੇ ਨੰਬਰ ਸਟੂਡੀਓ ਦਾ ਜੀ 905-673-3337। ਕੀ ਸਾਡੇ ਕੋਲ ਪਲਾਨ ਏ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਜਾਂ ਸਾਡੇ ਕੋਲ ਇੱਕੋ ਹੀ ਪਲਾਨ ਹੋਵੇ, ਬੰਦਾ ਕਹੇ ਯਾਰ ਆਸੇ ਪਾਸੇ ਨਾ ਦੇਖਾਂ, ਜਿੱਦਾਂ ਘੋੜੇ ਦੇ ਹੁੰਦਾ ਨਾ ਉਹ ਅੱਖਾਂ 'ਤੇ ਲਾਇਆ ਹੁੰਦਾ ਵੀ ਸਿੱਧਾ ਹੀ ਦੇਖ ਤੂੰ ਆਸੇ ਪਾਸੇ ਨਹੀਂ ਦੇਖਣਾ, ਅਤੇ ਜਾਂ ਫਿਰ ਕੀ ਸਾਡੇ ਕੋਲ ਜ਼ਿਆਦਾ ਪਲਾਨ ਹੋਣੇ ਚਾਹੀਦੇ ਨੇ, ਤੁਹਾਡਾ ਕੀ ਕਹਿਣਾ ਹੈ? ਅਤੇ ਆਪਾਂ ਅਗਲੀ ਕਾਲ ਦੇ ਵੱਲ ਚੱਲਦੇ ਹਾਂ। 0380 ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਵਧੀਆ ਟਾਕ ਸ਼ੋਅ ਚੁਣਿਆ, ਪਰ ਜਿੱਦਾਂ ਨਾ ਪਲਾਨ ਬੀ ਬਹੁਤ ਜ਼ਰੂਰੀ ਆ, ਬਾਕੀ ਪਲਾਨ ਬੀ ਇੱਦਾਂ ਆ ਵੀ ਇਹ ਆਪਣੇ ਆਪ ਆਪਣੇ ਦਿਮਾਗ ਨਾਲ ਹੀ ਤੁਸੀਂ ਕਰ ਸਕਦੇ ਆ
1: ਜੀ।
2: ਜਿਹੜੇ ਮਾਰਕੀਟ ਦੇ ਵਿੱਚ ਹੁਣ ਐਡਵਰਟਾਈਜ਼ਾਂ ਆਉਣੀਆਂ ਉਹ ਤਾਂ ਤੁਹਾਡੀ ਛਿੱਲੇ ਲਾਉਣੀ ਆਉਣੀ, ਤਾਂ ਰੀਅਲ ਸਟੇਟ ਨੇ ਆਪਣਾ ਘਰ ਵੇਚ ਕੇ ਰੀਅਲ ਸਟੇਟ ਦਾ ਕਮਿਸ਼ਨ ਕਰਨਾ, ਮੋਰਗੇਜ ਨੇ ਆਪਣਾ ਕਰਨਾ, ਤੁਹਾਡਾ ਆਪਣਾ ਚਾਹੀਦਾ ਪਲਾਨ ਵੀ ਤੁਸੀਂ ਕਿੱਦਾਂ ਕਰਨਾ। ਹੁਣ ਜਿਹੜੀ ਮੋਰਗੇਜ ਆ ਆਪਾਂ ਲੈਣੇ ਆ ਹਸਬੈਂਡ ਵਾਈਫ, ਉਹ ਜੇ ਦੋ ਘਰ ਲੈਣੇ ਆ, ਘਰ ਸਪਲਿਟ ਕਰ ਦਿਓ ਜੀ, ਇੱਕ ਘਰ ਵਾਈਫ ਦੇ ਨਾਂ ਤੇ ਕਰ ਦਿਓ, ਦੂਜਾ ਘਰ ਹਸਬੈਂਡ ਦੇ ਨਾਂ ਤੇ ਹੋਵੇ, ਐਡਰੈਸ ਵੀ ਚੇਂਜ ਕਰ ਦਿਓ ਆਪਣੇ।
1: ਅੱਛਾ
2: ਠੀਕ ਆ, ਪਲਾਨ ਵੀ ਆਪਾਂ ਕਹਿੰਦੇ ਤਾਂ ਆਪਾਂ ਦੱਸਦੇ ਨੀ, ਆਪਾਂ ਆਪਣਾ ਆਪਣਾ ਮਤਲਬ ਰੱਖਦੇ ਹਾਂ ਵੀ ਸਾਡੇ ਪੈਸੇ ਬਣ ਜਾਣ, ਅਗਲਾ ਭਾਵਾਂ ਜੋ ਮਰਜ਼ੀ ਫਾਹਾ ਲੈ ਕੇ ਮਰੇ,
1: ਠੀਕ
2: ਆ। ਪਰ ਜੇ ਇਹ ਜਿਹੜਾ ਪਲਾਨ ਬੀ ਆ ਨਾ ਭਾਜੀ, ਇਹ ਪਲਾਨ ਬੀ ਦਸ ਦਸ ਸਾਲ ਪਹਿਲਾਂ ਕਰਨਾ ਪੈਂਦਾ
1: ਅੱਗੇ ਪੈਣ ਤੋਂ। ਸਹੀ ਗੱਲ ਹੈ,
2: ਖੜੇ ਪੈਰ ਜਦੋਂ ਤੁਹਾਡੇ ਗੱਲ ਚ ਰਸਤਾ ਪੈ ਜਾਂਦਾ ਫਿਰ ਤੁਹਾਡੀ ਫਾਂਸੀ ਆ, ਫਿਰ ਨੀ ਤੁਸੀਂ ਨਾ ਬੀ ਨਾ ਡੀ ਨਾ ਜੀ ਕੁਛ ਨੀ ਕਰ ਸਕਦੇ,
1: ਫਿਰ ਤਾਂ ਬੰਦਾ ਫਸ ਜਾਂਦਾ।
2: ਮੇਰੇ ਫਰੈਂਡ ਆ, ਮੇਰੇ ਫਰੈਂਡ ਵਾ, ਇੱਕ ਇੱਕ ਘਰ ਹੈ ਜਿਹਨਾਂ ਦਾ, ਇੱਕ ਇੱਕ ਘਰੇ ਸੀਗਾ, ਟਰਾਂਸਪੋਰਟ ਰਨ ਕਰਦੇ ਸੀ, ਇੱਕ ਇੱਕ ਵੀ ਲੈ ਗਈ ਬੈਂਕ।
1: ਅੱਛਾ
2: ਭਾਜੀ, ਇੱਕ ਇੱਕ ਵੀ ਬੈਂਕ ਲੈ ਗਈ। ਹੁਣ ਮੇਰੇ ਕੋਲ ਤਿੰਨ ਪ੍ਰੋਪਰਟੀਆਂ ਹੀ ਮੇਰੀਆਂ, ਤਿੰਨਾਂ ਦੇ ਵਿੱਚੋਂ ਇੱਕ ਪ੍ਰੋਪਰਟੀ ਜਿਹੜੀ ਮੇਰੇ ਨਾਂ ਸੀ, 2 ਸਾਲ ਹੋ ਗਿਆ ਮੋਰਗੇਜ ਨੀ ਦਿੱਤੀ।
1: ਅੱਛਾ,
2: ਕੋਈ ਨੀ ਆਉਂਦਾ, ਕੋਈ ਨੀ ਆਉਂਦਾ, ਇੱਕ ਪੈਸਾ ਮੋਰਗੇਜ ਦਾ ਨੀ ਦਿੱਤਾ ਭਾਜੀ, ਇੱਕ ਪੈਸਾ
1: ਜੀ। ਅੱਛਾ,
2: ਰੈਂਟ ਲੈ ਰਿਹਾ, ਇਹਨੂੰ ਕਹਿੰਦੇ ਆ ਪਲਾਨ ਬੀ। ਗੱਲਾਂ ਨਾਲ ਨੀ ਪਲਾਨ ਬੀ ਹੁੰਦੇ, ਪਲਾਨ ਬੀ 2013 ਦਾ ਹੀ ਚੱਲ ਰਿਹਾ ਮੇਰਾ।
1: ਅੱਛਾ,
2: 2013 ਚ ਵੀ ਮੈਂ ਕੀਤਾ ਸੀ,
1: ਵੈਰੀ ਨਾਈਸ,
2: ਆਪਣਾ ਕੰਮ ਏਦਾਂ ਉੱਪਰ ਥੱਲੇ ਠੀਕ ਆ ਹੋ ਗਿਆ ਸੀ ਟਰਾਂਸਪੋਰਟ ਦਾ।
1: ਅੱਛਾ,
2: ਹੁਣ ਫੇਰ ਹੋ ਗਿਆ, ਹੁਣ ਫੇਰ ਪੈ ਰਹੀ ਆ।
1: ਨਹੀਂ ਹੋਣਾ ਚਾਹੀਦਾ ਜੀ, ਬਹੁਤ ਸਿਆਣੀ ਗੱਲ ਹੈ, ਹੋਣਾ ਚਾਹੀਦਾ ਅਕਸਰ ਸਾਡੇ ਕੋਲ
2: ਇਹ ਚੀਜ਼ਾਂ। ਕੋਈ ਵੀ ਬੰਦਾ, ਕੋਈ ਵੀ ਰੀਅਲ ਸਟੇਟ ਨਾ ਰੇਡੂ ਵਾਲਾ, ਤੁਸੀਂ ਇਹ ਚੀਜ਼ਾਂ ਸਮਝਾਉਂਦੇ ਨੇ ਵੀ ਪਲਾਨ ਬੀ ਆਪਾਂ ਰੌਲਾ ਤਾਂ ਪਾਉਂਦੇ ਆ, ਪਲਾਨ ਬੀ ਕਰਨਾ ਕਿੱਦਾਂ ਉਹ ਵੀ ਦੱਸੋ।
1: ਤੁਹਾਡੇ
2: ਸਾਂਝੇ ਨੀ ਚਾਹੀਦੇ ਹਸਬੈਂਡ ਵਾਈਫ ਦੇ,
1: ਤੁਹਾਡਾ
2: ਘਰ ਇੱਕ ਘਰ ਦੇ ਉੱਤੇ 2 ਮੋਰਗੇਜਾਂ ਸ਼ੋ ਕਰਦੇ ਆ ਨਾ ਬੰਦੇ, ਜੇ ਤੁਸੀਂ ਸਪਲਿਟ ਕਰ ਲੈਣ ਤੇ ਇੱਕ ਬੰਦਾ ਮੋਰਗੇਜ ਤੋਂ ਫ੍ਰੀ ਹੋ ਜਾਂਦਾ ਤੇ ਦੂਜਾ ਘਰ ਤੁਹਾਡਾ ਈਜ਼ੀ ਹੋ ਜਾਂਦਾ ਪ੍ਰੂਫ ਵੀ।
1: ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਸਰ, ਇਹ ਵੀ ਦੱਸਦੇ ਆ। ਹੁਣ ਸਾਡੇ ਨਾਲ ਅਗਲੇ ਜਿਹੜੇ ਕਾਲਰ ਨੇ ਉਹ ਜੁੜੇ ਨੇ, ਉਮਰਪ੍ਰੀਤ ਚਾਵਲਾ ਜੀ, ਜੋ ਸਾਨੂੰ ਦੱਸਦੇ ਆ ਵੀ ਫਾਈਨੈਂਸ਼ੀਅਲ ਪਲੈਨਿੰਗ ਵਿੱਚ ਆਪਾਂ ਕਿੱਦਾਂ ਆਪਣੇ ਪੈਸਿਆਂ ਨੂੰ ਦੇਖਭਾਲ ਕਰ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਦੀ ਪੜ੍ਹਾਈ ਲਈ।
2: ਆਪਾਂ ਪੈਸੇ ਲੈ ਕੇ ਜਾਂਦੇ ਆ, ਠੀਕ ਹੈ ਜੀ, ਉੱਥੇ ਫਿਕਸ ਕਰਦੇ ਆ ਆਪਾਂ ਸਾਲ ਦੀ ਐਫਡੀ ਵਗੈਰਾ।
1: ਹਾਂਜੀ
2: ਹਾਂਜੀ
1: ਜੀ,
2: ਤੇ ਜੇ ਤੁਸੀਂ ਇੱਥੋਂ ਮਨੀ ਆਰਡਰ ਬਣਾ ਕੇ ਲਿਜਾਂਦੇ ਆ ਤੇ 8.5% ਵਿਆਜ ਆ
1: ਜੀ,
2: ਜੇ ਤੁਸੀਂ ਡਾਲਰ ਜਮਾ ਕਰਾਉਂਦੇ ਹੋ 6.5% ਵਿਆਜ ਆ।
1: ਜੀ ਚਲੋ, ਨਹੀਂ ਬਿਲਕੁਲ ਬਿਲਕੁਲ,
2: ਬਹੁਤ ਜ਼ਿਆਦਾ 2% ਦਾ ਫਰਕ ਆ ਜੀ, 2% ਦਾ,
1: ਹਾਂ
2: ਦੇਖ ਲਓ।
1: ਚਲੋ ਬਹੁਤ ਸ਼ੁਕਰੀਆ ਸਰ ਤੁਹਾਡੀ ਕਾਲ ਦੇ ਲਈ, ਧੰਨਵਾਦ, ਥੈਂਕ ਯੂ ਥੈਂਕ ਯੂ। ਤੇ ਬਿਲਕੁਲ ਜਿਵੇਂ ਕਿ ਸਾਡੇ ਪਹਿਲਾਂ ਵੀ ਕਾਲਰ ਕਹਿ ਗਏ ਸੀ ਕੁਲਵਿੰਦਰ ਜੀ, ਵੀ ਯਾਰ ਸਾਰੇ ਪਾਸੇ ਬੰਦਾ ਧਿਆਨ ਰੱਖੇ ਕਿਹੜੇ ਪਾਸੇ ਅਸੀਂ ਕੀ ਕੁਛ ਕਰ ਸਕਦੇ ਹਾਂ, ਤੇ ਫਾਈਨੈਂਸ਼ੀਅਲ ਪਲੈਨਿੰਗ ਬੜੀ ਜ਼ਰੂਰੀ ਆ। ਕਈ ਵਾਰ ਸਾਨੂੰ ਇਹ ਹੁਣ ਪਲਾਨ ਏ ਦੀ ਗੱਲ ਹੋ ਰਹੀ ਹੈ ਨਾ ਜਿਹੜਾ ਆਪਾਂ ਕੰਮ ਕਰ ਰਹੇ ਹਾਂ, ਇਹ ਪਲਾਨ ਬੀ ਸੀ ਤਾਂ ਹੀ ਹੁੰਦੇ ਨੇ ਜਦੋਂ ਅਸੀਂ ਇੱਕ ਫਾਈਨੈਂਸ਼ੀਅਲ ਪਲੈਨਰ ਦੇ ਨਾਲ ਬਹਿ ਕੇ ਗੱਲਬਾਤ ਕਰਾਂਗੇ ਨਾ ਵੀ ਸਾਡੇ ਕੋਲ ਇਹ ਬਿਜ਼ਨਸ ਨੇ, ਸਾਡੇ ਕੋਲ ਇਹ ਪ੍ਰੋਪਰਟੀ ਹੈ, ਸਾਡੇ ਕੋਲ ਇਹ ਕੰਮ ਹੈ, ਤੇ ਉਹਦੇ ਵਿੱਚ ਤੁਹਾਨੂੰ ਬੜਾ ਚੰਗਾ ਗਾਈਡ ਕਰ ਸਕਦੇ ਆ ਵੀ ਤੁਸੀਂ ਇਕੱਲਾ ਪੈਸਿਆਂ ਦਾ

0: हाँ, सिंपल इंटरेस्ट पैसे ना बनाओ, पैसे बनने जदों कंपाउंड विच जुड़दा, कंपाउंड इंटरेस्ट की गल हुंदी है। ते देखते हैं अमरप्रीत जी का की कहना। अमरप्रीत जी सत श्री अकाल, वेलकम।
1: थैंक यू सो मच सर जी। जी सब तो पहले थोनों ते सारे लिसनर्स नु अमरप्रीत वालों प्यार ते सत्कार भरी सत श्री अकाल जी।
0: जी की हाल चाल अमरप्रीत जी?
1: बहुत वधिया जी, चढ़दी कला।
0: क्या बात है, चढ़दी कला चाहिदी है। ते एदां ही आपां अवेयर साडे स्रोतियां नु करदे रहीए। ते फाइनेंशियल प्लानिंग दी गल चल रही सी, कहिंदे वी बंदा कुछ भी करे जिंदगी दे विच, है ना। ते प्लान बी ते सी कहिंदे बंदे कोल ऑप्शन होनी चाहीदियां ने, पर ओहदे लई ऑप्शन तां ही होणगीआं जे सानू नॉलेज होएगी, असीं एक्सप्लोर करांगे। ते फाइनेंशियल प्लानिंग विच असीं की कुछ कर सकदे हां, इहदे विच जरूर दस्सो थोड़ा जिहा।
1: बिल्कुल सर जी। जी सो फाइनेंशियल प्लानिंग च ना एक्चुअली थोड़ी ओवरऑल प्लानिंग आंदी है, जिवें भाजी पहले भी गल्लां कर रहे सीगे, बहुत वधिया सारे अपना अपना सलाह दे के जांदे आ। लेकिन जदों हुण फाइनेंशियल प्लानिंग दी गल करदे आ तां आपां जो भी करदे आ सीआरए कंप्लाइंट करदे हुंदे आ कि कल नूं किते भी सीआरए साडे पिछे ना आए किसी भी रीजन करके। उहदे च चाहे कोई थोड़े बिजनेस हैगे, उहदे च तुसीं प्रॉफिटेबल बिजनेस है, कारपोरेशन च पैसे पए आ, उत्थों रिटेन्ड अर्निंग नूं किवें यूज करना है, या थोड़ियां कीड़ी इनवैसमेंट थोड़े लिए बेनीफिशियल हो सकती है। जिवें तुसीं कहा कि सिंपल इंटरेस्ट नाल कदे भी पैसा जोड़ जोड़ के तां कदे भी नहीं बनता, पैसे नूं मल्टीप्लाई कराना ही पैंदा हुंदा, ते मल्टीप्लाई कंपाउंडिंग नाल ही हुंदा। सो चीजां शुरू करनियां एक बहुत वड्डा स्टैप हुंदा सरबजीत जी। कई बार ना आपां चीजां शुरू ही नहीं करदे, चाहे वह सेविंग है, इनवैसमेंट्स है, थोड़े बच्चे है, थोड़ा थोड़ा कमान लग गए, उन्होंने मोटिवेट करो, उन्होंने इनकरेज करो। वैसे तो बच्चे आप भी बहुत ध्यान देंगे इन चीजों का, बट कई बार बच्चे फाइनैंशियली नहीं उन्नी एजुकेशन होंगी उन्होंने, तो आप एज ए पेरेंट उन्होंने कह सकते होंगे कि अपनी थोड़ी बहुत सेविंग स्टार्ट करो और सेविंग को भी प्रॉपरली इनवैसट करो ताकि कंपाउंडिंग होए और उन्होंने फ्यूचर च जाके जिन्ना लंबे टाइम लिए आप कंपाउंडिंग कराते हैं उन्ना ही वधिया थोड़ा पैसा ग्रो करता। सो किसी भी तरह की फाइनैंशियल प्लानिंग ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਨੰਬਰ ਹੈ ਜੀ 6474461616। ਤੇ ਸਰਬ ਜੀ ਅੱਜ ਮੈਂ ਸਪੈਸ਼ਲੀ ਗੱਲ ਕਰਨ ਲੱਗੀ ਪਲਾਨ ਬੀ ਦੀ, ਕਿਉਂਕਿ ਮੋਰਗੇਜ ਦੇਖੋ ਮੋਰਗੇਜ ਸਾਡਾ ਨਾ ਇੱਕ ਸਭ ਤੋਂ ਵੱਡੀ ਲਾਇਬਿਲਿਟੀ ਹੈ। ਮੈਂ ਅੱਗੇ ਵੀ ਬਹੁਤ ਵਾਰੇ ਮੈਸੇਜ ਦਿੱਤਾ ਕਿ ਘੱਟੋ ਘੱਟ ਆਪਣੀ ਮੋਰਗੇਜ ਨੂੰ ਜ਼ਰੂਰ ਇੰਸ਼ੋਰ ਕਰੋ, ਸਪੈਸ਼ਲੀ ਪ੍ਰਾਇਮਰੀ ਆਪਣੇ ਘਰ ਦੀ, ਕਿਉਂਕਿ ਅਸੀਂ ਹੁਣ ਦੇਖੋ ਹਸਬੈਂਡ ਵਾਈਫ ਹਾਂ, ਅਸੀਂ ਆਪਣੇ ਇਨਕਮ ਦੇ ਹਿਸਾਬ ਨਾਲ ਆਪਾਂ ਜਿੰਨੀ ਕੁ ਅਫੋਰਡੇਬਿਲਟੀ ਹੈ ਆਪਾਂ ਉੱਨੀ ਕੁ ਮੋਰਗੇਜ ਆਪਣੇ ਸਿਰ ਤੇ ਕਰ ਲੈਂਦੇ ਹਾਂ, ਜਾਂ ਰਿਸਕ ਹੋਰ ਵੀ ਜ਼ਿਆਦਾ ਹੋ ਜਾਂਦਾ ਜੇ ਘਰ 'ਚ ਇੱਕੋ ਹੀ ਪੈਸਾ ਬਣਾਉਣ ਵਾਲਾ ਤੇ ਦੂਜੇ ਬੰਦੇ ਨੇ ਘਰ ਦੀ ਟੇਕ ਕੇਅਰ ਕਰ ਰਿਹਾ। ਹੁਣ ਮੈਨੂੰ ਕੱਲ ਹੀ ਮੇਰੇ ਕੋਲ ਇੱਕ ਕਪਲ ਆਏ, ਹਸਬੈਂਡ ਵਾਈਫ, 50 ਕੁ ਸਾਲ ਦੀ ਉਹਨਾਂ ਦੀ ਉਮਰ ਸੀ, ਕਹਿੰਦੇ ਵੀ ਸਾਡੀ ਮੋਰਗੇਜ ਆਊਟਸਟੈਂਡਿੰਗ ਹੈ 3 ਲੱਖ ਦੀ। ਸੋ ਮਤਲਬ 1.5 ਲੱਖ ਦੀ ਲਾਇਬਿਲਟੀ ਸੀ, ਕਹਿੰਦੇ ਨਹੀਂ ਤੁਸੀਂ ਨਾ 3-3 ਲੱਖ ਦੀ ਸਾਡੇ ਦੋਨਾਂ ਦੀ ਇੰਸ਼ੋਰੈਂਸ ਕਰ ਦਿਓ, ਵੀ ਜੇ ਇੱਕ ਨੂੰ ਕੁਝ ਹੁੰਦਾ ਤਾਂ ਬਸ ਦੂਜੇ ਦੇ ਸਿਰ ਤੇ ਮੋਰਗੇਜ ਨਾ ਰਹੇ। ਮੈਂ ਉਹਨਾਂ ਨੂੰ ਪੁੱਛਿਆ ਵੀ ਹੁਣ 50 ਕੁ ਸਾਲ ਦੀ ਤੁਹਾਡੀ ਏਜ ਹੋ ਗਈ, ਤੁਸੀਂ ਪਹਿਲੇ ਕਿਉਂ ਨਹੀਂ ਕਰਵਾਈ ਇੰਸ਼ੋਰੈਂਸ? ਕਹਿੰਦੇ ਉਹ ਵੀ ਜਦੋਂ ਆਪਣੇ ਘਰ 'ਚ ਕੁਝ ਹੁੰਦਾ ਨਾ ਤਾਂ ਹੀ ਚੀਜ਼ਾਂ ਸਿੱਖਦੇ ਹਾਂ। ਉਹਨਾਂ ਦੀ ਜਿਹੜੀ ਵਾਈਫ ਹੈ, ਹਸਬੈਂਡ ਵਾਈਫ ਦੋਨੋਂ ਆਏ ਸੀ, ਵਾਈਫ ਦੇ ਬ੍ਰਦਰ ਦੀ ਰੀਸੈਂਟਲੀ ਡੈਥ ਹੋਈ ਹੈ, 39 ਈਅਰ ਓਲਡ ਸੀ ਉਹ, ਔਰ ਸਿਰਫ 2.5 ਸਾਲ ਦੀ ਬੱਚੀ ਉਹਨਾਂ ਦੀ, ਔਰ ਵਾਈਫ ਹਜੇ ਪਿਛਲੇ ਸਾਲ ਹੀ ਇੰਡੀਆ ਤੋਂ ਆਈ ਹੈ। ਕਹਿੰਦੇ ਕਿ ਉਹ ਕੰਮ ਵੀ ਨਹੀਂ ਸੀ ਕਰਦੀ, ਉਹਨੂੰ ਪਤਾ ਹੀ ਨਹੀਂ, ਉਹਨੂੰ ਹਜੇ ਕੈਨੇਡੀਅਨ ਕਲਚਰ ਵੀ ਨਹੀਂ ਪਤਾ। ਕਹਿੰਦੇ ਮੇਰਾ ਬ੍ਰਦਰ ਹੀ ਸਾਰਾ ਕਰਦਾ ਸੀਗਾ ਵਧੀਆ, ਮਤਲਬ ਚਲੋ ਟਰਕਿੰਗ 'ਚ ਸੀ, ਟਰਾਂਸਪੋਰਟੇਸ਼ਨ 'ਚ ਵਧੀਆ, ਉਹਦੀ ਠੀਕ ਹੈ ਇਨਕਮ ਵਧੀਆ ਸੀਗੀ। ਕਹਿੰਦੇ ਹੁਣ ਘਰ ਅਸੀਂ ਸੇਲ ਤੇ ਲਾਤਾ, ਜੇ ਵਿਕ ਗਿਆ ਤਾਂ ਚਲੋ ਮਾੜਾ ਮੋਟਾ ਜਿਹੜੀ ਡਾਊਨ ਕੀਤੀ ਆ ਉਹਨੇ ਤਾਂ ਉਹ ਨਿਕਲ ਜਾਏਗਾ ਤੇ ਮੇਰੀ ਭਾਬੀ ਦਾ ਗੁਜ਼ਾਰਾ ਚੱਲ ਜਾਏਗਾ, ਨਹੀਂ ਤਾਂ ਕਹਿੰਦੇ ਫਿਰ ਮਤਲਬ ਰੈਂਟ ਤੇ ਦਾਂਗੇ। ਮਤਲਬ ਉਹਨਾਂ ਨੂੰ ਆਪ ਨਹੀਂ ਸਮਝ ਆ ਰਿਹਾ ਵੀ ਉਹਨਾਂ ਨੇ ਹੁਣ ਕੀ ਕਰਨਾ, ਕਿਉਂਕਿ ਕਹਿੰਦੇ ਸਿਰਫ ਗਲਤੀ ਇਹ ਹੋਈ ਕਿ ਇੰਸ਼ੋਰੈਂਸ ਨਹੀਂ ਕਰਵਾਈ। ਸੋ ਕਈ ਵਾਰ ਸਰਬਜੀਤ ਜੀ ਸਾਨੂੰ ਲੱਗਦਾ ਪਤਾ ਨਹੀਂ ਸਾਡੇ ਲਈ ਅਫੋਰਡੇਬਲ ਨਹੀਂ ਹੈ, ਜੇ 30 ਕੁ ਸਾਲ ਦੀ ਤੁਹਾਡੀ ਉਮਰ ਹੈ ਨਾ, ਨੋਨ ਸਮੋਕਰ ਦੀ ਮੈਂ ਗੱਲ ਕਰ ਰਹੀ ਹਾਂ, ਤੁਸੀਂ ਹਾਫ ਮਿਲੀਅਨ ਦੀ 20 ਸਾਲ ਦੀ ਟਰਮ ਵੀ ਲੈ ਲਓ ਨਾ, 28-29-30 ਡਾਲਰ ਪ੍ਰੀਮੀਅਮ ਆਉਂਦਾ ਮਹੀਨੇ ਦਾ, ਇਸ ਤੋਂ ਵੱਧ ਪ੍ਰੀਮੀਅਮ ਨਹੀਂ ਆਉਂਦਾ। ਔਰ ਦੂਜਾ ਸਾਨੂੰ ਕਈ ਵਾਰ ਕੀ ਲੱਗਦਾ ਹੁੰਦਾ ਜੇ ਟਰਮ ਇੰਸ਼ੋਰੈਂਸ ਵੇਸਟੇਜ ਆ ਪੈਸੇ ਦੀ, ਬਿਲਕੁਲ ਵੇਸਟੇਜ ਨਹੀਂ ਹੈ। ਤੁਸੀਂ ਇਹ ਦੇਖੋ ਵੀ $30 ਮਹੀਨੇ ਦਾ ਆਪਾਂ ਪੇ ਕਰਕੇ ਅਸੀਂ ਆਪਣੇ ਆਪ ਨੂੰ 5 ਲੱਖ ਲਈ ਪ੍ਰੋਟੈਕਟ ਕਰ ਲਿਆ, ਕੱਲ ਨੂੰ ਜੇ ਕੁਝ ਹੋ ਜਾਂਦਾ ਆਪਾਂ ਨੂੰ ਤਾਂ ਘੱਟੋ ਘੱਟ ਫੈਮਿਲੀ ਕੋਲ ਮੋਰਗੇਜ ਤਾਂ ਉਹਨਾਂ ਦੀ ਪੇ ਆਫ ਹੋ ਜਾਊਗੀ ਨਾ। ਔਰ ਸਾਲ ਦਾ $300 ਕੁ ਡਾਲਰ, 300-325 ਦਾ ਮੈਨੂੰ ਲੱਗਦਾ ਆਪਾਂ ਆਪਣੇ ਫੋਨ ਤੇ ਲੈਪਟਾਪ ਦੇ ਪ੍ਰੋਟੈਕਸ਼ਨ ਪਲਾਨ ਲਈ ਯੂਜ਼ ਕਰ ਲੈਂਦੇ ਹਾਂ। ਸੋ ਇਹ ਨਹੀਂ ਕਿ ਕੋਈ ਅਫੋਰਡੇਬਿਲਟੀ ਕੋਈ ਇਸ਼ੂ ਹੈ, ਗੱਲ ਹੈ ਪ੍ਰਾਇਓਰਟਾਈਜ਼ ਕਰਨ ਦੀ ਕਿ ਤੁਸੀਂ ਕਿਹੜੀ ਚੀਜ਼ ਨੂੰ ਪ੍ਰਾਇਓਰਟੀ ਦੇ ਰਹੇ ਹੋ। ਆਪਣੇ ਬਾਰੇ, ਆਪਣੀ ਫੈਮਿਲੀ ਬਾਰੇ ਸੋਚੋ, ਉਹਨਾਂ ਦੀ ਪ੍ਰੋਟੈਕਸ਼ਨ ਬਾਰੇ ਸੋਚੋ। ਨੰਬਰ ਹੈ ਜੀ ਮੇਰਾ 6474461616, 6474416116। ਥੈਂਕ ਯੂ ਸੋ ਮਚ ਰਵਜੀਤ ਜੀ,
0: ਬਹੁਤ ਸ਼ੁਕਰੀਆ ਜੀ। 6474416116, 6474416116 ਨੰਬਰ ਹੈ ਉਮਰਪ੍ਰੀਤ ਚਾਵਲਾ ਜੀ ਦਾ। ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਬਿਲਕੁਲ ਜੀ। ਇਹ ਗੱਲਾਂ ਬੜੀ ਜ਼ਰੂਰੀ ਹੁੰਦੀਆਂ। ਕਈ ਵਾਰ ਆਪਾਂ ਇੱਦਾਂ ਹੀ ਬਸ ਅਣਗੋਲਿਆਂ ਕਰ ਦਿੰਦੇ ਹਾਂ ਵੀ ਛੱਡ ਯਾਰ ਕੀ ਕਰਨਾ, ਦੇਖੀ ਜਾਏਗੀ, ਦੇਖ ਲਾਂਗੇ, ਕੁਛ ਨਹੀਂ ਹੁੰਦਾ। ਪਰ ਇਹ ਗੱਲਾਂ ਕਰਕੇ ਨਾ ਬੰਦਾ ਫਿਰ ਸਾਰੇ ਹੀ ਪਲੈਨ ਫੇਲ ਹੋ ਜਾਂਦੇ ਆ। ਪਲੈਨ ਬੀ ਛੱਡੋ, ਪਲੈਨ ਏ ਵੀ ਨਹੀਂ ਚੱਲਦਾ ਜਦੋਂ ਆਪਾਂ ਐਵੇਂ ਗੱਲਾਂ ਕਰਦੀ ਹੈ ਨਾ। ਦੇਖੀ ਜਾਏਗੀ, ਉਹ ਫਿਰ ਦੇਖੀ ਜਾਏਗੀ, ਪਤਾ ਨਹੀਂ ਅਸੀਂ ਦੇਖਾਂਗੇ ਕਿ ਕੋਈ ਹੋਰ ਦੇਖੇਗਾ ਕਿ ਰੱਬ ਹੀ ਦੇਖੇਗਾ, ਹੁਣ ਇਹਦਾ ਨਹੀਂ ਕੋਈ ਆਈਡੀਆ ਹੁੰਦਾ। ਪਰ ਗੱਲਬਾਤ ਆਪਾਂ ਨਾਲੋਂ ਨਾਲ ਕਰ ਰਹੇ ਤੇ ਕਾਲ ਲੈ ਕੇ ਦੇਖਦੇ ਹਾਂ। 418 ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਸਰ?
2: ਹਾਂ ਸਰ, ਬਹੁਤ ਵਧੀਆ। ਸਰਵ ਰੇਡੀਓ ਦਾ ਟੌਪਿਕ ਸੋਚਣ ਦਾ ਨਜ਼ਰੀਆ ਅਲੱਗ ਕਿਸਮ ਦਾ ਹੀ ਹੁੰਦਾ, ਅਲੱਗ ਲੈਵਲ ਦਾ ਹੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ।
2: ਤੇ ਇੱਕ ਇਹਦੇ ਚ ਮੈਂ ਥੋੜੀ ਜਿਹੀ ਗੱਲ ਮੈਂ ਆਪਦੀ ਕਰ ਦਿੰਦਾ ਵੀ ਮੇਰੇ ਹਿਸਾਬ ਨਾਲ ਮਤਲਬ ਨਾ ਪਲਾਨ ਜੈਡ ਚਾਹੀਦਾ।
0: ਅੱਛਾ ਜੀ,
2: ਇਹ ਹੁਣ ਤੁਸੀਂ ਕਹੋਗੇ ਜੈਡ ਕੀ ਆ?
0: ਹਾਂ,
2: ਜੈਡ ਦੇ ਵਿੱਚ ਦੋ ਨਾਕੇ ਆਉਂਦੇ ਆ।
0: ਅੱਛਾ,
2: ਜੈਡ ਪਾਓ ਉਹਦੇ ਚ ਦੋ ਨਾਕੇ ਤਕੋਨਾ, ਮਤਲਬ ਕੋਣ ਆਉਂਦੇ ਆ। ਜਿਵੇਂ ਚਲੋ ਦੇਸੀ ਕਹਿ ਲੋ ਕਿਸੇ ਬੰਦੇ ਜੈਡ ਸਿਕਿਉਰਿਟੀ ਆ ਕਹਿ ਲੋ,
0: ਸਮਝ ਗਏ? ਹਾਂਜੀ ਬਿਲਕੁਲ। ਦੋ
2: ਹੁਣ ਦੋਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲੇ ਦਾ ਨਾਮ ਹੈ ਚਾਦਰ ਦੇਖ ਕੇ ਪੈਰ ਪਸਾਰੋ
0: ਜੀ।
2: ਤੇ ਜੈਡ ਦੇ ਵਿੱਚ ਦੋ ਨਾਕੇ ਆਉਂਦੇ ਆ।
0: ਅੱਛਾ ਜੀ,
2: ਜੈਡ ਪਾਓ ਉਹਦੇ ਚ ਦੋ ਨਾਕੇ ਤਕੋਨਾ, ਮਤਲਬ ਕੋਣ ਆਉਂਦੇ ਆ। ਜਿਵੇਂ ਚਲੋ ਦੇਸੀ ਕਹਿ ਲੋ ਕਿਸੇ ਬੰਦੇ ਜੈਡ ਸਿਕਿਉਰਿਟੀ ਆ ਕਹਿ ਲੋ,
0: ਸਮਝ ਗਏ? ਹਾਂਜੀ ਬਿਲਕੁਲ।
2: ਦੋ ਹੁਣ ਦੋਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲੇ ਦਾ ਨਾਮ ਹੈ ਚਾਦਰ ਦੇਖ ਕੇ ਪੈਰ ਪਸਾਰੋ
0: ਜੀ,
2: ਤੇ ਦੂਜੇ ਦਾ ਨਾਮ ਹੈ ਬਗਾਨੀ ਲੱਸੀ ਦੇ ਉੱਪਰ ਮੁੱਛਾਂ ਨਾ ਮਨਾਓ। ਇਹ ਪਲਾਨ ਹੈ ਮੇਰਾ, ਜੈਡ ਪਲਾਨ। ਤੇ ਤੁਸੀਂ ਸ਼ਾਂਤ ਰਹੋਗੇ, ਸੁਖੀ ਰਹੋਗੇ ਔਰ ਟੈਨਸ਼ਨ ਚ ਨੀ ਆਓਗੇ। ਤੁਹਾਨੂੰ ਕੋਈ ਵੀ ਮਤਲਬ ਏਦਾਂ ਦਾ ਪ੍ਰੋਬਲਮ ਨੀ ਹੋਊਗੀ ਵੀ ਡਿਪਰੈਸ਼ਨ ਚ ਆ ਗਿਆ, ਹੋ ਗਿਆ
0: ਜੀ। ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ। ਕਈ ਵਾਰ ਆਪਾਂ ਐਵੇਂ ਦੀ ਗੱਲਾਂ ਤਾਂ ਹੀ ਸੋਚਦੇ ਹਾਂ ਜਦੋਂ ਆਪਾਂ ਪੰਗੇ ਵੱਡੇ ਲੈ ਲੈਣ, ਪੰਗੇ ਵੱਡੇ ਲੈ ਲਈਏ ਤੇ ਉਹ ਪੰਗੇ ਫਿਰ ਵਧੀਆ ਤੁਹਾਨੂੰ ਰਿਜ਼ਲਟ ਨਾ ਦੇਣ, ਫਿਰ ਬੰਦਾ ਫਸਦਾ ਉੱਥੇ, ਫਿਰ ਐਵੇਂ ਦੀਆਂ ਗੱਲਾਂ ਬਣਦੀਆਂ।
2: ਹਾਂਜੀ ਹਾਂ, ਇੰਡੀਆ ਦੇ ਵਿੱਚ ਸਾਡੇ ਇੱਕ ਜਾਣਕਾਰ ਸੀਗੇ ਬਹੁਤ, ਉਹਨਾਂ ਨੇ ਇੱਕ ਵਾਰੀ ਟਰਾਂਸਪੋਰਟ ਨਾਲ ਪੰਗਾ ਲੈ ਲਿਆ, ਉਹਨਾਂ ਨੇ ਇੱਕ ਛੋਟਾ ਜਿਹਾ ਟਰੱਕ ਪਾ ਲਿਆ।
0: ਅੱਛਾ,
2: ਉਦੋਂ ਬਾਅਦ ਉਹਨਾਂ ਨੂੰ ਨਾ ਮਤਲਬ ਉਹਦਾ ਹੌਸਲਾ ਜਿਹਾ ਹੋ ਗਿਆ।
0: ਅੱਛਾ,
2: ਉਦੋਂ ਬਾਅਦ ਉਹ ਉਸ ਟਾਈਮ ਦੇ ਉੱਤੇ ਗੱਡੀਆਂ ਕਹਿੰਦੇ ਹੁੰਦੇ ਆ ਆਹ 12 ਟਾਇਰੀ ਪਾ ਲਈ, 16 ਟਾਇਰੀ ਪਾ ਲਈ, ਟਾਇਰ ਕਿੰਨੇ ਹੁੰਦੇ ਸੀ।
0: ਅੱਛਾ,
2: ਵੀ ਇੱਥੇ ਤਾਂ ਟਰਾਲਿਆਂ ਦਾ ਹੋਰ ਸਿਸਟਮ ਆ, ਉੱਥੇ ਟਾਇਰਾਂ ਤੋਂ ਗਿਣਦੇ ਹੁੰਦੇ ਸੀ ਉਹ ਬੱਸ ਜੀ। ਉਹਨਾਂ ਦੇ ਮਤਲਬ 18-20 ਕਿੱਲੇ ਸੀ, ਉਹ ਟਾਇਰ ਹੀ ਖਾ ਗਏ
0: ਉੱਥੇ ਅੱਡੇ ਨੂੰ। ਅੱਛਾ,
2: ਮਤਲਬ ਮੈਂ ਦੇਖਿਆ ਹੋਇਆ ਚੀਜ਼, ਮੈਂ ਤਾਂ ਕਹਿ ਰਿਹਾ ਵੀ ਉਹ ਚਾਦਰ ਤੋਂ ਪੈਰ ਵੱਧ ਪਸਾਰ ਲਏ ਸੀ।
0: ਪੈਰ ਵੱਧ ਪਸਾਰਨੇ ਤੇ ਪਲਾਨ ਬੀ ਹੈ ਨਹੀਂ ਸੀ, ਨਾ ਪਲਾਨ ਜੈਡ ਸੀ ਉਹਨਾਂ ਕੋਲ,
2: ਨਾ ਪਲਾਨ ਜੈਡ ਅਸਲ ਤਾਂ ਜ਼ਰੂਰੀ ਹੈ। ਮਤਲਬ ਦਿਖਾਵਾ ਨਾ ਕਰੋ, ਜੈਡ ਦਾ ਮਤਲਬ ਵੀ ਦਿਖਾਵਾ ਨਾ ਕਰੋ।
0: ਦਿਖਾਵਾ ਤੇ ਬੜੀ ਮਾੜੀ ਚੀਜ਼ ਹੈ ਜੀ, ਬਹੁਤ ਮਾੜੀ ਚੀਜ਼।
2: ਦਿਖਾਵਾ ਮਾਰਦਾ ਆਪਾਂ ਨੂੰ, ਦਿਖਾਵਾ ਤਾਂ ਐਸੇ ਹੀ ਖੁੰਜੇ ਲਾਉਂਦਾ ਹੈ, ਬੇਸਮੈਂਟ ਤੋਂ ਵੀ ਥੱਲੇ 10 ਫੁੱਟ ਤਾਰ ਦਿੰਦਾ,
0: ਹੋਰ ਹੀ ਕਿਤੇ ਲੈ ਜਾਂਦਾ ਜੀ ਉਹ। ਚਲੋ ਬਹੁਤ ਸ਼ੁਕਰੀਆ,
2: ਥੈਂਕ ਯੂ ਥੈਂਕ
0: ਯੂ, ਬਹੁਤ ਧੰਨਵਾਦ। ਬਿਲਕੁਲ, ਦਿਖਾਵਾ ਯਾਰ ਕਿਉਂ ਕਰਨਾ, ਕਿਉਂ ਕਈ ਵਾਰ ਕੋਈ ਚੀਜ਼ ਹੁੰਦੀ ਨਹੀਂ। ਕਈ ਵਾਰ ਆਪਾਂ ਦੇਖਦੇ ਹਾਂ ਨਾ ਕਿਸੇ ਦੀ ਫੋਟੋਆਂ, ਪਿਕਚਰਾਂ, ਵੀਡੀਓ, ਅਤੇ ਜਿਹੜੇ ਜਿਹਨਾਂ ਕੋਲ ਬਹੁਤ ਜ਼ਿਆਦਾ ਪੈਸਾ, ਅੰਤ ਹੀ ਨਹੀਂ ਪੈਸਿਆਂ ਦਾ, ਉਹ ਤਾਂ ਵਿਚਾਰੇ ਫਿਰਦੇ ਆ ਟੀ ਸ਼ਰਟਾਂ ਦੇ ਵਿੱਚ, ਸਾਦੀਆਂ ਪੈਂਟਾਂ ਦੇ ਵਿੱਚ। ਜਿਹੜੇ ਬੰਦੇ ਕੋਲ ਥੋੜ੍ਹਾ ਬਹੁਤ ਪੈਸਾ, ਉਹ ਲੈਂਦਾ ਸਮਾਨ ਬ੍ਰਾਂਡਿਡ, ਉਹ ਇਹ ਦਿਖਾਉਂਦਾ ਵੀ ਮੇਰੇ ਕੋਲ ਪੈਸਾ ਬੜਾ, ਪਰ ਹੁੰਦਾ ਕੁਛ ਨਹੀਂ। ਪਰਸ ਲੈ ਲੈਣਾ 5-6 ਹਜ਼ਾਰ ਦਾ, ਪਰਸ ਵਿੱਚ ਹੁੰਦਾ ਕੁਛ ਨਹੀਂ ਬੰਦੇ ਦੇ ਕੋਲ, ਅਤੇ ਜਿਹਨਾਂ ਕੋਲ ਹੁੰਦਾ ਉਹ ਆਮ ਜੇ ਕੱਪੜੇ ਪਾ ਕੇ ਫਿਰਦੇ ਆ। ਬਸ ਯਾਰ, ਦਿਖਾਵਿਆਂ ਤੋਂ ਬਚੋ, ਦਿਖਾਵਿਆਂ ਦੇ ਵਿੱਚ ਪਰੇਸ਼ਾਨੀ ਉਹ ਲੱਭਦੀ ਹੈ, ਹੋਰ ਤਾਂ ਕੁਛ ਨਹੀਂ। ਅਤੇ ਇੱਕ ਬੜੀ ਸੋਹਣੀ ਗੱਲ ਮੈਂ ਪਹਿਲਾਂ ਸੁਣੀ, ਪੜ੍ਹੀ ਵੀ ਇਹਦੇ ਵਿੱਚ, ਕਹਿੰਦੇ ਆ ਜਿਹੜਾ ਇਨਸਾਨ ਉੱਪਰ ਨੂੰ ਜਾਂਦਾ ਨਾ ਜ਼ਿੰਦਗੀ ਦੇ ਵਿੱਚ, ਤਰੱਕੀ ਦੇ ਰਾਹ ਦੇ ਵੱਲ ਜਾ ਰਿਹਾ ਜਦੋਂ, ਤਾਂ ਉਹ ਹਮੇਸ਼ਾ ਨਿਮ ਕੇ, ਹਮੇਸ਼ਾ ਝੁੱਕ ਕੇ ਚੱਲਦਾ। ਜਦੋਂ ਪਹਾੜ ਚੜ੍ਹਨਾ ਹੋਵੇ ਨਾ ਬੰਦੇ ਨੇ, ਅਤੇ ਪਹਾੜ ਚੜ੍ਹਦਿਆਂ ਬੰਦਾ ਅੱਗੇ ਨੂੰ ਝੁੱਕ ਕੇ ਨਿਮ ਕੇ ਚੜ੍ਹਦਾ ਉੱਤੇ, ਅਤੇ ਇਹਦਾ ਮਤਲਬ ਹੈ ਬੰਦਾ ਤਰੱਕੀ ਕਰ ਰਿਹਾ ਜ਼ਿੰਦਗੀ ਦੇ ਵਿੱਚ। ਅਤੇ ਜਦੋਂ ਬੰਦਾ ਥੱਲੇ ਨੂੰ ਉਤਰਦਾ, ਥੱਲੇ ਕਿੱਦਾਂ ਉਤਰਦਾ ਬੰਦਾ, ਐਂ ਪਿੱਛੇ ਨੂੰ ਭਾਰ ਸੁੱਟ ਕੇ, ਮਤਲਬ ਆਕੜ ਜੀ ਕੇ, ਹੈ ਨਾ। ਅਤੇ ਕਹਿੰਦੇ ਜਦੋਂ ਬੰਦੇ ਦਾ ਟਾਈਮ ਫਿਰ ਥੱਲੇ ਨੂੰ ਜਾ ਰਿਹਾ ਨਾ, ਬੰਦੇ ਦਾ ਟਾਈਮ ਹੁਣ ਵਧੀਆ ਨਹੀਂ ਰਿਹਾ, ਜੇ ਉਹ ਆਕੜ ਕੇ ਚੱਲਦਾ ਮਤਲਬ ਉਹ ਪਹਾੜ ਤੋਂ ਥੱਲੇ ਨੂੰ ਉਤਰ ਰਿਹਾ। ਅਤੇ ਬਸ ਆਪਾਂ ਧਿਆਨ ਰੱਖੀਏ, ਵੈਸੇ ਕਈ ਵਾਰ ਪਤਾ ਲੱਗ ਜਾਂਦਾ ਨਿੰਮ ਕੇ ਚੱਲ ਰਿਹਾ ਅਤੇ ਬੰਦਾ ਚੜ੍ਹਾਈ ਵੱਲ ਹੈ, ਆਕੜ ਕੇ ਚੱਲ ਰਿਹਾ ਅਤੇ ਬੰਦਾ ਗਰਾਈ ਵੱਲ ਹੈ ਜਾਂ ਝੁਕਾਈ ਵੱਲ ਹੈ। ਚਲੋ ਆਪਾਂ ਇਹ ਗੀਤ ਸੁਣਦੇ ਹਾਂ, ਬੜਾ ਸ਼ਾਨਦਾਰ, ਮੋਰਨੀ ਰੈਫ ਸਪੇਰੇ ਦਾ ਅਤੇ 21 ਦਾ ਮਿਊਜ਼ਿਕ, ਬੜਾ ਟ੍ਰੈਡੀਸ਼ਨਲ, ਸੁਣ ਕੇ ਬੜਾ ਨਜ਼ਾਰਾ ਆਉਂਦਾ। ਇਸ ਗੀਤ ਤੋਂ ਪਹਿਲਾਂ एक इनफॉर्मेशन भी सांझी कर दी है। वैसे तो सारे नूं पता ही है यूनिटी टूर वाले, तो यूनिटी टूर जिहड़ा कि एमी विर्क का टूर है, तो कल नूं शो हो रहा संडे नूं, तो तुसीं भी यार जे टिकटां हजे नहीं लई रह गए हो तो लो बड़े शानदार स्पैशल चल रहे हैं। तो ऐतवार 30 अगस्त नूं कल नूं 7 बजे तो शो शुरू हो जाना है ग्रेट कैनेडियन कैसीनो रिजोर्ट दे विच। ते तुसी भी टिकटां लो ticketmaster.ca ते जाके, पर तुहानू आपां डील दिंदे आ बड़ी शानदार, तुसी उत्थे भी टिकटां देखो। पर जे तुसी जांदे हो फैशन IQ ते जाके तुसी $100 दी शॉपिंग कर ली तुहानू टिकट फ्री, $100 दी शॉपिंग करो जाके तुहानू टिकट फ्री मिलेगी। जां फिर तुसी पीज़ा टू गो जांदे हो जाके तुसी $50 स्पेंड करदे हो पीज़े लैंदे हो ते तुहानू टिकट $10 ਦੇ ਵਿੱਚ ਮਿਲ ਸਕਦੀ ਹੈ ਐਮੀ ਵਿਰਕ ਦੇ ਸ਼ੋਅ ਦੀ, ਤੇ ਨਾਲੇ ਪੁੰਨ ਤੇ ਨਾਲੇ ਫੜੀਆਂ, ਨਾਲੇ ਸ਼ਾਪਿੰਗ ਕਰੋ। $100 ਫੈਸ਼ਨ ਆਈ ਕਿਉਂ, ਇੱਕ ਟਿਕਟ ਫਰੀ, $50 ਦੇ ਪੀਜ਼ਾ ਲਓ ਪੀਜ਼ਾ ਟੂ ਗੋ ਤੇ, ਤੇ ਇੱਕ ਟਿਕਟ $10 ਦੀ, ਤੇ ਇਹ ਤੋਂ ਉੱਪਰ ਯਾਰ ਹੋਰ ਕੀ ਬੱਲੇ ਬੱਲੇ ਹੋ ਸਕਦੀ ਹੈ। ਟਿਕਟਾਂ ਲਓ ਡਿਸਕਾਊਂਟਡ ਪ੍ਰਾਈਸ ਤੇ, ਤੇ ਐਮੀ ਵਿਰਕ ਦਾ ਸ਼ੋਅ ਦੇਖੋ ਬੜਾ ਸ਼ਾਨਦਾਰ ਹੁੰਦਾ। ਤੇ ਆਪਾਂ ਚੱਲਦੇ ਹਾਂ ਗੀਤ ਦੇ ਵੱਲ, ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਪਰ ਇੱਕ ਗੱਲ ਹੋਰ ਕਹਿ ਦਾਂ, जे किसी नूं होर भी इनकुआरी करनी है कॉल करनी है तो प्रभ नूं कॉल कर सकते हो 437-870-0001 ते 437-870-0001 प्रभ संधू ते साडा बाई उड़ान रेडियो तो। चलो एक गीत सुनते हैं प्रोग्राम सर्ब रेडियो।

0: क्या बात है, बड़ा शानदार गीत यार सुन के मैनू बड़ा वधिया लग्या, क्योंकि फादर साहब ने कुश्तियां लड़दे होंदे सी ते जदों कोई बंदा जितदा सी ते उहदे पट दे उत्ते मोर नहीं बणांदे होंदे सी ते जदों आपां देखदे सी उस टाइम दा टैटू दे विच जिहड़े पट ते मोर नहीं बणी आ, पर इह गाणा वी किते ना किते बड़ा शानदार बड़ा वधिया गीत संगीत तुसीं वी इंजॉय कीता होणा। प्रोग्राम सर्व रेडियो ते
1: एक नहीं तो चार दिला दे।
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23।
3: License number 10394.
0: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोस, ते हां पनीर दी भुर्जी बिल्कुल ना भुलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज। बिल्कुल जी, नाल दी नाल तंदूरी बॉयज ते तुसी जरूर जाओ, एक नहीं दो नहीं तीन नहीं चार लोकेशनां तों हुण सर्व कर रहे ने तंदूरी बॉयज दी टीम, 24 घंटे खुले ने, पहुंचो तुसी 7171 टोरब्रम रोड दे उत्ते, डाइन इन करो, बड़ा शानदार स्वाद वाला खाना तुसी उत्ते खाओ, टेक आउट एंड डिलीवरी क्वीन एंड मैकलोगलन ते ढाबे वाला स्वाद लैना। तुसी नॉर्थ वाले पासे नूं जा रहे हो, गर्मियां वीकेंड चल रहे हैं, भावें कल एतवार नूं विसाखा टोबर मोरी कितने भी तुसी जाना, सोबल बीच ते ओरेंजविल टप के बड़ा शानदार तुहानू उत्थे तंदूरी बॉयज ढाबा भी मिलेगा। ढाबे वाला स्वाद उदा ही मंजियां डईयां उत्थे, ते मंजियां दे उत्ते बैठो, खाओ, फूड इंजॉय करो तंदूरी बॉयज ढाबे दा, ते ऑर्डर तुसी प्लेस कर सकदे हो 905-956-2111 तंदूरी बॉय। तो बिल्कुल जी, गलबात आप कर रहे थे अज भी इंसान कोई भी काम करता भावें वह बिजनेस है भावें लाइफ दे विच कोई भी चीज़ है, कि सानू प्लैन ए ते ही रहना चाहिए या साढ़े कोल प्लैन बी या प्लैन सी होना चाहिए। तुहाडे आपां विचार लै रहे हां ते तुहाडा इस गल नूं लै के की कहना है, 905-673-3337 905-673-3337 प्लैन बी होना चाहिए या बस बंदा प्लैन ए दे उत्ते ही रवे, कह बस मैं आ काम करना ते मैं करना। चलो आपां पढ़ाई की गल करते हैं, जिहड़े असीं एग्जाम देने ने ओ ते सानू करने ही पैणगे, ਉਹ ਤਾਂ ਆਪਸ਼ਨ ਸਾਡੇ ਕੋਲ ਕੋਈ ਨਹੀਂ ਹੈ ਨਾ, ਜੇ ਕਲੀਅਰ ਕਰਨੇ ਉਹ ਤਾਂ ਬਹੁਤ ਜ਼ਰੂਰੀ ਆ, ਪਰ ਹੋਰ ਬੜਾ ਕੁਛ ਹੁੰਦਾ ਜ਼ਿੰਦਗੀ ਦੇ ਵਿੱਚ ਵੀ ਯਾਰ ਮੈਂ ਆਹ ਕਾਰ ਲੈਣੀ ਆ, ਮੈਂ ਘਰ ਲੈਣਾ, ਜਾਂ ਮੈਂ ਇਸ ਏਜ ਦੇ ਵਿੱਚ ਪੱਕੇ ਹੋਣਾ, ਵਿਆਹ ਕਰਾਉਣਾ, ਬੜੀਆਂ ਚੀਜ਼ਾਂ ਨੇ, ਅਤੇ ਤੁਸੀਂ ਕੀ ਸੋਚਦੇ ਹੋ ਵੀ ਪਲੈਨ ਏ ਦੇ ਉੱਤੇ ਹੀ ਰਹੇ ਜਾਂ ਪਲੈਨ ਬੀ ਹੋਣਾ ਚਾਹੀਦਾ ਇਨਸਾਨ ਦੇ ਕੋਲ? ਕਿਉਂਕਿ ਆਪਾਂ ਬੜੀ ਚੀਜ਼ਾਂ ਸੋਚਦੇ ਹਾਂ, ਆਪਾਂ ਸੋਚਦੇ ਹਾਂ ਵੀ ਯਾਰ ਮੈਂ ਆਹ ਕੰਮ ਕਰਨਾ ਅਤੇ ਮੈਂ ਇੱਦਾਂ ਹੀ ਕਰਨਾ, ਚਲਦੇ ਆ ਸਾਡੇ ਦਿਮਾਗ ਦੇ ਵਿੱਚ ਪਲੈਨ ਹੁੰਦਾ ਬੜਾ, ਪਰ ਕਹਿੰਦੇ ਆ ਜ਼ਿੰਦਗੀ ਹਮੇਸ਼ਾ ਸਾਡੇ ਪਲੈਨ ਮੁਤਾਬਕ ਨਹੀਂ ਚੱਲਦੀ, ਇਹ ਗੱਲ ਵੀ ਸਹੀ ਹੈ, ਪਰ ਉਦੋਂ ਸਾਡੇ ਕੋਲ ਪਲੈਨ ਵੀ ਹੋਣਾ ਚਾਹੀਦਾ, ਹਾਂਜੀ ਹੋਣਾ ਚਾਹੀਦਾ, ਪਰ ਤੁਹਾਡਾ ਇਸ ਚੀਜ਼ ਦੇ ਉੱਪਰ ਇਸ ਟੋਪਿਕ 'ਤੇ ਇਸ ਵਿਸ਼ਾ 'ਤੇ ਕੀ ਕਹਿਣਾ? 905-673-3337 905-673-3337 'ਤੇ ਕਾਲ ਕਰਕੇ ਤੁਸੀਂ ਆਪਣੇ ਰਾਏ, ਕਿਆ ਬਾਤ ਆ, ਆਪਣੀ ਰਾਏ ਆਪਣੀ ਸਲਾਹ ਜ਼ਰੂਰ ਦੇ ਸਕਦੇ ਹੋ 905-673-3337। ਹੁਣ ਇਹਦੇ ਵਿੱਚ ਪਲੈਨ ਬੀ ਦੀ ਆਪਾਂ ਗੱਲ ਕਰੀਏ, ਅਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਪਲੈਨ ਬੀ ਜਾਂ ਫਿਰ ਬੈਕਅਪ ਪਲੈਨ, ਹੈ ਨਾ ਬੈਕਅਪ, ਕੱਲ੍ਹ ਨੂੰ ਅਸੀਂ ਕੁਛ ਕਰਨਾ, ਸਾਡੇ ਕੋਲ ਇੰਨੇ ਪੈਸੇ ਚਾਹੀਦੇ ਆ, ਅਤੇ ਜਿਵੇਂ ਹੁਣ ਮੋਰਗੇਜ ਦੀ ਗੱਲ ਕਰ ਲਓ, ਲੋਨ ਦੀ ਗੱਲ ਕਰ ਲਓ, ਜੇ ਇੱਥੋਂ ਯਾਰ ਨਹੀਂ ਹੋਇਆ ਲੋਨ ਸਾਡਾ ਨਹੀਂ ਹੋਇਆ, ਤਾਂ ਸਾਡੇ ਕੋਲ ਕੀ ਪਲੈਨ ਬੀ ਹੈ, ਸਾਡੇ ਕੋਲ ਕੀ ਹੋਰ ਕੋਈ ਬੰਦਾ ਹੈ, ਸਾਡੇ ਕੋਲ ਕੋਈ ਹੋਰ ਬੈਂਕ ਹੈ, ਇਹ ਵੀ ਬੜਾ ਜ਼ਰੂਰੀ ਹੈ। ਜਦੋਂ ਅਸੀਂ ਨਹੀਂ ਉਹ ਦੇਖਦੇ ਫਿਰ ਅਸੀਂ ਕਲੋਜ਼ਿੰਗ ਟਾਈਮ ਦੇ ਉੱਤੇ ਬੜੇ ਬੜੇ ਬੁਰੇ ਫਸ ਜਾਂਦੇ ਹਾਂ ਅਤੇ ਉਦੋਂ ਫਿਰ ਸਾਨੂੰ ਵੱਧ ਪੈਸੇ ਵੀ ਲਾਉਣੇ ਪੈਂਦੇ ਆ। ਸਾਨੂੰ ਹੁੰਦਾ ਵੀ ਯਾਰ ਡਿਪੋਜ਼ਿਟ ਨਾ ਕਿਤੇ ਸਾਡਾ ਚੱਲ ਜਾਵੇ ਅਤੇ ਉਦੋਂ ਕੀ ਅਸੀਂ ਆਪਣਾ ਹੋਮਵਰਕ ਘੱਟ ਕਰਦੇ ਹਾਂ ਜਿਹੜੇ ਸਾਨੂੰ ਇਹੋ ਜਿਹੀ ਚੀਜ਼ ਦੇ ਉੱਤੇ ਪਹੁੰਚ ਜਾਂਦੇ ਹਾਂ। ਵਿਸ਼ਵਾਸ ਮੈਂ ਮੰਨਿਆ ਵਿਸ਼ਵਾਸ ਕਰਨਾ ਚਾਹੀਦਾ ਪਰ ਇੱਕ ਲਿਮਿਟ ਤੱਕ। ਜੇ ਕਿਤੇ ਸਾਨੂੰ ਨੁਕਸਾਨ ਹੋਵੇ ਉਹ ਬੰਦਾ ਹਮੇਸ਼ਾ ਆਪਣੇ ਲਈ ਆਪਸ਼ਨ ਦੂਜੀ ਲੱਭ ਕੇ ਜ਼ਰੂਰ ਰੱਖੇ ਅਤੇ ਪਲੈਨ ਵੀ ਆਪਾਂ ਉਹਦੀ ਹੀ ਗੱਲ ਕਰਦੇ ਹਾਂ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 905-673-3337 ਅਤੇ ਨਾਲ ਦੀ ਨਾਲ ਤੁਸੀਂ ਅਗਰ ਦੇਖ ਰਹੇ ਹੋ ਵੀ ਯਾਰ ਮੈਂ ਕੰਮ ਕਾਰ ਕਰ ਰਿਹਾ ਅਤੇ ਮੇਰੀ ਇਨਕਮ ਓਨੀ ਨਹੀਂ ਜਿੰਨੀ ਮੈਨੂੰ ਮੇਰੀ ਹੋਣੀ ਚਾਹੀਦੀ ਆ ਅਤੇ ਫਿਰ ਬੰਦਾ ਸੋਚਦਾ ਵੀ ਯਾਰ ਪੜ੍ਹਿਆ ਜਾਵੇ ਅਤੇ ਪੜ੍ਹ ਕੇ ਆਪਣੇ ਸਕਿੱਲਸ ਨੂੰ ਹੋਰ ਇੰਪਰੂਵ ਕੀਤਾ ਜਾਵੇ ਅਤੇ ਉਦੋਂ ਫਿਰ ਤੁਹਾਨੂੰ ਲੋੜ ਪੈਂਦੀ ਹੈ ਯੂਨੀ ਗਲੋਬਲ ਐਡਵਾਈਜ਼ਰੀ ਦੀ ਟੀਮ ਦੀ, ਕਿਉਂਕਿ ਉਹ ਤੁਹਾਡਾ ਗੌਰਮੈਂਟ ਕੋਲੋਂ ਲੋਨ ਕਰਵਾ ਕੇ ਦਿੰਦੇ ਆ। ਬੜਾ ਸ਼ਾਨਦਾਰ ਮਿਲਦਾ, 2 ਸਾਲ ਤੱਕ ਤਾਂ ਕੋਈ ਲੋਨ ਦਾ ਇੰਟਰਸਟ ਹੀ ਨਹੀਂ ਅਤੇ ਜੇ ਹੈ ਉਸ ਤੋਂ ਬਾਅਦ ਸ਼ੁਰੂ ਹੁੰਦਾ ਐਜ਼ ਲੋ ਐਜ਼ 2% ਤੋਂ, ਅਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਅੱਗੇ ਚੱਲ ਕੇ ਸਾਰਾਂਸ਼ ਦੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਕਾਲ ਦੇ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਗਰੇਵਾਲ ਸਾਹਿਬ, ਕੀ ਹਾਲ ਚਾਲ ਹੈ? ਹੈਲੋ, ਤੁਸੀਂ ਜੀ ਪਿੱਛੋਂ ਰੇਡੀਓ ਦੀ ਆਵਾਜ਼ ਘੱਟ ਕਰੋ ਅਤੇ ਸਾਡੇ ਵੱਲ ਜੇ ਧਿਆਨ ਹੋਏਗਾ ਤੇ ਫਿਰ ਆਪਣਾ ਗੱਲ ਜ਼ਰੂਰ ਕਰ ਸਕਾਂਗੇ ਜੀ। ਗਰੇਵਾਲ ਸਾਹਿਬ, ਨਹੀਂ ਜੀ ਗੱਲਬਾਤ ਨਹੀਂ ਹੋਈ। 905-673-3337 ਪਰ ਮੈਂ ਆਪਣੀ ਆਵਾਜ਼ ਸੁਣ ਰਿਹਾ ਸੀ ਰੇਡੀਓ 'ਚ, ਮਤਲਬ ਸਹੀ ਜਾ ਰਹੀ ਹੈ ਆਵਾਜ਼ ਤੁਹਾਡੇ ਤੱਕ? ਚਲੋ ਇੰਨਾ ਕਿਤੇ ਪਤਾ ਲੱਗ ਗਿਆ ਸਰ। ਇੱਕ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਇੱਕ ਗੀਤ ਜ਼ਰੂਰ ਸੁਣਾਂਗੇ ਐਮੀ ਵਿਰਕ ਦਾ ਵੀ, ਜਿਨ੍ਹਾਂ ਦਾ ਕੱਲ੍ਹ ਨੂੰ ਹੈ ਸ਼ੋ 30 ਤਰੀਕ ਐਤਵਾਰ ਨੂੰ, ਕੱਲ੍ਹ ਵਾਲੇ ਦਿਨ ਸ਼ਾਨਦਾਰ ਸ਼ੋਅ ਹੋਣ ਲੱਗਿਆ। ਤੁਸੀਂ ਵੀ ਜੇ ਹਜੇ ਤੱਕ ਟਿਕਟਾਂ ਨਹੀਂ ਲਈ ਤਾਂ ਜ਼ਰੂਰ ਤੁਸੀਂ ਲੈ ਸਕਦੇ ਹੋ। ਕੱਲ੍ਹ ਸ਼ੋਅ ਸੰਡੇ 30 ਅਗਸਤ 7 ਵਜੇ ਸ਼ੋਅ ਸ਼ੁਰੂ ਹੋ ਜਾਣਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਅਤੇ ਸਪੈਸ਼ਲ ਦੱਸੇ ਆ ਫੈਸ਼ਨ ਆਈ ਕਿਊ, ਜਾਓ $100 ਦੀ ਸ਼ੋਪਿੰਗ ਕਰੋ, ਇੱਕ ਟਿਕਟ ਫਰੀ ਮਿਲਣੀ ਤੁਹਾਨੂੰ, ਜਾਂ ਪੀਜ਼ਾ ਟੂ ਗੋ ਜਾਓ $50 ਦਾ ਤੁਸੀਂ ਪ੍ਰੋਡਕਟ ਲਓ, ਕੋਈ ਪੀਜ਼ੇ ਲਓ ਅਤੇ ਤੁਹਾਨੂੰ ਇੱਕ ਟਿਕਟ ਸਿਰਫ $10 ਦੇ ਵਿੱਚ ਪਏਗੀ। ਅਤੇ ਕੱਲ੍ਹ ਦੇ ਸ਼ੋਅ ਦੀ ਯੂਨਿਟੀ ਟੂਰ ਫਰੋਮ ਐਮੀ ਵਿਰਕ। ਚੱਲਦੇ ਹਾਂ ਕਾਲ ਦੇ ਵੱਲ ਜੀ। ਸਤਿ ਸ਼੍ਰੀ ਅਕਾਲ।
4: ਹਾਂਜੀ
0: ਜੀ ਸਰ, ਕੀ ਹਾਲ ਚਾਲ ਹੈ?
4: ਚੜ੍ਹਦੀ ਕਲਾ।
0: ਕਿਆ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਜੀ।
4: ਮੈਂ ਥੋੜੇ ਨਾ ਥੋੜੇ ਟੌਪਿਕ ਜਿਹੜਾ, ਇੱਕ ਤਾਂ ਪਹਿਲੀ ਗੱਲ ਵੀ ਵੀਕਐਂਡ ਤੇ ਜੇ ਡਰੌਂਕ ਨਾ ਲਿਆਇਆ ਕਰੋ, ਲੋਕਾਂ ਨੂੰ ਇੰਜੋਏ ਕਰਨ ਦਿਆ ਕਰੋ।
0: ਅੱਛਾ,
4: ਦੂਸਰੀ ਗੱਲ ਤੇ ਜੇ ਲਿਆਂਦਾ ਹੀ ਆ ਤੇ ਯਾਰ ਅੱਜ ਕੱਲ ਲਾਲੇ ਪਾਲੇ ਇੰਨੀ ਮਹਿੰਗਾਈ ਹੋਈ ਪਈ ਆ, ਗਰੋਸਰੀ ਦੀ, ਕਾਰ ਇੰਸ਼ੋਰੈਂਸ ਦੀ ਤੇ ਆਪਣੇ ਰੈਂਟ ਦੀ। ਜਿਹੜੇ ਨਵੇਂ ਬੰਦੇ ਆਏ ਨੇ, ਪਿੱਛੇ ਬ੍ਰਹਮਟਨ ਦੀ ਜਦੋਂ ਆਇਆ ਸੀ ਉੱਥੇ 80,000 ਦੀ ਵਾਧੀ ਸੀ, ਅੱਜ 62,000 ਦੀ ਮੇਰਾ ਖਿਆਲ 13 ਕੁ ਲੱਖ ਦੀ ਹੈਗੀ ਆ। ਹਾਂ, ਅਫੀਸ਼ਲੀ 8 ਕੁ ਲੱਖ ਦੀ ਆ, ਪਰ ਜਿਹੜੇ ਅਨਅਫੀਸ਼ਲ ਬੈਠੇ ਨੇ। ਲੇਕਿਨ ਅੱਜ ਕੱਲ ਇਸਦੀ ਮਹਿੰਗਾਈ ਹੋ ਗਈ ਆ, ਲੋਕਾਂ ਨੂੰ ਆਪਣਾ ਡੇ ਟੂ ਡੇ ਖਰਚਾ ਕਰਨਾ ਵੀ ਔਖਾ ਹੋਇਆ ਪਿਆ।
0: ਬਿਲਕੁਲ,
4: ਤੇ ਵੀ ਪਲਾਨ ਤਾਂ ਕਿੱਥੋਂ ਸੋਚ ਲੈਣਗੇ।
0: ਅੱਛਾ, ਇਹ ਵੀ ਨੀ ਪੂਰਾ ਹੋ ਰਿਹਾ ਪੂਰਾ ਹੈ
4: ਤੇ ਤੂੰ ਮਾਇੰਡ ਨਾ ਕਰਿਓ, ਬਸ ਟੌਪਿਕ ਤਾਂ ਠੀਕ ਹੈ
0: ਜੀ ਜੀ ਜੀ।
4: ਤੇ ਇੱਕ ਤਾਂ ਵੀਕਐਂਡ ਕਰਕੇ, ਇੱਕ ਦੂਸਰਾ ਹੈਗਾ ਵੀ ਅੱਜ ਕੱਲ੍ਹ ਦੇ ਸਿਚੁਏਸ਼ਨ ਦੇ ਵਿੱਚ ਨਾ, ਜਿਹੜੀ ਇਕਨੋਮਿਕ ਸਿਚੁਏਸ਼ਨ ਆ ਕੰਟਰੀ ਦੀ ਜਾਂ ਦੁਨੀਆਦਾਰੀ ਦੀ ਜਾਂ ਇਕਾਨਮੀ ਦੀ, ਉਹ ਇਸ ਏ ਤੇ ਬੀ ਦੀ ਅੱਜ ਕੱਲ੍ਹ ਤਾਂ ਪਲਾਨ ਇਹ ਹੀ ਪੂਰੀ ਹੋ ਜਾਵੇ ਵੀ ਖਾਣਾ ਪੁਆ ਆ ਜਾਵੇ ਤੇ ਕਿਰਾਇਆ ਦਿੱਤਾ ਜਾਵੇ ਇੰਨੇ ਬੜਾ।
0: ਜੀ ਬਿਲਕੁਲ, ਮਾਫ਼ ਕਰਨਾ ਜੀ, ਮੈਂ ਐਕਚੁਲੀ ਆਉਣਾ ਹੀ ਸ਼ਨੀਵਾਰ ਵਾਲੇ ਦਿਨ ਤੇ ਫਿਰ ਮੇਰਾ ਤੇ ਇਹੀ ਵੀਕ ਡੇ, ਇਹੀ ਵੀਕਐਂਡ।
4: ਥੋੜਾ ਜਿਹਾ ਖੁਸ਼ ਕਰਿਆ ਕਰੋ,
0: ਆਪਣੀ ਕੋਸ਼ਿਸ਼ ਹੁੰਦੀ ਹੈ
4: ਕਰੋ।
0: ਹਾਂ,
4: ਕਿੰਨੀ ਦੂਰ ਆਏ ਨੇ, 14,000 ਮੀਲ ਛੱਡ ਕੇ ਆਏ ਨੇ, ਮਾਂ ਬਾਪ ਛੱਡ ਕੇ ਆਏ ਨੇ।
0: ਜੀ ਜੀ,
4: ਥੋੜਾ ਜਿਹਾ ਹੱਥ ਉਸ ਲਿਆ ਕਰਨ।
0: ਹਾਂ, ਹੁਣੇ ਕਾਫੀ ਪਿਆ ਦਿੰਨੇ ਆਪਾਂ, ਕਾਫੀ ਵਾਲਾ ਗਾਣਾ ਲਾ ਕੇ ਅਮਰਿੰਦਰ ਗਿੱਲ ਦਾ ਸਾਰੇ ਚੱਕ ਦਿੰਨੇ ਆ।
4: ਬਸ ਠੀਕ ਹੈ, ਕਰੋ ਇੰਜੋਏ ਕਰਾਓ ਲੋਕ।
0: ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮਚ। ਅੱਜ ਬਿਲਕੁਲ ਸਮਾਂ ਵੀ ਹੁੰਦਾ, ਪਰ ਕਈ ਵਾਰ ਹੁੰਦਾ ਵੀ ਯਾਰ ਕੋਈ ਚੀਜ਼ ਜੇ ਹੁਣ ਆਪਾਂ ਕਿਤੇ ਮਹਿੰਗੇ ਕੋਈ ਪੰਗੇ ਲੈ ਕੇ ਬੈਠੇ ਹਾਂ, ਕੋਈ ਭਾਵੇਂ ਕਿਰਾਏ ਮਹਿੰਗੇ ਦੇ ਰਹੇ ਹਾਂ, ਅਤੇ ਉਹੀ ਗੱਲ ਆ ਵੀ ਜੇ ਸਾਡੀ ਇਨਕਮ ਪੂਰਾ ਨਹੀਂ ਉਹਨੂੰ ਕਰ ਸਕ ਰਹੀ ਤਾਂ ਸਾਡੇ ਕੋਲ ਪਲੈਨ ਵੀ ਹੈ ਕਿ ਅਸੀਂ ਹੋਰ ਵੀ 2 ਬੈਡਰੂਮ ਤੋਂ 1 ਬੈਡਰੂਮ 'ਤੇ ਜਾ ਸਕਦੇ ਹਾਂ, ਜਾਣਾ ਚਾਹੁੰਦੇ ਹਾਂ, ਕਿਉਂਕਿ ਪੈਸਾ ਇਕਾਨਮੀ ਦੇ ਹਿਸਾਬ ਨਾਲ ਜਿਵੇਂ ਕੰਡੀਸ਼ਨ ਹੈ ਅਤੇ ਸਾਨੂੰ ਕੁਛ ਨਾ ਕੁਛ ਤੇ ਸਕੂਈਜ਼ ਕਰਨਾ ਹੀ ਪਏਗਾ। ਪਰ ਇਹ ਗੀਤ ਸੁਣਦੇ ਹਾਂ ਅਤੇ ਫਿਰ ਚੱਲਾਂਗੇ ਆਪਾਂ ਅਗਲੀ ਕਾਲ ਦੇ ਵੱਲ। ਬੜਾ ਹੀ ਯਾਰ ਸ਼ਾਨਦਾਰ ਗੀਤ ਹੈ ਅਮਰਿੰਦਰ ਗਿੱਲ ਦਾ, ਕੌਫੀ ਔਨ ਸਰਬ ਰੇਡੀਓ।

0: ਬਾਤ ਹੈ ਕਾਲਨਿਆ ਦਲਜੀਤ ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ
0: ਜੀ ਸਰ ਕੀ ਹਾਲ ਚਾਲ ਹੈ
1: ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਠੀਕ ਠਾਕ ਹੋ ਜੀ
0: ਸਰ ਬਹੁਤ ਵਧੀਆ ਜੀ ਬਹੁਤ ਵਧੀਆ ਜੀ
1: ਮੈਂ ਬਾਈ ਕੋਈ ਬੰਦਾ ਸੀਗਾ ਉਹ ਕੰਮ ਕਰਦਾ ਕਿਤੇ ਪੁਰਾਣਾ ਕਿਸੇ ਨਾਲ ਜੀ
0: ਤੇ
1: ਉਹਨਾਂ ਨੇ ਉਹਦੀ ਤਨਖਾਹ ਵਧਾਤੀ ਜੀ
0: ਅੱਛਾ
1: ਤੇ ਉਹਨੇ ਕੁਛ ਨੀ ਜਵਾਬ ਦਿੱਤਾ ਜੀ
0: ਅੱਛਾ ਕਹਿੰਦਾ ਓਕੇ ਦੀ ਰਿਪੋਰਟ
1: ਦੇਖਿਆ 6 ਮਹੀਨੇ ਜੀ 6-7 ਮਹੀਨੇ ਦੇਖਿਆ ਸਾਲ ਦੇਖਿਆ ਤੇ ਉਹ ਬੰਦੇ ਨੇ ਫਿਰ ਘਟਾਤੀ ਉਹਦੀ ਤਨਖਾਹ ਜੀ ਤਨਖਾਹ ਘਟਾਈ ਤੇ ਉਹਨੇ ਫਿਰ ਵੀ ਨੀ ਕੁਛ ਕਿਹਾ ਜੀ ਉਹਨੇ ਫਿਰ ਆਫਿਸ ਸੱਦ ਲਈ ਉਦੋਂ 2-3 ਮਹੀਨੇ ਬਾਅਦ ਯਾਰ ਮੈਂ ਵਧਾਈ ਸੀ ਤੇਰੀ ਤਨਖਾਹ ਤੇ ਤੂੰ ਉਦੋਂ ਵੀ ਨੀ ਕੁਛ ਕਿਹਾ ਤੇ ਹੁਣ ਘਟਾਈ ਫਿਰ ਨੀ ਕੁਛ ਕਿਹਾ ਤੂੰ
0: ਹਾਂਜੀ
1: ਕਹਿੰਦਾ ਜੇ ਤੁਸੀਂ ਵਧਾਈ ਸੀ ਉਦੋਂ ਕਹਿੰਦਾ ਮੇਰੇ ਜਵਾਕ ਹੋ ਗਿਆ ਸੀਗਾ ਤੇ ਉਹ ਰੱਬ ਨੇ ਆਪੇ ਹੀ ਕਹਿੰਦਾ ਤੁਹਾਡੇ ਮਤ ਪਾਤੀ ਜਾਂ ਵੱਧ ਗਈ ਤਨਖਾਹ
0: ਤੇ
1: ਕਹਿੰਦਾ ਫਿਰ ਹੁਣ ਜਦੋਂ ਘਟਾਈ ਫਿਰ ਕਹਿੰਦਾ ਕਿਵੇਂ ਚੱਲਿਆ ਖਰਚਾ ਕਹਿੰਦਾ ਹੁਣ ਬੇਬੇ ਚਲੀ ਗਈ
0: ਅੱਛਾ
1: ਕਹਿੰਦਾ ਕਹਿੰਦਾ ਜੀ ਉਹ ਕਹਿੰਦਾ ਜਿਹੜਾ ਰੱਬ ਕਰਦਾ ਪਲਾਨ ਜੀ ਸਾਰੇ
0: ਇਹ ਰੱਬ ਕਰਦਾ ਬਿਲਕੁਲ
1: ਬਾਕੀ ਬਾਈ ਜੀ ਆ ਸਲਾਹਾਂ ਯਾਰ ਬਹੁਤੇ ਹੋ ਗਏ ਬਾਈ ਸੋਸ਼ਲ ਮੀਡੀਆ ਕਰਕੇ ਸਲਾਹਾਂ ਲਊਗਾ ਕੌਣ ਜੀ ਮੈਨੂੰ ਇਹ ਨੀ ਸਮਝ ਲੱਗਦੀ
0: ਪਤਾ ਹੀ ਨੀ ਲੱਗਦਾ
1: ਬੰਦੇ ਉੱਥੇ ਆ ਜੀ ਕੈਰੈਕਟਰ ਬਹੁਤ ਹੋ ਗਏ ਜੀ ਫਿਲਮਾਂ ਮਤਲਬ ਦੇਖੂ ਪਤਾ ਨੀ ਕੌਣ ਹਰੇਕ ਹੀ ਬੰਦਾ ਕਹਿੰਦਾ ਮੈਂ ਹੀ ਹੈਗਾ ਵੀ ਮੈਨੂੰ ਹੀ ਸਾਰਾ ਪਤਾ ਐਕਟਰ ਮੈਂ ਹੀ ਆ ਤੇ ਉਹ ਇੰਨਾ ਸਾਰਾ ਕੁਝ ਹੋ ਗਿਆ ਜੀ ਬਹੁਤ
0: ਮੈਂ ਹੀ ਐਕਟਰ ਮੈਂ ਹੀ ਡਾਇਰੈਕਟਰ ਮੈਂ ਹੀ ਪ੍ਰੋਡਿਊਸਰ ਮੈਂ ਹੀ ਸਭ ਕੁਝ
1: ਸਾਰਾ ਕੁਝ
0: ਥੈਂਕ ਯੂ ਵੀਰੇ ਸ਼ੁਕਰੀਆ ਥੈਂਕ ਯੂ ਸਹੀ ਗੱਲ ਹੈ ਦੇਖੋ ਜੋ ਕੁਛ ਵੀ ਕਰਦਾ ਹੈ ਰੱਬ ਹੀ ਕਰਦਾ ਬਸ ਆ ਪੁੱਠੀਆਂ ਸਿੱਧੀਆਂ ਬੰਦਾ ਕਰਦਾ ਰੱਬ ਤਾਂ ਸਭ ਕੁਝ ਸਹੀ ਹੀ ਕਰਦਾ ਚਲਦੇ ਕਾਲ ਦੇ ਵੱਲ ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ ਜੋ ਕਿ ਸਾਡੀ ਹਮੇਸ਼ਾ ਹੈਲਪ ਕਰਦੇ ਆ ਜੇ ਅਸੀਂ ਕੈਰੀਅਰ ਚੇਂਜ ਕਰਨਾ ਚਾਹੁੰਦੇ ਹਾਂ ਅਸੀਂ ਸਾਨੂੰ ਹੁੰਦਾ ਵੀ ਯਾਰ ਪੈਸੇ ਵੱਧ ਅਸੀਂ ਕਿਵੇਂ ਬਣਾਈਏ ਸਟੱਡੀ ਐਗਜ਼ਾਮ ਕਿਹੜੇ ਦੇਈਏ ਕੀ ਰਸਤਾ ਹੈ ਕੀ ਡਾਇਰੈਕਸ਼ਨ ਅਤੇ ਸਾਡੀ ਬੜੀ ਸ਼ਾਨਦਾਰ ਹੈਲਪ ਕਰਨਗੇ ਪਹਿਲਾਂ ਤਾਂ ਵੈਲਕਮ ਕਰਦੇ ਹਾਂ ਸਾਰਾਂਸ਼ ਜੀ ਸਤਿ ਸ਼੍ਰੀ ਅਕਾਲ ਵੈਲਕਮ
2: ਸਤਿ ਸ਼੍ਰੀ ਅਕਾਲ
0: ਜੀ ਕੀ ਹਾਲ ਚਾਲ ਹੈ ਸਾਰਾਂਸ਼ ਜੀ
2: ਵਧੀਆ ਜੀ ਤੁਸੀਂ ਦੱਸੋ ਜੀ
0: ਬਹੁਤ ਵਧੀਆ ਸਰ ਬਹੁਤ ਵਧੀਆ ਤੇ ਗੱਲਬਾਤ ਚੱਲ ਰਹੀ ਸੀ ਯਾਰ ਕਰੀਅਰ ਚੇਂਜ ਕਰੀਏ ਤੇ ਸਾਨੂੰ ਲੋਨ ਮਿਲ ਸਕਦਾ ਕਿਵੇਂ ਮਿਲ ਸਕਦਾ ਕੀ ਇੰਟਰਸਟ ਹੋ ਸਕਦਾ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਜਿਵੇਂ ਇਕਾਨਮੀ ਚੱਲ ਰਹੀ ਹੈ ਸਾਰਿਆਂ ਨੂੰ ਹੁੰਦਾ ਵੀ ਯਾਰ ਤਨਖਾਹਾਂ ਮਹਿੰਗਾਈ ਵੱਧ ਗਈ ਹੈ ਤੇ ਸਾਡੀ ਤਨਖਾਹ ਵਧੇ ਪਰ ਕਿੱਦਾਂ ਵਧੇ ਕਿਹੜੇ ਕੋਰਸ ਕਰੀਏ ਕਿਹੜੇ ਰਾਹ ਪਈਏ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਸਾਰਾਂਸ਼
2: ਹਾਂਜੀ ਬਿਲਕੁਲ ਤੋ ਇਸਮੇ ਦੇਖੀ ਜੀ ਇੱਕ ਐਸਾ ਲੋਨ ਹੈ ਜੋ ਕਿ ਨਾਮ ਲੋਨ ਹੈ ਲੇਕਿਨ ਲੋਨ ਕੀ ਤਰ੍ਹਾਂ ਹੈ ਨਹੀਂ
0: ਜੀ
2: ਹਾਂਜੀ ਅਬ ਇਸਮੇ ਮਤਲਬ ਅਗਰ ਆਪ ਕ੍ਰੈਡਿਟ ਕਾਰਡ ਕਰ ਰਹੇ ਹੈ ਯਾ ਫਿਰ ਆਪ ਰੀਫਾਈਨੈਂਸਿੰਗ ਕਰ ਰਹੇ ਹੈ ਉਸਸੇ ਤੋ ਯੇ 1000 ਗੁਣਾ ਬੈਟਰ ਹੈ ਕਿਉਂ ਅਮਾਊਂਟ ਕਿਤਨਾ ਹੈ 50,000 ਸੇ 1,70,000 ਤੱਕ ਕਾ ਪੇਮੈਂਟ ਕਬ ਸਟਾਰਟ ਹੈ ਰੀਪੇਮੈਂਟ 2.5 ਸਾਲ ਬਾਅਦ ਰੀਪੇਮੈਂਟ ਸਟਾਰਟ ਹੈ ਬਿਲਕੁਲ ਜੀ ਕਹੀ ਵੀ ਯੂਜ ਕਰੇ ਔਰ ਸ਼ੁਰੂ ਕੇ 2 ਸਾਲ ਵਿਆਜ ਕਿਤਨਾ ਹੈ 0% ਮਤਲਬ ਹੈ ਹੀ ਨਹੀਂ ਵਿਆਜ 2.5 ਸਾਲ ਬਾਅਦ ਵਿਆਜ ਕਿਤਨਾ ਹੈ ਅਗਰ $1,00,000 ਹੈ ਤੋ ਉਸਕਾ ਸਾਲ ਕਾ ਵਿਆਜ $2,500 ਹੈ ਮਹੀਨੇ ਕਾ ਵਿਆਜ $200 ਹੈ ਕਿਉਂ ਕਿਉਂਕਿ 2.5% ਪਰ ਐਨਮ ਕਾ ਵਿਆਜ ਹੈ 2.5 ਸਾਲ ਬਾਅਦ ਜਬ ਪੇਮੈਂਟ ਸਟਾਰਟ ਹੈ ਆਪ ਉਸੇ 15 ਸਾਲ ਪੇ ਕਰਤੇ ਹੈ ਗਵਰਨਮੈਂਟ ਕੋ ਗਵਰਨਮੈਂਟ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਆਪ ਯਹਾਂ ਪੇ ਲੋਨ
0: ਹਾਂਜੀ ਅੱਛਾ ਗਵਰਨਮੈਂਟ ਲੋਨ ਦਿੰਦੀ ਹੈ ਪਰ ਯਾਰ ਬੜਾ ਵਧੀਆ ਚੀਜ਼ ਹੈ ਕਿ ਨਹੀਂ 2.5 ਸਾਲ ਤੱਕ ਕੋਈ ਤੁਸੀਂ ਇੰਟਰਸਟ ਦੇਣਾ ਹੀ ਨਹੀਂ ਤੇ ਫਿਰ ਤੁਸੀਂ ਇੰਟਰਸਟ ਦੇਣਾ ਪਰ ਉਸ ਤੋਂ ਬਾਅਦ ਫਿਰ ਇਹਦੀ ਐਲੀਜੀਬਿਲਿਟੀ ਕੀ ਹੈ ਫੈਮਿਲੀ ਦੀ ਇਨਕਮ ਕਿੰਨੀ ਹੋਵੇ ਕੀ ਕ੍ਰਾਈਟੀਰੀਆ
2: ਹਾਂਜੀ ਸੋ ਵਹੀ ਲੋਕ ਐਲੀਜੀਬਲ ਹੈ ਜੋ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਏਜ ਲਿਮਿਟ ਕੁਛ ਹੈ ਨਹੀਂ ਇਸਕੇ ਅੰਦਰ ਔਰ ਬਾਕੀ ਆਪ ਲੋਕ ਸਕਿੱਲ ਡਿਵੈਲਪ ਕਰਤੇ ਹੈ ਆਸਾਨ ਸੇ ਫੁਲੀ ਆਨਲਾਈਨ ਕੋਰਸਿਸ ਕਰਤੇ ਹੈ ਮਤਲਬ ਫੋਨ ਪੇ ਲੈਪਟਾਪ ਪੇ ਕਲਾਸਿਸ ਲਗਾਤੇ ਹੈ ਸਿਰਫ 2-3 ਘੰਟੇ ਪਰ ਡੇ ਉਸਸੇ 1 ਮਿੰਟ ਵੀ ਜ਼ਿਆਦਾ ਨਹੀਂ ਕਬ ਜ਼ਰੂਰ ਹੋ ਸਕਦਾ ਹੈ ਆਸਾਨ ਸੇ ਕੋਰਸ ਹੈ ਐਗਜ਼ਾਮੀਨੇਸ਼ਨ ਹੈ ਨਹੀਂ ਅਸਾਈਨਮੈਂਟਸ ਹੈ ਤੋ ਆਪਣੇ ਸਕਿੱਲ ਵੀ ਹਾਸਿਲ ਕਰੀ ਆਪਣੇ ਪਾਸ ਸਰਟੀਫਿਕੇਟ ਵੀ ਆ ਗਿਆ ਬਿਜ਼ਨਸ ਦਾ ਅਕਾਊਂਟਿੰਗ ਦਾ ਜੋ ਆਪਣੇ ਪ੍ਰੋਗਰਾਮ ਕਰਾ ਔਨ ਅਦਰ ਐਂਡ ਆਪਣੇ ਪਾਸ 50,000 ਸੇ 1,70,000 ਕਾ ਲੋਨ ਆ ਗਿਆ 0% ਪੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ ਕੋਈ ਗਰੰਟੀ ਨਹੀਂ ਹੈ ਆਪਣਾ ਸਕੋਰ 0 ਵੀ ਆਪ ਤਬ ਵੀ ਐਲੀਜੀਬਲ ਹੈ 8 ਸਾਲ ਮੈਂ 1,000 ਕੋਰਸਿਸ ਕਰ ਚੁੱਕੇ ਹੈ
0: ਤੇ ਜਿਹੜੇ ਕੋਰਸ ਪਹਿਲਾਂ ਕਰ ਚੁੱਕੇ ਨੇ ਜਿਨ੍ਹਾਂ ਨੇ ਕਰ ਲਏ ਨੇ ਉਹ ਕਹਿੰਦੇ ਯਾਰ ਵੀ ਹੋਰ ਵੀ ਸਟੱਡੀ ਕਰੀਏ ਹੋਰ ਵੀ ਵਧਾਈਏ ਕੀ ਉਹ ਦੁਬਾਰਾ ਵੀ ਐਲੀਜੀਬਲ ਹੋ ਸਕਦੇ ਆ
2: ਬਿਲਕੁਲ ਜੀ ਹਮਾਰੇ ਲਾਈਕ 30% ਕਲਾਇੰਟਸ ਤੋਂ ਰਿਪੀਟ ਕਲਾਇੰਟਸ ਹੈ ਮਤਲਬ ਉਹ ਹਮਾਰਾ ਸ਼ੋ ਸੁਣਤੇ ਹੈ ਆਤੇ ਹਮਾਰੇ ਪਾਸ ਔਰ ਰਾਈਟ ਪੇ ਰਿਟੇਨ ਹੋਤੇ ਕਿਉਂ ਉਹਨੇ ਪਹਿਲੇ ਕਿਸੀ ਕੋ ਕਮਿਸ਼ਨ ਦੀ ਹੋਤੀ ਹੈ ਮੋਟੀ ਇਸ ਕਾਮ ਕੇ ਲੀਏ ਹਮ ਤੋ ਸਾਫ ਤਰੀਕੇ ਸੇ ਕਾਮ ਕਰ ਰਹੇ ਹੈ ਹਮਾਰੀ ਫੀਸ ਕਿਤਨੀ ਹੈ ਕਾਮ ਹੋਨੇ ਕੇ ਬਾਅਦ $199 ਕੋਈ ਮੀਠੀ ਬਾਤੇ ਨਹੀਂ ਹੈ ਵਨ ਟਾਈਮ ਫੀਸ ਹੈ ਕਾਮ ਹੋਨੇ ਕੇ ਬਾਅਦ ਮੇ ਲੇਤੇ ਹੈ ਸ਼ੁਰੂ ਮੇ ਤੋ ਲੇਤੇ ਨਹੀਂ
0: ਬਿਲਕੁਲ ਤੇ ਜਿਹੜੇ ਪੈਸੇ ਆਉਂਦੇ ਕਹਿੰਦੇ ਸਿੱਧਾ ਹੀ ਤੁਹਾਡੇ ਖਾਤੇ ਵਿੱਚ ਆਣਗੇ, ਇਹ ਨਹੀਂ ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਕੋਲ ਜਾਣਗੇ ਫਿਰ ਤੁਹਾਡੇ ਕੋਲ, ਨਹੀਂ ਸਿੱਧਾ ਤੁਹਾਡੇ ਖਾਤੇ ਤੁਸੀਂ ਅਕਾਊਂਟ ਨੰਬਰ ਦੇਣਾ ਤੇ ਉਹਦੇ ਵਿੱਚ ਕਲਿੱਕ ਕਰਕੇ ਈਮੇਲ ਆਣੀ ਹੈ ਵੀ ਪੈਸੇ ਪਹੁੰਚ ਗਏ ਕਿ ਨਹੀਂ।
2: ਬਿਲਕੁਲ ਬਿਲਕੁਲ ਠੀਕ ਆ, ਕਲਾਇੰਟ ਕੇ ਗਵਰਨਮੈਂਟ ਡਾਇਰੈਕਟ ਗਵਰਨਮੈਂਟ ਫੰਡਿੰਗ ਕਰਤੀ ਹੈ, ਖਰਚੇ ਚਲਾਨੇ ਕੇ ਲਈ ਆਪ ਕਹੀਂ ਵੀ ਉਸੇ ਖਰਚ ਕਰੇ ਉਸ ਪੈਸੇ ਕੋ, ਐਸਾ ਪੈਸਾ ਆਪਕੋ ਇਸੇ ਸਸਤਾ ਪੈਸਾ, ਇਸੇ ਸਸਤਾ ਪੈਸਾ ਆਪਕੋ ਕੈਨੇਡਾ ਮੇਂ ਮਿਲ ਹੀ ਨਹੀਂ ਸਕਤਾ, ਨਾ ਫਸੀਏ ਮੋਰਟਗੇਜ ਕੇ ਚੱਕਰੋਂ ਮੇਂ, ਰੀਫਾਈਨੈਂਸਿੰਗ ਕੇ ਚੱਕਰੋਂ ਮੇਂ, ਕਿਸੀ ਔਰ ਕੋ ਅਮੀਰ ਨਾ ਬਣਾਈਏ ਆਪਣਾ ਕੈਸ਼ ਦੇ ਕੇ, ਯਹਾਂ ਪੇ ਆਈਏ ਫੰਡਿੰਗ ਹਾਸਿਲ ਕਰੇ, ਸਾਥ ਮੇਂ ਸਕਿੱਲ ਹਾਸਿਲ ਕਰੇ, ਸਾਥ ਮੇਂ ਛੋਟੀ ਸੀ ਫੀਸ $200 ਦੇ ਕੰਮ ਹੋਣੇ ਕੇ ਬਾਅਦ।
0: ਤੇ ਅਪ ਟੂ ਕਿੰਨੀ ਹੋ ਸਕਦੀ ਹੈ ਇਹ ਲੋਨ, ਕਿੰਨਾ ਹੋ ਸਕਦਾ ਜੇ ਘਰ ਦੇ ਵਿੱਚ ਲਾ ਲਓ ਵੀ ਚਾਰ ਬੰਦੇ ਆ ਨਾ, ਹਸਬੈਂਡ ਵਾਈਫ ਤੇ ਦੋ ਬੱਚੇ, ਕਿੰਨਾ ਕੁ ਐਲੀਜੀਬਲ ਹੋ ਸਕਦੇ ਆ?
2: ਹਾਂਜੀ ਫੈਮਿਲੀ ਆਫ ਫੋਰ ਅਗਰ ਹੈ ਤੋ ਫਿਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਆਸਾਨ ਸੇ ਕੋਰਸ ਕਰਤੇ ਤੋ $1.5 lakh ਇਸ ਫੈਮਿਲੀ ਕੋ ਆਤਾ। ਅਗਰ ਬੱਚੋਂ ਕੀ ਉਮਰ 11 ਸਾਲ ਸੇ ਛੋਟੀ ਹੈ ਤੋ ਐਸਾ ਹੋ ਸਕਤਾ ਹੈ ਆਪਕੀ ਕਾਲਜ ਕੀ ਫੀਸ ਉਪਰ ਸੇ ਗਵਰਨਮੈਂਟ ਕਵਰ ਕਰ ਦੇ, ਤੋ ਆਪਕੇ ਪਾਸ 1.5 lakh ਆਇਆ, 1.5 lakh ਹੀ ਵਾਪਿਸ ਕਰਨਾ ਆਪਨੇ, ਰਾਈਟ? ਅੱਛਾ, ਆਪ ਹਮੇ ਕਾਲ ਕਰੇ, ਆਫਿਸ ਆਏ, ਪ੍ਰੋਪਰ ਆਫਿਸ ਹੈ ਹਮਾਰੇ ਪਾਸ, ਕਲਾਇੰਟ ਆਤੇ ਕਹਤੇ ਹੈ ਸਰ ਕੋਟ ਪੈਂਟ ਪਹਿਨ ਕੇ ਹਮੇ ਪੁਰਾਨਾ ਏਜੰਟ ਟਿਮ ਹੋਰਟਨ ਮੇਂ ਮਿਲਾ, ਹਮਨੇ ਕਹਾ ਜੀ ਹਮ ਤੋ ਆਪਣੇ ਆਫਿਸ ਮੇਂ ਕੋਟ ਪੈਂਟ ਪਹਿਨਤੇ ਆ ਜਾਈਏ,
0: ਸਿੱਧਾ ਡਿਟੇਨ
2: ਹੋ ਗਏ।
0: ਪਰ ਕਿੱਥੇ ਪਹੁੰਚੀ?
2: ਹਾਈ ਕਲਾਸ ਆਫਿਸ ਹੈ।
0: ਹਾਂ ਆਫਿਸ ਦਾ ਐਡਰੈਸ?
2: ਹਾਂਜੀ ਆਫਿਸ ਦਾ ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਹਰਨਟਰੀ ਡੈਰੀ ਪੇ।
0: ਹਾਂਜੀ
2: 8 ਸਾਲ ਮੇਂ ਹਜ਼ਾਰਾਂ ਕੋਸ਼ਿਸ਼ ਕਰ ਚੁੱਕੇ, ਕੋਈ ਵੀ ਚਲਾਕੀ ਡੀਟੀ ਵਾਸਤੇ ਕੁੰਡੀ ਕੋਈ ਕਾਗਜ਼ ਨਹੀਂ ਮਿਲਤਾ, ਅਸਲੀ ਡਾਕੂਮੈਂਟਸ ਲਗਤੇ ਹੈ ਆਪਕਾ NOA, ਬੱਚੋਂ ਕੇ ਡਰ, ਬੱਚੋਂ ਕੇ ਸਰਟੀਫਿਕੇਟ ਹੋ ਗਏ, ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਹਾਂ ਉਸ ਮੇਂ ਕੈਰਿਟ ਕਰੇਂਗੇ ਆਪ, ਕਿਆ ਸੈਟਿੰਗ ਲਗਾਏਂਗੇ, ਕਿਆ ਅਪਰੋਚ ਲਗਾਏਂਗੇ,
0: ਸਭ ਕੁਝ ਜੈਨੂਅਨ ਤੇ ਬਿਲਕੁਲ। ਤੇ ਬਾਈ ਜੀ ਆਪਾਂ ਨੰਬਰ ਵੀ ਜ਼ਰੂਰ ਸ਼ੇਅਰ ਕਰ ਦਿੰਦੇ ਹਾਂ।
2: ਬਿਲਕੁਲ ਬਿਲਕੁਲ, ਨੰਬਰ ਹੈ ਜੀ ਸਾਡਾ 437-264-3175, 437-264-3175, 437-264-3175, 437-264-3175।
0: ਕਿਆ ਬਾਤ ਹੈ, 437-264-3175 ਨੰਬਰ ਤੁਸੀਂ ਜ਼ਰੂਰ ਸੇਵ ਰੱਖੋ, ਕਦੇ ਵੀ ਸਾਨੂੰ ਹੋਵੇ ਕੋਈ ਵੀ ਆਈਡੀਆ ਨਾ ਐਵੇਂ ਦਾ ਕੁਛ ਕਰਨਾ ਤੇ ਵਧੀਆ ਆਪਸ਼ਨ ਹੈ 437-264-3175, 437-264-3175 ਤੇ। ਸਰਾਂ ਜੀ ਬਹੁਤ ਸ਼ੁਕਰੀਆ ਸਰ,
2: ਥੈਂਕ
0: ਯੂ ਸੋ ਮਚ, ਥੈਂਕ ਯੂ ਥੈਂਕ ਯੂ।

0: क्या बात है, बड़ा शानदार गीत यार। कॉल दे बाद चलते हैं जी। हेलो सत श्री अकाल।
1: हाँ जी
0: जी जी जी,
1: मैंने बताना है कि याद आ गई थोड़ी प्लान भी।
0: हाँ जी जी जी,
1: पता की जिन्नी टेक्नोलॉजी बढ़ गई या बच्चे बहुत सियाने हो गए ने।
0: हाँ जी,
1: इतने ना प्लान बी लाया, जो बच्चे नवे ने प्लान बी लिया इन्होंने।
0: हाँ जी,
1: पहला पी आर डिलीवर होंगे सी कारा के।
0: हाँ जी,
1: हम स्कूटरी से डिलीवर करते ने।
0: हाँ
1: नोट किया तुम कहते।
0: जी जी जी बिल्कुल,
1: इस कहते प्लान बी।
0: प्लान बी बिल्कुल,
1: इकॉनमी अलाउज।
0: बिल्कुल, जिथे बचे बंदे कोल पैसा है कुछ भी है ना, प्लान बी ते बचत होनी चाहिदी है। कुलविंदर जी, कुलदीप जी, होर भी कॉल आ रही है, दो मिनट जरूर होल्ड रखिए। उमरप्रीत जी एक बार फिर तो जुड़े ने जी। उमरप्रीत जी वेलकम बैक।
2: थैंक यू सो मच सर जी। जी सो मॉर्गेज इंश्योरेंस की आप गल की है, कई बार ਆਪਾਂ ਪੇਰੈਂਟਸ ਦਾ ਨਾਮ ਮੋਰਗੇਜ ਦੇ ਵਿੱਚ ਪਾਇਆ ਹੁੰਦਾ ਕੁਆਲੀਫਾਈ ਹੋਣ ਲਈ, ਉੱਥੇ ਵੀ ਮੇਕ ਸ਼ੋਰ ਕਰੋ ਕਿ ਰੱਬ ਨਾ ਕਰੇ ਜੇ ਅਨਫੋਰਚੁਨੇਟਲੀ ਪ੍ਰੀਮੈਚੁਅਰ ਪੇਰੈਂਟਸ ਦੀ ਡੈਥ ਹੋ ਜਾਂਦੀ ਆ, ਅੱਜ ਤਾਂ ਤੁਸੀਂ ਉਹਨਾਂ ਦਾ ਨਾਮ ਪਵਾ ਕੇ ਕੁਆਲੀਫਾਈ ਹੋ ਗਏ, ਕੱਲ ਨੂੰ ਫਿਰ ਦੁਬਾਰਾ ਕਿਵੇਂ ਕੁਆਲੀਫਾਈ ਹੋਣਾ। ਸੋ ਜਿੰਨਾ ਕੁ ਉਹਨਾਂ ਦਾ ਪੋਰਸ਼ਨ ਹੈਗਾ ਜ਼ਰੂਰ ਉਨੇ ਕੁ ਦੀ ਪੇਰੈਂਟਸ ਦੀ ਇੰਸ਼ੋਰੈਂਸ ਵੀ ਕਰਵਾ ਲਓ ਨਾਲ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਵਿਜ਼ਟਰ ਇੰਸ਼ੋਰੈਂਸ ਨੂੰ ਲੈ ਕੇ, ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਨੂੰ ਲੈ ਕੇ, ਦੇਖੋ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਆ, ਚਾਹੇ ਤੁਸੀਂ ਐਜ਼ ਏ ਵਿਜ਼ਟਰ ਵੀਜ਼ਾ ਤੇ ਇੱਥੇ ਆਇਓ, ਜਾਂ ਤੁਸੀਂ ਅਪਲਾਈਡ ਸਟੇਟਸ ਤੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ ਤੇ ਕੰਪਨੀ ਤੁਹਾਡੇ ਸੋਰੀ ਕਾਲਜ ਵੱਲੋਂ ਤੁਹਾਨੂੰ ਨਹੀਂ ਇੰਸ਼ੋਰੈਂਸ ਮਿਲੀ ਹੋਈ, ਜਾਂ ਕਈ ਵਾਰ ਆਪਾਂ ਵਰਕ ਪਰਮਿਟ ਤੇ ਹੀ ਹੁੰਦੇ ਆ ਲੇਕਿਨ ਆਪਾਂ ਨੂੰ ਹਜੇ ਹੈਲਥ ਕਾਰਡ ਨਹੀਂ ਇਸ਼ੂ ਹੋਇਆ ਹੁੰਦਾ। ਮੇਕ ਸ਼ੋਰ ਵੀ ਤੁਹਾਡੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਏ। ਮੈਨੂੰ ਅੱਜ ਸਵੇਰੇ ਹੀ ਫੋਨ ਆਇਆ ਸਰਬਜੀਤ ਜੀ, ਉਹ ਹੋਸਪਿਟਲ ਜਾ ਚੁੱਕੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਦੇ ਫਰੈਂਡ ਨੇ ਕਿ ਮੇਰਾ ਫਰੈਂਡ ਹੋਸਪਿਟਲ ਗਿਆ ਜੀ, ਉਹਦੇ ਕੋਲ ਹੈਲਥ ਕਾਰਡ ਹੈ ਨਹੀਂ, ਵਰਕ ਪਰਮਿਟ ਤੇ ਆ, ਤੇ ਉਹਨਾਂ ਦੀ ਇੰਸ਼ੋਰੈਂਸ ਕਰ ਦਿਓ। ਕਿਉਂਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਹੋ, ਜੇ ਤਾਂ ਤੁਹਾਨੂੰ ਲੈਂਡ ਹੋਏ ਨੂੰ ਮਹੀਨੇ ਤੋਂ ਘੱਟ ਹੋਇਆ ਤਾਂ 48 hours ਦਾ ਵੇਟਿੰਗ ਪੀਰੀਅਡ ਪੈਂਦਾ ਹੁੰਦਾ ਸਿਕਨੈਸ ਦੇ ਲਈ। ਜੇ ਤੁਸੀਂ ਮਹੀਨੇ ਤੋਂ ਉੱਪਰ ਤੁਸੀਂ ਕੈਨੇਡਾ ਦੇ ਵਿੱਚ ਹੋ, ਮਤਲਬ ਵਰਕ ਪਰਮਿਟ ਤੇ ਹੋ, ਤੁਸੀਂ ਪਹਿਲੇ ਸਟੂਡੈਂਟ ਸੀ, ਉਹਦਾ ਮਤਲਬ ਤੁਹਾਨੂੰ ਟਾਈਮ ਹੋ ਚੁੱਕਾ, ਤਾਂ 7 to 8 days ਦਾ ਵੇਟਿੰਗ ਪੀਰੀਅਡ ਪੈਂਦਾ ਹੁੰਦਾ। ਔਰ ਇਹਨਾਂ 7-8 ਦਿਨਾਂ ਦੇ ਵਿੱਚ ਵੀ ਜੇ ਕੁਝ ਹੁੰਦਾ ਬਾਅਦ ਚ ਵੀ ਉਹਨਾਂ ਨੇ ਉਹ ਕਵਰ ਨਹੀਂ ਕਰਨਾ, ਕਿਉਂਕਿ ਵੇਟਿੰਗ ਪੀਰੀਅਡ ਦਾ ਮਤਲਬ ਹੀ ਇਹੀ ਹੁੰਦਾ। ਸੋ ਜੇ ਤੁਸੀਂ ਇੱਥੇ ਆਲਰੇਡੀ ਹੈਗੇ ਤਾਂ ਮੇਕ ਸ਼ੋਰ ਕਿ ਜਦੋਂ ਨਹੀਂ ਆ ਕੋਈ ਹੈਲਥ ਕੰਡੀਸ਼ਨ ਤਾਂ ਆਪਣੇ ਆਪ ਨੂੰ ਇੰਸ਼ੋਰ ਕਰ ਲਓ, ਜਾਂ ਕੋਈ ਤੁਹਾਡੇ ਵਿਜ਼ਿਟਰ ਆ ਰਿਹਾ, ਜਾਂ ਤੁਸੀਂ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਸਪੋਂਸਰ ਕਰਨਾ, ਉਹਨਾਂ ਦੀ ਹੈਲਥ ਕੰਡੀਸ਼ਨ ਮੈਨੂੰ ਦੱਸ ਦਿਓ, ਉਹਨਾਂ ਦਾ ਡੇਟ ਆਫ ਬਰਥ ਤੁਸੀਂ ਮੈਸੇਜ ਕਰ ਦਿਓ, ਮੈਂ ਤੁਹਾਨੂੰ ਜੋ ਵੀ ਬੈਸਟ ਕੋਟੇਸ਼ਨ ਹੋਊਗੀ ਮੈਂ ਤੁਹਾਨੂੰ ਮੈਸੇਜ ਬੈਕ ਕਰ ਦੂੰਗੀ। ਜਾਂ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੂੰ ਲੈ ਕੇ, RRSP, RESP, TFSA ਪਹਿਲਾ ਕਰ ਲੈਣਾ, FHSA ਜਾਂ ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲਾਨ ਜਿਹਦੇ ਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਜੇ ਤੁਸੀਂ ਆਪ ਸਪੈਸ਼ਲ ਨੀਡਸ ਨਾਲ ਹੋ ਜਾਂ ਕੋਈ ਬੱਚਾ ਵਿੱਚ ਸਪੈਸ਼ਲ ਨੀਡਸ, ਏਜ ਤੁਹਾਡੀ 49 ਤੋਂ ਘੱਟ ਹੈ, ਤੁਸੀਂ ਕੈਨੇਡੀਅਨ ਰੈਜੀਡੈਂਟ ਜਾਂ ਸਿਟੀਜ਼ਨ ਹੋ ਤੇ ਤੁਹਾਡੀ ਡਿਸਬਿਲਟੀ ਟੈਕਸ ਕ੍ਰੈਡਿਟ DTC ਅਪਰੂਵਡ ਹੈ, ਤਾਂ ਤੁਸੀਂ ਵੀ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹੋ। ਵੈਬਸਾਈਟ ਹੈ ਜੀ ਮੇਰੀ hughchawla.com, ਐਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸ ਹਾਂ। ਤੇ ਨੰਬਰ ਹੈ ਜੀ 6474616 ਥੈਂਕ ਯੂ ਸੋ ਮਚ ਸਰਬ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 6474446 16 16 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6474461616 ਉਮਰਪ੍ਰੀਤ ਜੀ ਧੰਨਵਾਦ।
2: ਥੈਂਕ ਯੂ ਜੀ,
0: ਥੈਂਕ ਯੂ ਸੋ ਮਚ। ਤੇ ਛੋਟੀ ਛੋਟੀ ਕਾਲ ਆਪਾਂ ਜ਼ਰੂਰ ਲੈਂਦੇ ਹਾਂ, ਪਹਿਲਾਂ ਕੁਲਦੀਪ ਜੀ ਤੋਂ। ਕੁਲਦੀਪ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਸਰ ਜੀ,
0: ਕੀ ਹਾਲ ਚਾਲ ਹੈ ਸਰ?
3: ਵਧੀਆ, ਸਾਡੇ ਵਾਲਾ ਰੇਡੀਓ ਜੀ,
0: ਸਾਡੇ ਵਾਲਾ ਰੇਡੀਓ। ਮੈਂ ਕਿਹਾ ਭਾਈ ਜੀ ਲੱਗਦਾ ਇੰਡੀਆ ਗਏ ਲੱਗਦੇ ਆ।
3: ਮੈਂ ਨਾ ਵਿੱਚ ਫਿਰ ਜਾਣਾ ਪੈ ਗਿਆ, ਬਦਲ ਲਾਓ ਦੀ ਡੈਥ ਹੋ ਗਈ।
0: ਓ ਵੈਰੀ ਸੈਡ ਜੀ,
3: ਮਹੀਨੇ ਬਾਅਦ ਜਾ ਕੇ ਆਏ ਜੀ, ਦੋ ਦੋ ਕੰਮ ਕੀਤੀ ਨਾ, ਉਸ ਤੋਂ ਬਾਅਦ ਫਿਰ ਜਾਣਾ ਪੈ ਗਿਆ।
0: ਓ ਅੱਛਾ ਅੱਛਾ ਅੱਛਾ, ਹੁਣ
3: ਤੇ ਹੁਣ ਪਿਛਲੇ ਐਤਵਾਰੀ ਆਇਆ।
0: ਅੱਛਾ ਅੱਛਾ, ਹੁਣ ਠੀਕ ਹੈ, ਪਰਿਵਾਰ ਠੀਕ ਨੇ ਸਾਰੇ ਪਿੱਛੇ?
3: ਹਾਂ, ਕਿਰਪਾ ਮਾਗ ਦੀ।
0: ਚਲੋ ਵਧੀਆ ਜੀ, ਵਧੀਆ ਜੀ।
3: ਮੈਂ ਤੇ ਤੁਹਾਡਾ ਟੌਪਿਕ ਨਾ ਸੁਣ ਰਿਹਾ, ਔਰ ਉਹਦੇ ਸੁਣੀ ਜਾ ਰਿਹਾ, ਮੈਂ ਉਹਦੀ ਰਜਾ ਚਾਹੀਦੀ ਹੈ ਜੀ, ਉਹਦਾ ਹੋਵੇ ਕੱਖੋ ਲੱਖ ਤੇ ਲੱਖੋ ਕੱਖ, ਫਰਸ਼ ਤੋਂ ਅਰਸ਼ ਤੇ, ਅਰਸ਼ ਤੋਂ ਫਰਸ਼ ਤੇ।
0: ਬਿਲਕੁਲ, ਬੰਦਾ ਕਹਿੰਦਾ ਖੇਡ ਤੂੰ ਨੀ ਰਿਹਾ, ਖੇਡ ਉਹ ਰਿਹਾ, ਤੇ ਪਲਾਨ ਏ ਵੀ ਬਣਾ ਲਾ, ਪਰ ਚੱਲਣਾ ਪਲਾਨ ਉਹੀ ਹੈ ਜੋ ਪਹਿਲਾਂ ਲਿਖਤਾ ਹੋਇਆ ਲਿਖਿਆ
3: ਗਿਆ। ਜੋ ਉਹਨੇ ਪਲਾਨ ਬਣਾਏ ਉਹੀ ਚੱਲਣੇ ਆ ਜੀ, ਬਾਕੀ ਚਲੋ ਬੰਦੇ ਨੂੰ ਹੀਲੇ ਵਸੀਲੇ ਤੇ ਕਰਨੇ ਚਾਹੀਦੇ ਨੇ।
0: ਹਾਂ, ਉਹ ਤਾਂ ਕਰਨੇ ਜ਼ਰੂਰੀ ਆ, ਉਹ ਤੇ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ, ਗੁਰੂ ਨਾਨਕ ਦੇਵ ਜੀ ਵੀ, ਕਿਰਤ ਕਰੋ, ਹੈਨਾ, ਕਿਰਤ ਤਾਂ ਸਾਨੂੰ ਕਰਨੀ ਪੈਣੀ ਆ। ਬਹੁਤ ਸ਼ੁਕਰੀਆ ਕੁਲਦੀਪ ਜੀ ਆਪਣਾ ਟਾਈਮ ਨਾ ਹੁਣ ਹੋ ਚੱਲਾ ਬਿਲਕੁਲ ਬਹੁਤ ਧੰਨਵਾਦ ਸਰ ਥੈਂਕ ਯੂ ਮਾਫੀ ਜੀ ਹੱਥ ਜੋੜ ਕੇ ਜਿਨ੍ਹਾਂ ਦੀ ਕਾਲ ਆ ਰਹੀ ਹੈ ਤੇ ਮੈਂ ਕਾਲ ਵਾਕਈ ਤੁਹਾਡੀ ਲੈ ਨਹੀਂ ਸਕਦਾ ਕਾਲ ਤੇ ਜਿਹਨੇ ਵੀ ਮੋਰਗੇਜ ਕਰਵਾਉਣੀ ਹੈ ਤੇ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ 647-202-2023 ਤੇ ਐਮੀ ਵਿਕ ਦਾ ਸ਼ੋਅ ਹੈ ਕੱਲ੍ਹ ਟਿਕਟਾਂ ਤੁਸੀਂ ਵੀ ਜ਼ਰੂਰ ਲਓ ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਅਤੇ ਮਿਲਦੇ ਹਾਂ ਅਗਲੇ ਸ਼ਨੀਵਾਰ ਤਦ ਤੱਕ ਲਈ ਆਪਣਾ ਰੱਖੋ ਖਿਆਲ ਤੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ಜ್ಯೋತಿ ಶಿವ ಪ್ರಿಯ

शिव कम को शिव तुम।

ಸದಾಶಿವ ನಿರಂಕಾರಿ ಕಾಚಿ ನಿತ್ಯ ಆಪ್ತಿ ಪುನಃ ತೋಯ

ಸಂಭವ ಆದಿ ಸ್ವರೂಪ ಸೇವ.

Anna, Thank you.

रोहिणीश सुधा मूर्ति सुधा गात्र सुधाशन विषम स्थान।

0: 有什么差别。
1: Thank you.

心。

सच है कुछ भी नहीं, तुमको पाया है तो जैसे खोया हूँ, कहना चाहूँगी।

0: I just want a low-cost solution to invest the way I like.
1: With RBC, investees get smart, automated online investing and start with as little as $100. Invest without compromise or high fees. RBC Investees.
0: Save the date. On August 29th, Lotto 649 Superdraw is back with 20 guaranteed prizes of $40,000. Plus two jackpots. Somebody's gonna win. It could be you.
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 647-370-8368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
4: ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477161987 6477161987 J. Gill, Canada Build Real Estate Advisors, 647 7161987 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।
7: ਇਸ ਰਕਸ਼ਾ ਬੰਧਨ ਰਾਜਧਾਨੀ ਲੇਕਰ ਆਏ ਹੈ ਭਾਈ ਬਹਿਨ ਐਂਡ ਬਲੇਸਿੰਗਸ ਗਿਵ ਅਵੇ। ਜੀਤੋ ਇਲੈਕਟ੍ਰਿਕ ਸਕੂਟਰ, ਪਲੇਸਟੇਸ਼ਨ 5, ਡਾਇਸਨ ਏਅਰ ਰੈਪ, ਨਿੰਟੈਂਡੋ ਸਵਿਚ, ਰੇਬਾਨ ਮੈਟਾ ਗਲਾਸਿਸ ਔਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
8: ਰਾਜਧਾਨੀ ਕੀ ਕਿਸੀ ਵੀ ਲੋਕੇਸ਼ਨ ਪਰ ਵਿਜ਼ਿਟ ਕਰੇ, ਪਰਚੇਸ ਕਰੇ 12 to 29 August ਤੱਕ। QR ਕੋਡ ਸਕੈਨ ਕਰਕੇ ਆਪਣੀ ਇਨਫੋ ਔਰ ਐਂਟਰੀ ਸਬਮਿਟ ਕਰੇ।
7: 26 ਲੋਕੇਸ਼ਨ ਅਕ੍ਰੋਸ ਕੈਨੇਡਾ।
9: ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ rajdhanisweets.ca।
3: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799-1478-1478 ਰੋਇਲ ਆਟੋ ਸੈਂਟਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਹੈ। ਮੈਂ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ

ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕੀ ਬਾਤ ਹੈ, ਕਿਵੇਂ ਹੋ, ਠੀਕ ਠਾਕ ਹੋ? ਹੈਪੀ ਫਰਾਈਡੇ। ਕਿਆ ਬਾਤ ਹੈ, ਫਰਾਈਡੇ ਹੋਵੇ ਤੇ ਮਿਊਜ਼ਿਕ ਐਸਾ ਚੱਲ ਪਵੇ, ਮੈਂ ਕਹਿੰਦਾ ਕਿ ਸਾਰਿਆਂ ਦਾ ਜੀਵ ਹੀ ਲੱਗ ਜਾਂਦਾ। ਸੋ ਕਿਵੇਂ ਹੋ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬਹੁਤ ਹੀ ਕਮਾਲ ਦੀ ਪਿਆਰੀ ਮਿੱਠੀ ਸੋਹਣੀ ਜੀ ਸ਼ਾਮ ਨੂੰ? ਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਲਾਈਏ ਰੌਣਕ ਫਿਰ, ਚੱਕ ਦਈਏ ਕੰਮ ਨੂੰ। ਬਸ ਤੁਸੀਂ ਜੁੜ ਜਾਓ ਤੇ ਅਸੀਂ ਫਿਰ ਪਿੱਛੇ ਨਹੀਂ ਹਟਦੇ, ਤੁਸੀਂ ਜਿਵੇਂ ਕਹੋਗੇ ਉਵੇਂ ਹੀ ਫਿਰ ਤੁਹਾਨੂੰ ਅਸੀਂ ਤੁਹਾਡਾ ਮਨੋਰੰਜਨ ਕਰਾਉਂਦੇ ਰਹਾਂਗੇ। ਨੰਬਰ ਆਪਣਾ 1-1 ਹੈ, 905-673-3337, 905-673-3337, 905-673-3337, 905-673-3337, 905-673-3337 ਆਪਣਾ 1-1 ਫੋਨ ਨੰਬਰ ਹੈ।

ਅੱਜ ਤਾਂ ਮੈਂ ਕਹਿੰਦਾ ਕਿ ਚੱਕ ਦੀਏ ਫੱਟੇ ਚਮਕੀਲਾ ਸਾਹਿਬ ਨੂੰ, ਬਸ ਕਹਿ ਦਈਏ ਕਿ ਸਰ ਸਾਰਾ ਪ੍ਰੋਗਰਾਮ ਤੁਹਾਡਾ, ਜੋ ਵੀ ਸੁਣਾਉਣਾ ਸੁਣਾਓ ਅਤੇ ਚੱਕ ਦਿਓ ਫੱਟੇ ਕੇਰਾ। ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ, ਸੋ ਗੀਤ ਸੰਗੀਤ ਵੀ ਸੁਣਾਉਂਦੇ ਹਾਂ, ਗੱਲਾਂ ਬਾਤਾਂ ਵੀ ਕਰਦੇ ਹਾਂ। 905-673-3333 905-673-3337 ਨੰਬਰ ਆਪਣਾ, 905-673-3337। ਐਂਡ ਫਰਾਈਡੇ ਹੈ, ਫਰਾਈਡੇ ਨੂੰ ਖਾਣ ਪੀਣ ਦਾ ਮਾਹੌਲ ਬਣਿਆ ਹੋਇਆ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਹੈਵ ਅ ਗ੍ਰੇਟ ਟਾਈਮ, ਇੰਜੋਏ ਕਰੋ, ਪਾਰਟੀਆਂ ਬਹੁਤ ਨੇ ਅੱਜ ਕੱਲ੍ਹ ਪਰਸੋਂ, ਬਸ ਪੂਰਾ ਐਨ ਕਹਿੰਦੇ ਨਹੀਂ ਹੁੰਦੇ ਕਿ ਮੇਲਾ ਹੀ ਲੱਗਿਆ ਹੋਇਆ ਚਾਰੇ ਪਾਸੇ ਜਿੱਥੇ ਦੇਖੋ। ਅੱਜ ਮੈਂ ਕੈਲਡਨ ਗੋਲਫ ਖੇਡਣ ਗਿਆ ਅਤੇ ਉੱਥੇ ਵੀ ਵਿਆਹ ਹੋ ਰਿਹਾ ਦਿਨੇ ਦਿਨੇ, ਮੈਨੂੰ ਬੜਾ ਹਾਸਾ ਆਇਆ ਸੀ, ਉੱਥੇ ਗੋਲਫ ਖੇਡ ਰਹੇ, ਪਿੱਛੇ ਚੱਲ ਰਿਹਾ ਸੋਹਣੀ ਏ ਸ਼ਾਵਾ ਸ਼ਾਵਾ ਡਾਂਗੜਾ ਸ਼ਾਵਾ ਸ਼ਾਵਾ, ਮੈਂ ਹੱਸਾਂ, ਮੈਂ ਕਿਹਾ ਗੋਰੇ ਵੀ ਕਹਿੰਦੇ ਹੋਣਗੇ ਵੀ ਇਹ ਬੰਦੇ ਨਹੀਂ ਹਟਦੇ ਆਪਣੇ, ਜਿੱਥੇ ਵੀ ਜਾਓ ਬਸ ਭੰਗੜੇ ਵਾਲੇ ਗਾਣੇ ਹੀ ਚੱਲਦੇ ਆ।

ਕਰੋ ਕਿ ਇੱਕ ਨਾ ਹੁਣੇ ਹੁਣੇ ਖੁਸ਼ਖਬਰੀ ਮੈਨੂੰ ਮਿਲੀ ਆ ਹੁਣੇ, ਯਾਨੀ ਕਿ ਮੈਂ ਦੂਜੇ ਲਾਈਨ ਤੇ ਫੋਨ ਤੇ ਸੀ। ਇੱਕ ਨਾ ਬਹੁਤ ਹੀ ਕਮਾਲ ਦਾ ਸ਼ੋਅ ਹੋ ਰਿਹਾ ਇਹ, ਪਰ ਹੋ ਰਿਹਾ ਸ਼ੁਰੂ ਅਗਲੇ ਅੱਧੇ ਘੰਟੇ ਤੱਕ। ਜੇ ਤੁਸੀਂ 410 ਅਤੇ ਸਟੀਲ ਦੇ ਨੇੜੇ ਹੋ ਨਾ, ਦੇਖੋ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਸਕੂਨ ਲੱਭ ਰਹੇ ਹੁੰਦੇ ਹਾਂ। ਰੇਡੀਓ ਉਡਾਨ ਦੇ ਪ੍ਰਭ ਸੰਧੂ ਵੀਰ ਸਾਡੀ ਟੀਮ ਦੇ ਮੈਂਬਰ ਨੇ, ਇਹ ਅੱਜ ਅਗਲੇ ਅੱਧੇ ਘੰਟੇ ਦੇ ਵਿੱਚ ਇੱਕ ਪਲੇ ਇੱਕ ਸ਼ਾਮ ਸ਼ੁਰੂ ਹੋ ਰਹੀ ਹੈ ਜਿਸਦਾ ਨਾਮ ਹੈ ਸਿਆਣੇ ਕਹਿੰਦੇ ਨੇ। ਪੰਜਾਬੀ ਇੰਡਸਟਰੀ ਦਾ ਬਹੁਤ ਹੀ ਸਤਿਕਾਰਯੋਗ ਚਿਹਰਾ ਜਰਨੈਲ ਸਿੰਘ ਜੀ ਆਏ ਹੋਏ ਨੇ, ਤੇ ਜਰਨੈਲ ਜੀ ਦੇ ਨਾਲ ਤੁਹਾਡੀ ਇੱਕ ਬਹੁਤ ਹੀ ਕਮਾਲ ਦੀ ਮੁਲਾਕਾਤ ਹੋਵੇਗੀ। ਜ਼ਿੰਦਗੀ ਨੂੰ ਕਿਵੇਂ ਸਕੂਨ ਨਾਲ ਬੰਦਾ ਜੀ ਸਕਦਾ, ਜ਼ਿੰਦਗੀ ਨੂੰ ਜਿਉਣ ਦਾ ਇੱਕ ਨਵਾਂ ਨਜ਼ਰੀਆ ਤੁਹਾਨੂੰ ਮਿਲੇਗਾ। ਤੁਸੀਂ ਜੇ ਜਾ ਸਕਦੇ ਹੋ ਫ੍ਰੀ ਐਂਟਰੀ ਦੇ, ਠੀਕ ਹੈ, ਜਸਟ ਲਿਮਿਟਿਡ ਇਹਨਾਂ ਕੋਲ ਕੁਝ ਸੀਟਾਂ ਬਾਕੀ ਨੇ। ਜੇ ਨੇੜੇ ਤੇੜੇ ਹੈਗੇ ਹੋ, ਨੇੜੇ ਤੇੜੇ ਕੰਮ ਕਰ ਰਹੇ ਹੋ, ਡਰਾਈਵ ਕਰ ਰਹੇ ਹੋ, ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਹੈ 410 ਅਤੇ ਸਟੀਓਸ, ਠੀਕ ਹੈ, ਕੋਰਟਯਾਰਡ ਮੇਰੀਅਟ 90 ਬਿਸਕੇਨ ਕ੍ਰੈਸੈਂਟ 410 ਅਤੇ ਸਟੀਲ ਦਾ ਕੋਰਨਰ ਹੈ। ਇਸ ਹੋਟਲ ਦੇ ਅੰਦਰ ਇਹ ਇੱਕ ਮੁਲਾਕਾਤ ਸ਼ਾਮ ਇੱਕ ਪਲੇ ਕਹਿ ਲਓ ਕਿ ਹੋ ਰਹੀ ਹੈ। ਬਹੁਤ ਹੀ ਲਿਮਿਟਿਡ ਸੀਟਾਂ ਨੇ, ਫ੍ਰੀ ਇਹਨਾਂ ਕੋਲ 25-30 ਸੀਟਾਂ ਹੈਗੀਆਂ, ਹੋਰ ਵੀ ਖਿਲਾ ਦੇਵਾਂਗੇ, ਨੋ ਵਰੀਜ਼। ਜੇ ਤੁਸੀਂ ਜਾ ਸਕਦੇ ਹੋ ਹੁਣੇ ਚਲ ਜਾਓ, ਜਿਹੜੇ ਸਾਡੇ ਸੱਜਣ ਮਿੱਤਰ ਅਗਲੇ ਅੱਧੇ ਪੌਣੇ ਘੰਟੇ 'ਚ ਪਹੁੰਚ ਜਾਣਗੇ, ਫ੍ਰੀ ਐਂਟਰੀ, ਕੋਈ ਟਿਕਟ ਨਹੀਂ। ਜਰਨੈਲ ਸਿੰਘ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਅਤੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਬਹੁਤ ਹੀ ਵੱਖਰਾ ਨਜ਼ਰੀਆ ਦੇਣਗੇ, ਤੁਸੀਂ ਬੜਾ ਕੁਝ ਸਿੱਖੋਗੇ। ਜਾਣਾ ਕਿੱਥੇ ਆ? ਕੋਰਟਯਾਰਡ ਮੇਰੀਅਟ ਹੋਟਲ 410 ਐਂਡ ਸਟੀਲਸ, ਠੀਕ ਹੈ, ਚਲ ਜਾ ਹੁਣੇ ਅਤੇ ਫ੍ਰੀ ਐਂਟਰੀ ਕੁਝ ਇੱਕ ਲਿਮਿਟਿਡ ਸਾਡੇ ਲਿਸਨਰਸ ਦੇ ਲਈ।

ਕੁਈਨ ਦੇ ਨਜ਼ਦੀਕ ਅੱਜ 1:30 ਵਜੇ ਇੱਕ ਐਕਸੀਡੈਂਟ ਹੋਇਆ, ਇੱਕ ਵੈਨ ਅਤੇ ਟਰੱਕ ਦਾ ਐਕਸੀਡੈਂਟ ਹੋਇਆ ਅਤੇ ਕਹਿੰਦੇ ਕਿ 60s ਦੇ ਵਿੱਚ ਇੱਕ ਬੰਦਾ ਅਤੇ ਉਹਦੀ ਮੌਤ ਹੋ ਗਈ। ਸੋ ਪਲੀਜ਼ ਯਾਰ ਡਰਾਈਵ ਸੇਫ ਆਪਣੇ ਡੈਲਟਾ ਪਾਰਕ ਦੇ ਬਿਲਕੁਲ ਨਾਲ ਏਅਰਪੋਰਟ ਐਂਡ ਕੁਈਨ 'ਤੇ ਇਹ 1:30 ਵਜੇ ਐਕਸੀਡੈਂਟ ਹੋਇਆ ਅਤੇ ਲੱਗ ਰਿਹਾ ਮੈਨੂੰ, ਦੇਖੋ ਪਤਾ ਨਹੀਂ ਹੁੰਦਾ ਬਟ ਮੈਨੂੰ ਲੱਗਦਾ ਕਿ ਵੈਨ ਵਾਲਾ ਯਾਰ ਦੇਖ ਨਹੀਂ ਸੀ ਰਿਹਾ ਕਿੱਧਰ ਜਾ ਰਿਹਾ, ਜਾ ਕੇ ਉਹਨੇ ਵੈਨ ਠੋਕਤੀ ਟਰੱਕ 'ਚ ਅਤੇ ਸਾਰਾ ਐਨ ਗੱਡੀ ਦਾ ਫਰੰਟ ਵਿੰਡਸ਼ੀਲਡ ਕੀ ਬੰਪਰ ਕੀ ਸਾਰਾ ਐਨ ਫਰੰਟ, ਬਸ ਹਾਲ ਹਾਲ ਹੀ ਨਾ ਪੁੱਛੋ ਫਰੰਟ ਦਾ। ਸੋ ਪਲੀਜ਼ ਡਰਾਈਵ ਸੇਫ, ਡਿਸਟਰੈਕਟਡ ਨਾ ਹੋਵੋ ਕਿਤੇ ਵੀ ਤੁਸੀਂ ਜਾ ਰਹੇ ਹੋ, ਮੇਕ ਸ਼ੋਰ ਕਰੋ ਕਿ ਤੁਹਾਡੀ

ਐਸਟੀਮੇਟ ਹੀ ਨਹੀਂ ਲੈਂਦੇ, ਆਪਾਂ ਚੈੱਕ ਹੀ ਨਹੀਂ ਕਰਦੇ ਕਿ ਸਾਡੀ ਸੇਵਿੰਗ ਕੌਣ ਕਰਵਾ ਸਕਦਾ, ਕਿਵੇਂ ਕਰਵਾ ਸਕਦਾ। ਸੋ ਇਸ਼ੂ ਉਹ ਹੈ, ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹੁੰਦੇ ਹਾਂ ਤੁਸੀਂ ਇੱਕ ਵਾਰ ਸਾਡੇ ਕਹਿਣ ਦੇ ਉੱਤੇ ਨਾ ਰਾਜਵੰਤ ਨੂੰ ਕਾਲ ਕਰੋ, ਤੁਹਾਡੇ ਹਜ਼ਾਰਾਂ ਡਾਲਰ ਬਚਣਗੇ, ਬਸ ਇਹਨਾਂ ਨੂੰ ਫੋਨ ਕਰਨਾ, ਕੋਈ ਕਾਲ ਕਰਨ ਦਾ ਕੋਸਟ ਨਹੀਂ, ਫੋਨ ਕਰ ਲਓ ਰਾਜਵੰਤ ਨੂੰ, ਅਤੇ ਨੰਬਰ ਇਹਨਾਂ ਦਾ ਇੱਕੋ ਇੱਕ ਹੈ, 647-6474-4735 ਨੰਬਰ ਹੈ, 6476744735 ਰਾਜਵੰਤ, 6476744735 ਰਾਜਵੰਤ ਕੌਰ ਨੂੰ ਕਰੋ ਬਈ ਫੋਨ।

0: 6368 हेलो
1: ਹਾਂਜੀ
0: 647 674
1: ਸੰਤਾਲੀ
0: ਪੈਂਤੀ ਕੋਈ ਚੱਕਰ ਨੀ ਜੀ ਕਰੋ ਫੋਨ ਇੰਸ਼ੋਰੈਂਸ ਕਰਾਓ ਵਧੀਆ ਡਿਸਕਾਊਂਟ ਲਓ ਮੈਂ ਤਾਂ ਯਾਰ ਕੱਲ ਹੀ ਬੜਾ ਹੈਰਾਨ ਹੋਇਆ ਵੀ ਕਿੰਨੇ ਡਿਸਕਾਊਂਟ ਮਿਲ ਸਕਦੇ ਆਪਾਂ ਤਾਂ ਵੱਖਰੇ ਐਸਟੀਮੇਟ ਹੀ ਨਹੀਂ ਲੈਂਦੇ ਯਾਰ ਜਿਹੜੇ ਇੱਕ ਬੰਦੇ ਨੇ ਕਹਿਤਾ ਆਪਾਂ ਕਹਿ ਦਿੰਦੇ ਚਲੋ ਜੀ ਭਾਜੀ ਠੀਕ ਆ ਚੱਕੋ ਸਾਡਾ ਕ੍ਰੈਡਿਟ ਕਾਰਡ ਅਸੀਂ ਤੁਹਾਨੂੰ ਪੈਸੇ ਭੇਜਦੇ ਹਾਂ ਕਿਉਂ ਜਦੋਂ ਯਾਰ ਤੁਸੀਂ ਪੈਸਾ ਲਾ ਰਹੇ ਹੋ ਤੁਹਾਨੂੰ ਵਧੀਆ ਰੇਟ ਮਿਲਣਾ ਚਾਹੀਦਾ ਠੀਕ ਹੈ ਨਾ ਸੋ ਘੋੜ ਨਾ ਕਰਿਆ ਕਰੋ ਇਹਨਾਂ ਕੰਮਾਂ ਦੇ ਵਿੱਚ ਸੋ ਪ੍ਰੋਗਰਾਮ ਪੰਜਾਬੀ ਦਾ ਨਾ ਅਤੇ ਚਮਕੀਲਾ ਸਾਹਿਬ ਨੇ ਚੱਕ ਤੇ ਫਟੇ ਅਤੇ ਹੁਣ ਤੁਹਾਨੂੰ ਹੋਰ ਵੀ ਕੁਝ ਇੱਕ ਵਧੀਆ ਜਿਹੀਆਂ ਚੀਜ਼ਾਂ ਸੁਣਾਉਣੀਆਂ ਤੁਸੀਂ ਟੈਨਸ਼ਨ ਨਾ ਲਓ ਪਹਿਲਾਂ ਤੁਸੀਂ ਪ੍ਰਸ਼ਾਂਤ ਨੂੰ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਬਾਈ ਜੀ ਕੋਈ ਸ਼ੋਰਟਕੱਟ ਨਹੀਂ ਬਹੁਤ ਹੀ ਸੋਲਿਡ ਕੰਮ

0: ਮੈਂ ਪ੍ਰਸ਼ਾਂਤ ਨੂੰ ਫੋਨ ਕਰੋ, ਲੀਗਲ ਬੇਸਮੈਂਟ ਤਿਆਰ ਕਰਾਉਣੀ ਆ, ਵਾਸ਼ਰੂਮ ਰੈਨੋਵੇਟ ਕਰਾਉਣੇ ਨੇ। ਮਿਸਟਰ ਪ੍ਰਸ਼ਾਂਤ, ਨੋ ਸ਼ਾਰਟਕੱਟ, ਜਸਟ ਸੋਲਿਡ ਕੰਮ। ਤੇ ਫਲੋਰਿੰਗ, ਟਾਇਲ, ਕਿਚਨ, ਬਾਥਰੂਮ ਰੈਨੋਵੇਸ਼ਨ, ਨਵੀਂ ਲੀਗਲ ਕੋਈ ਬੇਸਮੈਂਟ ਤਿਆਰ ਕਰਾਉਣੀ ਆ, ਤੇ ਜੇ ਤੁਹਾਡੇ ਕੋਲ ਕੋਈ ਪ੍ਰੋਪਰਟੀ ਆ ਜਾਂ ਤੁਸੀਂ ਰੀਅਲਟਰ ਹੋ ਜਾਂ ਪ੍ਰੋਪਰਟੀ ਮੈਨੇਜਰ ਹੋ, ਕੋਈ ਵੀ ਪ੍ਰੋਪਰਟੀ ਦੀ ਨਿੱਕੀ ਮੋਟੀ ਮੇਨਟੇਨੈਂਸ ਹੋਣ ਵਾਲੀ ਆ, 4378040 4378040 4378040 ਤੇ ਕਾਲ ਤੁਸੀਂ ਜ਼ਰੂਰ ਕਰੋ। 2696 ਹੈਲੋ
1: ਅਭੀ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ।
1: ਅੱਜ ਪਤਾ ਲੱਗਿਆ ਤੁਸੀਂ ਵੀ ਗੋਲਫ ਖੇਲਦੇ ਆ ਵੀਰੇ, ਕਿਆ ਬਾਤ ਹੈ, ਆਪਾਂ ਗੇਮ ਲਾਉਂਦੇ ਵੀਰੇ ਕਿਸੇ ਦਿਨ।
0: ਅੱਛਾ, ਗੋਲਫ? ਦੇਖੋ ਸਮਾਂ ਜਿਹਾ ਨੀ ਲੱਗਦਾ, ਬਟ ਸ਼ੌਕੀਨ ਜ਼ਰੂਰ ਆ। ਅੱਛਾ, ਵਾਟਰਲੂ ਕਿਹੜੇ ਕੋਰਸ ਤੇ ਖੇਡਦੇ ਹੋ ਜ਼ਿਆਦਾਤਰ?
1: ਵਾਟਰਲੂ ਕੈਂਬਰੇਜ ਦੇ ਬਾਰਡਰ ਤੇ ਪੈਂਦਾ ਜੀ ਇੱਕ।
0: ਕੀ ਨਾਮ ਕੀ ਹੈ
1: ਆਪਣਾ? ਇੱਕ ਮਿੰਟ, ਨਾਮ ਪੈਂਦਾ ਜੀ, ਮੈਂ ਉਹਦਾ ਯਾਰ, ਓ ਸ਼ਿਟ ਮੈਨ, ਯਾ ਵਾਟਰਲੂ ਕੈਂਬਰੇਜ ਦੇ ਕੋਲੇ ਪੈਂਦਾ ਆਪਣਾ, ਜਿਹੜਾ ਸਕੂਲ ਆ ਉਹਦੇ ਕੋਲੇ, ਕਾਨਸਟੋਕ ਹੈ ਸਕੂਲ ਦੇ ਕੋਲੇ, ਕਾਨਸਟੋਕ।
0: ਅੱਛਾ, ਕੀ ਸਵੈਨਾ ਗੋਲਫ ਲਿੰਕਸ ਉਹ ਤਾਂ ਨਹੀਂ?
1: ਦੇਖੋ
0: ਲੋਕ ਦੇਖਦੇ ਨੀ, ਪਰ ਜਦੋਂ ਨਾ ਦੇਖਣ ਲੱਗ ਜਾਂਦਾ ਤਾਂ ਇੱਕ ਪ੍ਰੈਡਿਕਸ਼ਨ ਜੀ ਹੋ ਜਾਂਦੀ ਆ।
1: ਹੁਣ
0: ਤੁਸੀਂ ਚੈੱਕ ਕਰਿਓ, ਲੀ ਤਾਂ ਆ ਗਿਆ 15th ਦੇ ਉੱਤੇ, ਹੁਣ ਹੋਵਲੈਂਡ ਤੇ ਜਰਾਰਡ ਦਾ ਟਾਈ ਹੈ, ਤੇ ਫਿਰ ਮੋਰੀਕਾਵਾ ਤੇ ਗੋਟਰਪ, ਤੇ ਫਿਰ ਯੰਗ, ਤੇ ਫਿਰ ਸ਼ੈਫਲਰ। ਚਲੋ ਠੀਕ ਹੈ ਸਰ, ਦੇਖੋ ਮੈਨੂੰ ਨਾ ਛੋਟੇ ਹੁੰਦੇ ਨੂੰ ਮੇਰੇ ਡੈਡ ਨੇ ਬੜਾ ਜ਼ੋਰ ਲਾਇਆ ਨਾ ਵੀ ਗੋਲਫ ਸਿੱਖ ਲਾ, ਗੋਲਫ ਸਿੱਖ ਲਾ। ਇੱਕ ਅੱਧੀ ਵਾਰ ਜਾ ਕੇ ਹਟ ਗਏ, ਹੁਣ ਪਛਤਾਵਾ ਹੋ ਰਿਹਾ ਕਿ ਕਿਉਂ ਨੀ ਸਿੱਖੇ ਪ੍ਰੋਪਰਲੀ। ਤੇ
1: ਆਪਣੇ ਆਪ ਨੂੰ
0: ਮੈਨੂੰ ਪਤਾ ਬੱਚੇ ਨਾ ਨੁੱਕਰ ਬਹੁਤ ਕਰਦੇ, ਬਟ ਕਹਿ ਦਿਆ ਕਰੋ ਕਿ ਖੇਡੋ ਖੇਡੋ ਖੇਡੋ, ਕੁਛ ਨਾ ਕੁਛ ਬਣਨਗੇ, ਫਿਰ ਬਾਅਦ ਚ ਤੁਹਾਡਾ ਹੀ ਥੈਂਕ ਯੂ ਕਰਨਗੇ। ਉਹ ਬੱਲੇ ਬੱਲੇ ਬੱਲੇ, ਚਮਕੀਲਾ ਸਾਹਿਬ ਰੁਕਣ ਦਾ ਨਾਂ ਹੀ ਨੀ ਲੈਂਦੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
2: इस रक्षाबंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस
3: राजधानी की किसी भी लोकेशन पर विजिट करें परचेज करें 12 से 29 अगस्त तक QR कोड स्कैन करके अपनी इन्फो और एंट्री सबमिट करें
2: 26 लोकेशंस अक्रॉस कनाडा
4: फॉर मोर इन्फॉर्मेशन विजिट rajdhanisweets.ca
0: जे तुसी जाना होवे किसे भी टोरंटो आइलैंड्स नू सेंटर आइलैंड वार्ड्स आइलैंड या हैनलिन्स पॉइंट ता लेके जाओ टी डॉट वाटर टैक्सी फेरी दियां 2-3 घंटे दियां लाइनअप्स तो बचो अते लेके जाओ अपनी प्राइवेट टी डॉट वाटर टैक्सी दी डॉक लोकेटेड है 1 क्वींस की ईस्ट ते यंग अते क्वींस की ईस्ट दे बिल्कुल कॉर्नर ते मामूली जिहा रेट अते आराम नाल राजियां वांग जाओ अपनी प्राइवेट वाटर टैक्सी ते टी डॉट वाटर टैक्सी 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ t.watertaxi ਦੀ ਐਪ ਵੀ ਡਾਊਨਲੋਡ ਕਰੋ t.watertaxi ਦਾ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1499-1498-1498 ਰਾਇਲ ਆਟੋ ਸੈਂਟਰ
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵਾਹ ਵੀ ਵਾਹ ਜੀ 5067 ਹਾਂਜੀ ਵੈਲਕਮ
6: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਰੇ
6: ਭਾਜੀ ਇਹ ਗੋਲਫ ਸਿੱਖਣੀ ਹੋਵੇ ਕਿੱਥੇ ਸਿੱਖ ਸਕਦਾ ਬੰਦਾ ਜੀ
0: ਕੀ ਬਾਤ ਹੈ ਤੁਸੀਂ ਮਿਲੀਅਨ ਡਾਲਰ ਕੁਐਸਚਨ ਪੁੱਛੀ ਆ
6: ਮੈਂ ਨਾਗਰੇ ਫਿਰ ਆਏ ਤੋਂ ਤੁਹਾਡੇ ਨਾਲ ਖੇਡਾਂਗੇ ਫਿਰ
0: ਮੈਂ ਤੁਹਾਨੂੰ ਇੱਕ ਨੰਬਰ ਤੁਸੀਂ ਅੱਛਾ ਵਾਕਈ ਸਿੱਖਣੀ ਚਾਹੁੰਦੇ ਹੋ
6: ਹਾਂਜੀ
0: ਮੈਂ ਤੁਹਾਨੂੰ ਨੰਬਰ ਦਿੰਦਾ ਇਹ ਨਾ ਆਪਣੇ ਇੱਥੇ ਲੋਕਲ ਗੋਲਫ ਦੇ ਪਾਇਨੀਅਰ ਨੇ ਇਹਨਾਂ ਦਾ ਨਾਮ ਹੈ ਅਵਤਾਰ ਬਰਾੜ
6: ਅੱਛਾ ਜੀ
0: 416
6: ਹਾਂਜੀ
0: 710 ਤੇ ਬੱਚਿਆਂ ਨੂੰ ਤਾਂ ਇਹ ਮੁਫ਼ਤ ਸਿਖਾਉਂਦੇ ਆ, ਕੋਈ ਪੈਸਾ ਨਹੀਂ ਲੈਂਦੇ, ਤੇ ਬਸ ਚਾਹ ਦਾ ਕੱਪ ਲੈ ਜਾਓ ਇਹਨਾਂ ਲਈ ਤੇ ਖੁਸ਼ੀ ਖੁਸ਼ੀ ਸਿਖਾ ਦੇਣਗੇ। ਤੇ ਵੱਡਿਆਂ ਲਈ ਵੀ ਕੋਈ ਨਾ ਕਹਿ ਦਿਓ ਕਿ ਨਵੀਂ ਨੇ ਕਿਹਾ ਕਿ ਤੁਹਾਨੂੰ ਵੀ ਚਾਹ ਦੇ ਕੱਪ ਦੇ ਸਿਰ ਤੇ ਵਧੀਆ ਸਿਖਾ ਦੇਣਗੇ। ਬੱਚੇ ਹੀ ਹੋ?
6: ਹੋਰ
0: ਚਲੋ ਠੀਕ ਹੈ, ਬੱਚੇ ਰਹੋ, ਵਧੀਆ ਚੀਜ਼ ਆ।
6: 28 ਸਾਲ ਦਾ ਬੱਚਾ ਹੁੰਦਾ ਜੀ?
0: ਹਾਂ ਨਹੀਂ ਸਹੀ ਗੱਲ ਹੈ ਤੁਹਾਡੀ, 28 ਸਾਲ ਦਾ ਬੱਚਾ ਹੀ ਹੁੰਦਾ। ਥੈਂਕ ਯੂ ਸਰ,
6: ਠੀਕ ਹੈ ਜੀ,
0: ਬਹੁਤ ਸ਼ੁਕਰੀਆ। ਸੋ ਬੱਚਿਆਂ ਨੇ ਗੋਲਫ ਸਿੱਖਣੀ ਆ ਫ੍ਰੀ ਦੇ ਵਿੱਚ, ਅਵਤਾਰ ਬਰਾੜ ਜੀ ਸਿਖਾ ਰਹੇ ਆ। 416-710-7309 ਅਵਤਾਰ ਬਰਾੜ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰੋ। ਤੇ ਅਵਤਾਰ ਜੀ ਵੈਸੇ ਇੱਕ ਟੂਰਨਾਮੈਂਟ ਕਰ ਰਹੇ ਆ, 22ਵਾਂ ਐਨੂਅਲ ਆਟਿਜ਼ਮ ਚੈਰਿਟੀ ਫੰਡਰੇਜ਼ਿੰਗ ਟੂਰਨਾਮੈਂਟ ਹੈ। ਫਾਦਰ ਡਾਟਰ, ਫਾਦਰ ਸਨ, ਹਸਬੈਂਡ ਵਾਈਫ, ਆਪਣਾ ਫਾਦਰ ਗ੍ਰੈਂਡ ਸਨ, ਕੈਲਡਨ ਕੰਟਰੀ ਕਲੱਬ ਵਿਖੇ ਹੋ ਰਿਹਾ। ਸੋ 5 ਸਪਤੰਬਰ ਨੂੰ, ਨੰਬਰ ਹੈ 416-710-7709 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ, ਹੋਰ ਜਾਣਕਾਰੀ ਲਓ। ਅਤੇ ਅਵਤਾਰ ਬਰਾੜ ਜੀ ਬੱਚਿਆਂ ਨੂੰ ਫ੍ਰੀ 'ਚ ਗੋਲਫ ਵੀ ਸਿਖਾ ਰਹੇ ਨੇ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ, ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ ਤੋਂ। ਅਤੇ ਮਨਜੀਤ ਵੈਲਕਮ।
7: ਥੈਂਕ ਯੂ ਸੋ ਮਚ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਇਸ ਟਾਈਮ ਇਨਵੈਸਟਰ ਪ੍ਰੋਗਰਾਮ ਸੁਣ ਰਹੇ ਨੇ, 5 ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਇਸ ਵੀਕਐਂਡ ਸਪੈਸ਼ਲ ਦੇ ਉੱਪਰ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦੇ ਉੱਪਰ ਇਸ ਟਾਈਮ ਅਪ ਟੂ 35% ਡਿਸਕਾਊਂਟ ਰੱਖੜੀ ਸਪੈਸ਼ਲ ਵੀਕਐਂਡ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲਜੀ, ਬੋਸ਼, ਇਲੈਕਟ੍ਰੋਲਕਸ ਵਰਗੇ ਬ੍ਰਾਂਡ ਪਾਰਟਿਸਪੇਟ ਕਰ ਰਹੇ ਨੇ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਸਪੈਸ਼ਲ ਦੇ ਉੱਪਰ ਅਵੇਲੇਬਲ ਹੈ ਸੈਮਸੰਗ ਬ੍ਰਾਂਡ ਦਾ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $1,499 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905-400-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀਨ।
0: ਥੈਂਕ ਯੂ ਜੀ, 905-450-0054। ਚਲੋ ਜੀ ਆ ਰਹੋ ਫਿਰ, ਚੱਕ ਦੀ ਫੱਟੇ ਲਾਈਏ ਫਿਰ ਅਗਲਾ ਗੀਤ ਤੁਹਾਡੇ ਲਈ। ਅੱਜ ਫਰਾਈਡੇ ਆ ਤੇ ਵਧੀਆ ਤੁਹਾਨੂੰ ਗੀਤ ਸੰਗੀਤ ਸੁਣਾਉਣੇ ਆ। ਮੈਂ ਫਿਰ ਤੋਂ ਦੱਸ ਰਿਹਾ, ਤੁਸੀਂ ਇੱਕ ਵਧੀਆ ਸ਼ਾਮ ਅੱਜ ਇੰਜੋਏ ਕਰਨੀ ਹੈ ਨਾ, ਫ੍ਰੀ, ਕੋਈ ਟਿਕਟ ਨਹੀਂ ਤੁਹਾਨੂੰ ਅਸੀਂ ਅੱਜ ਚਾਰਜ ਕਰ ਰਹੇ। ਤੁਸੀਂ 410 ਤੇ ਸਟੀਲ ਤੇ ਨਾ, ਹੋਟਲ ਆ ਕੋਰਟਯਾਰਡ ਮੇਰੀਅਟ, 410 ਤੇ ਸਟੀਲ ਦੇ ਕੋਰਨਰ ਤੇ, ਉੱਥੇ ਜਰਨੈਲ ਸਿੰਘ ਜੀ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਹੀ ਇੱਕ ਸਤਿਕਾਰਯੋਗ ਨਾਮ ਹੈ, ਉਹ ਤੁਹਾਨੂੰ ਜ਼ਿੰਦਗੀ ਬਾਰੇ ਗਾਈਡ ਕਰਨਗੇ। ਜ਼ਿੰਦਗੀ ਨੂੰ ਜਿਉਣ ਦਾ ਇੱਕ ਵੱਖਰਾ ਨਜ਼ਰੀਆ ਜ਼ਿੰਦਗੀ 'ਚ, ਜੇ ਤੁਸੀਂ ਸਕੂਨ ਭਾਲ ਰਹੇ ਹੋ ਤਾਂ ਤੁਹਾਨੂੰ ਉਹ ਸਕੂਨ ਕਿਵੇਂ ਮਿਲੇ। ਤੁਸੀਂ ਕੋਰਟਯਾਰਡ ਮੇਰੀਅਟ ਹੋਟਲ ਚਲ ਜਾਓ, ਫ੍ਰੀ ਦੀ ਟਿਕਟ ਹੈ, ਠੀਕ ਹੈ, ਪਹਿਲੇ ਕੁਝ ਕੁ 25-30 ਬੰਦਿਆਂ ਲਈ, ਹੁਣੇ ਚਲ ਜਾਓ, ਪਰ ਸ਼ੋਅ ਅਗਲੇ 20-25 ਮਿੰਟਾਂ ਤੱਕ ਸ਼ੁਰੂ ਹੋ ਰਿਹਾ ਅਤੇ ਫ੍ਰੀ ਫ੍ਰੀ ਫ੍ਰੀ ਦੀ ਐਂਟਰੀ। ਮੈਂ ਕਿਹਾ ਪ੍ਰਭ ਜਿੰਨੀਆਂ ਕੁ ਸੀਟਾਂ ਹੈਗੀਆਂ, ਹੁਣ ਸਿਰਫ 20-25 ਸੀਟਾਂ ਸੀਗੀਆਂ, ਮੈਂ ਕਿਹਾ ਭਰ ਲਓ। ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ। ਅੱਜ ਇਹ ਜਿਹੜਾ ਗੀਤ ਹੈ ਕਮਲ ਹੀਰ ਜੀ ਦਾ, ਇਹ ਪੈਸ਼ਨ ਰੂਫਿੰਗ ਵੱਲੋਂ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਨਵੀਂ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ ਦੇ ਤੁਸੀਂ ਗੁਰਲਾਲ ਭਾਜੀ ਨੂੰ ਫੋਨ ਕਰ ਲਓ। ਪੈਸ਼ਨ ਰੂਫਿੰਗ, ਡਿਲੇ ਨਾ ਕਰੋ, ਸਨੋ ਨੇ ਆ ਜਾਣਾ, ਨਵੀਂ ਰੂਫ ਲੱਗਣ ਵਾਲੀ ਹੈ, ਲਵਾ ਲਓ ਲਵਾ ਲਓ ਲਵਾ ਲਓ। 647-919-9494, ਪੈਸ਼ਨ ਰੂਫਿੰਗ, 6479199413। ਐਂਡ ਗਿੱਲ ਫਾਰਮ ਤੇ ਜਾਓ, ਗਿੱਲ ਫਾਰਮ ਵਾਲੇ ਹਰ ਰੋਜ਼ ਫਰੈਸ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪਿੱਕ ਕਰਦੇ ਆ ਰੋਜ਼, ਨਾਲ ਮਿੱਠੇ ਵਾਟਰਮੈਲਨ, ਖਰਬੂਜੇ ਵੀ ਫਰੈਸ਼ ਨੇ, ਤੇ ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਦੇਸੀ ਖੀਰੇ ਆਦਿ। ਡਿਕਸੀ ਕਿੰਗ, ਗਿੱਲ ਫਾਰਮ, 14085 ਡਿਕਸੀ ਰੋਡ, ਗਿੱਲ ਫਾਰਮ। ਕਮਲ ਜੀ ਆ ਜਾਓ ਫਿਰ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548। ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 9057890333।
0: ਓਕੇ, ਅੱਜ ਕੱਲ ਰੱਖੜੀ ਦਾ ਤਿਉਹਾਰ ਚੱਲ ਰਿਹਾ, ਬਹੁਤ ਵਧੀਆ ਤਿਉਹਾਰ ਹੈ। ਦੇਖੋ ਭੈਣਾਂ ਭਰਾਵਾਂ ਦੇ ਆਪਸ ਵਿੱਚ ਜਿਹੜਾ ਪਿਆਰ ਹੈ ਉਹ ਹੋਣਾ ਚਾਹੀਦਾ, ਉਹ ਸਦਾ ਲਈ ਹੋਣਾ ਚਾਹੀਦਾ, ਕਿਉਂਕਿ ਐਂਡ ਆਫ ਦਾ ਡੇ ਦੇਖੋ ਭੈਣ ਭਰਾ ਨੇ ਜੋ ਹਮੇਸ਼ਾ ਤੁਹਾਡੇ ਨਾਲ ਹੁੰਦੇ ਆ ਅਤੇ ਤੁਹਾਡੇ ਨਾਲ ਖੜ੍ਹਦੇ ਆ, ਚਾਹੇ ਕੋਈ ਕਜ਼ਨਸ ਨੇ, ਚਾਹੇ ਕੋਈ ਸਕੇ ਭੈਣ ਭਰਾ ਨੇ, ਕੋਈ ਵੀ ਬਲੱਡ ਹੈ। ਬਟ ਅੱਜ ਇੱਕ ਵੱਖਰੀ ਜੀ ਕਿਸਮ ਦੀ ਸਟੋਰੀ ਜਾਂ ਸਿਚੁਏਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਕਿ ਨਵੀ ਮੇਰੇ ਕੁਝ ਕਜ਼ਨ ਨੇ, ਹੈਗੇ ਕਾਫੀ ਰਿਸ਼ਤੇ ਪੱਖੋਂ ਕਲੋਸ ਨੇ, ਕਹਿੰਦੇ ਨਵੀ ਪਰ ਉਹ ਜਿਹੜੀਆਂ ਮੇਰੀਆਂ ਕਜ਼ਨਸ ਨੇ ਉਹ ਪੂਰਾ ਸਾਲ ਨਹੀਂ ਪੁੱਛਦੀਆਂ, ਪੂਰਾ ਸਾਲ ਕਦੇ ਗੱਲ ਨਹੀਂ ਹੁੰਦੀ, ਕਦੇ ਮਿਲਦੇ ਗਿਲਦੇ ਨਹੀਂ, ਕੁਛ ਨਹੀਂ। ਅਤੇ ਜਦੋਂ ਹੀ ਰੱਖੜੀ ਦਾ ਤਿਉਹਾਰ ਆਉਂਦਾ ਉਦੋਂ ਉਹ ਮੈਸੇਜ ਆ ਜਾਂਦਾ ਕਿ ਹਾਂ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ। ਅਤੇ ਉਹ ਕਹਿੰਦਾ ਯਾਰ ਮੈਂ ਫਿਰ ਮੈਨੂੰ ਪੈਸਾ ਵੀ ਦੇਣਾ ਪੈਂਦਾ, ਵੀ ਹੈਗੀਆਂ ਨੇ 3-4 ਕਜ਼ਨਸ ਮੇਰੀਆਂ, ਮੇਰਾ $300-400 ਚਲੋ ਜਿੰਨਾ ਵੀ ਹੈਗਾ ਲੱਗ ਜਾਂਦਾ। ਉਹ ਕਹਿੰਦਾ ਮੈਂ ਸੋਚਿਆ ਕਿ ਮੈਂ ਅਗਲੇ ਸਾਲ ਉਹਨਾਂ ਨੂੰ ਕਹਿ ਦੇਣਾ ਕਿ ਬਈ ਮੈਂ ਤਾਂ ਬਿਜ਼ੀ ਹਾਂ, ਮੈਂ ਕਿਤੇ ਬਾਹਰ ਹਾਂ, ਅਤੇ ਕਰਦੇ ਕਰਾਉਂਦੇ ਮੈਂ ਬਸ ਇਹ ਟ੍ਰੈਡੀਸ਼ਨ ਉਹਨਾਂ ਨਾਲ ਖਤਮ ਹੀ ਕਰ ਲੈਣੀ ਆ। ਕਹਿੰਦਾ ਕਹਿੰਦਾ ਵੀ ਮੈਂ ਮੇਰੀ ਸੋਚ ਗਲਤ ਹੈ। ਮੈਂ ਕਿਹਾ ਯਾਰ ਦੇਖ ਜੇ ਤੇਰੀਆਂ ਕਜ਼ਨਸ ਨੇ, ਤੁਹਾਡਾ ਰਿਸ਼ਤਾ ਹੈ ਬਾਈ ਬਲੱਡ, ਵੀ ਰੈਮੇ ਕਾਹਨੂੰ ਖਤਮ ਕਰਨਾ, ਚਲੋ ਯਾਦ ਤਾਂ ਕਰਦੀਆਂ, ਹੋ ਸਕਦਾ ਵੀ ਪੈਸੇ ਦੇ ਚੱਕਰ 'ਚ ਯਾਦ ਕਰਦੀਆਂ ਹੁਣ, ਹੁਣ ਯਾਦ ਤਾਂ ਕਰ ਲੈਂਦੀਆਂ। ਬਟ ਉਹ ਕਹਿੰਦਾ ਕਿ ਨਵੀ ਯਾਰ ਵੀ ਕਾਹਦੇ ਲਈ ਹੁਣ ਇਹੋ ਜਿਹਾ ਰਿਸ਼ਤਾ ਰੱਖਣਾ ਵੀ ਕਾਹਦੇ ਲਈ ਆ, ਜੇ ਸਿਰਫ ਮੈਨੂੰ ਸਾਲ 'ਚ ਇੱਕ ਵਾਰ ਫੋਨ ਆਉਂਦਾ ਵੀ ਹਾਂ ਵੀ ਅਸੀਂ ਆਉਣਾ ਸੀਗਾ ਅਤੇ ਰੱਖੜੀ ਬੰਨਣੀ ਹੈ, ਅਤੇ ਕਹਿੰਦਾ ਮੇਰਾ ਪੈਸਾ ਲੱਗੀ ਜਾਂਦਾ, ਵੀ ਮੈਨੂੰ ਕੀ ਫਾਇਦਾ ਇਸ ਚੀਜ਼ ਦਾ, ਜਾਂ ਤਾਂ ਹੋਵੇ ਵੀ ਰਿਸ਼ਤਾ ਸਾਡੀ ਕੋਈ ਆਪਸ ਵਿੱਚ ਸਾਂਝ ਹੈ, ਸਾਡੀ ਕੋਈ ਆਪਸ ਵਿੱਚ ਅੰਡਰਸਟੈਂਡਿੰਗ ਹੈ, ਜੇ ਕੋਈ ਹੈ ਹੀ ਨਹੀਂ ਗੱਲ ਫਿਰ ਕੀ ਫਾਇਦਾ। ਤੁਹਾਨੂੰ ਸਭ ਨੂੰ ਕੀ ਲੱਗਦਾ? ਨੰਬਰ ਹੈ ਆਪਣਾ 9056733337 9056733337 9056733337 9056733337 9056733337 ਆਪਣਾ ਨੰਬਰ ਹੈ। ਕੀ ਤੁਹਾਡਾ ਓਪੀਨੀਅਨ ਹੈ ਦੱਸਿਓ ਜ਼ਰਾ, ਅਤੇ ਲੈਂਦੇ ਹਾਂ ਤੁਹਾਡੀ ਤੁਹਾਡੇ ਸਭ ਦੇ ਵਿਊਜ਼। ਫਿਰ ਮੱਲੀ ਟੈਂਟ ਸਰਵਿਸਿਸ, ਤੁਹਾਡੇ ਘਰਾਂ ਨੂੰ ਬੈਂਕੁਟ ਹਾਲ ਬਣਾ ਦੇਣਗੇ ਮੱਲੀ ਟੈਂਟ ਵਾਲੇ। ਯਾਰ 100 ਬੰਦੇ ਕੀ 10 ਬੰਦਿਆਂ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਹੈ ਮੱਲੀ ਟੈਂਟ ਸਰਵਿਸਿਸ ਕੋਲੇ। ਮੱਲੀ ਟੈਂਟ ਨੂੰ ਕਰ ਲਓ ਫੋਨ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਪੱਖੇ, ਸਾਰਾ ਕੁਛ ਹੈ। ਮੱਲੀ ਟੈਂਟ ਸਰਵਿਸਿਸ ਨੂੰ ਫੋਨ ਕਰ ਲਓ। ਕਲੀਅਰ ਟੈਂਟ, ਵਾਈਟ ਟੈਂਟ ਸਾਰੇ ਨੇ 6479992569 6479992569 6479992569 7200 ਹੈਲੋ
2: ਨਵਜੀਤ, ਕਿੱਦਾਂ?
0: ਠੀਕ ਹੈ ਜੀ, ਕਿਵੇਂ ਹੋ?
2: ਮੈਂ ਹੈ ਵਧੀਆ ਨਵੀਂ ਪਤਾ ਕੀ ਹੈਗਾ ਜਦੋਂ ਜਿਹੜੇ ਰਕਸ਼ਾ ਬੰਧਨ ਜਾਂ ਟਿੱਕਾ ਜਾਂ ਚੁੰਗੀ ਇਹੋ ਜਿਹੇ ਤਿਉਹਾਰ ਹੈਗੇ ਆ ਨਾ ਇਹ ਦਿਲੋਂ ਮੰਨੇ ਮੇਰੀ ਕਜ਼ਨ ਹੈਗੀ ਹੈ ਇੰਡੀਆ ਦੇ ਅੰਦਰ ਮੇਰੀ ਕੋਈ ਸਕੀ ਭੈਣ ਨੇ ਮੈਨੂੰ ਰੱਖੜੀ ਹਰ ਸਾਲ ਆਉਂਦੀ ਸੀ ਉਹਨਾਂ ਤੋਂ ਉੱਥੇ ਕੋਠੀ ਦਾ ਪੰਗਾ ਪੈ ਗਿਆ ਪ੍ਰੋਪਰਟੀ ਦਾ ਜੋ ਕੁਛ ਹੋਇਆ ਉਹਨਾਂ ਨੇ ਨਿਬੇੜਿਆ ਮੇਰਾ ਕੋਈ ਇੰਟਰੈਕਸ਼ਨ ਨਹੀਂ ਕੁਝ ਨਹੀਂ ਨਥਿੰਗ ਲੇਕਿਨ ਉਸ ਤੋਂ ਬਾਅਦ ਰੱਖੜੀ ਰੁਕ ਗਈ ਉਸ ਤੋਂ ਇੱਕ ਸਾਲ ਪਹਿਲਾਂ ਤੋਂ ਮੈਂ ਫਿਰ ਆਪਣੀ ਭੈਣਾਂ ਨੂੰ ਇੰਨਾ ਪੁੱਛਿਆ ਮੇਰੀ ਕਜ਼ਨ ਸੀਗੀਆਂ ਮੇਰੇ ਤਾਏ ਚਾਚੇ ਦੀਆਂ ਕੁੜੀਆਂ ਮੈਂ ਉਹਨਾਂ ਨੂੰ ਸਿਰਫ ਇੰਨਾ ਪੁੱਛਿਆ ਬਾਈ ਤੁਸੀਂ ਠੀਕ ਹੈ ਜੋ ਡੀਲ ਕਰ ਰਹੇ ਹੋ ਜੋ ਕੁਛ ਹੈਗਾ ਉਹ ਤੁਹਾਡਾ ਹੈਗਾ ਉੱਥੇ ਡੂ ਇਟ ਮੇਰੀ ਰੱਖੜੀ ਕਿਉਂ ਰੋਕੀ ਮੈਂ ਤੇ ਤੁਹਾਡੇ ਨਾਲ ਬਚਪਨ ਤੋਂ ਇੰਨਾ ਪਿਆਰ ਸੀਗਾ ਸਾਰਾ ਕੁਛ ਸੀਗਾ ਮੇਰੀ ਰੱਖੜੀ ਕਿਉਂ ਰੋਕੀ ਮੈਨੂੰ ਪਤਾ ਕੀ ਕਹਿੰਦੀਆਂ ਅੱਗੋਂ ਦੀਆਂ ਕਿ ਰੱਖੜੀ ਤੂੰ ਸਾਨੂੰ ਕਿੰਨਾ ਪੁੱਛਿਆ
0: ਅੱਛਾ
2: ਉਹ ਭਾਜੀ ਆਰ ਦੀਸ ਦਾ ਰਿਲੇਸ਼ਨ ਦੈਟਸ ਹਾਊ ਯੂ ਵੈਲਿਊ ਦੈਮ ਇੱਕ ਬੰਦਾ ਮਰਦਾ ਆਪਣੇ ਫੈਮਿਲੀ ਵਾਸਤੇ ਹਰ ਸਾਲ ਉੱਥੇ ਜਾਂਦਾ ਜਦੋਂ ਜਾਂਦਾ ਉਹਨਾਂ ਵਾਸਤੇ ਗਿਫਟ ਲੈ ਕੇ ਮੇਰੀਆਂ ਭੈਣਾਂ ਨੇ ਉਹਦੇ ਸਹੁਰੇ ਨੇ ਉਹਨਾਂ ਦੇ ਉਹ ਨੇ ਉਹਨਾਂ ਨੂੰ ਮੈਂ ਵੈਲਿਊ ਰੱਖਾਂ ਜਿੱਦਾਂ ਮੇਰੇ ਮਾਂ ਪਿਓ ਨੇ ਰੱਖਿਆ ਔਰ ਜਦੋਂ ਕੀ ਮਤਲਬ ਪਤਾ ਕੀ ਹੈ ਸੱਚੀ ਉਹ ਕਹਿੰਦੇ ਆ ਕਿ ਕਲਯੁੱਗ ਜਿਹੜਾ ਹੈਗਾ ਨਾ ਉਹ ਆਪਣੇ ਚਰਮ ਤੇ ਪਹੁੰਚ ਚੁੱਕਿਆ ਦਿਸ ਇਜ਼ ਰਿਡੀਕੁਲਸ ਕਿ ਦ ਵੇ ਫੈਮਿਲੀਜ਼ ਆਰ ਬਿਹੇਵਿੰਗ ਵਿਦ ਈਚ ਅਦਰ ਮੈਂ ਆਪਣੇ ਇਹ ਜਿਹੜੇ ਸੁਣ ਰਹੇ ਆ ਨਾ ਰੇਡੀਓ ਤੇ ਉਹਨਾਂ ਨੂੰ ਮੈਂ ਸਿਰਫ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਣੇ ਰਿਲੇਸ਼ਨਸ ਨੂੰ ਵੈਲਿਊ ਦਿਓ ਪਿਆਰ ਜਦੋਂ ਤੁਸੀਂ ਕਿਸੇ ਦੇ ਸੁੱਖ ਚ ਨਹੀਂ ਖੜ ਸਕਦੇ ਨਾ ਕੋਈ ਗੱਲ ਨੀ ਉਹਨਾਂ ਦੇ ਦੁੱਖਾਂ ਚ ਖੜੋ ਇਹ ਮੇਰਾ ਪਿਓ ਜਾਂਦੇ ਜਾਂਦੇ ਮੈਨੂੰ ਸਿਖਾ ਕੇ ਗਿਆ
0: ਠੀਕ ਹੈ ਸਰ
2: ਐਂਡ ਆਈ ਹੈਵ ਬੀਨ ਡੂਇੰਗ ਇਟ
0: ਠੀਕ ਹੈ ਨਹੀਂ ਥੈਂਕ ਯੂ ਸਰ ਨਹੀਂ ਦੇਖੋ ਜੇ ਬਾਕੀ ਜੇ ਰਿਸ਼ਤੇ ਜਾਂ ਕੋਈ ਇੱਦਾਂ ਦੇ ਤਿਉਹਾਰ ਵੀ ਮਨਾਏ ਜਾਣੇ ਚਾਹੀਦੇ ਨੇ ਤਾਂ ਇਹ ਦਿਲੋਂ ਮਨਾਉਣੇ ਚਾਹੀਦੇ ਨੇ ਬਟ ਫਿਰ ਉਹੀ ਤਾਂ ਫਿਰ ਮੇਰਾ ਸਵਾਲ ਉੱਥੇ ਹੀ ਆਉਂਦਾ ਵੀ ਇਹ ਦਿਲੋਂ ਮਨਾਏ ਜਾ ਰਹੇ ਨੇ ਜੇ ਹੁਣ ਕੋਈ ਸਿਰਫ ਉਸ ਵੀਰ ਨੂੰ ਰੱਖੜੀ ਵਾਲੇ ਦਿਨ ਹੀ ਮੈਸੇਜ ਆਉਂਦਾ ਹੈ ਫਿਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਦਿਲੋਂ ਮੈਸੇਜ ਆ ਰਿਹਾ ਠੀਕ ਹੈ ਨਾ ਓਕੇ ਰੱਖੜੀ ਦੀ ਗੱਲ ਹੋ ਰਹੀ ਹੈ ਤੁਸੀਂ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਗੇੜਾ ਮਾਰੋ ਸਿੰਪਲੀ ਇੰਡੀਅਨ ਸਿੰਪਲੀ ਦਾ ਬੈਸਟ ਕਿਉਂਕਿ ਅੱਜ ਤੁਸੀਂ ਮਠਿਆਈ ਦਾ ਡੱਬਾ ਖਰੀਦੋ ਕੱਲ੍ਹ ਨੂੰ ਖਰੀਦੋ ਪਰਸੋਂ ਖਰੀਦੋ ਸਿੰਪਲੀ ਇੰਡੀਅਨ ਤੋਂ ਤੁਹਾਡਾ ਨਾਮ ਡਰੋਅ 'ਚ ਪਾਇਆ ਜਾ ਰਿਹਾ ਅਤੇ ਏਅਰਲਾਈਨ ਦੀਆਂ ਟਿਕਟਾਂ ਬਿਲਕੁਲ ਫ੍ਰੀ ਕੱਢੀਆਂ ਜਾ ਰਹੀਆਂ ਡਰੋਅ 'ਚ ਸੋ ਮਠਿਆਈ ਦਾ ਡੱਬਾ ਇੱਕ ਖਰੀਦੋ ਤੁਹਾਡਾ ਨਾਮ ਡਰੋਅ 'ਚ ਇੱਕ ਵਾਰੀ ਸਿੰਪਲੀ ਇੰਡੀਅਨ 15 ਫੈਂਡਰ ਵੇ ਬਵੇਡਨ ਸਿੰਘ ਕਿਊਜ਼ੀ 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਅਤੇ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲ ਮੋਰ ਸਿੰਪਲੀ ਇੰਡੀਅਨ 6542 ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
3: ਕੀ ਹਾਲ ਚਾਲ ਹੈ ਜੀ
0: ਬਹੁਤ ਵਧੀਆ ਜੀ ਕਿਵੇਂ ਹੋ
3: ਵੈਰੀ ਗੁੱਡ ਸਾਡੇ ਕਾਲਰ ਸੀਗੇ ਇਹਨਾਂ ਨੇ ਸੈਂਸਿਟਿਵ ਟੌਪਿਕ ਟੱਚ ਕੀਤਾ ਪਰ ਗੱਲ ਇਹਨਾਂ ਦੀ ਵੀ ਸਹੀ ਹੈ ਹਰ ਦਾ ਵੱਖਰਾ ਵੱਖਰਾ ਰਿਲੇਸ਼ਨਸ਼ਿਪ ਦੇ ਨਾਲ ਐਕਸਪੀਰੀਅੰਸ ਹੁੰਦਾ ਤੇ ਔਨ ਦੀ ਅਦਰ ਹੈਂਡ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਉਹਨਾਂ ਨੂੰ ਜਿਹੜੇ ਭਾਈ ਜਣਾਂ ਨੇ ਕਾਲ ਕੀਤੀ ਵੀ ਉਹਨਾਂ ਨੂੰ ਇਹ ਜਿਹੜੇ ਸਿਸਟਰ ਦੀ ਕਾਲ ਆਉਂਦੀ ਹੈ ਸਿਰਫ ਕਜ਼ਨਸ ਦੀ ਰੱਖੜੀ ਟਾਈਮ ਤੇ ਆਉਂਦੀ ਹੈ ਗੱਲ ਪਤਾ ਕੀ ਹੈ ਦੇਖੋ ਕੋਈ ਯਾਦ ਤੇ ਕਰਦਾ
0: ਇਹ ਵੀ
3: ਹਨਾ ਤੁਹਾਡੇ ਵੱਲੋਂ ਕਿੰਨਾ ਇਨੀਸ਼ੀਏਟਿਵ ਹੈ ਜੇ ਉਹ ਸਾਲ ਚ ਇੱਕ ਵਾਰੀ ਕਾਲ ਕਰਦੀ ਹੈ ਤੁਸੀਂ 6 ਮਹੀਨੇ ਬਾਅਦ ਤੁਸੀਂ ਗੱਲ ਕਰ ਲਿਆ ਕਰੋ ਭੈਣ ਸਾਹਿਬ ਠੀਕ ਠਾਕ ਹੈ ਕਿਵੇਂ ਹੋ ਰਿਲੇਸ਼ਨ ਤਾਲੀ ਦੋਵੇਂ ਹੱਥਾਂ ਨਾਲ ਵੱਜਦੀ ਹੈ
0: ਨਹੀਂ ਉਹ ਵੀ ਗੱਲ ਠੀਕ ਹੈ
3: ਤੁਹਾਡੀ ਤੁਸੀਂ ਇਨੀਸ਼ੀਏਟ ਤਰਫ ਹੋ ਸਕਦਾ ਉਦੋਂ ਕੁਝ ਰੈਸਿਪ੍ਰੋਕੇਟ ਹੋ ਜਾਏ ਹੁਣ
0: ਆਪਣੀ
3: ਦੱਸਦਾ ਮੇਰੀ ਕਜ਼ਨ ਹੈ ਇੰਡੀਆ ਹਨਾ ਮੇਰੇ ਤੋਂ 4 ਮਹੀਨੇ ਛੁੱਟੀ ਹੈ ਉਹ ਅਸੀਂ ਛੋਟੇ ਇਕੱਠੇ ਖੇਡਦੇ ਛੋਟੇ ਹੁੰਦੇ ਹਨਾ ਇਕੱਠੇ ਮੈਂ ਇੱਥੇ ਆ ਗਿਆ ਹੁਣ ਮੈਨੂੰ 20-22 ਸਾਲ ਹੋ ਗਏ ਇੱਥੇ ਉਹਦਾ ਉਹਨੂੰ ਸਾਰੀਆਂ ਮੇਰੇ ਬਰਥਡੇ ਦੀਆਂ ਮੇਰੀਆਂ ਆਪਣਾ ਰੱਖੜੀ ਵਾਲੇ ਦਿਨ ਫੋਨ ਆਊਗਾ ਮੇਰੀ ਵਾਈਫ ਦਾ ਬਰਥਡੇ ਬੱਚਿਆਂ ਦਾ ਬਰਥਡੇ ਉਹਦਾ ਫੋਨ ਆਉਣਾ ਮੈਸੇਜ ਉਹਦਾ ਆਉਣਾ ਹੀ ਆਉਣਾ ਇੰਡੀਆ ਤੋਂ ਕਾਲ ਨੀ ਪਹਿਲਾਂ ਆਜੇ ਉਹਦਾ ਮੈਸੇਜ ਨਾ ਆਵੇ, ਸਭ ਤੋਂ ਪਹਿਲਾਂ ਫੈਮਿਲੀ ਗਰੁੱਪ ਚ ਉਹਦਾ ਮੈਸੇਜ, ਮੁੜ ਕੇ ਹੇਠ ਤੇ ਬਾਕੀ ਕਜ਼ਨ ਵੀ ਮੈਸੇਜ ਕਰ ਦੇਣਗੇ, ਹੁਣ ਆਉਂਦੀਆਂ ਦੂਜੀਆਂ ਕਜ਼ਨ ਮੇਰੀਆਂ ਇੱਥੇ ਨੇ, ਉਹ ਵੱਡੀਆਂ ਨੇ ਮੇਰੇ ਤੋਂ ਕਾਫੀ ਵੱਡੀਆਂ, ਵੀਹ ਵੀਹ ਲਾ ਲਓ ਪੰਦਰਾਂ ਵੀਹ ਵੀਹ ਸਾਲ ਵੱਡੀਆਂ ਨੇ, ਜਦੋਂ ਛੋਟੇ ਹੁੰਦੇ ਸੀ ਕਿਤੇ ਪਹਿਲਾਂ ਇੱਕ ਦੋ ਰੱਖੜੀ ਉਹਨਾਂ ਨੇ ਬੰਨੀ, ਮੁੜ ਕੇ ਰੱਖਣੀ ਬੰਨੀ ਨੀ, ਉਹਨਾਂ ਕਦੀ ਨਾ ਫੋਨ ਨਾ ਕਦੀ ਮੈਸੇਜ, ਓਦਾਂ ਕਿਤੇ ਵਰੇ ਸ਼ਮਾਈ ਕਿਤੇ ਆ ਗਿਆ ਪਰ ਨੋਟ ਈਵਨ ਸਿੰਗਲ ਟਾਈਮ। ਠੀਕ ਹੈ ਗੱਲ ਆ ਵੀ ਜਿੱਦਾਂ ਕੰਟੀਨਿਊ ਹੁੰਦਾ ਤੁਹਾਡਾ ਰਿਸ਼ਤਾ ਕਰੋ, ਬਟ ਕੀਪ ਇਟ ਅਲਾਈਵ,
0: ਤੁਸੀਂ
3: ਗ੍ਰੰਜ ਹੋਲਡ ਕਰਕੇ ਬੈਠੇ ਰਹੋ ਰਿਸ਼ਤਾ ਚੱਲ ਜਾਂਦਾ।
0: ਨਹੀਂ ਠੀਕ ਹੈ ਤੁਹਾਡੀ ਗੱਲ ਵੀ, ਦੇਖੋ ਲੌਜਿਕ ਹੈ ਕਿ ਇਨੀਸ਼ੀਏਟਿਵ ਲੈ ਲਓ, ਜੇ ਤੁਸੀਂ ਵਾਕਈ ਉਹ ਰਿਸ਼ਤਾ ਰੱਖਣਾ ਚਾਹੁੰਦੇ ਹੋ ਦੈਨ ਵਾਈ ਨਾਟ ਕਿ ਤੁਸੀਂ 6 ਮਹੀਨੇ ਬਾਅਦ ਫੋਨ ਕਰ ਲਓ। ਨਹੀਂ ਠੀਕ ਹੈ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।
3: ਓਕੇ ਜੀ,
0: ਸੋ ਨਹੀਂ ਠੀਕ ਹੈ ਤੁਹਾਡੀ ਗੱਲ, ਬਟ ਹੁਣ ਕੌਣ ਕਹੂਗਾ ਵੀ ਕਿਹੜਾ ਬੰਦਾ ਯੂਨੋ ਇਨੀਸ਼ੀਏਟਿਵ ਲਵੇ। ਸੋ ਓਕੇ 905-673-3337 ਨੰਬਰ ਹੈ ਆਪਣਾ, ਗੁੱਡ ਪੁਆਇੰਟਸ ਸਾਰੇ ਮੇਕ ਕਰ ਰਹੇ ਨੇ। 9056733337 ਨੰਬਰ ਆਪਣਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜਾਦੇ ਤੁਸੀਂ ਟੈਨਸ਼ਨ ਨਾ ਲਓ ਨਾ ਲਓ ਨਾ ਲਓ। ਜੀ ਟੀ ਏ ਕ੍ਰੈਡਿਟ ਵਾਲੇ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ, ਲਾਈਨ ਆਫ ਕ੍ਰੈਡਿਟ, ਤੁਹਾਡੇ ਕੋਈ ਸਟੂਡੈਂਟ ਲੋਨ, ਕੋਈ ਤੁਹਾਡੇ ਕ੍ਰੈਡਿਟ ਕਾਰਡ ਬਿੱਲ, 416-650-1100 416-650-1100 ਤੇ ਕਾਲ, ਤੁਸੀਂ ਜੀ ਟੀ ਏ ਕ੍ਰੈਡਿਟ ਨੂੰ ਕਰੋ ਤੇ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਐਮੀ ਵਿਰਕ ਆ ਗਿਆ ਬਈ ਤੁਹਾਡੇ ਸ਼ਹਿਰ, ਤੇ ਪਰਸੋਂ ਨੂੰ ਐਮੀ ਦਾ ਸ਼ੋਅ ਹੈ 30 ਤਰੀਕ ਨੂੰ, ਐਮੀ ਵਿਰਕ ਯੂਨਿਟੀ ਟੂਰ, ਐਮੀ ਵਿਰਕ ਲਾਈਵ ਇਨ ਕੌਂਸਰਟ ਇਸ ਸੰਡੇ ਨੂੰ, ਉਹ ਵੀ ਗ੍ਰੇਟ ਕੈਨੇਡੀਅਨ ਥੀਏਟਰ ਜੋ ਵੁੱਡਬਾਈਨ ਕਸੀਨੋ ਦੇ ਬਿਲਕੁਲ ਆਪੋਜ਼ਿਟ, ਵੁੱਡਬਾਈਨ ਮਾਲ ਦੇ ਆਪੋਜ਼ਿਟ, ਵੁੱਡਬਾਈਨ ਕਸੀਨੋ ਦੇ ਅੰਦਰ ਜਿਹੜਾ ਵੈਨਿਊ ਹੈ ਉੱਥੇ ਐਮੀ ਵਿਰਕ ਦਾ ਸ਼ੋਅ ਹੋ ਰਿਹਾ। ਸੋ ਤੁਸੀਂ ਆਪਣੀਆਂ ਆਪਣੀਆਂ ਟਿਕਟਾਂ ਲੈ ਲਓ ਅਤੇ ticketmaster.ca ਤੇ ਜਾਓ ਅਤੇ ਬੜੀ ਖੂਬਸੂਰਤ ਸ਼ਾਮ, ਬਹੁਤ ਹੀ ਮੈਂ ਕਹਿੰਦਾ ਕਿ ਐਨਰਜੈਟਿਕ ਪਾਵਰਫੁੱਲ ਪਰਫੋਰਮੈਂਸ, ticketmaster.ca। ਹਾਂਜੀ ਭਾਅ ਜੀ, ਫਿਰ ਤੁਹਾਡੀ ਕਾਲ ਆਈ ਹੈ 7200 ਜੀ, ਕੁਇਕਲੀ ਰੱਖਿਓ।
4: ਹਾਂਜੀ ਭਾਜੀ, ਪਤਾ ਕੀ ਆ, ਲੋਕਾਂ ਨੂੰ ਦੂਜਿਆਂ ਦੀ ਚੀਜ਼ਾਂ ਸੁਣ ਕੇ ਕਮੈਂਟ ਕਰਨਾ ਬੜਾ ਆਸਾਨ ਲੱਗਦਾ। ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਮੈਂ ਪੰਜਾਬ ਤੋਂ ਨਹੀਂ ਆ, ਮੈਂ ਦਿੱਲੀਓਂ ਆ, ਤੇ ਸਾਡੇ ਜਿਹੜੇ ਰਿਲੇਸ਼ਨ ਹੈਗੇ ਆ ਉਹ ਮੈਂ ਸਿਰਫ ਮੈਂਸ਼ਨ ਕੀਤੇ ਬਿਕੋਜ਼ ਆਫ ਦਾ ਰੀਜ਼ਨ ਕਿ ਲੋਕੀ ਆਪਣੇ ਰਿਸ਼ਤੇਦਾਰ ਕਿੱਦਾਂ ਬਿਹੇਵ ਕਰਦੇ ਆ, ਡਿਪੈਂਡਿੰਗ ਅਪੋਨ ਐਵਰੀ ਸਿੰਗਲ ਪਰਸਨ ਕਿ ਉਹਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ।
0: ਠੀਕ ਹੈ, ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ ਆਪਣਾ ਪੱਖ ਰੱਖਿਆ, ਥੈਂਕ ਯੂ, ਤੇ ਬਾਕੀ ਕਾਲਸ ਲੈਣੇ ਆ, ਬਹੁਤ ਸ਼ੁਕਰੀਆ ਤੁਹਾਡਾ।
4: ਮੈਨੂੰ ਇੱਕ ਚੀਜ਼ ਬੜੀ ਬੁਰੀ ਲੱਗੀ।
0: ਨਹੀਂ ਕੋਈ ਨਾ, ਬੁਰੀ ਨੀ ਯਾਰ, ਉਹਨਾਂ ਨੇ ਕਿਹੜਾ ਕੁਛ ਮਾੜਾ ਕਿਹਾ ਭਾਜੀ, ਹੁਣ ਨੇ ਤਾਂ ਬੜੀ ਇੱਕ ਸਿੰਸੀਅਰ ਜਿਹੇ ਤਰੀਕੇ ਨਾਲ ਗੱਲ ਕੀਤੀ ਹੈ, ਵੀ ਇਮੋਸ਼ਨਲ ਗੱਲਬਾਤ ਹੈ, ਫਿਕਰ ਨਾ ਕਰੋ, ਬਾਕੀ ਅਗਲੀ ਕਾਲ ਆਪਾਂ ਲੈਣੇ ਆ, ਡੋਂਟ ਵਰੀ। ਠੀਕ ਹੈ, 0244 ਹੈਲੋ।
5: ਹਾਂਜੀ ਭਾਜੀ।
0: ਜੀ ਸਰ,
5: ਓਹਨੂੰ ਮੈਂ ਮਤਲਬ ਨਾ ਤਕਰੀਬਨ ਆਉਂਦੀ ਰਾਤ 11 ਵਜੇ ਮੈਂ ਬੜਾ ਸੋਚਿਆ, ਮੈਂ ਕਿਹਾ ਚਲੋ ਵੀ ਕੋਈ ਗੱਲ ਨੀ, ਚਲੋ ਦੋ ਚਾਰ ਸਾਲ ਦੇਖਿਆ, ਪਰ ਮੈਂ ਕਿਹਾ ਵੀ ਉਹ ਏਦਾਂ 11 ਵਜੇ ਰੱਖੀ ਕੌਣ ਬੰਦ ਆਉਂਦਾ। ਫਿਰ ਹਾਰ ਕੇ ਮੈਂ ਘਰਵਾਲੇ ਨੂੰ ਪੁੱਛਿਆ, ਮੈਂ ਕਿੱਦਾਂ ਕਰਨੀ ਚਾਹੀਦੀ, ਕਹਿੰਦੀ ਆਹ ਤਾਂ ਕੋਈ ਤੁੱਕ ਨੀ ਬਣ ਰਹੀ ਹੈਗੀ, 11 ਵਜੇ ਰਾਤ ਨੂੰ ਕੰਮ ਕਰਦੀ ਸੀ। ਠੀਕ ਹੈ, ਮੈਂ ਮੰਨਦਾ ਕੰਮ ਕਰਦੀ ਹੈ, ਪਰ ਰੱਖੜੀ ਬੰਦਾ ਟਾਈਮ 12 ਵਜੇ ਪਹਿਲਾਂ ਹੁੰਦਾ। ਫਿਰ ਰੱਖੜੀ ਦਾ ਟਾਈਮ ਫੋਨ ਹੋਇਆ, ਮੈਂ ਕਿਹਾ ਮੈਂ ਬਾਹਰ ਆ, ਕਹਿੰਦੀ ਵੀਰੇ ਮੈਂ ਆਉਣਾ, ਮੈਂ ਕਿਹਾ ਨਹੀਂ ਮੈਂ ਬਾਹਰ ਆ, ਮੈਂ ਕਿਹਾ ਲੇਟ ਆਈ, 2 ਵਜੇ ਰਾਤ ਨੂੰ ਆਈ, ਮੈਂ ਕਿਹਾ ਨਹੀਂ ਰੱਖੜੀ ਬੰਦਾ ਕੋਈ ਟਾਈਮ ਹੈ ਨੀ ਗਾ, ਤੂੰ ਨਾ ਆਈ ਮੇਰੇ ਕੋਲ। ਮੈਂ ਅੱਜ ਤੋਂ ਬਾਅਦ 4-5 ਸਾਲ ਹੋ ਗਏ, ਹਾਲਾਂਕਿ ਉਹਦਾ ਪੱਲਾ ਫੜਾਇਆ ਇੱਥੇ, ਹਾਲਾਂਕਿ ਮੂੰਹ ਬੋਲੀ ਭੈਣ ਸੀਗੀ, ਪੱਲਾ ਵੀ ਫੜਾਇਆ, ਸਭ ਕੁਝ ਕੀਤਾ, ਪਰ ਉਸ ਔਰਤ ਨਾ ਐਦਾ ਚੱਕਿਆ ਮੇਰਾ।
0: ਨਹੀਂ ਪਰ ਉਹ ਇੰਨੇ ਲੇਟ ਕਿਉਂ ਆਉਂਦੀ ਸੀਗੀ?
5: ਬਸ ਕੰਮ ਕਰਦੀ ਨਾ ਵੀਰੇ, ਕੰਮ ਹਰੇਕ ਬੰਦਾ ਕਰਦਾ ਇੱਥੇ, ਹਰੇਕ ਬੰਦਾ ਕੰਮ ਕਰਦਾ।
0: ਨਹੀਂ ਪਰ ਫਿਰ ਤੁਸੀਂ ਇੰਨਾ ਮਾਈਂਡ ਕਿਉਂ ਕੀਤਾ ਵੀ ਲੇਟ ਆ ਰਹੀ ਹੈ? ਆ ਤਾਂ ਰਹੀ ਸੀ ਨਾ,
5: ਆ ਰਹੀ ਸੀ, ਪਰ ਯਾਰ 11 ਵਜੇ ਮੈਂ ਰਾਤ ਨੂੰ ਕੰਮ ਕਰਦਾ, 11 ਵਜੇ ਆ ਕੇ ਮੈਂ ਸੋਣਾ ਵੀ ਹੁੰਦਾ, ਕੰਮ ਤੇ ਵੀ ਜਾਣਾ ਹੁੰਦਾ।
0: ਚਲੋ ਠੀਕ ਹੈ, ਕੋਈ ਨਾ, ਥੈਂਕ ਯੂ। ਤੁਹਾਡਾ ਅਜੀਬ ਜਿਹਾ ਸਿਚੁਏਸ਼ਨ ਹੈ, ਤੁਹਾਡਾ ਰਿਸ਼ਤਾ ਉਹਦੇ ਨਾਲ ਤਾਂ ਤੁਹਾਡੇ ਟੁੱਟਿਆ ਕਿਉਂਕਿ ਲੇਟ ਆ ਰਹੀ ਸੀ, ਤੁਸੀਂ ਸੋਣਾ ਹੁੰਦਾ ਸੀਗਾ। ਆਈ ਡੋਂਟ ਨੋ, ਕਹਿ ਦਿੰਦੇ ਕਿ ਆ ਦਿਨੇ ਆ ਜੀ ਅਤੇ ਦਿਨੇ ਬੰਨ ਲਈ, ਅਤੇ ਉਹਨੇ ਮੈਨੂੰ ਲੱਗਦਾ ਨਾਂ ਨਹੀਂ ਸੀ ਕਰਨੀ ਤੁਹਾਨੂੰ। ਦੁਆਬਾ ਟਰੈਵਲ ਦੇ ਜਿਹੜੇ ਰੇਟ ਨੇ, ਬੱਲੇ ਬੱਲੇ ਬੱਲੇ ਬੱਲੇ, ਕਿਆ ਬਾਤਾਂ ਨੇ ਯਾਰ। ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਅਤੇ ਦੁਆਬਾ ਦੁਆਬਾ ਦੁਆਬਾ ਟਰੈਵਲ ਵਾਲੇ ਨੇ ਮੈਨੂੰ ਕੁਝ ਕੁ ਡੀਲਾਂ ਭੇਜੀਆਂ। ਜੇ ਤੁਸੀਂ ਜਾਣਾ ਦਿਵਾਲੀ ਦੇ ਮੌਕੇ 'ਤੇ, ਅਕਤੂਬਰ 'ਚ ਜਾਓ ਡਾਇਰੈਕਟ ਫਲਾਈਟ 'ਤੇ, ਨਵੰਬਰ 'ਚ ਮੁੜ ਕੇ ਆਓ ਟੋਰਾਂਟੋ ਟੂ ਦਿੱਲੀ, ਅਕਤੂਬਰ ਜਾ ਕੇ ਨਵੰਬਰ 'ਚ ਮੁੜ ਕੇ, $1470 ਯਾਰ, ਸਿਰਫ $1470। ਇੱਕ ਟੈਚੀ ਮਿਲ ਰਿਹਾ, ਜੇ ਦੋ ਟੈਚੀ ਲੈਣੇ ਆ ਤਾਂ $50 ਐਕਸਟਰਾ। ਡਾਇਰੈਕਟ ਫਲਾਈਟ ਦੁਆਬਾ ਟਰੈਵਲ, 9057967800, 9057967800, 9057967800, ਦੁਆਬਾ ਦੁਆਬਾ ਦੁਆਬਾ ਟਰੈਵਲ ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ। ਵਿਲ ਬੀ ਰਾਈਟ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415. ਕਿਆ ਬਾਤ ਹੈ, ਵੈਰੀ ਗੁੱਡ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਵੀਰ ਨੇ ਜਿਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤੇ ਉਹ ਕਹਿੰਦੇ ਨਵੀਂ ਰੱਖੜੀ ਦੇ ਦਿਨ ਚੱਲ ਰਹੇ ਆ ਤੇ ਤੁਹਾਡੇ ਨਾਲ ਗੱਲ ਕਰਨੀ ਹੈ, ਤੁਸੀਂ ਡਿਸਕਸ ਕਰਿਓ ਸਾਰਿਆਂ ਨਾਲ। ਕਹਿੰਦੇ ਕਿ ਮੇਰੀਆਂ ਕੁਝ ਕਜ਼ਨਸ ਨੇ ਤੇ ਪੂਰਾ ਸਾਲ ਨਹੀਂ ਉਹਨਾਂ ਦਾ ਮੈਸੇਜ ਆਉਂਦਾ ਨਾ ਫੋਨ ਆਉਂਦਾ, ਜਦੋਂ ਰੱਖੜੀ ਆਉਂਦੀ ਹੈ ਉਹਨਾਂ ਦਾ ਮੈਸੇਜ ਆ ਜਾਂਦਾ ਕਿ ਵੀਰੇ ਅਸੀਂ ਆਉਣਾ ਸੀਗਾ ਰੱਖੜੀ ਬੰਨਣ, ਤੇ ਕਹਿੰਦੇ ਕਿ ਮੇਰਾ ਯਾਰ $300-400 ਲੱਗ ਜਾਂਦਾ। ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ, ਕਹਿੰਦੇ ਮੈਂ ਹੁਣ ਸੋਚ ਰਿਹਾ ਅਗਲੇ ਸਾਲ ਉਹਨਾਂ ਨੂੰ ਮੈਂ ਕਹਿ ਦੇਣਾ ਵੀ ਯਾਰ ਮੈਂ ਤਾਂ ਬਿਜ਼ੀ ਹਾਂ, ਮੇਰੇ ਕੋਲ ਟਾਈਮ ਹੈ ਨਹੀਂ, ਸੋਰੀ। ਕਹਿੰਦੇ ਜੇ ਉਹਨਾਂ ਨੇ ਸਿਰਫ ਪੈਸਿਆਂ ਖਾਤਰ ਰੱਖੜੀ ਦੇ ਟਾਈਮ ਦੇ ਉੱਤੇ ਮੈਨੂੰ ਅਪਰੋਚ ਕਰਨਾ ਤਾਂ ਫਿਰ ਕਹਿੰਦੇ ਕਿ ਫਾਇਦਾ ਕੀ ਹੈ, ਮੈਨੂੰ ਰਿਲੇਸ਼ਨਸ਼ਿਪ ਰੱਖਣ ਦੀ ਕੀ ਲੋੜ ਹੈ। ਤੁਹਾਡਾ ਸਭ ਦਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਇਹ ਜੋ ਵੀਰ ਇਹਨਾਂ ਦੀ ਸੋਚ ਗਲਤ ਹੈ? ਹੁਣ ਇੱਕ ਬਾਈ ਜੀ ਕਹਿੰਦੇ ਨਵੀਂ ਕੰਮ ਸੇ ਕੰਮ ਉਹ ਯਾਦ ਤਾਂ ਕਰਦੀਆਂ ਨੇ ਨਾ, ਯਾਦ ਤਾਂ ਹੋਵੇ ਵੀ ਉਹ ਰੱਖੜੀ ਵਾਲੇ ਦਿਨ ਵੀ ਨਾ ਫੋਨ ਕਰਨ। ਦੂਜੇ ਪਾਸੇ ਉਹ ਵੀਰ ਕਹਿੰਦੇ ਕਿ ਯਾਰ ਯਾਦ ਤਾਂ ਕਰਦੀਆਂ, ਬਟ ਉਹ ਤਾਂ ਫਾਇਦੇ ਨੂੰ ਯਾਦ ਕਰਦੀਆਂ ਵੀ ਉਹਨਾਂ ਨੂੰ ਪੈਸਾ ਮਿਲੇਗਾ, ਵੀ ਪੂਰਾ ਸਾਲ ਨਹੀਂ ਬੁਲਾਉਣਾ। ਯਾਦ ਤਾਂ ਹੋਵੇ ਵੀ 6-7 ਮਹੀਨਿਆਂ ਬਾਅਦ ਕਾਲ ਮੈਸੇਜ ਆ ਜਾਂਦਾ, ਵੀਰ ਕਿੱਦਾਂ, ਕਿਵੇਂ ਹੋ, ਫੈਮਿਲੀ ਕਿਵੇਂ ਹੈ। ਇੱਕ ਵੀਰ ਕਹਿੰਦੇ ਕਿ ਜੇ ਉਹਨੂੰ ਬਾਹਲਾ ਹੀ ਆਇਆ ਵੀ ਰਿਸ਼ਤਾ ਰੱਖਣਾ ਉਹਨੇ, ਉਹ ਕਰ ਲਿਆ ਕਰੇ ਮੈਸੇਜ। ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਨੰਬਰ ਹੈ 9056733337, 9056733337 ਨੰਬਰ ਆਪਣਾ 9056733337 ਤੇ ਗੱਲਬਾਤ ਹੋ ਰਹੀ ਹੈ, 9056733337। ਬਹੁਤ ਹੀ ਵੱਡੀ ਸੇਲ ਲੱਗ ਗਈ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ 'ਤੇ। ਇੰਡੀਅਨ ਫਰੂਟਲੈਂਡ ਦੀਆਂ 7 ਲੋਕੇਸ਼ਨਾਂ ਨੇ, 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇੜਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਸੈਂਡਲਵੁੱਡ ਹਰਨਟੇਰੀਓ, 33 ਫਾਰਲੀ ਡਰਾਈਵ ਗਲਫ ਤੇ 600 ਹੈਸਪਲ ਰੋਡ ਕੇਮਬ੍ਰਿਜ। ਲੋਕੇਸ਼ਨਾਂ ਹੋਰ ਨੇ ਯਾਰ, 1 2 3 4 5 6 7 ਲੋਕੇਸ਼ਨਾਂ, ਵਾਹ। ਡੀਲਾਂ ਸੁਣੋ ਹੁਣ। ਸਵਰਨਾ ਚੱਕੀ ਆਟਾ 20 pound 11.99, ਇੰਡੀਅਨ ਡੈਲੀ ਬਾਈਟਸ ਐਵਰੀ ਡੇ ਰਾਈਸ 6.99 8 pound, ਇੰਡੀਅਨ ਡੈਲੀ ਬਾਈਟ ਸੋਨਾ ਮਸੂਰੀ ਰਾਈਸ 20 pound 11.99, ਬਰਾੜ ਦਾ ਦੇਸੀ ਘਿਓ 1.6 kg 23.99। ਇਹਨਾਂ ਦਾ ਗਰੋਸਰੀ ਸਟੋਰ ਹੈ, ਨਾਲ ਹੀ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਵੈਜ ਬਿਰਿਆਨੀ 4.99। ਜਾਓ ਇੰਜੋਏ ਕਰੋ। 3622 ਹੈਲੋ, ਸਤਿ ਸ਼੍ਰੀ ਅਕਾਲ
6: ਸਰ ਜੀ, ਬੈਸਟ ਵਿਸ਼ੇਸ਼ ਤੁਹਾਨੂੰ, ਗ੍ਰੇਟ ਸ਼ੋਅ ਲਈ।
0: ਥੈਂਕ ਯੂ ਸਰ।
6: ਹਾਂਜੀ ਹਾਂ, ਤੁਹਾਡਾ ਟੌਪਿਕ ਵੈਸੇ ਵਧੀਆ, ਵੈਸੇ ਰਿਸ਼ਤੇ ਨੂੰ ਬਚਾਉਣਾ ਹੀ ਚਾਹੀਦਾ ਜੀ, ਥੋੜੀ ਜਿਹੀ ਕੁਰਬਾਨੀ ਦੇ ਦੇਣੀ ਚਾਹੀਦੀ ਆ।
0: ਅੱਛਾ,
6: ਜਿਵੇਂ ਭਾਈ ਸਾਹਿਬ ਕਹਿ ਰਹੇ ਸੀ ਵੀ ਲੇਟ ਆਉਂਦੀ ਸੀ ਮੇਰੀ ਭੈਣ, ਕੋਈ ਨਾ ਆਉਂਦੇ ਤਾਂ ਸੀ, ਮਾਣ ਰੱਖਣਾ ਚਾਹੀਦਾ ਹੈ ਨਾ, ਇੱਕ ਮਾਣ ਰੱਖ ਹੀ ਲੈਣਾ ਚਾਹੀਦਾ ਵੈਸੇ।
0: ਪਰ ਜੇ ਹੁਣ ਜਿਹੜੀ ਮੈਂ ਗੱਲ ਕੀਤੀ ਹੈ, ਵੀਰ ਕਹਿੰਦਾ ਕਿ ਯਾਰ ਮੈਨੂੰ ਸਿਰਫ ਰੱਖੜੀ ਵਾਲੇ ਦਿਨ ਮੈਸੇਜ ਆਉਂਦਾ, ਹੋਰ ਕਦੇ ਨਹੀਂ ਆਉਂਦਾ,
6: ਕੋਈ ਉਹਦੀ ਮਜ਼ਬੂਰੀ ਨੂੰ ਵੀ ਸਮਝਣਾ ਚਾਹੀਦਾ ਜੀ, ਵੀ ਕੋਈ ਹੋਰ ਮਜ਼ਬੂਰੀ ਹੋ ਸਕਦੀ ਆ। ਪੈਸਾ ਹੀ ਤਾਂ ਨੀ ਮੁੱਖ ਹੁੰਦਾ ਜੀ, ਵੈਸੇ ਪੈਸੇ ਲਈ ਤਾਂ ਨੀ ਆਪਾਂ ਤੋਲਿਆ ਜਾ ਸਕਦਾ ਰਿਸ਼ਤੇ ਨੂੰ ਪੈਸੇ ਨਾਲ।
0: ਉਹਨੂੰ ਇਹ ਲੱਗ ਰਿਹਾ ਕਿ ਯਾਰ ਸਿਰਫ ਪੈਸੇ ਖਾਤਰ ਹੀ ਮੈਨੂੰ ਇਹ ਮੈਸੇਜ ਕਰਦੀਆਂ ਨੇ।
6: ਨਹੀਂ ਨਹੀਂ ਪੈਸੇ ਦੀ ਕਿਸੇ ਕਿਹਦੇ ਕੋਲ ਘੱਟ ਹੁੰਦੀ ਹੈ ਜੀ, ਉਹਦੇ ਨਾਲ ਕੀ ਉਹਦੀ ਕੋਠੀ ਪੈ ਜਾਣੀ ਨੇ ਇੰਨੇ ਕੁ ਪੈਸੇ ਨਾਲ,
0: $100 ਨਾਲ ਕੀ ਹੋ ਜਾਣਾ,
6: ਕੀ ਫਰਕ ਪੈ ਜਾਣਾ ਉਹਦਾ $100 ਨਾਲ। ਜਿਹੜਾ ਇਹ ਰਿਸ਼ਤਾ ਵੀ ਟਾਈਮ ਤਾਂ ਕੱਢਦੀ, ਚਾਹੇ ਸਾਲ ਬਾਅਦ ਇੱਕ ਵਾਰੀ ਕੱਢਦੇ ਆ, ਉਹ ਰਿਸ਼ਤੇ ਨੂੰ ਜ਼ਰੂਰ ਬਚਾ ਕੇ ਰੱਖਣਾ ਚਾਹੀਦਾ। ਦੇਖੋ ਵਧੀਆ ਇਹ ਵੈਸੇ ਹੈਗਾ ਪਰ ਤੁਹਾਡਾ

तेरा सड़ के तू मैं शरण तिहारी आप

ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਪਿਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. On 10 locations to serve karte ne. 2 in Brampton, 1850 Algon Road, Etobicoke. Dheere jaankari le call karo 416-213-1135 or 16213-1165.

ಮನೋಹರ ಸಾಪಗಾನ ವೇಣುನಾದ ಲೋಲ ಮಧ್ಯ ಪಾಸ್ತಕ.

महामूर्ति सुधादात्र सुधाशन विषम स्थान।

ಮನೆ ಲಗೀ ರಾತ್ಮ

0: Well, I just want a low-cost solution to invest the way I like.
1: With RBC, investees get smart, automated online investing and start with as little as $100. Invest without compromise or high fees. RBC Investees.
0: Save the date. On August 29th, Lotto 649 Superdraw is back with 20 guaranteed prizes of $40,000. Plus two jackpots. Somebody's gonna win. It could be you.
2: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
4: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ Really sorry.
1: Will I ever see you again? Yes. I know. Your destiny.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi aaj hi download karo Punjabi Lehra di app PUNJABILEHRAN. Je tusi saadi app download kar chuke ho ta us nu update vi zarur karo.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509।
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ 30 ਅਗਸਤ 2026 ਜੀ ਦਿਨ ਐਤਵਾਰ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਨਿੱਘੀ ਪਿਆਰੀ ਜੀ ਗੁੱਡ ਮੋਰਨਿੰਗ ਆਖਦੀ ਹਾਂ ਜੀ। ਸੋ ਐਤਵਾਰ ਦਾ ਦਿਨ ਜੀ ਆਓ ਸ਼ੁਰੂ ਕਰੀਏ ਅਤੇ ਸਮਾਂ ਜੋ 6:03 ਦਾ ਹੈ ਅਤੇ ਇਸ ਪਿਆਰੀ ਸਵੇਰ ਦੇ ਵਿੱਚ ਆਓ ਸਭ ਤੋਂ ਪਹਿਲਾਂ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
9: ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ।

ਜਿੱਥੇ ਖਾਸ ਤੌਰ 'ਤੇ ਜੋ ਆਪਣੇ ਟਰੱਕ ਡਰਾਈਵਰ ਵੀਰ ਨੇ, ਓਨਰ ਓਪਰੇਟਰਸ ਜੋ ਨੇ ਖਾਸ ਤੌਰ 'ਤੇ, ਉਹਨਾਂ ਦੇ ਲਈ ਇਹ ਸੰਦੇਸ਼ ਹੈ ਮੈਂਡੀ ਗਿੱਲ ਜੀ ਵੱਲੋਂ ਏਬਲ ਇੰਸ਼ੋਰੈਂਸ ਤੋਂ। ਜੀ ਤੁਸੀਂ ਆਪਣੇ ਟਰੱਕ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਫਿਰ ਕਾਰ ਦੀ ਕਰਵਾਉਣੀ ਹੈ, ਹੋਮ ਬਿਜ਼ਨਸ ਇੰਸ਼ੋਰੈਂਸ ਦੇ ਲਈ ਵੀ ਇਹਨਾਂ ਦੇ ਪਾਸ ਬਹੁਤ ਅੱਛੇ ਪਲੈਨਸ ਨੇ, ਬਹੁਤ ਅੱਛੇ ਪ੍ਰੋਗਰਾਮਸ ਨੇ। ਅਤੇ ਤੁਸੀਂ ਆਪਣੀ ਕਾਲ ਮੈਂਡੀ ਗਿੱਲ ਜੀ ਨੂੰ ਕਰਨੀ ਹੈ, ਨੰਬਰ 647-929-9509. ਜੀ ਇਹ ਨੰਬਰ ਤੁਸੀਂ ਮੈਂਡੀ ਗਿੱਲ ਜੀ ਦੇ ਲਈ ਜ਼ਰੂਰ ਨੋਟ ਕਰੋ। ਨਾਲ ਹੀ ਨੰਬਰ, ਚਲੋ ਇਹਨਾਂ ਦਾ ਇੱਕ ਹੋਰ ਸਾਡੇ ਕੋਲ ਹੈ, ਨੰਬਰ 647-883-1899 647-883-1899। ਜੀ ਇਹ ਨੰਬਰ ਵੀ ਤੁਸੀਂ ਮੈਂਡੀ ਗਿੱਲ ਜੀ ਦੇ ਲਈ ਡਾਇਲ ਜ਼ਰੂਰ ਕਰ ਸਕਦੇ ਹੋ, ਤਾਂ ਜੋ ਕਿ ਗੱਲ ਹੋਵੇ ਕਾਰ ਦੀ, ਗੱਲ ਹੋਵੇ ਟਰੱਕ ਦੀ ਇੰਸ਼ੋਰੈਂਸ ਦੀ, ਘਰ ਦੀ ਇੰਸ਼ੋਰੈਂਸ ਤੁਸੀਂ ਪੁੱਛਣੀ ਹੈ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ। ਸੋ ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਇਹ ਜੀ ਤੁਹਾਨੂੰ ਇੱਕ ਅੱਛੀ ਇੰਸ਼ੋਰੈਂਸ ਪੋਲਿਸੀ ਜ਼ਰੂਰ ਦਵਾਉਣਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ, ਨੰਬਰ 905-673-3337, 905-673-3337। ਜੀ ਤੁਸੀਂ ਬਿਲਕੁਲ ਨੋਟ ਰੱਖੋ ਜੀ। ਅਤੇ ਥੋੜ੍ਹਾ ਜਿਹਾ ਮੈਂ ਜ਼ਰੂਰ ਇਸ ਦਾ ਵੀ ਜ਼ਿਕਰ ਕਰ ਦੇਵਾਂ ਜੀ, ਜਿੱਥੇ ਗੱਲ ਆਪਣੀ ਲੇਕ ਓਨਟੈਰੀਓ ਦੀ ਪਿਛਲੇ ਕਈ ਦਿਨਾਂ ਤੋਂ ਜੋ ਚੱਲ ਰਹੀ ਹੈ। ਸੋ ਪ੍ਰੀਮੀਅਰ ਡੱਗ ਫੋਰਡ ਨੇ ਕੱਲ੍ਹ ਇਸ ਦੇ ਵਿੱਚ ਇੱਕ ਨਵਾਂ ਲੇਕ ਓਨਟੈਰੀਓ ਦਾ ਸਾਈਨ ਵੀ ਜੋ ਹੈ ਇਹ ਇੰਟਰਡਿਊਸ ਕੀਤਾ, ਜਿੱਥੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਇਸ ਨੂੰ ਲੇਕ ਅਮੈਰੀਕਾ ਬਣਾਉਣਾ ਚਾਹੁੰਦੇ ਨੇ, ਉੱਥੇ ਸਾਈਨ ਜੋ ਲੇਕ ਓਨਟੈਰੀਓ ਦਾ ਨਵਾਂ ਜੋ ਲਾਇਆ ਜਾ ਰਿਹਾ ਹੈ, ਉਸ ਦੇ ਵਿੱਚ ਇੱਕ ਪੋਰਸ਼ਨ ਜੋ ਹੈ ਉਹ ਐਡ ਜ਼ਰੂਰ ਕੀਤਾ ਗਿਆ ਕਿ ਨਾਓ ਐਂਡ ਆਲਵੇਜ਼, ਕਿ ਲੇਕ ਓਨਟੈਰੀਓ ਦਾ ਨਾਂ ਜੋ ਹੈ ਉਹ ਹੁਣ ਵੀ ਲੇਕ ਓਨਟੈਰੀਓ ਹੈ ਅਤੇ ਹਮੇਸ਼ਾ ਜੋ ਹੈ ਅੱਗੇ ਲੇਕ ਓਨਟੈਰੀਓ ਹੀ ਰਹਿਣ ਵਾਲਾ ਹੈ। ਸੋ ਇੱਕ ਮੈਸੇਜ ਜੋ ਹੈ ਉਹ ਕੈਨੇਡਾ, ਖਾਸ ਤੌਰ 'ਤੇ ਓਨਟੈਰੀਓ, ਜੋ ਮੈਸੇਜ ਜੋ ਹੈ ਜੋ US ਵੱਲ ਜੋ ਹੈ ਉਹ ਜ਼ਰੂਰ ਭੇਜਣਾ ਚਾਹੁੰਦਾ ਕਿ ਤੁਸੀਂ ਜੋ ਮਰਜ਼ੀ ਮੰਨੋ, ਅਤੇ ਇਹ ਸਾਫ਼ ਕਲੀਅਰ ਹੈ ਗੱਲ, ਅਤੇ ਅਸੀਂ ਫਿਰ ਇਸ ਤੋਂ ਪਿੱਛੇ ਨਹੀਂ ਹਟਣਾ। ਸੋ ਨਾਲ ਹੀ ਪ੍ਰੀਮੀਅਰ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਜੋ ਵੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਪਰਸਨਲ ਰਿਮਾਰਕਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਸਨ, ਅਤੇ ਉਹਨਾਂ ਨਾਲ ਸਾਰੀ ਦੁਨੀਆ ਹੀ ਕਿਤੇ ਨਾ ਕਿਤੇ ਰੈਜ਼ੋਨੇਟ ਜੋ ਹੈ ਉਹ ਜ਼ਰੂਰ ਕਰਦੀ ਹੈ, ਅਤੇ ਉਹਨਾਂ ਨੇ ਇਸ ਗੱਲ 'ਤੇ ਵੀ ਕਮੈਂਟ ਜੋ ਹੈ ਉਹ ਕੀਤਾ। ਅਤੇ ਜਿੱਥੇ ਜੀ ਨੇਪਾਲ ਦੇ ਵਿੱਚ ਜੋ ਕੁਦਰਤੀ ਕਰੋਪੀ ਵਾਪਰੀ ਹੈ, ਉੱਥੇ ਫੈਡਰਲ ਸਰਕਾਰ ਨੇ ਵੀ ਕਨਫਰਮ ਕੀਤਾ ਕਿ ਆਪਣੀ ਲੇਟੈਸਟ ਅਪਡੇਟ ਦੇ ਵਿੱਚ 32 ਕੈਨੇਡੀਅਨ ਸਿਟੀਜ਼ਨਸ ਅਤੇ ਪਰਮਾਨੈਂਟ ਰੈਜ਼ੀਡੈਂਟ ਵੀ ਨੇ ਜੋ ਕਿ ਲਾਪਤਾ ਨੇ ਨੇਪਾਲ ਅਤੇ ਤਿੱਬਤ ਦੇ ਇਸ ਬਾਰਡਰ 'ਤੇ, ਅਤੇ ਇਹਨਾਂ ਦੇ ਪਰਿਵਾਰ ਜਿੱਥੇ ਇੱਥੇ ਕੈਨੇਡਾ ਦੇ ਵਿੱਚ ਬੈਠੇ ਉਹਨਾਂ ਲਈ ਚਿੰਤਿਤ ਨੇ। ਉੱਥੇ ਫੈਡਰਲ ਸਰਕਾਰ ਜੋ ਹੈ, ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ, ਉਹ ਕਹਿੰਦੇ ਨੇ ਕਿ ਪੂਰੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਇਹਨਾਂ ਜੋ ਮਿਸਿੰਗ ਕੈਨੇਡੀਅਨ ਸਿਟੀਜ਼ਨਸ ਅਤੇ PRs ਦੀ ਕੋਈ ਨਾ ਕੋਈ ਜਾਣਕਾਰੀ ਜੋ ਹੈ ਉਹ ਮਿਲ ਸਕੇ, ਪਹੁੰਚ ਸਕੇ। ਅਤੇ ਇਸ ਦੇ ਵਿੱਚ ਜੋ ਹੈ ਕੈਨੇਡੀਅਨ ਸਰਕਾਰ ਫੰਡਿੰਗ ਵੀ ਦੇ ਰਹੀ ਹੈ। ਸੋ ਤਕਰੀਬਨ $5 million ਤੱਕ ਜੋ ਫੰਡਿੰਗ ਜੋ ਹੈ ਉਹ ਨੇਪਾਲ ਨੂੰ ਇਸ ਦੇ ਵਿੱਚ ਸਪੋਰਟ ਕਰਨ ਲਈ ਦਿੱਤੀ ਜਾ ਰਹੀ ਹੈ, ਤਾਂ ਜੋ ਕਿ ਕੋਈ ਨਾ ਕੋਈ ਖਬਰ ਜੋ ਹੈ ਇਸ ਦੇ ਵਿੱਚ ਜੋ ਹੈ ਉਹ ਜ਼ਰੂਰ ਆ ਸਕੇ। ਜਿੱਥੇ ਹੁਣ ਤੱਕ 121 ਫੋਰਨ ਨੈਸ਼ਨਲਸ ਜੋ ਆਈਡੈਂਟੀਫਾਈ ਹੋਏ ਨੇ ਉਹਨਾਂ ਦੇ ਵਿੱਚ ਕੋਈ ਵੀ ਕੈਨੇਡੀਅਨ ਜੋ ਹੈ ਉਹ ਨਹੀਂ ਹੈ, ਅਤੇ 32 ਕੈਨੇਡੀਅਨਸ ਜੋ ਨੇ ਉਹ ਲਾਪਤਾ ਨੇ। ਸੋ ਜਿੱਥੇ ਓਵਰਆਲ ਹੁਣ ਤੱਕ ਜੋ ਅੰਕੜੇ ਸਾਹਮਣੇ ਆਏ ਨੇ, 600 ਲੋਕ ਜੋ ਨੇ ਉਹਨਾਂ ਨੇ ਆਪਣੀ ਜਾਨ ਇਸ ਕੁਦਰਤੀ ਕਰੋਪੀ ਦੇ ਵਿੱਚ ਹੁਣ ਤੱਕ ਜੋ ਕਨਫਰਮਡ ਨੇ ਕਿ ਗਵਾਈ ਹੈ, ਪਰ ਨੰਬਰ ਜੋ ਹੈ ਜ਼ਿਆਦਾ, ਇੱਕ ਤਾਂ ਇਹ ਵੀ ਹੈ, ਇੱਕ ਤਾਂ ਇਹ ਵੀ ਜੋ ਬਹੁਤ ਹੀ ਅਫਸੋਸ ਹੁੰਦਾ, ਬਹੁਤ ਹੀ ਮਨ ਭਰਦਾ ਸੁਣ ਕੇ ਕਿ ਅਜਿਹਾ ਵਾਪਰਦਾ, ਜਦੋਂ ਕਈ ਤਾਂ ਉੱਥੇ ਕੈਲਾਸ਼ ਪਰਬਤ ਦੇ ਵਿੱਚ ਜੋ ਹੈ ਜਿੱਥੇ

ਆਪਣੀ ਯਾਤਰਾ 'ਤੇ ਗਏ ਹਨ ਅਤੇ ਕੈਨੇਡੀਅਨਸ ਵੀ ਉਹਨਾਂ ਦੇ ਵਿੱਚ ਸ਼ਾਮਿਲ ਹਨ ਜੋ ਕੈਲਾਸ਼ ਪਰਬਤ 'ਤੇ ਯਾਤਰਾ 'ਤੇ ਹੀ ਗਏ ਸੀ ਅਤੇ 2,500 ਦੇ ਕਰੀਬ ਲੋਕ ਜੋ ਨੇ ਅਜਿਹੇ ਨੇ ਜਿਨ੍ਹਾਂ ਦੀ ਕੋਈ ਵੀ ਹਲੇ ਖਬਰ ਇਸ ਦੇ ਵਿੱਚ ਜੋ ਹੈ ਉਹ ਨਹੀਂ ਆਈ ਹੈ। ਸੋ ਪਰਮਾਤਮਾ ਅੱਗੇ ਅਰਦਾਸ ਜੀ ਇਹੋ ਕਰਦੇ ਹਾਂ ਕਿ ਜੋ ਆਪਣੇ ਜੋ ਉਡੀਕ ਰਹੇ ਨੇ ਕਿ ਕੋਈ ਨਾ ਕੋਈ ਖਬਰ ਜੋ ਹੈ ਜੋ ਸੁੱਖ ਦੀ ਆਵੇ, ਅਸੀਂ ਅਰਦਾਸ ਇਹੋ ਕਰਦੇ ਨੇ ਕਿ ਪਰਮਾਤਮਾ ਜੋ ਹੈ ਇਸ ਦੇ ਵਿੱਚ ਜੋ ਹਿੰਮਤ ਜੋ ਹੈ ਉਹ ਸਾਰਿਆਂ ਨੂੰ ਦੇਵੇ ਅਤੇ ਇਹ ਜੋ ਕੁਦਰਤੀ ਕਰੋਪੀ ਹੋਈ ਹੈ ਇਸ ਕਾਰਨ ਜੋ ਨੁਕਸਾਨ ਹੋਇਆ, ਜੋ ਜਾਨੀ ਨੁਕਸਾਨ ਖਾਸ ਤੌਰ 'ਤੇ ਜਿਸ ਦੀ ਗੱਲ ਕਰੀਏ, ਕਿ ਪਰਮਾਤਮਾ ਹਿੰਮਤ ਜੋ ਹੈ ਉਹ ਸਾਰਿਆਂ ਨੂੰ ਬਖਸ਼ੇ ਅਤੇ ਕੋਈ ਨਾ ਕੋਈ ਖਬਰ ਜੋ ਹੈ ਆਪਣਿਆਂ ਦੀ ਜ਼ਰੂਰ ਆਵੇ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ ਅਤੇ ਬਹੁਤ ਹੀ ਜਲਦ ਅੱਜ ਦੀਆਂ ਜੋ ਖਬਰਾਂ ਨੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ ਅਸੀਂ ਸ਼ੁਰੂ ਕਰਾਂਗੇ ਅਤੇ ਉਸ ਤੋਂ ਪਹਿਲਾਂ ਆਓ ਸਰਵਣ ਕਰੀਏ ਜੀ ਇੱਕ ਸ਼ਬਦ ਅਤੇ ਬਹੁਤ ਹੀ ਜਲਦ ਅੱਜ ਦੀਆਂ ਖਬਰਾਂ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ।

0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kafi kifayati keemton vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items leet tandoori grill ajo. Indian food land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516। ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ ਅਤੇ ਅੱਜ ਦੀਆਂ ਖ਼ਬਰਾਂ ਦਾ ਸਮਾਂ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਜੀ ਲਾਈਨ 'ਤੇ ਬਣ ਚੁੱਕੇ ਨੇ। ਰਮੇਸ਼ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ, ਸਤਿ ਸ਼੍ਰੀ ਅਕਾਲ।
4: ਰੁਪਿੰਦਰ ਜੀ, ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
3: ਜੀ। ਰਮੇਸ਼ ਜੀ, ਅਤੇ ਖ਼ਬਰਾਂ ਜਦੋਂ ਹੁਣ ਅਸੀਂ ਸ਼ੁਰੂ ਕਰਨੀ ਹੈ, ਰਮੇਸ਼ ਜੀ ਸਭ ਤੋਂ ਪਹਿਲੀ ਗੱਲ ਕਿ ਉਹਨਾਂ ਅੱਜ ਮੌਸਮ ਦੀ ਤੋਰੀਏ, ਕਿਉਂਕਿ ਅਗਸਤ ਦਾ ਮਹੀਨਾ ਜੋ ਹੈ ਇਹ ਬੀਤ ਚੱਲਾ ਅਤੇ ਸਪਟੈਂਬਰ ਦੀ ਸ਼ੁਰੂਆਤ ਹੋਣੀ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਜੀ ਕਿਹੋ ਜਿਹਾ?
4: ਦੇਖੋ, ਗੱਲ ਇਸ ਤਰ੍ਹਾਂ ਆ, ਮੌਸਮ ਵਿੱਚ ਵੈਸੇ ਤੇ ਬਰਸਾਤ ਲਗਭਗ ਪੰਜਾਬ ਚੋਂ, ਉੱਤਰੀ ਭਾਰਤ ਚੋਂ ਕਾਫੀ ਵੱਡੇ ਪੱਧਰ ਤੇ ਹੇਠਾਂ ਨੂੰ ਚਲੇ ਗਈ ਹੈ, ਭਾਵ ਕਿ ਘੱਟ ਗਈ ਹੈ
3: ਜੀ।
4: ਵਿੱਚ ਵਿਚਾਲੇ ਕਿਤੇ ਛੜਾਕਾ ਪਹਾੜਾਂ ਚ ਜ਼ਰੂਰ ਪੈ ਰਿਹਾ, ਮੈਦਾਨੀ ਖੇਤਰਾਂ ਚ ਇਸ ਵੇਲੇ ਵਰਖਾ ਨਹੀਂ, ਔਰ ਵਰਖਾ ਨਾ ਪੈਣ ਕਰਕੇ ਰੁਪਿੰਦਰ ਜੀ ਇਸ ਵੇਲੇ ਜਦੋਂ ਤਾਪਮਾਨ ਆਖ ਤੇ ਤਾਪਮਾਨ ਉੱਪਰ ਨੂੰ ਚਲਾ ਗਿਆ, ਭਾਵ ਕਿ ਕਾਫੀ ਗਰਮੀ ਇਸ ਵੇਲੇ ਪੰਜਾਬ ਚ ਹੋਰ ਮੈਦਾਨੀ ਖੇਤਰਾਂ ਚ ਦਰਜ ਕੀਤੀ ਜਾ ਰਹੀ। ਇੱਕ ਵਾਰੀ ਫਿਰ ਪਾਰਾ ਉੱਪਰ ਨੂੰ ਗਿਆ, ਜਿਹੜੀ ਬੀਤੇ ਦਿਨਾਂ ਚ ਮੌਸਮ ਦੇ ਵਿੱਚ ਵਰਖਾ ਕਰਕੇ, ਬਰਸਾਤ ਕਰਕੇ ਭੋਰਾ ਕੁ ਵਾਪਸੀ ਹੋਈ ਸੀ, ਰਾਤਾਂ ਥੋੜੀਆਂ ਜਿਹੀਆਂ ਹੇਠਾਂ ਨੂੰ ਗਈਆਂ ਸੀ
3: ਜੀ,
4: ਉਹ ਹੁਣ ਪਾਰਾ ਉੱਪਰ ਨੂੰ ਹੈ। ਉਹਦੇ ਕਰਕੇ ਜਦੋਂ ਗਰਮੀ ਹੁੰਦੀ ਹੈ, ਬਿਜਲੀ ਦੀ ਡਿਮਾਂਡ ਵੱਧਦੀ ਹੈ, ਜਦੋਂ ਬਿਜਲੀ ਦੀ ਡਿਮਾਂਡ ਵੱਧਦੀ ਹੈ ਤੇ ਬਿਜਲੀ ਇੰਨੀ ਦਿੱਤੀ ਨਹੀਂ ਜਾ ਰਹੀ ਸਰਕਾਰ ਤੋਂ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਤੇ ਬਿਜਲੀ ਦੇ ਲੰਬੇ ਕੱਟ ਲੱਗ ਰਹੇ, ਲੋਕ ਪਰੇਸ਼ਾਨ ਹੈ। ਦੂਜੇ ਪਾਸੇ ਮੌਸਮ ਦਾ ਜਦੋਂ ਤੁਸੀਂ ਜ਼ਿਕਰ ਕੀਤਾ, ਨੇਪਾਲ ਦੀ ਗੱਲ ਕਰੀ, ਅਸੀਂ ਤਾਜ਼ਾ ਤਰੀਨ ਨੇਪਾਲ ਦੇ ਹਾਲਾਤ ਵੇਖੇ ਆ ਕਿ ਕੁਛ ਉੱਥੇ ਹੋਇਆ ਹੈ, ਤੇ ਉਹ ਵੀ ਮੌਸਮੀ ਤਬਦੀਲੀਆਂ ਦੇ ਚੱਕਰ ਚੋਂ ਨਿਕਲ ਕੇ ਗੱਲ ਉੱਥੇ ਤੱਕ ਪਹੁੰਚੀ। ਉੱਥੇ ਕਾਫੀ ਨੁਕਸਾਨ ਅਸੀਂ ਬੀਤੇ ਕੱਲ ਵੀ ਸਰੋਤਿਆਂ ਨਾਲ ਸਾਂਝ ਪਾਈ ਸੀ ਕਿ ਬਹੁਤ ਵੱਡਾ ਮਾਲੀ ਤੇ ਅਸੀਂ ਗੱਲ ਹੀ ਨਹੀਂ ਕਰਨੋਂ ਹਟ ਗਏ, ਜਾਨੀ ਨੁਕਸਾਨ ਹੀ ਬਹੁਤ ਵੱਡਾ ਹੋ ਚੁੱਕਾ ਹੈ ਕਿ ਏਦਾਂ ਦੇ ਹਾਲਾਤ ਹੈ ਉੱਥੇ ਕਿ ਹੁਣ ਤੱਕ ਸਰਕਾਰੀ ਤੌਰ ਤੇ ਕਰੀਬ ਕਰੀਬ 800 ਮੌਤਾਂ ਰਿਪੋਰਟ ਹੋ ਚੁੱਕੀਆਂ ਸਰਕਾਰੀ ਤੌਰ ਤੇ, ਤੇ ਹਜ਼ਾਰਾਂ ਲੋਕ ਜਿਹੜੇ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਧਰ ਚਲੇ ਗਏ, ਕਿੱਥੇ ਹੈਗੇ ਕਿ ਨਹੀਂ ਹੈਗੇ। ਔਰ ਉੱਥੇ ਜਿਹੜੇ ਪ੍ਰੋਜੈਕਟ ਚੱਲਦੇ ਸੀ ਪਹਾੜੀ ਖੇਤਰ ਦੇ ਵਿੱਚ, ਜਿਹੜੇ ਸੁਰੰਗਾਂ ਬਣਦੀਆਂ ਨੇ ਆਰ ਪਾਰ ਦੇ ਰਸਤੇ, ਉਹ ਰੁਪਿੰਦਰ ਜੀ ਉੱਥੇ ਕਹਿੰਦੇ ਆ ਕਿ ਕਰੀਬ ਕਰੀਬ 1000 ਕਰਮਚਾਰੀ ਉਹ ਸੁਰੰਗਾਂ ਦੇ ਵਿੱਚ ਫਸ ਗਏ ਨੇ, ਅੱਗੇ ਗਾਰ ਜੰਮ ਗਈ, ਉਹ ਅੰਦਰ ਕੰਮ ਕਾਜ ਤੇ ਗਏ ਸੀ, ਉਹ ਬੜੇ ਹਾਲਾਤ ਹੈ ਉਹਨਾਂ ਦੇ ਹੀ, ਜਿਹੜੇ ਇਸ ਵੇਲੇ ਰੈਸਕਿਊ ਓਪਰੇਸ਼ਨ ਚਲਾਉਣੇ ਬੜੇ ਔਖੇ ਹੋਏ ਆ। ਔਰ ਉਹ ਨੇਪਾਲ ਦੀ ਜਿਹੜੀ ਜੋ ਉੱਥੇ ਦੀ ਤਰਾਸ ਸੀ ਉਹਦੀ ਗੂੰਜ ਭਾਰਤ ਤੱਕ ਹੈ। ਬਹੁਤ ਸਾਰੇ ਭਾਰਤੀ ਕੈਲਾਸ਼ ਯਾਤਰਾ ਉੱਥੇ ਗਏ ਸੀਗੇ, ਉਸ ਯਾਤਰਾ ਤੇ ਉੱਥੇ ਫਸੇ ਹੋਏ ਨੇ, ਹਾਲਾਂਕਿ ਅੱਜ ਲੋਕ ਵਾਪਸ ਪਰਤਣਾ ਸ਼ੁਰੂ ਹੋਏ ਨੇ। ਮੇਰੇ ਤੋਂ ਪੰਜਾਬ ਦੀ ਇੱਕ ਰਿਪੋਰਟ ਹੈ, ਤਰਨ ਤਾਰਨ ਜ਼ਿਲ੍ਹੇ ਦਾ ਸ਼ਮਸ਼ੇਰ ਸਿੰਘ ਉੱਥੇ, ਆ ਜਿਹੜੇ ਮੈਂ ਪ੍ਰੋਜੈਕਟਾਂ ਦੀ ਗੱਲ ਕਰਕੇ ਹਟਿਆ, ਜਿਹੜੇ ਹਾਈਡਰੋ ਪਾਵਰ ਪ੍ਰੋਜੈਕਟ ਉੱਥੇ ਚੱਲਦੇ ਨੇ, ਉੱਥੇ ਕੰਮ ਧੰਦੇ ਤੇ ਕਈ ਲੋਕ ਗਏ ਆ, ਉਹ ਲਾਪਤਾ ਨੇ, ਸੰਪਰਕ ਕੋਈ ਨਹੀਂ ਹੋ ਰਿਹਾ। ਸੋ ਦੂਜੇ ਪਾਸੇ ਜਿਹੜਾ ਤਾਜ਼ਾ ਤਰੀਨ ਇੱਧਰਲਾ ਮੌਸਮ ਹੈ ਉਹਦੇ ਵਿੱਚ ਅੱਜ ਜ਼ਰੂਰ ਜਿਹੜਾ ਰੁਪਿੰਦਰ ਜੀ ਮੌਸਮ ਵਿਗਿਆਨੀਆਂ ਨੇ ਆਖਿਆ ਕਿ ਅੱਜ ਸ਼ਾਮ ਤੋਂ ਪੰਜਾਬ ਤੇ ਮੌਸਮ ਚ ਤਬਦੀਲੀ ਆਉਣੀ ਹੈ, ਕਈ ਕਈ ਥਾਵਾਂ ਤੇ ਵਰਖਾ ਤੇ ਹਵਾਵਾਂ ਚੱਲਣਗੀਆਂ, ਤੇ 3 ਸਤੰਬਰ ਤੱਕ ਕਹਿੰਦੇ ਕਿ ਥੋੜ੍ਹਾ ਜਿਹਾ ਮੀਂਹ ਵਗੈਰਾ ਪੈਣਾ ਹੈਗਾ, ਜੋ ਪੈਂਦਾ ਤੇ ਚੰਗੀ ਗੱਲ ਹੀ ਹੈ ਕਿਉਂਕਿ ਗਰਮੀ ਕਾਫੀ ਹੈ ਤੇ ਫਸਲਬਾੜੀ ਲਈ ਚੰਗੀ ਗੱਲ ਹੈ। ਸੋ ਮੌਸਮ ਵਿਗਿਆਨੀਆਂ ਨੇ ਅੱਜ ਦੁਬਾਰਾ ਇਸ਼ਾਰਾ ਦੇ ਦਿੱਤਾ ਹੈ ਕਿ ਅੱਜ ਮੌਸਮ ਵਿੱਚ ਤਬਦੀਲੀ ਆ ਜਾਣੀ ਹੈ ਤੇ ਟਾਵਾਂ ਟਾਵਾਂ ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਆਉਂਦੇ ਦਿਨਾਂ 'ਚ ਮੀਂਹ ਪੈ ਸਕਦਾ ਹੈ।
3: ਜੀ ਰਮੇਸ਼ ਜੀ, ਤੇ ਜੀ ਗੱਲ ਹੁਣ ਸਿਆਸਤ ਦੀ ਤੋਰੀਏ ਰਮੇਸ਼ ਜੀ, ਤੇ ਅਮਿਤ ਸ਼ਾਹ ਵੱਲੋਂ ਖਬਰ ਹੈ ਪੰਜਾਬ 'ਚ 117 ਫੇਰੀਆਂ ਦੀ ਤਿਆਰੀ ਵੀ ਹੋ ਚੁੱਕੀ ਹੈ ਜੀ, ਕੀ ਖਾਸ ਰਿਪੋਰਟ ਹੈ?
4: ਰੁਪਿੰਦਰ ਜੀ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਦਾ ਇਹਨਾਂ ਦਿਨਾਂ 'ਚ ਗਰਮ ਹੋਣਾ ਬੜੀ ਸੁਭਾਵਿਕ ਪ੍ਰਕਿਰਿਆ ਆ
3: ਜੀ,
4: ਕਿ ਵੋਟਾਂ 'ਚ ਬਹੁਤ ਥੋੜਾ ਸਮਾਂ, ਗਿਣਤੀ ਦਾ ਸਮਾਂ ਰਹਿ ਗਿਆ, ਗਿਣਤੀ ਦੇ ਹਫ਼ਤੇ ਹੁਣ ਤੇ ਮਹੀਨੇ ਵੀ ਨਹੀਂ ਕਹਿ ਸਕਦੇ, ਕੋਈ ਲਗਭਗ 8 ਮਹੀਨੇ ਮੁਕੰਮਲ ਹੋ ਗਏ, ਇਸ ਸਾਲ ਦੇ 4 ਰਹਿ ਗਏ, ਤੇ ਇਸ ਸਾਲ ਦੇ ਵਿੱਚ ਤੁਸੀਂ ਵੇਖਿਓ ਕਿ ਹੋ ਸਕਦਾ ਵੋਟਾਂ ਦਾ ਐਲਾਨ ਹੋ ਜਾਏ, ਹੋ ਸਕਦਾ ਪੈਣ ਭਾਵੇਂ ਅਗਲੇ ਸਾਲ 'ਚ ਐਲਾਨ ਇਸ ਸਾਲ 'ਚ ਹੋ ਜਾਏ। ਹੁਣ ਵੋਟਾਂ ਨੂੰ ਲੈ ਕੇ ਸਰਗਰਮੀਆਂ ਹਮੇਸ਼ਾ ਹੀ ਤੇਜ਼ ਹੁੰਦੀਆਂ ਨੇ, ਤੇ ਫਿਰ ਪੰਜਾਬ ਵਿੱਚ ਵੀ ਤੇਜ਼ ਹੈ। ਔਰ ਜਿਸ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ, ਅਮਿਤ ਸ਼ਾਹ ਹੋਣਾ ਦਾ ਜ਼ਿਕਰ ਕੀਤਾ
3: ਜੀ,
4: ਰੁਪਿੰਦਰ ਜੀ ਭਾਰਤੀ ਜਨਤਾ ਪਾਰਟੀ 'ਚ ਕੁਝ ਖਾਸੀਅਤ ਹੈ ਚੋਣ ਪ੍ਰਕਿਰਿਆ ਨੂੰ ਲੈ ਕੇ, ਚੋਣ ਲੜਨ ਦੀ ਪ੍ਰਕਿਰਿਆ ਨੂੰ ਲੈ ਕੇ। ਭਾਰਤੀ ਜਨਤਾ ਪਾਰਟੀ ਜਦੋਂ ਤੋਂ ਭਾਰਤੀ ਸਿਆਸਤ ਦੇ ਵਿੱਚ ਵੱਡੇ ਪੱਧਰ ਤੇ ਉਜਾਗਰ ਹੋਈ ਹੈ, ਜਾਂ ਕਹੀਏ ਕਿ ਸਿਆਸਤ ਤੇ ਕਬਜ਼ਾ ਕੀਤਾ ਭਾਰਤੀ ਸਿਆਸਤ ਤੇ, ਅਸੀਂ ਲਗਾਤਾਰ ਵੇਖ ਰਹੇ ਹਾਂ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਜਾ ਕੇ ਸਿਆਸੀ ਮੈਦਾਨ ਮਲਦੀ ਆ ਨਾ, ਬੜੀ ਮਜ਼ਬੂਤੀ ਦੇ ਨਾਲ ਮਲਦੀ ਹੈ। ਜਿਹਦੀ ਸਭ ਤੋਂ ਵੱਡੀ ਉਦਾਹਰਣ ਤੇ ਪੱਛਮੀ ਬੰਗਾਲ ਹੈ ਤਾਜ਼ਾ ਤਰੀਨ। ਪੱਛਮੀ ਬੰਗਾਲ ਵਿੱਚ ਕੋਈ ਸੁਪਨਾ ਨਹੀਂ ਲੈ ਸਕਦਾ ਸੀ 5-7-10 ਸਾਲ ਪਹਿਲਾਂ ਤੱਕ ਕਿ ਉੱਥੇ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗ ਸਕਦੇ ਆ। ਦੇਖੋ ਉੱਥੇ ਦੀ ਸਿਆਸਤ ਕਿੱਥੇ ਖੱਬੇ ਪੱਖੀਆਂ ਦਾ ਸਿਆਸੀ 33 ਸਾਲ ਦਾ, ਤੇ ਕਿੱਥੇ ਮਮਤਾ ਬੈਨਰਜੀ ਦਾ ਏਡਾ ਵੱਡਾ ਕਿਲਾ, ਤੇ ਸਾਡੇ ਅਗਲਿਆਂ ਨੇ ਢਹਿ ਢੇਰੀ ਕਰ ਦਿੱਤੇ ਵਿੱਚ ਖੜੇ ਜੀ ਮਮਤਾ ਬੈਨਰਜੀ। ਸਿਆਸੀ ਤੌਰ ਤੇ ਪਛਾੜੇ ਪਛਾੜੇ ਭਾਜਪਾ ਨੇ ਮਮਤਾ ਬੈਨਰਜੀ ਦੀ ਰਾਜਨੀਤਿਕ ਪਾਰਟੀ ਆਸ਼ੀਏ ਤੇ ਲਿਆ ਕੇ ਖੜੀ ਕਰ ਦਿੱਤੀ, ਜਿਹੜੀ ਮਮਤਾ ਬੈਨਰਜੀ ਕਹਿੰਦੀ ਸੀ ਕਿ ਦੇਸ਼ ਦੇ ਵਿੱਚ ਜਿਹੜਾ ਇੰਡੀਆ ਗੱਠਜੋੜ ਹੈ ਉਹਦੀ ਅਗਵਾਈ ਮੈਂ ਹੀ ਕਰਦੀ ਜੱਚਦੀ ਹਾਂ, ਅੱਜ ਇੰਡੀਆ ਗੱਠਜੋੜ ਛੱਡੋ, ਉਹਦੀ ਆਪਣੀ ਪਾਰਟੀ 'ਚ ਉਹਦੀ ਅਗਵਾਈ ਨਹੀਂ ਹੈਗੀ, ਅੱਜ ਹਾਲਾਤ ਇਹ ਹੈ। ਔਰ ਇਹ ਭਾਰਤੀ ਜਨਤਾ ਪਾਰਟੀ ਦਾ ਉਹ ਸਿਆਸੀ ਦਾਅ ਪੈਂਤੜਾ ਹੈ, ਠੀਕ ਹੈ ਸਿਆਸੀ ਵਿਰੋਧੀ ਤੇ ਕਹਿਣਗੇ ਜੀ ਭਾਜਪਾ ਕਰਦੀ ਹੈ ਉਹ ਕਰਦੀ ਹੈ, ਪਰੰਤੂ ਅਗਲਿਆਂ ਦਾ ਭਾਈ ਆਪਣਾ ਗੁਣ ਹੈ ਇਹੋ, ਜਿਸ ਗੁਣ ਦੇ ਕਰਕੇ ਉਹ ਲਗਾਤਾਰ ਭਾਰਤੀ ਸਿਆਸਤ 'ਚ ਕਾਬਜ ਹੋ ਰਹੇ ਹੈ। ਹੁਣ ਜੇ ਪੱਛਮੀ ਬੰਗਾਲ ਵਰਗਾ ਕਿਲਾ ਸਿਆਸੀ ਤੌਰ ਤੇ ਢਟਾਇਆ ਜਾ ਸਕਦਾ ਹੈ, ਪੰਜਾਬੀ 'ਚੋਂ ਮਰਜ਼ੀ ਕਹੀ ਜਾਂਦੀ, ਇਹ ਤੇ ਐ ਨਹੀਂ ਹੋ ਸਕਦਾ ਤੇ ਪੈਰ ਨਹੀਂ ਲਾ ਸਕਦੇ ਭਾਜਪਾ ਨੂੰ ਕਿਨ ਪੁੱਛਣਾ
3: ਜੀ। ਜੀ ਰਮੇਸ਼ ਜੀ,
4: ਮੈਨੂੰ ਕੀਤੀ ਜਨਤਾ ਪਾਰਟੀ ਦੇ ਨਾਲ ਦੇ ਜਾਲ ਪਛਾਣ ਚੋ ਗਿਆ, ਰਵਨੀ ਬੇਟੂ ਵਰਗਿਆਂ ਦੇ ਮੇਰੀ ਆਵਾਜ਼ ਠੀਕ ਜਾ ਰਹੀ ਹੈ
3: ਜੀ? ਰਮੇਸ਼ ਜੀ ਹੁਣ ਬਿਹਤਰ ਹੈ, ਥੋੜ੍ਹੀ ਮੁਸ਼ਕਿਲ ਜੋ ਹੈ ਪਿਛਲੇ ਇੱਕ ਮਿੰਟ ਦੇ ਵਿੱਚ ਜ਼ਰੂਰ ਸੀ, ਪਰ ਹੁਣ ਮੇਰੇ ਖਿਆਲ ਆਵਾਜ਼ ਠੀਕ ਹੈ। ਜੀ ਜੀ ਰਮੇਸ਼ ਜੀ,
4: ਕੀ ਮੇਰੀ ਆਵਾਜ਼ ਸਰੋਤਿਆਂ ਤੱਕ ਜਾ ਰਹੀ ਹੈ ਰੁਪਿੰਦਰ ਜੀ?
3: ਜੀ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਜੀ, ਥੋੜ੍ਹੀ ਜੀ ਡਿਸਟਰਬੈਂਸ ਜੋ ਹੈ ਵਿੱਚ ਸੀਗੀ, ਪਰ ਹੁਣ ਆਵਾਜ਼ ਥੋੜ੍ਹੀ ਕਲੀਅਰ ਹੈ।
4: ਮਿਹਰਬਾਨੀ ਜੀ, ਮੈਂ ਗੱਲ ਕਰ ਰਿਹਾ ਸੀ ਰੁਪਿੰਦਰ ਜੀ ਕਿ ਭਾਰਤੀ ਜਨਤਾ ਪਾਰਟੀ ਜਿਸ ਢੰਗ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਆਪਣਾ ਸਿਆਸੀ ਜਾਲ ਅੰਦਰ ਖਾਤੇ ਵਿਛਾ ਰਹੀ ਸੀ, ਜਿਹਦੇ ਬਹੁਤ ਸਾਰੀਆਂ ਪਰਤਾਂ ਹੁਣ ਜਗ ਜਾਹਰ ਹੋ ਗਈਆਂ। ਬੀਤੇ ਕੱਲ ਮੈਂ ਪੰਜਾਬ ਦੀ ਆਪਣੇ ਆਪ ਨੂੰ ਜਿਹੜੀ ਸਭ ਤੋਂ ਵੱਡੀ ਪੰਥਕ ਧਿਰ ਕਹਿੰਦੀ ਸੀ, ਜਿਹੜੀ ਕਹਿੰਦੇ ਕਿ ਅਸੀਂ ਪੰਥ ਦੇ ਰਾਖੀ ਆ, ਸਾਡੇ ਤੋਂ ਵੱਧ ਸਿਧਾਂਤ ਕਿਸੇ ਨੂੰ ਆਉਂਦੇ ਹੀ ਨਹੀਂ, ਉਹ ਪਾਰਟੀ ਦਾ ਜਿਹੜਾ ਸਾਬਕਾ ਜਥੇਦਾਰ ਨਾਲੇ ਜਿਹੜਾ ਕਹਿੰਦਾ ਸਿਧਾਂਤ ਜਿਹੜਾ ਸਿੱਖੀ ਦੇ ਸਿਧਾਂਤ ਹੈ ਹੀ ਸਾਡੇ ਬੋਝੇ ਚ, ਬਾਕੀ ਤੇ ਐਵੇਂ ਹੀ ਹੈ। ਉਹ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਹੋਣਾ ਨੇ ਬਹੁਤ ਸਿੱਧੇ ਸ਼ਬਦਾਂ ਚ ਕਹਿਤਾ ਜੀ ਸਾਨੂੰ ਭਾਜਪਾ ਦੇ ਨਾਲ ਗੱਠਜੋੜ ਵਿੱਚ ਕੋਈ ਇਤਰਾਜ਼ ਨਹੀਂ, ਤੇ ਜਦੋਂ ਦੂਸਰੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਭਾਈ ਇੱਥੇ ਖੜੀ ਭਾਜਪਾ ਨੇ ਕੀਤੀ, ਉਦੋਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਸੀ, ਅੱਜ ਚੀਜ਼ਾਂ ਉਹ ਜਗ ਚਾਰ ਹੋ ਗਈਆਂ। ਸੁਖਬੀਰ ਸਿੰਘ ਬਾਦਲ ਦਾ ਸਮਝੌਤੇ ਦੀ ਗੱਲ ਲਗਭਗ ਤੈਅ ਆ, ਕਈਆਂ ਦਾ ਸਮਝੌਤਾ ਨਹੀਂ, ਚਲੋ ਉਹ ਗੱਲ ਅਸੀਂ ਅਜੇ ਫਿਰ ਸਮੇਂ ਤੋਂ ਪਹਿਲੀ ਹੋ ਜਾਏਗੀ। ਉਹ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਪਰਤਾਂ ਖੁੱਲ੍ਹ ਜਾਣੀਆਂ ਕਿ ਭਾਰਤੀ ਜਨਤਾ ਪਾਰਟੀ ਨੇ ਏਡਾ ਗੂੜਾ ਜਾਲ ਵਿਛਾਇਆ ਕਿ ਇੱਦਾਂ ਦੀਆਂ ਪਾਰਟੀਆਂ ਵੀ ਤਿਆਰ ਕਰ ਦਿੱਤੀਆਂ ਕਿ ਭਾਈ ਤੁਸੀਂ ਪੰਜਾਬ ਜਿਹਨੂੰ ਆਪਾਂ ਕਹਿੰਦੇ ਟਿੰਡ 'ਚ ਕਾਨਾ ਪਾਉਣਾ, ਚਾਹੇ ਉਹ ਨਵਜੋਤ ਕੌਰ ਸਿੱਧੂ ਦੀ ਧਰਮ ਪਤਨੀ ਵਾਲੀ ਪਾਰਟੀ ਹੈ ਜਾਂ ਹੋਰ ਇੱਕ ਦੀ ਕਹਿ ਸਕਦੇ ਹਾਂ ਪੰਥਕ ਪਾਰਟੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਢੰਗ ਦੇ ਨਾਲ ਆਪਣਾ ਪੰਜਾਬ ਦੇ ਵਿੱਚ ਸਿਆਸੀ ਜਾਲ ਇਸ ਵੇਲੇ ਵਿਛਾਇਆ ਹੋਇਆ
3: ਜੀ,
4: ਤੇ ਰੁਪਿੰਦਰ ਜੀ ਜੇ ਭੋਰਾ ਨਤੀਜੇ ਉਹਦੇ ਵਾਲੇ ਪਾਸੇ ਆ ਜਾਣ 2027 'ਚ, ਤੇ ਬਹੁਤ ਵੱਡਾ ਕੋਈ ਹੈਰਾਨੀਜਨਕ ਨਹੀਂ ਹੋਵੇਗਾ ਜਿੱਡਾ ਉਹਨਾਂ ਨੇ ਇਸ ਵੇਲੇ ਯਤਨ ਕੀਤਾ ਹੋਇਆ। ਤੁਸੀਂ ਅਮਿਤ ਸ਼ਾਹ ਦਾ ਜ਼ਿਕਰ ਕੀਤਾ, ਦੇਖੋ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ, ਤੇ ਅੱਜ ਭਾਜਪਾ ਨੇ ਇਹ ਗੱਲ ਆਖ ਦਿੱਤੀ ਕਿ ਅਮਿਤ ਸ਼ਾਹ 117 ਵਿਧਾਨ ਸਭਾ ਖੇਤਰਾਂ 'ਚ ਜਾਣਗੇ। ਇਹ ਤੇ ਅਮਿਤ ਸ਼ਾਹ ਦੀ ਹੈ, ਬਾਕੀ ਕਿੰਨੇ ਆਉਣੇ ਉਹ ਪੁੱਛੋ ਹੀ ਨਾ ਬਾਡੀ। ਆ ਜਿਹੜੇ ਕੇਂਦਰੀ ਮੰਤਰੀ ਤੇ ਮੈਨੂੰ ਲੱਗਦਾ ਕਿ ਸਾਰੇ ਦੇ ਸਾਰੇ ਪੰਜਾਬ ਉਹਨਾਂ ਨੇ ਲਾਏ ਹੋਏ ਹੈ। ਆ ਕੱਲ ਪਰਸੋਂ ਫਿਰ ਇੱਕ ਵਾਰ ਹੋ ਕੇ ਗਏ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਚੌਹਾਨ ਸਾਹਿਬ, ਸ਼ਿਵਰਾਜ ਚੌਹਾਨ ਜੀ, ਪਤਾ ਨਹੀਂ ਹੋਰ ਕਿੰਨੇ ਕੁ ਲਗਾਤਾਰ ਗੇੜੀਆਂ ਮਾਰ ਰਹੇ ਹੈ। ਨੈਬ ਸਿੰਘ ਸੈਣੀ ਨੂੰ ਤੇ ਉਹਨਾਂ ਨੇ ਕਹਿ ਦਿੱਤਾ ਕਿ ਹਰਿਆਣੇ ਨੂੰ ਛੱਡ ਤੂੰ, ਸਾਂਭਲਾਂਗੇ ਅਸੀਂ ਆਪੇ, ਤੂੰ ਰਹਿਣਾ ਹੀ ਪੰਜਾਬ ਹੈ। ਹੁਣ ਸੋਹਣੀ ਉਹਨੂੰ ਪੱਗ ਪਤਾ ਨਹੀਂ ਕਿਸੇ ਨੇ ਬੰਨੀ ਸਿਖਾਤੀ ਜਾਂ ਕਿਸੇ ਤੋਂ ਬਣਾ ਕੇ ਆਉਂਦਾ, ਉਹ ਰਹਿੰਦਾ ਹੈ ਪੰਜਾਬ ਹੈ। ਅਮਿਤ ਸ਼ਾਹ ਦੀਆਂ 117 ਫੇਰੀਆਂ ਚਰਚਾ 'ਚ ਆ ਗਈਆਂ ਕਿ 117 ਵਿਧਾਨ ਸਭਾ ਖੇਤਰਾਂ 'ਚ ਜਾਣਾ। ਸੋ ਇਹ ਜਿਹੜੀਆਂ ਸਿਆਸੀ ਸਰਗਰਮੀਆਂ ਭਾਰਤੀ ਜਨਤਾ ਪਾਰਟੀ ਦੀਆਂ ਹੈ, ਮੈਨੂੰ ਲੱਗਦਾ ਕਿ ਇਹ ਵੱਡੇ ਪੱਧਰ 'ਤੇ ਪੰਜਾਬ 'ਚ ਕੋਈ ਸਿਆਸੀ ਤਬਦੀਲੀ ਦੀ ਤਿਆਰੀ ਹੈ। ਬਾਕੀ ਭਾਈ ਵੇਖਦੇ ਹਾਂ, ਫੈਸਲਾ ਤੇ ਪੰਜਾਬੀ ਵੋਟਰਾਂ ਨੇ ਕਰਨਾ, ਹੱਥ ਉਹਨਾਂ ਦੀ ਹੋਏਗਾ ਸਾਰਾ ਕੁਛ, ਪਰੰਤੂ ਜੋ ਬੀਤੇ ਸਮੇਂ ਦਾ ਤਜਰਬਾ ਹੈ ਭਾਰਤੀ ਜਨਤਾ ਪਾਰਟੀ ਦਾ ਔਰ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੈਰ ਪਸਾਰ ਚੁੱਕੀ ਹੈ, ਮੈਨੂੰ ਲੱਗਦਾ ਕਿ ਕੁਛ ਨਾ ਕੁਛ ਰੰਗ ਦਿਖਾ ਸਕੇਗੀ।
3: ਜੀ ਬਿਲਕੁਲ ਰਮੇਸ਼ ਜੀ, ਅਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਰੂਰ ਦੱਸ ਦਈਏ ਜੀ ਸੰਦੇਸ਼, ਇਹ ਤੁਸੀਂ ਨੋਟ ਕਰ ਲਓ ਜੀ, ਗਲੋਬਲ ਕੰਫਰਟ ਏਅਰ ਵਾਲਿਆਂ ਦਾ ਏਸੀ ਫਰਨੈਂਸ ਨਵਾਂ ਲਗਵਾਉਣਾ ਜਾਂ ਫਿਰ ਤੁਸੀਂ ਆਪਣਾ ਏਸੀ ਫਰਨੈਂਸ ਰਿਪੇਅਰ ਕਰਵਾਉਣਾ ਜੀ, ਜ਼ਰੂਰ ਸੰਪਰਕ ਕਰੋ ਗਲੋਬਲ ਕੰਫਰਟ ਏਅਰ ਤੋਂ ਤੇਜਪਾਲ ਜੀ ਹੋਰਾਂ ਨੂੰ। ਨੰਬਰ 905-790-9080 ਹੈ, 905-790-9080 ਜੀ, ਗਲੋਬਲ ਕੰਫਰਟ ਏਅਰ ਦੇ ਲਈ ਤੁਸੀਂ ਨੋਟ ਰੱਖਣਾ, ਅਤੇ ਨੋਟ ਇਹ ਵੀ ਰੱਖਣਾ ਕਿ $1800 ਤੱਕ ਦੀ ਰਿਬੇਟ ਤੁਹਾਨੂੰ ਇਹ ਨਾਲ ਦੇਣਗੇ, ਸੋ ਇਸ ਬਾਰੇ ਵੀ ਜਾਣਕਾਰੀ ਲਓ 905-790-9080 ਤੇ ਜੀ। ਅਤੇ ਜੀ ਮੈਂ ਨਾਲ ਹੀ ਇਹ ਸੰਦੇਸ਼ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਵੀ ਦੇ ਦੇਵਾਂ ਜੀ, ਨਵਾਂ ਜੋ ਲਗਜ਼ਰੀਅਸ ਸਟੋਰ ਰੂਮ ਇਹਨਾਂ ਦਾ ਬਰੈਂਪਟਨ ਦੇ ਵਿੱਚ ਓਪਨ ਹੋਇਆ, ਸਟੀਲਸ ਅਤੇ ਡਿਕਸੀ ਦੇ ਕੋਲ, ਸੋ 8005 ਡਿਕਸੀ ਰੋਡ ਜੀ, ਪਤਾ ਇਹਨਾਂ ਦਾ ਨੋਟ ਕਰ ਲਓ ਜੀ, ਅਤੇ www.bestvaluebuildingsupplies.ca ਤੇ ਜਾ ਕੇ ਔਨਲਾਈਨ ਤੁਸੀਂ ਪ੍ਰੋਡਕਟਸ ਬਾਰੇ, ਉਹਨਾਂ ਦੇ ਪ੍ਰਾਈਜ਼ ਬਾਰੇ ਸਾਰੀ ਹੀ ਜਾਣਕਾਰੀ ਜੋ ਹੈ ਉਹ ਮੁਹੱਈਆ ਆਪਣੇ ਲਈ ਕਰ ਸਕਦੇ ਹੋ ਜੀ, ਤੁਸੀਂ ਪੂਰੀ ਜਾਣਕਾਰੀ ਘਰ ਬੈਠੇ ਲੈ ਸਕਦੇ ਹੋ ਜਾਂ ਫਿਰ ਸਟੋਰ ਵਿਜ਼ਿਟ ਕਰੋ, ਸੋ ਨਾ ਤੋਂ ਹੀ ਬੈਸਟ ਵੈਲਿਊ ਜੀ ਬਿਲਡਿੰਗ ਸਪਲਾਈਜ਼ ਦੇ ਲਈ। ਸੋ ਗੱਲ ਹੋਵੇ ਵਾਸ਼ਰੂਮ ਦੇ ਜੋ ਸਾਰੇ ਪ੍ਰੋਡਕਟਸ ਦੀ, ਸ਼ਾਵਰ ਸਿਸਟਮ, ਵੈਨਿਟੀਜ਼ ਦੀ, या फिर टूल्स हार्डवेयर दी या फिर डोर विंडोज ट्रिम मोल्डिंग्स दी या इलेक्ट्रिकल सप्लाईज चो ने प्लंबिंग दियाँ सप्लाईज चो ने जी हर चीज़ इन्हां दे कोल थोड़े घर दे लई है सो बेस्ट वैल्यू बिल्डिंग सप्लाईज तुसी जरूर पहुँचना जी। रमेश जी गल असी भाजपा की एक पासे की है तो दूसरे पासे श्रोमणी अकाली दल भी तैयारी कस रही है जी। खबर है उम्मीदवार ऐलान करने अकाली दल ने शुरू कर दिते ने, की खास रिपोर्ट है?
4: देखो गल है जो असी भाजपा की गल करते हैं तो समझ लो अजकल अकाली दल की गल भी नालों नाल ही है
3: जी,
4: क्योंकि सियासी गठजोड़ भावें दोहां धिरां दा ऐलान तो नहीं होया परंतु जो संकेत हुण तक मिल चुके है ऐलान होना ही बाकी है, बाकी सारा कुछ तो है। तुसीं श्रोमणी अकाली दल सुखबीर सिंह बादल वाले की तो गल छड्डो, इत्थे तो गया नहीं। हरप्रीत हुणी इशारा दे चुके कि असीं भी भाजपा के समर्थन च है, भाजपा एक बार कहे से असीं दौड़ के तैयार हाँ। ये चीज़ां जदों लगभग तय आ कि असीं अगले महीनों च हुण ते अगले समय च भी नहीं कहांगे चोणां लड़नियां आ, तो फिर उम्मीदवार ऐलान करन दे लई जिहड़ी श्रोमणी अकाली दल ने अज पहलकदमी की है, मैं समझदा कि दो चीज़ां ने इहदे विच। एक चीज़ ते श्रोमणी अकाली दल
3: जी
4: अपनियां सियासी सरगर्मियां नूं तेज कीता है, जिहड़ा पहला उम्मीदवार अज ऐलान किया कनौर तों सरबजीत झिंजर। मैं उवें दसदा कि जिहड़ी कनौर सीट आ ठीक है ताज़ा तरीन तो उत्थे आम आदमी पार्टी है ना उत्थे 2022 च, परंतु वो तो पिछे चले जाइए तो एक बार अकाली एक बारी कांग्रसी एक बारी अकाली एक बारी कांग्रसी इस तरह का उत्थे दा सियासी जिहड़ा घटनाक्रम जां सियासी हालात रहे
3: जी।
4: हुण उत्थे सरबजीत झिंजर नूं अज एक ते दा उन्हां ने यह लाता कि अपनियां सियासी सरगर्मियां च तेजी लियांदी है, जिहड़े लीडर सुस्त होकर बैठे हुण एक्टिव होणगे क्योंकि सुखबीर सिंह बादल भी पंजाब बचाओ रैलियां दे नां ते लगातार पंजाब च जा रहे हैं। दूजे पासे उन्होंने आ जिहड़े माड़े मोटे होर चुप चुपी ते बैठे आ जे नहीं उन्होंने समर्थन की गल करते, खास करके ज्ञानी हरप्रीत होना वाली पार्टी की गल करा
3: जी,
4: तो उन्होंने लीडर भी इशारा दे दिता कि जे कि तुसी इधर होने तो तुसी साडी पार्टी के उम्मीदवार होना सी, मैं तो तुहानू उम्मीदवार ऐलान कर देना सी। सो एक तीर के नाल दो निशाने अज सुखबीर सिंह बादल ने बन्ने है, क्योंकि ज्ञानी हरप्रीत होना ने भी सियासी तीर एक दिन पहला चला दिता सी, एक पासे सुखबीर सिंह बादल है जिहड़ा कहिंदा मैं ही भाजपा दे नाल हां बाकी तो एवें ही है, ज्ञानी हरप्रीत होना ने भी उही तीर छड के कहता कि मैं भाजपा के समर्थन लई साडी पार्टी भाजपा के समर्थन लई तैयार बर तैयार है, हालांकि उन्होंने ये गल जरूर कही कि भाजपा नाल समर्थन लई तैयार है परंतु बादल परिवार के नाल नहीं। और इत्थे मैं अपना जे निजी तौर पर टिप्पणी करनी हो पक्ष रखना हो सियासत कदों की सामने आ जाना बहुत हैरानीजनक। एक समा सी जदों ज्ञानी हरप्रीत हुणी जां उन्हां दे सहयोगी अकाल तख्त साहब दे अपने आप नूं वफादार सिपाही दसते कहिंदे सी असीं असली अकाली दल हां बाकी तो एवें ही है, किसी ने सुपना नहीं लिया सी कि वह भाजपा की वी टीम हो जाएंगे जां भाजपा वाले पासे चुप चपीते कह देणगे जी असीं तैयार पर तैयार हाँ। तो इस करके भी कोई हैरानीजनक नहीं कि कल नूं इन्हां दी पार्टी कह दे कि चलो जे सुखबीर सिंह बादल भाजपा के नाल है सानू की इतराज़ है, असी तो सरकार बनाउणी है बाद च फैसला लवेंगे मुख्यमंत्री कौन होगा। सो हैरानीजनक सियासत में कुछ नहीं, अज ज्ञानी हरप्रीत हुणी पहला 6 महीने पहला कुछ होर सी अज होर है तो कल होर हो सकते हैं। सो जरा पंजाब दे विच भाई श्रोमणी अकाली दल की सियासत जिहड़ी रविंदर जी काफ़ी समा पहला एवें ही ठंडी जिही नज़र आउंदी सी कि इन्हां तों कित्थे कोई सीट जित होणी है इन्हां नूं किन वोटां पाउणियां है, आ जदों दियां भाजपा के नाल एकता दियां गल्लां चलियां तो मैं समझदा कि श्रोमणी अकाली दल दियां रैलियां च भोरा इकट्ठ भी वधण लग पिया
3: जी।
4: श्रोमणी अकाली दल च सियासी सरगर्मियां तेज होईयां, उन्हां दी लीडरशिप सरगर्म होई है, हालांकि आउण वाले दिनां च वोटां वाली गिनती मिनती च असर किन्ना क पैंदा इह समां दसेगा, परंतु अकाली दल इस वेले भाई तेज तरार हो गया ते अज पहला उम्मीदवार ऐलान करके पंजाब दी सियासत दे विच श्रोमणी अकाली दल ने कह सकते कि एक सियासी चौका जरूर मारिया
3: जी। बिल्कुल रमेश जी, तो जी इस दे नाल ही असी नोट करवा दीए जी फिनिक्स मिलवर्क वालिया नू कारपेंटर्स की लोड़ है, तो जेकर तुसी इस काम का तजुर्बा रखते हो जी तुसी फिनिक्स मिलवर्क तो जग जी नू जरूर संपर्क कर सकते हो। नंबर नोट करना 416-822-2239 416-822-2239 स्टील्स ते टॉमकिन रोड के कोल फिनिक्स मिलवर्क वाले ने जी। ਤੇ ਇਸ ਦੇ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਹਰਪ੍ਰੀਤ ਸੈਣੀ ਜੀ ਦਾ ਨੰਬਰ ਟੌਪ ਚੋਇਸ ਇੰਸ਼ੋਰੈਂਸ ਤੋਂ। ਅੱਛੀ ਇੰਸ਼ੋਰੈਂਸ ਪੋਲਿਸੀ ਹੋਣੀ ਜੋ ਹੈ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਬਣ ਜਾਂਦੀ ਹੈ ਜਦੋਂ ਸਾਨੂੰ ਅਗਲੇ ਪਲ ਦਾ ਨਹੀਂ ਪਤਾ ਹੁੰਦਾ ਕਿ ਕੀ ਵਾਪਰ ਜਾਣਾ। ਸੋ ਤਿਆਰੀ ਜੋ ਹੈ ਉਹ ਪਹਿਲਾਂ ਹੀ ਲਾਈਫ ਜੈਕਟ ਦੀ ਤਰ੍ਹਾਂ ਕਰਨੀ ਪੈਂਦੀ ਹੈ। ਸੋ ਇੰਸ਼ੋਰੈਂਸ ਦੀ ਗੱਲ ਕਰੀਏ, ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ, ਵਿਸਟਰ ਵੀਜ਼ਾ ਇੰਸ਼ੋਰੈਂਸ, ਅੱਛੀ ਪੋਲਿਸੀ, ਇਸ ਬਾਰੇ ਪੂਰੀ ਜੋ ਸਲਾਹ ਜੋ ਹੈ ਜੋ ਐਕਸਪਰਟਸ ਆਪ ਹਰਪ੍ਰੀਤ ਸੈਣੀ ਜੀ ਤੁਹਾਨੂੰ ਦੇਣਗੇ, ਅਤੇ ਇਸ ਦੇ ਨਾਲ ਹੀ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਇਹਨਾਂ ਪਾਸੋਂ ਜਾਣਕਾਰੀ ਜੋ ਹੈ ਪੂਰੀ ਲੈ ਸਕਦੇ ਹੋ। ਸੋ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਫੋਨ ਕਰਨਾ ਨੰਬਰ 416-817-6500 416-817-6500 ਜੀ ਹਰਪ੍ਰੀਤ ਸੈਣੀ ਜੀ ਦੇ ਲਈ ਨੋਟ ਬਿਲਕੁਲ ਰੱਖਣਾ ਜੀ। ਰਮੇਸ਼ ਜੀ ਗੱਲ ਜੀ ਹੁਣ ਪੰਜਾਬ ਦੇ ਮੁਲਾਜ਼ਮ ਇੱਕ ਪਾਸੇ ਅਤੇ ਦੂਸਰੇ ਪਾਸੇ ਮਾਨ ਸਰਕਾਰ ਜੀ, ਗੱਲ ਇਹਨਾਂ ਦੀ ਥੋੜ੍ਹੀ ਤੋਰੀਏ ਅਤੇ ਖਬਰ ਹੈ ਮੁਲਾਜ਼ਮਾਂ ਨੇ ਸਰਕਾਰ ਨੂੰ ਕੋਈ ਵੱਡੀ ਚੁਣੌਤੀ ਦੇ ਦਿੱਤੀ ਹੈ ਜੀ। ਕੀ ਇਸ ਬਾਰੇ ਖਾਸ ਰਿਪੋਰਟ ਹੈ
4: ਰੁਪਿੰਦਰ ਜੀ? ਪਿਛਲੇ ਕੁਛ ਦਿਨਾਂ ਤੋਂ ਪੰਜਾਬ ਦੇ ਕਰਮਚਾਰੀ ਵੱਖ ਵੱਖ ਵਿਭਾਗ ਚਾਹੇ ਕੋਈ ਵੀ ਡਿਪਾਰਟਮੈਂਟ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ ਸਾਹਮਣੇ ਆਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਦਿਨ ਪਹਿਲੀ ਗੱਲ ਹੈ 27 ਤਰੀਕ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਐਨ ਮੌਕੇ ਤੇ 20 ਦਿਨ ਪਹਿਲਾਂ ਮੀਟਿੰਗ ਸੱਦੀ, ਐਨ ਮੌਕੇ ਤੇ ਕਹਿਤਾ ਮੈਂ ਤਾਂ ਨਹੀਂ ਮੀਟਿੰਗ ਕਰਦਾ, ਤੁਸੀਂ ਪਹਿਲਾਂ ਹੜਤਾਲ ਕਰ ਲਓ, ਮੈਂ 48 ਕਰਮਚਾਰੀਆਂ ਨਾਲ ਮੀਟਿੰਗ ਨਹੀਂ ਕਰਨੀ, ਜਾਂ ਹੜਤਾਲ ਕਰੋ ਜਾਂ ਮੀਟਿੰਗ ਕਰੋ। ਜਦਕਿ ਉਹ ਬੜੀ ਅਜੀਬੋ ਗਰੀਬ ਗੱਲ ਸੀ
3: ਜੀ,
4: ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੇ ਉਹ ਕੋਈ ਰਾਤੋ ਰਾਤ ਐਲਾਨ ਨਹੀਂ ਕੀਤਾ ਸੀ, ਉਹ ਐਲਾਨ ਪਹਿਲਾਂ ਹੀ ਸੀਗਾ। ਪਹਿਲਾਂ ਕਿਸੇ ਅਧਿਕਾਰੀ ਨੇ ਕਿਸੇ ਸਰਕਾਰ ਨੇ ਮੁਲਾਜ਼ਮਾਂ ਨੂੰ ਕਿਹਾ ਨਹੀਂ, ਪਰੰਤੂ ਜਦੋਂ ਮੁਲਾਜ਼ਮ ਮੀਟਿੰਗ ਲਈ ਪਹੁੰਚ ਗਏ ਤੇ ਉੱਥੇ ਪੰਜਾਬ ਦੀ ਸਰਕਾਰ ਨੇ ਜਿਹੜਾ ਉਹਨਾਂ ਨੂੰ ਅੰਗੂਠਾ ਦਿਖਾ ਦਿੱਤਾ, ਕਹਿੰਦੇ ਜਾਓ ਨਹੀਂ ਮੀਟਿੰਗ ਕਰਦੇ। ਹੁਣ ਮੁਲਾਜ਼ਮਾਂ ਦੇ ਮਨ ਵਿੱਚ ਵੀ ਗੁੱਸਾ ਸੀ। ਉਹ ਤੋਂ ਬਾਅਦ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਉਦਣ ਮੁਲਾਜ਼ਮ ਹੜਤਾਲ ਤੇ ਸੀ ਜਾਂ ਛੁੱਟੀ ਲੈ ਕੇ ਘਰਾਂ ਨੂੰ ਚਲੇ ਗਏ, ਛੁੱਟੀਆਂ ਭਰੀਆਂ ਸੀ, ਇਹਨਾਂ ਨੂੰ ਪੁੱਛੋ ਕਾਰਨ, ਨੋਟਿਸ ਜਾਰੀ ਕਰੋ
3: ਜੀ।
4: ਇੱਕ ਪਾਸੇ ਉਹ ਇਸ ਵੇਲੇ ਰੌਲਾ ਰੱਪਾ ਚੱਲ ਰਿਹਾ ਹੈ। ਦੂਜੇ ਪਾਸੇ ਅੱਜ ਉਹ ਮੁਲਾਜ਼ਮ ਵੱਖ ਵੱਖ ਡਿਪਾਰਟਮੈਂਟਾਂ ਤੇ ਜਿਨ੍ਹਾਂ ਨੇ ਇੱਕ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਵੱਡੇ ਵੱਡੇ ਐਲਾਨ ਕਰ ਦਿੱਤੇ, ਸਰਕਾਰ ਨੂੰ ਕਈ ਚੁਣੌਤੀਆਂ ਦਿੱਤੀਆਂ। ਸਰਕਾਰ ਨੂੰ ਪਹਿਲਾਂ ਤੇ ਸਿੱਧੀ ਚੁਣੌਤੀ ਇਹੀ ਦਿੱਤੀ ਕਿ ਤੁਸੀਂ ਨੋਟਿਸ ਕੱਢਿਓ ਕਿ ਸਾਡੇ ਅਸੀਂ 27 ਤਰੀਕ ਨੂੰ ਛੁੱਟੀ ਕਿਉਂ ਲਈ ਹੈ, ਤੁਸੀਂ ਉਹ ਨੋਟਿਸ ਤੁਰੰਤ ਵਾਪਸ ਲਓ। ਜੇ ਤੁਸੀਂ ਇੱਕ ਹਫ਼ਤੇ ਵਿੱਚ ਨੋਟਿਸ ਵਾਪਸ ਨਹੀਂ ਲੈਣੇ ਤੇ ਅਸੀਂ ਫਿਰ ਸਟ੍ਰਾਈਕ ਤੇ ਜਾਵਾਂਗੇ, 8 ਸਤੰਬਰ ਨੂੰ ਫਿਰ ਛੁੱਟੀ ਲਵਾਂਗੇ। ਕਹਿਣ ਤੋਂ ਭਾਵ ਕਿ ਉਹ ਕਹਿੰਦੇ ਤੁਸੀਂ 27 ਤਰੀਕ ਦੀ ਛੁੱਟੀ ਕਿਉਂ ਲਈ, ਅੱਗੇ ਉਹ ਮੁਲਾਜ਼ਮ ਕਹਿੰਦੇ ਤੂੰ 27 ਦੀ ਗੱਲ ਛੱਡ, ਅਸੀਂ 8 ਸਤੰਬਰ ਨੂੰ ਵੀ ਲਵਾਂਗੇ ਜੇ ਨੋਟਿਸ ਵਾਪਸ ਨਾ ਲਏ। ਫਿਰ ਅਗਲੇ ਐਲਾਨ ਸੁਣੋ, ਪੰਜਾਬ ਦੇ ਮੁਲਾਜ਼ਮਾਂ ਨੇ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਦਾ ਅੰਦੋਲਨ ਸੀ ਹੁਣ ਸੰਗਰੂਰ ਵਾਲੇ ਪਾਸੇ ਮੋੜਤਾ
3: ਜੀ।
4: ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਵਿਖੇ 10 ਅਕਤੂਬਰ ਨੂੰ ਮਹਾਰੈਲੀ ਦਾ ਐਲਾਨ ਕਰਤਾ 10 ਅਕਤੂਬਰ। ਹੁਣ 10 ਅਕਤੂਬਰ ਦੂਰ ਹੋਵੇਗੀ ਕਈਆਂ ਨੂੰ ਲੱਗਦਾ ਹੋਵੇਗਾ, ਪਰੰਤੂ ਉਸ 10 ਅਕਤੂਬਰ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੇ ਇਸੇ ਮਹੀਨੇ ਦੀ 12-13 ਸਤੰਬਰ ਤੋਂ ਵੱਡੇ ਐਲਾਨ ਕਰ ਦਿੱਤੀ ਕਿ ਅਸੀਂ ਮੰਤਰੀਆਂ ਦੇ ਘਰਾਓ ਕਰਨੇ ਆ, ਕਿ ਇਹ ਵੀ ਜਿਹੜੇ ਚੁੱਪ ਕਰਕੇ ਬੈਠੇ ਨਾ ਮੂੰਹ 'ਚ ਘੁੰਗੜੀਆਂ ਪਾਈਆਂ, ਇਹਨਾਂ ਨੂੰ ਵੀ ਪੁੱਛਣਾ ਕਿ ਦੱਸੋ ਤੁਸੀਂ ਸਾਡਾ DA ਕਿਉਂ ਨਹੀਂ ਦਿੰਦੇ, ਪੁਰਾਣੀ ਪੈਨਸ਼ਨ ਲਾਗੂ ਕਿਉਂ ਨਹੀਂ ਕਰਦੇ। ਔਰ ਇਹ ਵੀ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ 30 ਸਤੰਬਰ ਨੂੰ ਜਿਹੜਾ ਹੁਣ ਮਹੀਨਾ ਅਗਲਾ ਆਉਣਾ
3: ਜੀ,
4: 30 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਵਿਧਾਨ ਸਭਾ ਲਾਵਾਂਗੇ, ਵਿਧਾਨ ਸਭਾ, ਤੇ ਉਸ ਵਿਧਾਨ ਸਭਾ 'ਚ ਸਵਾਲ ਤੁਹਾਨੂੰ ਪੁੱਛਾਂਗੇ। ਇਹ ਵੀ ਸਿਆਸੀ ਡਰਾਮੇ ਕਰਦੇ ਰਹੇ ਬਥੇਰਾ, ਇਹ ਵੀ ਤੇ ਆਪਣੀਆਂ ਵਿਧਾਨ ਸਭਾ ਲਾਉਂਦੇ ਰਹੇ। ਹੁਣ ਮੁਲਾਜ਼ਮਾਂ ਨੇ ਐਲਾਨ ਕਰਤਾ ਕਿ 30 ਸਤੰਬਰ ਨੂੰ ਚੰਡੀਗੜ੍ਹ 'ਚ ਲਾਵਾਂਗੇ, ਜੇ ਫਿਰ ਵੀ ਨਾ ਤੁਸੀਂ ਹਟੇ ਫਿਰ ਆਪਾਂ 10 ਅਕਤੂਬਰ ਨੂੰ ਸੰਗਰੂਰ 'ਚ ਰੈਲੀ ਕਰਾਂਗੇ। ਕਹਿੰਦੇ ਫਿਰ ਵੀ ਨਾ ਹਟੇ ਤੇ ਫਿਰ ਗੱਲ ਸਿਰੇ ਦੀ, 21 ਤੇ 22 ਅਕਤੂਬਰ ਨੂੰ 2 ਦਿਨ ਦੀ ਛੁੱਟੀ ਲੈ ਕੇ ਪੱਕਾ ਅੰਦੋਲਨ ਹੀ ਸ਼ੁਰੂ ਕਰ ਦੇਣਾ। ਬਾਕੀ ਪੰਜਾਬ ਦੇ ਮੁਲਾਜ਼ਮਾਂ ਨੇ ਅੱਜ ਮੀਟਿੰਗ ਕਰਕੇ ਵੱਡੇ ਵੱਡੇ ਐਲਾਨ ਕਰ ਦਿੱਤੇ ਆ, ਪੰਜਾਬ ਸਰਕਾਰ ਮੂਹਰੇ ਚੁਣੌਤੀਆਂ ਰੱਖ ਦਿੱਤੀਆਂ ਕਈ
3: ਜੀ।
4: ਪੰਜਾਬ ਦੀ ਸਰਕਾਰ ਤੇ ਇੱਕ ਛੁੱਟੀ ਦਾ ਹਿਸਾਬ ਲੈਣ ਨੂੰ ਫਿਰਦੀ ਹੈ ਕਿ ਭਾਈ ਨੋਟਿਸ ਕੱਢ ਦਿਓ, ਜਵਾਬ ਦਿਓ, ਤੇ ਉਹ ਕਹਿੰਦੇ ਤੂੰ ਉਹ ਨੋਟਿਸ ਦੀ ਗੱਲ ਛੱਡ, ਤੂੰ ਇਹ ਚਿੱਠੀ ਵਾਪਸ ਨਾ ਲਈ ਤੇ ਅਸੀਂ 8 ਸਤੰਬਰ ਤੋਂ ਜਿਹੜਾ ਵੱਡੀ ਫਿਰ ਛੁੱਟੀ ਕਰਾਂਗੇ, ਸਮੂਹਿਕ ਛੁੱਟੀ ਤੇ ਜਾਵਾਂਗੇ। ਮੈਂ ਬੀਤੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਅਸਲ ਵਿੱਚ ਇਹ ਠੀਕ ਹੈ, ਸਰਕਾਰਾਂ ਦਬਕੇ ਮਾਰਦੀਆਂ ਹੁੰਦੀਆਂ ਨੇ, ਪਰੰਤੂ ਉਹ ਸਮਾਂ ਹੁੰਦਾ ਹੈ। ਆਹ ਜਿਹੜਾ ਸਮਾਂ ਪੰਜਾਬ ਸਰਕਾਰ ਲਈ ਕੋਈ ਮਾਫਕ ਸਮਾਂ ਨਹੀਂ ਹੈ ਦਬਕਿਆਂ ਵਾਲਾ। ਪੰਜਾਬ ਦੀ ਸਰਕਾਰ ਮੂੰਹੋਂ ਕੱਢਿਆ ਨਹੀਂ ਅਤੇ ਵਿਰੋਧੀ ਪਾਰਟੀਆਂ ਨੇ ਉਹ ਮੁੱਦਾ ਚੁੱਕਿਆ ਨਹੀਂ। ਮੁਲਾਜ਼ਮਾਂ ਦਾ ਮੁੱਦਾ ਇਸ ਵੇਲੇ ਕੀ ਕਾਂਗਰਸ, ਕੀ ਸੁਖਬੀਰ ਸਿੰਘ ਬਾਦਲ, ਕੀ ਭਾਜਪਾ ਵਾਲੇ ਉਹ ਚੁੱਕੀ ਫਿਰਦੇ ਹੈ। ਹਾਲਾਂਕਿ ਇਹ ਗੱਲ ਬੜੀ ਸਾਫ਼ ਹੈ, ਮੈਂ ਆਪਣੇ ਨਿੱਜੀ ਤਜਰਬੇ 'ਚੋਂ ਦੱਸਦਾ ਕਿ ਜੇ ਸਰਕਾਰ ਉਹਨਾਂ ਦੀ ਹੁੰਦੀ ਕਰਨਾ ਉਹਨਾਂ ਨੇ ਵੀ ਇਹੋ ਕੁਛ ਹੀ ਸੀਗਾ। ਪਰੰਤੂ ਗੱਲ ਹੈ ਕਿ ਅੱਜ ਵਿਰੋਧੀ ਹੈ, ਉਹਨਾਂ ਨੇ ਕਿਹੜਾ ਕੁਛ ਦੇਣਾ ਹੈ? ਜੇ ਦੇਣਾ ਹੁੰਦਾ ਤਾਂ ਉਹਨਾਂ ਦਾ ਕੀਤਾ ਹੀ ਤਾਂ ਅੱਜ ਸਾਰਾ ਕੁਛ ਮੁਲਾਜ਼ਮ ਭੁਗਤ ਰਹੇ ਹੈ। ਪਰ ਹੁਣ ਹਾਲਾਤ ਇਹ ਹੈ ਕਿ ਉਹਨਾਂ ਨੇ ਸਿਆਸੀ ਤੌਰ ਤੇ ਲਾਭ ਲੈਣਾ, ਲਾਹਾ ਲੈਣਾ। ਉਹਨਾਂ ਨੇ ਤੇ ਐਲਾਨ ਹੀ ਕਰਨਾ ਜੀ ਸਾਡੀ ਸਰਕਾਰ ਆਊਗੀ ਅਸੀਂ DAP ਦੇਵਾਂਗੇ, ਸਾਡੀ ਸਰਕਾਰ ਆਊਗੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ, ਸਾਡੀ ਸਰਕਾਰ ਆਊਗੀ ਅਸੀਂ ਕੱਚੇ ਪੱਕੇ ਕਰਾਂਗੇ। ਉਹਨਾਂ ਨੇ ਐਲਾਨ ਕਰਨੇ, ਬਾਅਦ ਵਿੱਚ ਉਹਨਾਂ ਨੇ ਵੀ ਮੁੱਕਰੀ ਜਾਣਾ ਜੇ ਸਰਕਾਰ ਬਣ। ਪਰੰਤੂ ਭਗਵੰਤ ਮਾਨ ਸਰਕਾਰ ਕਸੂਤੀ ਫਸੀ ਹੈ, ਇਹ ਹੁਣ ਐਲਾਨ ਕਰ ਨਹੀਂ ਸਕਦੀ। ਐਲਾਨ ਕਾਹਦਾ? ਹੁਣ ਤੇ ਇਹਨਾਂ ਨੂੰ ਲਾਗੂ ਕਰਨਾ ਪੈਣਾ। ਐਲਾਨ ਤਾਂ ਕਰਦੇ ਜੇ ਵਿਰੋਧੀ ਹੁੰਦੇ। ਐਲਾਨ ਤੇ ਇਹਨਾਂ ਨੇ ਪਹਿਲਾਂ ਕੀਤੇ ਸੀ ਜਦੋਂ ਵੋਟਾਂ ਲੈਣੀਆਂ ਸੀ, ਰੌਲਾ ਤੇ ਹੁਣ ਲਾਗੂ ਕਰਨ ਦਾ ਆ। ਸੋ ਭਗਵੰਤ ਮਾਨ ਸਰਕਾਰ ਲਈ ਬੜੀਆਂ ਚੁਣੌਤੀਆਂ। ਭਗਵੰਤ ਮਾਨ ਸਰਕਾਰ ਉਹਨਾਂ ਦਿਨਾਂ ਦੇ ਵਿੱਚ ਮੁਲਾਜ਼ਮਾਂ ਨਾਲ ਪੰਗਾ ਲੈ ਬੈਠੀ ਹੈ, ਜਿਹਨਾਂ ਦਿਨਾਂ ਦੇ ਵਿੱਚ ਕੋਈ ਜਿਹੜੀ ਸੱਤਾਧਾਰੀ ਧਿਰ ਜਿਹੜਾ ਜਿੱਤਣ ਦਾ ਸੁਪਨਾ ਵੇਖਦੀ ਹੋਵੇ ਕਿ ਅਸੀਂ ਅਗਲੀਆਂ ਵੋਟਾਂ ਜਿੱਤੀਆਂ, ਇੱਦਾਂ ਦੇ ਪੰਗੇ ਨਹੀਂ ਲੈਣ। ਹੁਣ ਤੇ ਜਿਵੇਂ ਕਹਿੰਦੇ ਹੁੰਦੇ ਨਾ ਸਿਆਣੇ ਕਿ ਨਿੱਤਰੂ ਬੜੇਵਿਆਂ ਖਾਣੀ, ਹੁਣ ਉਹ ਹੈ ਕਿ ਖੁੰਡੀਆਂ ਤੇ ਸਿੰਘ ਫਸ ਗਏ ਹੈ
3: ਜੀ।
4: ਪੰਜਾਬ ਦੇ ਮੁਲਾਜ਼ਮ ਇਸ ਮੁੱਦੇ ਤੇ ਇੱਕ ਹੈ, ਇਹ ਕਿਸੇ ਇੱਕ ਡਿਪਾਰਟਮੈਂਟ ਵਿੱਚ ਨਹੀਂ ਗੱਲ, ਕਿਉਂਕਿ ਆਰਥਿਕ ਮੰਗ ਜਿਹੜੀ ਮੁਲਾਜ਼ਮਾਂ ਦੀ ਹੁੰਦੀ ਹੈ, ਇੱਥੇ ਆਮ ਤੌਰ ਤੇ ਅਸੀਂ ਤਜਰਬਾ ਕੀਤਾ ਕਿ ਮੁਲਾਜ਼ਮ ਝਟਪਟ ਇਕੱਠੇ ਹੋ ਜਾਂਦੇ। ਇੱਥੇ ਸਾਰੇ ਮੁਲਾਜ਼ਮ ਇਕੱਠੇ ਹੈ, ਇੱਥੇ ਉੱਪਰਲੇ ਅਫਸਰ ਵੀ ਨਾਲ ਹੈ, ਕਿਉਂਕਿ ਜਿਹੜਾ ਮਹਿੰਗਾਈ ਭੱਤੇ ਦੀ ਕਿਸ਼ਤ ਹੈ, ਕੇਵਲ ਪੰਜਾਬ ਦੀ ਸਰਕਾਰ IAS ਲੌਬੀ, IAS ਲੌਬੀ ਤੋਂ ਇਲਾਵਾ ਜਿਹਨੂੰ ਆਪਾਂ ਕਾਨੂੰਨੀ ਮੁਲਾਜ਼ਮ ਆਖਦੇ ਭਾਵ ਨਿਆਂ ਪਾਲਿਕਾ ਦੇ ਢਾਂਚੇ ਨੂੰ, ਉਹਨਾਂ ਨੂੰ ਦੇ ਰਹੀ ਹੈ, ਬਾਕੀਆਂ ਨੂੰ ਦੇ ਨਹੀਂ ਰਹੀ। ਹੈ ਤੇ ਵਿਤਕਰਾ ਬਹੁਤ ਵੱਡਾ
3: ਜੀ।
4: ਔਰ ਉੱਥੇ ਜਾ ਕੇ ਪੰਜਾਬ ਦੀ ਸਰਕਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਕੀ ਕਰ ਰਹੀ ਹੈ ਮੁਲਾਜ਼ਮਾਂ ਦੇ ਖਿਲਾਫ਼, ਕਿ ਸਾਡਾ ਸੂਬਾ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਦਿੰਦਾ ਹੈ, ਜਿਵੇਂ ਭਗਵੰਤ ਮਾਨ ਨੇ ਆ ਕੇ ਦਿੱਤੀਆਂ ਹੋਣ ਜਾਂ ਮੁਲਾਜ਼ਮਾਂ ਨੇ ਆਪ ਪੈਨ ਦੇ ਨਾਲ ਲਿਖ ਕੇ ਬਣਾ ਲਈਆਂ ਹੋਣ। ਉਹ ਭਾਈ ਜੇ ਦਿੰਦਾ ਆ ਤੇ ਇਹ ਕਿਹੜਾ ਤੂੰ ਦਿੱਤੀਆਂ ਨੇ, ਤੇ ਪਤਾ ਨਹੀਂ ਕਦੋਂ ਦੀ ਚੱਲਦੀਆਂ ਹੈ, ਨਾਲੇ ਕਮਲੇ ਥੋੜੋ ਸੀ ਪਿਛਲੇ ਉਦਾਂ ਹੀ ਦਿੰਦੇ, ਕਿਉਂਕਿ ਕਾਰਨ ਹੀ ਹੋਵੇਗਾ। ਸੋ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਲੱਗਦਾ ਕਿ ਇਸ ਪਰ ਵੱਡਾ ਤੇ ਗਲਤ ਥਾਂ ਇਸ ਮਸਲੇ ਤੇ ਪੰਗਾ ਲੈ ਲਿਆ। ਠੀਕ ਹੈ, ਮੁਲਾਜ਼ਮਾਂ ਦੀਆਂ ਵੋਟਾਂ ਗਿਣਤੀ ਮਿਣਤੀ ਦੇ ਉਹਨਾਂ ਦੇ ਖਾਕੇ 'ਚ ਨਹੀਂ ਆਉਂਦੀਆਂ ਹੋਣਗੀਆਂ, ਪਰੰਤੂ ਬਤੌਰ ਪੱਤਰਕਾਰ ਮੈਨੂੰ ਲੱਗਦਾ ਕਿ ਅਜਿਹੇ ਐਲਾਨ ਕਰ ਦਿੱਤੇ ਪੰਜਾਬ ਦੇ ਮੁਲਾਜ਼ਮਾਂ ਨੇ, ਕਿਤੇ ਅੱਧੇ ਕੁ ਐਲਾਨ ਵੀ ਇਹ 'ਚੋਂ ਕਾਮਯਾਬ ਹੋ ਗਏ ਤੇ ਪੰਜਾਬ ਸਰਕਾਰ ਲਈ ਸਿਆਸੀ ਤੌਰ 'ਤੇ ਮੁਸ਼ਕਲਾਂ ਖੜੀਆਂ ਹੋ ਜਾਣੀਆਂ।
3: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਅਤੇ ਇਸ ਦੇ ਨਾਲ ਹੀ ਰਮੇਸ਼ ਜੀ ਅਸੀਂ ਜ਼ਿਕਰ ਜ਼ਰੂਰ ਕਰ ਦਈਏ ਜੀ, ਨੰਬਰ ਨੋਟ ਕਰਨਾ ਜੀ, ਮੈਂਡੀ ਗਿੱਲ ਜੀ ਦਾ ਏਬਲ ਇੰਸ਼ੋਰੈਂਸ ਤੋਂ। ਟਰੱਕ ਇੰਸ਼ੋਰੈਂਸ ਦੀ ਗੱਲ ਕਰੀਏ, ਕਾਰ, ਘਰ ਦੀ ਜਾਂ ਫਿਰ ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਅੱਛੀ ਲੈਣਾ ਚਾਹੁੰਦੇ ਹੋ, ਅਤੇ ਜੀ ਓਨਰ ਓਪਰੇਟਰਸ, ਫਲੀਟ ਓਨਰਸ ਦੇ ਲਈ ਤਾਂ ਇਹਨਾਂ ਕੋਲ ਖਾਸ ਅੱਛੇ ਪ੍ਰੋਗਰਾਮਸ ਨੇ, ਅਤੇ ਤੁਸੀਂ ਅੱਜ ਹੀ ਆਪਣੇ ਇੰਸ਼ੋਰੈਂਸ ਬਾਰੇ ਜੀ ਪਤਾ ਕਰਨਾ ਮੈਂਡੀ ਗਿੱਲ ਜੀ ਪਾਸੋਂ ਏਬਲ ਇੰਸ਼ੋਰੈਂਸ ਤੋਂ। ਨੰਬਰ 647-929-9509 ਜੀ ਇਹ ਨੰਬਰ ਨੋਟ ਕਰਨਾ, ਅਤੇ ਨਾਲ ਹੀ 647-883-1899 6478831899 'ਤੇ ਵੀ ਸੰਪਰਕ ਜ਼ਰੂਰ ਹੋ ਸਕਦੇ ਨੇ ਜੀ। ਰਮੇਸ਼ ਜੀ, ਨਿੱਕਾ ਜਿਹਾ ਬ੍ਰੇਕ ਅਸੀਂ ਇੱਥੇ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ, ਤੇ ਬਿਲਕੁਲ ਬਣੀ ਰਹਿਣਾ।
5: ਓ ਯਾਰ, ਮੈਂ ਤਾਂ ਪਰੇਸ਼ਾਨ ਹੋ ਗਿਆ।
6: ਓ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
5: ਓ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
6: ਓ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ
7: ਏਜਕਸ ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384
8: Let's go to the X.
9: The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
10: Come and celebrate Toronto and do everything you want at the X.
11: This is AM 530, CHLO AM, serving Brampton, Mississauga, Toronto, the GTA, and the world at am530.ca.
0: ਥੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
7: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
12: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
13: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
12: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
13: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
14: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
15: ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਤੇ ਅੱਧ ਰਿੜਕੇ ਨਾਲ ਪਾਲਿਆ ਦੁੱਧਾਂ ਲੱਸੀਆਂ ਨਾਲ ਨਵਾਇਆ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਤੇ ਅਸੀਸਾਂ ਦਿੱਤੀਆਂ ਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509,
5: ਔਰ ਵਿਜ਼ਿਟ insuranceforyou.ca।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ। 905-828-5800, 905-828-5800 ਤੇ ਕਾਲ ਕਰੋ।
6: Wow, what a fresh green vegetables and fruits, lower grocery prices and tasty thali. Main kithe dream ta nahi dekh reha?
7: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items lead tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, seasonal grass cutting, fertilizer, weed di treatment, ate har ek kism di lawn di marammat de layi tiyar han. Flower bed banwao ya saaf karwao, ate plants di trimming vi karde han. Chahe hove residential, commercial ya farmhouse da kam. Aaj hi call karo 437-655-1984. 437-655-1984.
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ? ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
2: ਏਜੈਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜੈਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ ਏਜੈਕਸ ਕ੍ਰੈਮਟੋਰੀਅਮ 384 ਫਿਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
8: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
9: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
8: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
9: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905।
10: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
11: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਸਮਾਂ 7:18 ਦਾ ਤੇ ਅੱਜ ਦੀਆਂ ਖਬਰਾਂ ਦਾ ਦੂਸਰਾ ਭਾਗ ਅਸੀਂ ਸ਼ੁਰੂ ਕਰਾਂਗੇ ਜਿੱਥੇ ਜੀ ਤੁਸੀਂ ਹੁਣ ਕਾਲ ਸਾਨੂੰ ਜ਼ਰੂਰ ਕਰ ਸਕਦੇ ਹੋ ਨੰਬਰ 905-673-3337 905-673-3337 ਤੁਸੀਂ ਬਿਲਕੁਲ ਨੋਟ ਰੱਖੋ ਜੀ ਅਤੇ ਰਮੇਸ਼ ਜੀ ਸਾਡੇ ਨਾਲ ਇਸ ਵੇਲੇ ਜੀ ਲਾਈਨ 'ਤੇ ਬਿਲਕੁਲ ਦੁਬਾਰਾ ਜੁੜ ਚੁੱਕੇ ਨੇ ਰਮੇਸ਼ ਜੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ
12: ਜੀ ਕ੍ਰਿਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ
11: ਤੇ ਰਮੇਸ਼ ਜੀ ਅੱਜ ਦੀਆਂ ਕਾਲਾਂ ਜੋ ਆਉਣੀਆਂ ਸਾਨੂੰ ਸ਼ੁਰੂ ਹੋ ਗਈਆਂ ਨੇ ਅਤੇ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂਆਤ ਕਰਾਂਗੇ ਅਤੇ ਸਾਡੇ ਨਾਲ ਪਹਿਲੀ ਕਾਲ ਹੈ ਜੀ ਹਰਵਿੰਦਰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
13: ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ
11: ਜੀ ਸਰ ਸਤਿ ਸ਼੍ਰੀ ਅਕਾਲ ਜੀ
13: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ ਪੂਰੇ ਪੰਜਾਬੀ ਦੀ ਬਹੁਤ ਸੇਵਾ ਕਰਦੇ ਹਾਂ ਪੰਜਾਬੀ ਬੋਲੀ ਦੀ ਬਹੁਤ ਸੇਵਾ ਕਰਦੇ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਲੱਗੀ ਜੀ ਇਹਨਾਂ ਦੀ ਕਿਹੜੀ ਸੇਵਾ ਕਰਦੇ ਆ ਅੱਛਾ ਜੇ ਪੰਜਾਬ ਦੇ ਪੰਜਾਬੀ ਦਾ ਕੋਈ ਫੰਕਸ਼ਨ ਕਰਾਉਣਾ ਹੋਵੇ ਕੋਈ ਵੀ ਸੈਮੀਨਾਰ ਇਹਨਾਂ ਨੇ ਵੀ ਅੱਜ ਦੀ ਪੰਜਾਬੀ ਕਾਨਫਰੰਸ ਕਰਾਉਣੀ ਆ ਉਹ ਕਨੇਡਾ 'ਚ ਹੁੰਦੀ ਆ ਉਹ ਨਹੀਂ ਸਮਝਦੇ ਜਿੱਥੇ ਪੰਜਾਬੀ ਬੋਲਦੇ ਨਹੀਂ ਉੱਥੇ ਕਰਾਉਂਦੇ ਆ ਅੱਛਾ ਦੂਜਾ ਸਵਾਲ ਸੀਗਾ ਜੀ ਮੇਰਾ ਤੁਹਾਨੂੰ ਵੀ ਮੇਰੇ ਜੀ ਜਿਹੜਾ 5 ਕਰੋੜ ਦਾ ਮਤਲਬ ਮਿਸੀਜ ਇਹਦਾ ਕੈਪਟਨ ਦੇ ਨਾਲ ਆਪਣੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਦਾ ਉਹਦੇ ਪਿੱਛੇ ਉਹਨਾਂ ਨੇ ਉਹਨਾਂ ਨੂੰ ਕੱਢਿਆ ਕੋਈ ਨੋਟਿਸ ਵਗੈਰਾ ਉਹ ਤਾਂ ਕਹਿੰਦੇ ਸੀ ਮੈਂ ਇਹਨਾਂ ਨੂੰ ਨੋਟਿਸ ਕੱਢੂੰਗੀ ਮੈਂ ਝੂਠ ਬੋਲਦੇ ਨੇ ਆਹ ਕਰਦੇ ਨੇ ਪਲੀਜ਼ ਇੱਕ ਇਹ ਦੱਸਿਓ ਜੀ ਅੱਛਾ ਫਿਰ ਇਹਦੇ ਪਿੱਛੇ ਕੋਈ ਉਹ ਮੁੱਖ ਮੰਤਰੀ
11: ਜੀ ਜੀ ਮਾਫੀ ਚਾਹੁੰਦੀ ਹਾਂ ਜੀ ਤੁਹਾਡੀ
13: ਆਵਾਜ਼ ਰਿਸ਼ਵਤ ਲੈਣ ਨੂੰ ਸਭ ਘਰਦਿਆਂ ਨੂੰ ਮੂਹਰੇ ਕੀਤਾ ਹੋਇਆ ਥੈਂਕ ਯੂ ਸਰ ਮੈਂ ਆਉਂਦੀ ਹਾਂ ਤੁਹਾਨੂੰ
11: ਜੀ ਕੁਛ ਕੁ ਆਵਾਜ਼ ਤਾਂ ਚਲੋ ਵਿੱਚ ਕੱਟ ਗਈ ਸੀ ਜੀ ਰਮੇਸ਼ ਜੀ
12: ਦੇਖੋ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਬਾਰੇ ਇੱਕ ਮਾਮਲਾ ਚਰਚਾ 'ਚ ਆਇਆ ਕਿ ਉਹਨਾਂ ਨੇ ਕਿਸੇ ਬਹੁਤ ਗਲਤ ਮਸਲੇ ਦੇ ਵਿੱਚ ਵਿਚੋਲਗੀ ਕੀਤੀ ਪੈਸੇ ਧੇਲੇ ਲਈ ਬਲਾਤਕਾਰ ਦੇ ਮਸਲੇ 'ਚ ਬਲਾਤਕਾਰੀ ਨੂੰ ਛੁਡਾਉਣ ਲਈ ਕਰੋੜਾਂ ਰੁਪਏ ਦੇ ਦੋਸ਼ ਲੱਗੇ 5 ਕਰੋੜ ਸਾਹਮਣੇ ਸ਼ਬਦ ਆਇਆ ਕਿ 5 ਕਰੋੜ ਰੁਪਏ ਦਾ ਲੈਣ ਦੇਣ ਦੀ ਗੱਲ ਹੈ ਹਾਲਾਂਕਿ ਚਲੋ ਇਹੋ ਜਿਹੇ ਮਸਲਿਆਂ 'ਚ ਪੂਰਨ ਸੱਚਾਈ ਕੀ ਹੈ ਇੱਕ ਵਾਕਈ ਘੋਖਣ ਪੜਤਾਲਣ ਵਾਲੀ ਗੱਲ ਹੁੰਦੀ ਪਰੰਤੂ ਜੋ ਹੁਣ ਤੱਕ ਸੱਚ ਸਾਹਮਣੇ ਆਇਆ ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ 'ਤੇ ਦੋਸ਼ ਲੱਗੇ ਬਹੁਤੇ ਪੰਜਾਬੀਆਂ ਨੇ ਇਸ ਗੱਲ 'ਤੇ ਬਹੁਤੀ ਹੈਰਾਨਗੀ ਪ੍ਰਗਟ ਨਹੀਂ ਕੀਤੀ ਸੀ

0: ਨਾਮੀ ਵਿਅਕਤੀ ਜਸਟਿਸ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਸੀਗਾ। ਤੇ ਫਿਰ ਅਗਲੇ ਨੇ ਫਿਰ ਪ੍ਰੈਸ ਵਾਰਤਾ ਕੀਤੀ, ਕਹਿੰਦਾ ਬੀਪੀ ਭੇਜ ਮੈਨੂੰ ਨੋਟਿਸ। ਫਿਰ ਮੈਂ ਉਹ ਨੋਟਿਸ ਦਾ ਤੇਰਾ ਮੈਂ ਅਦਾਲਤ ਵਿੱਚ ਹੀ ਜਵਾਬ ਦਊਂ, ਫਿਰ ਮੈਂ ਦੱਸੂ ਕਿ ਮੈਨੂੰ ਇਹ 5 ਕਰੋੜ ਵਾਲੀ ਗੱਲ ਕਿੱਥੋਂ ਪਤਾ ਲੱਗੀ। ਕਹਿੰਦੇ ਮੇਰੀ ਗੱਲ ਥੋੜੋ ਹੈ, ਤੇ ਅਦਾਲਤ ਦੇ ਵਿੱਚ ਕੀਤੀਆਂ ਸਾਰੀਆਂ ਟਿੱਪਣੀਆਂ ਨੇ ਜੋ ਦੋ ਵਿਚਾਰੇ ਨੇ ਕਿਸੇ ਨੇ ਆਪਣੀ ਉੱਥੇ ਜਾ ਕੇ ਦਰਦ ਜਿਹੜਾ ਸੁਣਾਇਆ ਕਿ ਆਹ ਕੁਛ ਹੋ ਰਿਹਾ, ਮੈਂ ਕੋਈ ਉਹ ਕਹਿੰਦਾ ਭਾਸ਼ਣ ਥੋੜੋ ਦਿੱਤਾ ਹੈ, ਉਹ ਤੋਂ ਬਕਾਇਦਾ ਤੱਥਾਂ ਤੇ ਆਧਾਰਿਤ ਗੱਲਾਂ ਨੇ। ਤੇ ਜਦੋਂ ਉਹ ਗੱਲਾਂ ਬਾਤਾਂ ਹੋਈਆਂ ਤੇ ਫਿਰ ਨਾ ਅੱਜ ਤੱਕ ਉਹ ਨੋਟਿਸ ਲੱਭਾ, ਨਾ ਬੀਬੀ ਦਾ ਦੁਬਾਰਾ ਕੋਈ ਬਿਆਨ ਆਇਆ, ਨਾ ਭਗਵੰਤ ਮਾਨ ਨੂੰ ਭੋਰਾ ਗੁੱਸਾ ਆਇਆ। ਅੰਦਰ ਵੜ ਕੇ ਚੁੱਪ ਕਰਕੇ ਬਹਿ ਗਏ, ਕਿਉਂਕਿ ਮੈਂ ਉਦੋਂ ਹੀ ਜ਼ਿਕਰ ਕਰਤਾ ਸੀ ਕਿ ਪੰਗਾ ਗਲਤ ਜਗ੍ਹਾ ਪੈ ਗਿਆ। ਸੋ ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ ਤੇ ਇੰਝ ਲੱਗਦਾ ਕਿ ਜੋ ਜਸਟਿਸ ਰਣਜੀਤ ਸਿੰਘ ਨੇ ਗੱਲਾਂ ਦੱਸੀਆਂ ਉਹਦੇ ਵਿੱਚ ਚਲੋ ਹੋ ਸਕਦਾ ਭੋਰਾ ਘੋਕ ਪੜਤਾਲ ਲਈਏ, ਬਾਅਦ ਵਿੱਚ ਸੱਚ ਪਤਾ ਲੱਗ ਜੂਗਾ, ਪਰੰਤੂ ਆਹ ਸੱਚ ਪਹਿਲਾਂ ਪਤਾ ਲੱਗ ਗਿਆ ਕਿ ਜਿਹੜਾ ਡਾਕਟਰ ਗੁਰਪ੍ਰੀਤ ਕੌਰ ਧਰਮ ਪਤਨੀ ਪੰਜਾਬ ਮੁੱਖ ਮੰਤਰੀ, ਉਹਨੇ ਐਵੇਂ ਹੀ ਸ਼ੋਸ਼ਾ ਛੱਡਿਆ ਸੀ ਕਿ ਮੈਂ ਕਾਨੂੰਨੀ ਨੋਟਿਸ ਭੇਜ ਦਿੱਤਾ, ਅਜੇ ਤੱਕ ਤੇ ਕੋਈ ਕਾਨੂੰਨੀ ਨੋਟਿਸ ਦੂਜੇ ਪਾਸੇ ਮਿਲਿਆ ਨਹੀਂ।
1: ਜੀ ਰਮੇਸ਼ ਜੀ, ਤੇ ਜੀ ਅਗਲੀ ਕਾਲ ਸਾਡੇ ਨਾਲ ਹੈ ਜੀ, ਅਮਰਜੀਤ ਸਿੰਘ ਜੀ ਸਵਾਗਤ ਹੈ ਜੀ।
2: ਸਤਿ
1: ਸ਼੍ਰੀ ਅਕਾਲ ਜੀ ਸਰ,
2: ਜਦੋਂ ਤੁਸੀਂ ਆਉਂਦੇ ਉਦੋਂ ਵਾਲੀ ਹੁੰਦੀ ਆਪਣੀ ਵਿਗੜੇ ਜੀ ਤੁਹਾਡੀ ਟਾਈਮ ਥੋੜਾ ਹੁੰਦਾ ਨਾ।
1: ਜੀ ਜੀ ਜੀ ਸਰ,
2: ਖੈਰ ਭਾਈ ਦੱਸੋ ਵੀ ਜਿਹੜੀ ਇੰਗਲੈਂਡ ਦੇ ਵਿੱਚ 10 ਸਾਲਾਂ ਦੇ ਵਿੱਚ 9 ਪ੍ਰਧਾਨ ਮੰਤਰੀ ਏਦਾਂ ਜਿਹੜੇ ਉਹ ਬਦਲ ਚੁੱਕੇ ਆ, ਸਾਡੇ ਕੋਲ ਇਹਦੇ ਬਾਰੇ ਜਾਂ ਸਰੋਤੇ ਕੋਲ ਉੱਥੋਂ ਦੀ ਪੋਲੀਟਿਕਸ ਬਾਰੇ ਕੋਈ ਜਾਣਕਾਰੀ ਹੋਵੇ ਦੱਸੋਗੇ
1: ਪਲੀਜ਼। ਜੀ ਰਮੇਸ਼
0: ਨੇ, ਮੇਰੀ ਅਸਮਰਥਤਾ ਹੈ ਜੀ, ਮੈਂ ਯੂਕੇ ਦੀ ਪੋਲੀਟਿਕਸ ਤੇ ਇੰਗਲੈਂਡ ਦੀ ਪੋਲੀਟਿਕਸ ਤੇ ਕੋਈ ਬਹੁਤ ਇਸ ਪਾਸੇ ਨਹੀਂ ਕਿ ਜਿੰਨਾ ਕੁ ਪੜ੍ਹ ਲਈਦਾ ਹੈ, ਕੁਛ ਅੰਗਰੇਜ਼ੀ ਦੀਆਂ ਅਖਬਾਰਾਂ ਦੇ ਇੱਕ ਅੱਧਾ ਟਾਈਟਲ ਜਿਹਾ ਉਨੀ ਕੀ ਜਾਣਕਾਰੀ ਬਹੁਤੀ ਜਾਣਕਾਰੀ ਨਹੀਂ ਹੈ, ਇਸ ਕਰਕੇ ਮੈਂ ਜੇ ਜਵਾਬ ਦੇਵਾਂਗਾ ਤਾਂ ਮੈਨੂੰ ਲੱਗਦਾ ਉਹ ਅੱਧ ਅਧੂਰਾ ਜਿਹਾ ਹੋ ਜਾਣਾ ਹੈ। ਤੋ ਮੈਂ ਇਹ ਸਵਾਲ ਸਾਡੇ ਬੜੇ ਸੂਝਵਾਨ ਸਰੋਤੇ, ਮੈਂ ਨਾਂ ਨਹੀਂ ਲੈਣਾ, ਮੈਂ ਉਹਨਾਂ ਤੱਕ ਭੇਜਦਾ, ਮੈਨੂੰ ਲੱਗਦਾ ਕਿ ਉਹ ਅੱਜ ਨਹੀਂ ਤੇ ਪੜ੍ਹ ਕੇ ਜ਼ਰੂਰ ਇਸ 'ਤੇ ਕੋਈ ਨਾ ਕੋਈ ਗੱਲ ਸਾਹਮਣੇ ਲੈ ਕੇ ਆਉਣਗੇ।
1: ਜੀ ਰਮੇਸ਼, ਤੇ ਜੀ ਨੈਕਸਟ ਕਾਲਰ ਸਾਡੇ ਨਾਲ ਨੇ ਜੀ 9445 ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ।
3: ਹੁਸ਼ਿਆਰਪੁਰੀ ਜੀ, ਬੇਬਾ ਜੀ, ਸਤਿ ਸ਼੍ਰੀ ਅਕਾਲ। ਸਵਾਲ ਤਾਂ ਹੋਰ ਤਿਆਰ ਹੁੰਦਾ, ਫਿਰ ਸਾਨੂੰ ਹੋਰ ਪਾਸੇ ਵੀ ਬੋਲਣਾ ਹੀ ਪੈਂਦਾ। ਗੁਰਮੁਖ ਪਿਆਰਿਓ, ਮੇਰੀਆਂ ਚਿੱਠੀਆਂ ਇੱਥੋਂ ਪੰਜਾਬੀ ਚ ਗਈਆਂ ਮਸਜਿਦ ਦੀ ਖਾਤਰ, ਮੇਰੇ ਪਿੰਡ ਦੇ ਵਿੱਚ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੈ, ਔਰ ਸੜਕ ਦੇ ਵਾਸਤੇ ਮਾਨ ਸਰਕਾਰ ਦੀ ਚਿੱਠੀ ਉਧਰੋਂ ਪੰਜਾਬੀ ਵਿੱਚ ਆਈ ਹੈ, 2 ਆਈਆਂ ਸੀ, ਹਾਂ ਕੰਮ ਨਹੀਂ ਅਜੇ ਤੱਕ ਹੋਇਆ। ਔਰ ਚਿੱਠੀ ਜਿਹੜੀ ਆਈ ਸੀ ਨਾ, ਉਹਦੇ ਉੱਤੇ ਐਡਰੈਸ ਅੰਗਰੇਜ਼ੀ ਸੀ ਵਿੱਚ ਸੀ
1: ਜੀ,
3: ਔਰ ਉੱਤੇ ਮੋਹਰ ਲੱਗੀ ਹੋਈ ਸੀ ਪੰਜਾਬ ਸਰਕਾਰ ਪੰਜਾਬੀ ਦੇ ਵਿੱਚ, ਠੀਕ ਹੈ ਨਾ। ਕਿਸੇ ਨੇ ਦੇਖਣੀ ਹੋਈ ਆਪਦਾ ਨੰਬਰ ਭੇਜ ਦਿਆ ਜੇ ਭੇਜ ਦੂ, ਔਰ ਮੇਰੀਆਂ ਲਿਖੀਆਂ ਹੋਈਆਂ ਚਿੱਠੀਆਂ ਮਸਜਿਦ ਦੇ ਬਾਬਤ ਮਲੇਰਕੋਟਲੇ ਛਪੀਆਂ। ਸਾਡਾ ਉਹਨਾਂ ਪ੍ਰਵਾਸੀਆਂ ਨੇ ਦਾ ਧੰਨਵਾਦ ਕੀਤਾ ਵੀ ਪ੍ਰਵਾਸੀ ਸੋਚਦੇ ਕਿੱਥੋਂ ਤੱਕ ਆ
1: ਜੀ,
3: ਉਹੀ ਉਹਨਾਂ ਦੀ ਲਿਖਤ ਇੱਥੇ ਛਪੀ, ਸਭ ਕੁਛ ਪਿਆ ਮੇਰੇ ਕੋਲੇ, ਮੈਂ ਦਿਖਾ ਸਕਦਾ। ਹੁਣ ਸਵਾਲ ਤਾਂ ਇਹ ਹੈ ਨਾ ਕਿ ਜਿਹਨਾਂ ਨੇ ਸ਼ੁਰੂ ਤੋਂ ਲੈ ਕੇ ਰਾਜ ਕੀਤਾ ਨਾ, ਉਹਨਾਂ ਦੇ ਭਾਦੀ ਬਣੀ ਪਈ ਹੈ, ਮਾਸ਼ਰ ਦਾ ਪੁੱਤ ਆ ਕਿਉਂ ਗਿਆ? ਮੈਂ ਮੰਨਦਾ ਹੈ ਜਿਹੜੇ ਹੈਗੇ ਹੜਤਾਲਾਂ ਕਰ ਰਹੇ ਆ, ਉਹਨਾਂ ਦਾ ਹੱਕ ਹੈ, ਮਿਲਣਾ ਚਾਹੀਦਾ। ਹੁਣ ਤੁਸੀਂ ਮਜੀਠੀਆ ਪਰਿਵਾਰ ਹੀ ਲੈ ਲਓ, ਇਹ 1902 ਤੋਂ ਲੈ ਕੇ 1920 ਤੱਕ ਤਾਂ ਬ੍ਰਿਟਿਸ਼ ਸਰਕਾਰ ਦੇ ਖੂਬ ਵੱਡੀਆਂ ਵੱਡੀਆਂ ਪੋਸਟਾਂ ਤੇ ਰਹੇ। ਸੁੰਦਰ ਸਿੰਘ ਮਜੀਠੀਆ 1941 ਤੱਕ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਇੱਥੇ ਵੱਡੀ ਪੋਸਟ ਦੇ ਉੱਤੇ ਰਿਹਾ। ਹੁਣ ਇਹਨਾਂ ਦੇ ਹੌਲ ਉੱਠੀ ਜਾਂਦੇ ਆ ਵੀ ਅਸੀਂ ਤਾਂ ਕਬਜ਼ਾ ਕੀਤਾ ਹੋਇਆ ਸੀ ਪੂਰੇ ਪੰਜਾਬ ਦੇ ਉੱਤੇ, ਇਹ ਹੋ ਕੇ ਗਿਆ, ਗਰੀਬ ਮਾਸਟਰ ਦਾ ਮੁੰਡਾ ਆ ਕਿਉਂ ਗਿਆ? ਮੈਂ ਨੀ ਕਹਿੰਦਾ ਕਿ ਸਾਰੇ ਕੰਮ ਚੰਗੇ ਹੈਗੇ ਆ, ਚੰਗੇ ਹੈ ਵੀ। ਹੁਣ ਦੇਖੋ ਆਪਣਾ ਜਿਹੜਾ ਹੈ ਸਰਵਨ ਸਿੰਘ ਪੰਡੇਲ, ਕੱਲਾ ਹੀ ਖੜਾ ਹੈ, ਕਹਿੰਦਾ ਟਰਾਲੀ ਚੋਰ, ਤੇ ਕੱਲ ਟੀਵੀ ਤੇ ਇੱਕ ਟੌਪ ਦਾ ਪੱਤਰਕਾਰ ਦੱਸ ਕੇ ਗਿਆ, ਕਹਿੰਦਾ ਗਏ ਤਾਂ ਇਹ ਟਰਾਲੀਆਂ ਤੇ ਸੀ, ਆਏ 20 ਲੱਖ ਦੀ ਗੱਡੀ ਉੱਤੇ। ਮੈਂ ਵੀ ਆਪਣੇ ਆਪ ਨੂੰ ਬੇਵਕੂਫ ਕਹਿੰਦਾ ਜਿੰਨਾ ਕਿਸਾਨਾਂ ਇਹਨਾਂ ਦੀ ਮਦਦ ਕੀਤੀ ਤੇ ਗਾਂ ਨੂੰ ਅਸੀਂ ਇਹਨਾਂ ਨੂੰ ਭੇੜਾ ਨੀ ਦੇਣਾ। ਸਵਾਲ ਇਹ ਹੈ ਕਿ ਜਿਹੜੇ ਹੜਤਾਲ ਕਰ ਰਹੇ ਦਿਓ ਉਹਨਾਂ ਨੂੰ, ਪਿਛਲੀਆਂ ਸਰਕਾਰਾਂ ਨੇ ਇੱਕ ਇੱਕ ਘਰ ਦੇ 5

0: ਨੌਕਰ, ਸੱਤ ਨੌਕਰ ਤੇ ਘਰਾਂ ਚ ਦੋ ਦੋ ਸੌ ਚ ਨੌਕਰਾਣੀਆਂ ਰੱਖੀਆਂ ਸੀ। ਮੈਂ ਮਾਨ ਸਰਕਾਰ ਨੂੰ ਕਹਿੰਦਾ ਜਾਂ ਨੌਕਰੀ ਉਹਨੂੰ ਦਿਓ ਜਿਸ ਵਿਚਾਰੇ ਦਾ ਕੋਈ ਨੀ ਹੈ। 70% ਲੋਕ ਜਿਹੜੇ ਆ ਪਿੰਡਾਂ ਚ ਰਹਿੰਦੇ ਆ ਔਰ 14,000 ਪਿੰਡ ਹੈ, ਪਿੰਡਾਂ ਵਾਲਿਆਂ ਨੂੰ ਪ੍ਰਿਉਰਟੀ ਦਿਓ, ਆਪਣੇ ਆਪ ਸੁਧਾਰ ਹੁੰਦਾ ਚੁਗਿਆ ਜਾਊਗਾ। ਇਹ ਮਾਸਟਰ ਦੇ ਮੁੰਡੇ ਨੇ ਮੰਨਣਾ ਨੀ ਆ। ਮੈਂ ਉਹ ਵੇਲਾ ਵੇਖਿਆ ਜਿੰਨਾ ਵੇਲੇ ਮਾਸਟਰਾਂ ਨੂੰ ਠੀਕ ਕੀਤਾ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ, ਬਾਹਰ ਉੱਠ ਕੇ ਵੇਖਿਆ ਮਾਸਟਰ ਜੀ ਭੱਜੇ ਆਉਣ। ਮੈਂ ਕਿਹਾ ਜੀ ਕਿੱਥੋਂ ਆਏ ਆ? ਕਹਿੰਦੇ ਜੀ 30 ਮੀਲ ਤੋਂ ਆਏ ਆ। ਮੈਂ ਮੰਨਦਾ ਦੇਣਾ ਚਾਹੀਦਾ, ਹੋਰ ਲੈ ਲਓ ਕਰਜ਼ਾ ਭਾਈ ਦੇ ਦਿਓ, ਇਹ ਉਹਨਾਂ ਲੋਕਾਂ ਨੂੰ ਪਹਿਲਾਂ ਦੇ ਦਿਓ ਜਿਹੜੇ ਵਾਕਿਆ ਗਰੀਬ ਆ। ਇੱਕ ਇਹਨਾਂ ਨੂੰ ਹੋੜ ਇਹ ਵੀ ਉੱਚੀ ਜਾਂਦੇ, ਥੋੜੀ ਬਹੁਤੀ ਰਿਸ਼ਵਤ ਵੀ ਲੈ ਲਏ ਸੀ, ਉਹ ਵੀ ਘੱਟ ਗਈ ਹੈਗੀ ਆ, ਇਹ ਵੀ ਇਹਨਾਂ ਨੂੰ ਮੁਸ਼ਕਿਲ ਹੋਇਆ ਵਿਆ।
1: ਜੀ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਜੀ ਰਮੇਸ਼
2: ਨਹੀਂ, ਰਿਸ਼ਵਤ ਵਾਲੀ ਤੇ ਕੋਈ ਬ੍ਰੇਕ ਨੀ ਜੀ, ਜਿੰਨਾ ਜਿਹਦਾ ਦਾ ਲੱਗਦਾ ਲਈ ਜਾਂਦਾ। ਇਹ ਤੇ ਮੈਂ ਬੜਾ ਠੋਕ ਵਜਾ ਕੇ ਗੱਲ ਤੇ ਟਿੱਪਣੀ ਕਰਦਾ, ਹਮੇਸ਼ਾ ਹੀ ਕਹਿਣਾ ਉਹ ਪਹਿਲੇ 6 ਮਹੀਨੇ ਛੱਡ ਦਿਓ, ਜਿਹੜੇ ਜਦੋਂ ਸਰਕਾਰ ਆਈ ਸੀ ਕਈਆਂ ਨੂੰ ਭੁਲੇਖਾ ਸੀਗਾ ਕਿ ਸ਼ਾਇਦ ਸੱਚਿਓ ਹੀ ਇਹ ਇਮਾਨਦਾਰ ਹੈ, ਤੇ ਬਾਅਦ ਵਿੱਚ ਜਿਹਨਾਂ ਨੂੰ ਭੁਲੇਖਾ ਸੀ ਉਹਨਾਂ ਦਾ ਵੀ ਨਿਕਲ ਗਿਆ, ਉਹਨਾਂ ਨੇ ਵੀ ਪਹਿਲਾਂ ਵਾਂਗੂ ਸਾਰਾ ਕੁਛ ਕਰਨਾ ਕਰਤਾ ਤੇ ਸੁੱਖ ਨਾਲ ਕਰ ਹੀ ਰਹੇ ਆ। ਇੱਧਰ ਨੂੰ ਅਸੀਂ ਨਹੀਂ ਜਾਣੇ, ਭ੍ਰਿਸ਼ਟਾਚਾਰ ਵਾਲੇ ਪਾਸੇ ਨੂੰ ਬੜੇ ਪਾਜ ਅਖਾੜੇ ਜਾਣੇ ਆ। ਪਰੰਤੂ ਜਿਹੜਾ ਦੂਜਾ ਨਾ ਮੁਲਾਜ਼ਮਾਂ ਦਾ ਜਾਂ ਮਾਸਟਰ ਦੇ ਮੁੰਡੇ ਦੀ ਗੱਲ ਹੈ ਭਗਵੰਤ ਮਾਨ ਦੀ, ਦੇਖੋ ਮੈਂ ਇਹ ਮਹਿਸੂਸ ਕਰਦਾ ਭਗਵੰਤ ਮਾਨ ਜੀ ਠੀਕ ਹੈ, ਜੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜ਼ਿਆਦਾ ਤੇ ਤਨਖਾਹ ਕਟੌਤੀ ਕਰਦੇ, ਪਤਾ ਲੱਗ ਜਾਏਗਾ ਨਾਲੇ ਕਿਸ ਭਾਅ ਪੈਂਦੀ ਹੈ, ਕੱਟ ਕਰਦੇ, ਕੋਈ ਰੌਲਾ ਥੋੜੋ ਹੈ। ਸੱਚ ਇਹ ਹੈ ਜਿਹੜਾ ਬਤੌਰ ਪੱਤਰਕਾਰ ਮੈਂ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਪੰਜਾਬ ਦੇ ਕਰੀਬ ਕਰੀਬ 2.5 ਲੱਖ ਮੁਲਾਜ਼ਮ ਹੈ ਇਸ ਵੇਲੇ, ਬਹੁਤ ਵੱਡੀ ਗਿਣਤੀ ਹੈ ਨਹੀਂ, 2 ਲੱਖ ਪੂਰੇ ਰੈਗੂਲਰ ਗ੍ਰੇਡ ਤੇ ਹੈ ਤੇ 2 ਕੁ ਲੱਖ ਠੇਕੇ ਤੇ ਆ, ਠੇਕੇ ਤੇ ਜ਼ਿਆਦਾ ਆ, ਕਰੀਬ ਕਰੀਬ 4 ਲੱਖ ਹੋ ਗਈ, ਅੱਧੇ ਕੁ ਠੇਕੇ ਤੇ ਅੱਧੇ ਕੁ ਰੈਗੂਲਰ, ਤੇ 3 ਕੁ ਲੱਖ ਪੈਨਸ਼ਨਰ ਹੈ। ਪੈਨਸ਼ਨਰਾਂ ਨੂੰ ਮੈਂ ਪਿੱਛੇ ਛੱਡ ਦਿੰਦਾ, ਜਿਹੜੇ ਰੈਗੂਲਰ ਹੈ, ਰੈਗੂਲਰ ਦੇ ਵਿੱਚ ਜਿਹੜੇ ਮੈਂ 2 ਲੱਖ ਦਾ ਜ਼ਿਕਰ ਕਰਦਾ, ਬੜੀ ਮੁਸ਼ਕਲ ਦੇ ਨਾਲ 20-25% ਹੋਣਗੇ ਜਿਹੜੇ 1 ਲੱਖ ਜਾਂ ਇਸ ਤੋਂ ਵੱਧ ਜਾਂ ਨੇੜੇ ਸੈਲਰੀ ਲੈਂਦੇ ਹੈ 2 ਲੱਖ 'ਚ। ਵੱਡਾ ਹਿੱਸਾ ਉਹ ਹੈ ਜਿਹੜੇ ਜਿਹੜਾ ਸੰਨ 2020 ਦੇ ਵਿੱਚ ਕਾਂਗਰਸ ਨੇ ਨੋਟੀਫਿਕੇਸ਼ਨ ਲਾਗੂ ਕਰ ਜਾਰੀ ਕਰਾ ਕੇ ਲਾਗੂ ਲੁਗੂ ਕਰਾ ਗਈ ਸੀ, ਕੇਂਦਰੀ ਪੇ ਸਕੇਲ ਵਾਲਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਬੜੀ ਸ਼ਿੱਦਤ ਲੈ ਕੇ ਕੰਮ ਕੀਤਾ, ਬੜੀ ਐਨਰਜੀ ਲੈ ਕੇ, ਬੜੀ ਤੇਜ਼ੀ ਨਾਲ ਕਰਕੇ ਕੇਂਦਰੀ ਪੈਟਰਨ ਦੇ ਮੁਤਾਬਕ, ਤੇ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਸਰਕਾਰਾਂ ਦੀ ਬਦੌਲਤ ਜਿਹੜੀ ਪਗਡੰਡੀ ਪਾਈ ਜਿੱਥੇ ਭਗਵੰਤ ਮਾਨ ਸਰਕਾਰ ਨੇ 100% ਪਹਿਰਾ ਦਿੱਤਾ, ਉਹ ਹੈ ਕਿ ਬੇਸਿਕ ਤਨਖਾਹ 3 ਸਾਲ ਮਿਲਦੀ ਹੈ, ਐਵਰੇਜ 19,000-20,000 ਤਨਖਾਹ, ਬੇਸਿਕ 19,000 ਰੁਪਇਆ ਬੇਸਿਕ ਤਨਖਾਹ ਮਿਲਦੀ ਹੈ, ਜਿਹੜੇ ਭਰਤੀ ਵੀ ਹੁੰਦੇ ਆ। ਜਿਹੜੇ ਪੰਜਾਬ ਦੀ ਸਰਕਾਰ, ਪੰਜਾਬ ਮਾਸਟਰ ਦਾ ਮੁੰਡਾ ਕਹਿੰਦਾ ਹੈ ਕਿ ਪੰਜਾਬ 'ਚ ਤਨਖਾਹਾਂ ਵੱਧ ਹੈ, ਉਹ ਅਸੀਂ 25% 2 ਲੱਖ 'ਚੋਂ ਲਾਗੂ ਕਰ ਸਕਦੇ ਹਾਂ, ਪਰੰਤੂ ਜਿਹੜਾ ਠੇਕੇ 'ਤੇ ਹੈ ਸਰੋਤੇ ਉਹ ਤਾਂ ਸੱਚ ਉਲਟ ਹੈ, ਉਹ ਤੇ ਤਨਖਾਹਾਂ ਹੀ ਕਿਸੇ ਦੀਆਂ 10,000, ਕਿਸੇ ਦੀ 14,000, ਕੋਈ 18,000 ਹੈ, 22,000 ਤੇ ਕਹਿੰਦੇ ਅਸੀਂ ਆ ਕੇ ਹੁਣ ਕੀਤੀਆਂ, ਇਹ ਆਪ ਮੰਨਦੇ ਆ। ਜਿੰਨਾ ਟੀਚਰ ਜਿਹਨੂੰ ਆਪਾਂ ਸਿੱਖਿਆ ਕਰਮੀ ਬੋਲਦੇ ਸੀ, ਸਿੱਖਿਆ ਪ੍ਰੋਵਾਈਡਰ ਬੋਲਦੇ ਸੀਗੇ, ਹੁਣ ਇਹਨਾਂ ਨੇ ਉਹਨੂੰ ਇੱਕ ਹੋਰ ਵੱਖਰੇ ਢੰਗ ਦੇ ਟੀਚਰ ਦਾ ਨਾਂ ਦਿੱਤਾ, ਜਿਹੜੀ ਉਹਦੇ ਵਿੱਚ 3 ਕੈਟਾਗਰੀਆਂ, ਜਿਹੜੀ ਸਭ ਤੋਂ ਉੱਪਰਲੀ ਕੈਟਾਗਰੀ ਉਹਦੀ ਤਨਖਾਹ 22,500 ਬਾਕੀਆਂ ਦੀ ਹੇਠਾਂ ਆ
1: ਜੀ।
2: ਇਹ ਇਹ ਇਹ ਜਿਹੜਾ ਦਾਅਵਾ ਕਰਦਾ ਝੂਠਾ ਆ, ਮੈਂ ਇਸ ਕਰਕੇ ਕਹਿੰਦਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ। ਮੈਨੂੰ ਹੋਰ ਇਹ ਨਹੀਂ ਹੈ ਕਿ ਜਿੱਤਣਾ ਇਸ ਲੜਾਈ 'ਚ ਕਿਹਨਾ, ਹਾਰਨਾ ਕਿਹਨਾ ਇਸ ਲੜਾਈ 'ਚ, ਜਿੱਤ ਜਨਤਾ ਦੀ ਹੀ ਹੋਣੀ ਚਾਹੀਦੀ ਹੈ, ਜਨਤਾ ਹੀ ਜਿੱਤਦੀ ਹੁੰਦੀ ਹੈ, ਚਾਹੇ ਉਹਦੇ ਵਿੱਚ ਨਰਿੰਦਰ ਮੋਦੀ ਦਾ ਆਪਾਂ ਵੇਖ ਲਈਏ, ਚਾਹੇ ਆਪਾਂ ਤਾਜ਼ਾ ਤਰੀਨ ਕਾਂਗਰਸ ਜਨਤਾ ਪਾਰਟੀ ਦਾ ਵੇਖ ਲਈਏ, ਜਾਂ ਅਸੀਂ ਪੰਜਾਬ ਵਾਲੇ ਪਾਸੇ ਨੂੰ ਆ ਜਾਈਏ, ਜਿੱਤਣਾ ਲੋਕਾਂ ਨੇ ਹੀ ਹੈ। ਭਗਵੰਤ ਮਾਨ ਸਰਕਾਰ ਗਲਤ ਗਲਤ ਤਰਕ ਦੇ ਕੇ, ਗਲਤ ਲੌਜਿਕ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਔਰ ਹੋਰ ਸੱਚ ਦੱਸਾਂ, ਜਿਹੜੇ ਸਿੱਖਿਆ ਸਰਵ ਸਿੱਖਿਆ ਅਭਿਆਨ ਤਹਿਤ ਦਫ਼ਤਰਾਂ ਦੇ ਕਾਮੇ ਸੀ, ਮੁਲਾਜ਼ਮ ਸੀ, ਉਹਨਾਂ ਨੂੰ ਵੀ ਰੈਗੂਲਰ ਕੀਤਾ ਇਹਨਾਂ ਨੇ 5-4 ਮਹੀਨੇ ਪਹਿਲਾਂ। ਸਰੋਤਿਓ ਹੈਰਾਨੀਜਨਕ ਵੇਖਿਓ, ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਪਟਿਆਲੇ ਵਿੱਚ, ਇੱਕ ਤੁਹਾਨੂੰ ਯਾਦ ਹੋਵੇਗਾ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਅੰਦੋਲਨ ਹੋਇਆ ਸੀ, ਜਿਸ 'ਚ ਬਹੁਤ ਵੱਡੀ ਗਿਣਤੀ 'ਚ ਮੁਲਾਜ਼ਮ ਸਸਪੈਂਡ ਕੀਤੇ, ਬਦਲੀਆਂ ਕੀਤੀਆਂ, ਬਹੁਤ ਵੱਡੀ ਗਿਣਤੀ 'ਚ। OP ਸੋਨੀ ਸਿੱਖਿਆ ਮੰਤਰੀ ਸੀ, ਉਹ ਕਹਿੰਦਾ ਪਟਿਆਲੇ ਵੜ ਕੇ ਦਿਖਾਉਣ, ਮੈਂ ਟੀਚਰ ਸਾਰੇ ਸਸਪੈਂਡ ਕਰ ਦੂੰ। ਉਹਨਾਂ ਨੇ ਪਟਿਆਲੇ ਨੂੰ ਉਦਾਂ ਦਾ ਘੇਰਾ ਪਾਇਆ, OP ਸੈਣੀ ਉਸ ਧਰਨੇ 'ਚ ਚੌਂਕੜੀ ਮਾਰ ਕੇ ਜਾ ਕੇ ਬਿਠਾਇਆ ਸੀ ਲੋਕਾਂ ਨੇ, ਤੇ OP ਸੋਨੀ ਮੁੜ ਕੇ ਜਿੱਤ ਨਹੀਂ ਸਕਿਆ। ਔਰ ਉਦੋਂ ਦਾ ਮੈਂ ਸੀਨ ਦੱਸਦਾ, ਉਹ ਸੰਘਰਸ਼ ਕਿਉਂ ਸੀ, ਜਿਹੜੇ ਉਹ ਸਿੱਖਿਆ ਸਰਵ ਸਿੱਖਿਆ ਅਭਿਆਨ ਵਾਲੇ ਰੈਗੂਲਰ ਕੀਤੇ ਸੀ, ਉਹ ਉਸ ਵੇਲੇ ਕਰੀਬ ਕਰੀਬ 40-45,000 ਸੈਲਰੀ ਲੈ ਰਹੇ, ਕਰੀਬ ਕਰੀਬ, ਤੇ ਜਦੋਂ ਰੈਗੂਲਰ ਕੀਤੇ ਸੀ ਤੇ 36,000 ਤੇ ਕੀਤੇ ਸੀ। ਸੌਰੀ ਮਾਫ ਕਰਨਾ, ਜੋ ਬੇਸਿਕ ਚੱਲਦੀ ਸੀ 19,220 ਤੇ ਉੱਥੇ ਕੀਤੇ ਸੀ। ਇਹ ਹਾਲਾਤ ਹੈ। ਹੁਣ ਜਿਹੜੇ ਤਾਜ਼ਾ ਸਿੱਖਿਆ ਸਰਵ ਸਿੱਖਿਆ ਅਭਿਆਨ ਵਾਲੇ ਰੈਗੂਲਰ ਕੀਤੇ ਆ, ਉਹ ਵੀ 40-45 ਕੋਈ 50-55 ਤੇ ਪਹੁੰਚਿਆ ਹੋਇਆ ਸੀ ਦਫ਼ਤਰੀ ਕਾਮੇ, ਉਹ ਰੈਗੂਲਰ ਕੀਤੇ ਭਗਵੰਤ ਮਾਨ ਸਰਕਾਰ ਨੇ। ਕੋਟਨ ਕੋਤਨ ਧੰਨਵਾਦ ਹੈ, ਪਰੰਤੂ ਉਹਨਾਂ ਨੂੰ ਮੁੜ ਬੇਸਿਕ ਤੋਂ ਸ਼ੁਰੂ ਕੀਤਾ 19,000-20,000 ਤੋਂ। 45 ਵਾਲੇ ਨੂੰ ਤੇ 19-20 ਤੇ ਲੈ ਜਾਂਦਾ ਤੇ 10 ਇਹ ਰਿਹਾ ਪੰਜਾਬ ਚ ਤਨਖਾਹ ਵੱਧ ਹੈ। ਸਰੋਤਿਓ ਸੱਚ ਘਾਤਕ ਹੈ, ਸੱਚ ਬਹੁਤ ਡਰਾਉਣਾ ਆ। ਇਹ ਸੋਸ਼ਲ ਮੀਡੀਆ ਤੇ ਬਣੀਆਂ ਸਰਕਾਰਾਂ, ਸੋਸ਼ਲ ਮੀਡੀਆ ਤੇ ਲਾਹਾ ਲੈ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ, ਕਿਉਂਕਿ ਸੋਸ਼ਲ ਮੀਡੀਆ ਤੇ ਇਹਨਾਂ ਦਾ ਕੰਟਰੋਲ ਹੈ। ਮੀਡੀਆ ਤੇ ਤਾਂ ਹੈ ਹੀ ਹੈ, ਸੋਸ਼ਲ ਮੀਡੀਆ ਤੇ ਵੀ ਇਹਨਾਂ ਦਾ ਕੰਟਰੋਲ ਹੈ। ਜਿੱਡੀ ਵੱਡੀ ਗਿਣਤੀ ਜੇ ਝੂਠ ਪਰੋਸ ਰਹੇ ਆ, ਤੇ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਸੀ ਕਿ ਇੱਕ ਝੂਠ 100 ਵਾਰ ਬੋਲ ਦੋ ਤੇ ਸੱਚ ਲੱਗਦਾ, ਅਸਲ ਵਿੱਚ ਐ ਹੋਈ ਹੋਈ ਹੈ। ਭਗਵੰਤ ਮਾਨ ਸਰਕਾਰ ਇੱਕ ਝੂਠ ਨੂੰ 100 ਵਾਰ ਬੋਲ ਚੁੱਕੀ ਹੈ, ਜਿਹੜਾ ਅੱਜ ਸੱਚ ਕਈਆਂ ਨੂੰ ਜਾਪਣ ਲੱਗ ਪਿਆ।
1: ਜੀ ਬਿਲਕੁਲ ਸਹੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਿਕਰ ਜ਼ਰੂਰ ਕਰ ਦਈਏ ਜੀ ਅਪਲਾਈਨਸ ਜੰਕਸ਼ਨ ਵਾਲਿਆਂ ਦਾ, ਤੁਸੀਂ ਅੱਛੇ ਅਪਲਾਈਨਸਸ ਘਰੇ ਲੈ ਕੇ ਆਉਣੇ ਤੇ ਅਪਲਾਈਨਸ ਜੰਕਸ਼ਨ ਜ਼ਰੂਰ ਵਿਜ਼ਿਟ ਕਰਨਾ। ਮਿਸੀਸਾਗਾ ਤੇ ਸਟੀਲਸ ਤੇ ਜੀ ਪਹਿਲੀ ਲੋਕੇਸ਼ਨ ਹੈ, ਏਅਰਪੋਰਟ ਰੋਡ ਤੇ ਕਲਾਰਕ ਦੇ ਕੋਲ ਜੀ ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਤੇ ਅੱਛੀਆਂ ਕੀਮਤਾਂ, ਬੈਸਟ ਪ੍ਰਾਈਜ਼ਸ, ਬੈਸਟ ਕੁਆਲਿਟੀ ਇਲੈਕਟ੍ਰੋਨਿਕ ਅਪਲਾਈਨਸਸ ਦੇ ਲਈ ਬੰਡਲ ਪੈਕੇਜਸ ਵੀ ਅਵੇਲੇਬਲ ਨੇ। ਸੋ ਅਪਲਾਈਨਸ ਜੰਕਸ਼ਨ ਤੁਸੀਂ ਜ਼ਰੂਰ ਪਹੁੰਚਣਾ ਜੀ। ਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਜ਼ਰੂਰ ਕਰ ਦੇਵਾਂ, ਤੁਸੀਂ ਨੋਟ ਰੱਖਣਾ ਜੀ, ਫਾਰਮ 'ਤੇ ਕੰਮ ਕਰਨ ਲਈ ਵਰਕਰਸ ਦੀ ਭਾਲ ਜੀ ਗੁਰਜੋਤ ਜੀ ਨੂੰ ਹੈ, ਨੰਬਰ 6472783594 ਜੀ 6472785394 ਨੰਬਰ ਜੋ ਹੈ ਇਹ ਤੁਸੀਂ ਜ਼ਰੂਰ ਨੋਟ ਰੱਖੋ ਜੀ। ਅਤੇ ਸਾਡੇ ਨਾਲ ਜੋ ਅਗਲੇ ਕਾਲਰ ਨੇ ਜੀ 4146 ਜੀ ਸਵਾਗਤ ਹੈ ਜੀ।
3: ਹਾਂਜੀ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਜੀ ਸਰ,
3: ਹੁਸ਼ਿਆਰਪੁਰੀ ਜੀ, ਜਿਵੇਂ ਇਹ ਭਾਜਪਾ ਜਾਲ ਵਿਛਾ ਰਹੀ ਹੈਗੀ, ਜਾਲ ਉਹ ਜਾਲ ਵਿਛਾਉਣਾ ਕੋਈ ਵਧੀਆ ਗੱਲ ਨਹੀਂ ਹੈਗੀ, ਇਹਨੂੰ ਤੇ ਜੋ ਜਾਲ ਨੂੰ ਕੱਟ ਦੇਣਾ ਚਾਹੀਦਾ ਜਾਂ ਉਹ ਵੱਡਾ ਛੇਦ ਕਰ ਦੇਣਾ ਚਾਹੀਦਾ। ਉੱਥੇ ਬੰਦੇ ਹੈਗੇ ਜੇ ਜਿਹੜਾ ਇਹ ਕੰਮ ਕਰ ਸਕਦੇ ਹੈਗੇ, ਨਹੀਂ ਹੈਗੇ ਤਾਂ ਸਾਨੂੰ ਦੱਸੋ ਕਿੰਨੇ ਬੰਦਿਆਂ ਦੀ ਲੋੜ ਹੈਗੀ, ਅਸੀਂ ਕੋਸ਼ਿਸ਼ ਕਰਦੇ ਇੱਥੋਂ ਭੇਜਦੇ ਨੇ। ਇਹ ਤਾਂ ਇਹ ਗੱਲ ਹੈਗੀ। ਦੂਜਾ ਇਹ ਹੁਸ਼ਿਆਰਪੁਰ ਜੀ, ਜੋ ਵੈਬਸਾਈਟ ਬਣੀ ਹੈਗੀ ਝੂਠ ਕੀ ਗੂੰਜ, ਜਿਵੇਂ ਰਾਹੁਲ ਗਾਂਧੀ ਨੇ ਚਲਾਇਆ ਸੀਗਾ ਸਟੂਡੈਂਟ ਦੀ ਗੂੰਜ, ਝੂਠ ਦੀ ਗੂੰਜ, ਬੜੀ ਤਾਰੀਫ ਹੋ ਰਹੀ ਸੀ ਕਿ ਰਾਹੁਲ ਗਾਂਧੀ ਕੀ ਡਿਫਰੈਂਟ ਯਾਤਰਾਓ ਤੇ। ਇਹਦੇ ਬਾਰੇ ਦੱਸੋ ਕਿ ਸੁਣਾ, ਰਾਹੁਲ ਗਾਂਧੀ ਨੂੰ ਨੀਂਦ ਨਹੀਂ ਆ ਰਹੀ ਕਿ ਉਹ, ਤੁਸੀਂ ਦੇਖਿਆ ਝੂਠ ਦੇ ਗੂੰਜ ਦੇ ਵਿੱਚ ਕੀ ਲਿਖਿਆ ਹੈਗਾ, ਇਹਦੇ ਬਾਰੇ ਦੱਸੋ ਜੀ। ਧੰਨਵਾਦ ਜੀ।
1: ਜੀ ਰਮੇਸ਼,
2: ਰਾਹੁਲ ਗਾਂਧੀ ਨੂੰ ਤੇ ਪਤਾ ਨੀ ਮੈਨੂੰ ਜੀ ਕਿੰਨੀਆਂ ਨੀਂਦ ਦੀਆਂ ਗੋਲੀਆਂ ਲੈ ਕੇ ਸੌਣਾ ਪੈਂਦਾ, ਮੈਨੂੰ ਨਹੀਂ ਪਤਾ। ਪਰੰਤੂ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਕਾਂਗਰਸ ਦੇ ਹਾਲਾਤ ਵਾਕਿਆ ਹੀ ਸਿਆਸੀ ਤੌਰ ਤੇ ਭਾਰਤ ਵਿੱਚ ਕਮਜ਼ੋਰ ਹੀ ਕਮਜ਼ੋਰ ਹੈ, ਸਮੇਤ ਪੰਜਾਬ। ਉਹਦੇ ਕਾਰਨ ਕੀ ਹੈ, ਉਹਦਾ ਤੁਸੀਂ ਨਾ ਸਵਾਲ ਪੁੱਛਿਆ ਨਾ ਮੈਂ ਜਾਵਾਂਗਾ। ਤੇ ਰਹੀ ਗੱਲ ਫਿਰ ਨੀਂਦ ਨਾ ਆਉਣ ਦੀ, ਤੇ ਉਹਦੇ ਲੀਡਰ ਨੂੰ ਫਿਰ ਨੀਂਦ ਕਿਵੇਂ ਆ ਜਾਏ ਜਿਹਦੇ ਸਿਆਸੀ ਜਿਹੜੇ ਸਮੀਕਰਨ ਦਿਨ ਪਰ ਦਿਨ ਸੁਧਰ ਹੀ ਨਾ ਰਹੇ ਹੋਣ, ਇਹ ਕਾਰਨ ਹੈ। ਬਾਕੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜਾਲ ਹੈ, ਸਰੋਤਿਓ ਇਹ ਜਾਲ ਪਹਿਲਾਂ ਵੀ ਭਾਰਤ ਵਿੱਚ ਵਿਛਦੇ ਰਹੇ ਨੇ, ਠੀਕ ਹੈ। ਪਹਿਲਾਂ ਭਾਜਪਾ ਨਹੀਂ ਸੀ, ਕੋਈ ਹੋਰ ਸੀ, ਉਹਦਾ ਵਿਸ਼ਾ ਹੈ। ਪੰਜਾਬ ਵਿੱਚ ਕਿਹੜਾ ਜਾਲ ਨਹੀਂ ਹੁੰਦਾ ਸੀ, ਕਦੇ ਅਕਾਲੀਆਂ ਦਾ ਜਾਲ ਸੀ ਜਿਹੜਾ 10 ਸਾਲ ਕਿਸੇ ਤੋਂ ਟੋਕੀ ਨਹੀਂ ਹੋਇਆ, 10 ਸਾਲ ਲਗਾਤਾਰ ਜਾਲ ਰਿਹਾ, ਕਾਂਗਰਸ ਦਾ ਰਿਹਾ। ਇਹ ਜਾਲ ਵਿਛਦੇ ਰਹਿੰਦੇ ਹੈ ਤੇ ਟੁੱਕਣ ਵਾਲੇ ਲੋਕ ਟੁੱਕਦੇ ਰਹਿੰਦੇ, ਇਸ ਕਰਕੇ ਘਬਰਾਓ ਨਾ। ਬੜੇ ਲੋਕ ਹੈ ਅੱਜ ਵੀ ਇਸ ਧਰਤੀ ਤੇ ਜੀਵਤ, ਪੰਜਾਬ ਭਾਰਤ ਜਿਹੜੇ ਸੱਚ ਦੇ ਨੇੜੇ ਤੇੜੇ ਆ, ਜਿਹੜੇ ਕਿਤੇ ਨਾ ਕਿਤੇ ਸੱਚ ਨੂੰ ਸਾਹਮਣੇ ਲੈ ਹੀ ਆਉਂਦੇ ਆ। ਤੋ ਜਿਹੜਾ ਮਰਜ਼ੀ ਜਾਲ ਹੈ ਜੀ, ਟੁੱਕਿਆ ਜਾਣਾ। ਇਹ ਮੇਰੀ ਤੇ ਸਮਝ ਬੜੀ ਸਿੱਧੀ ਪੱਧਰੀ ਹੈ ਕਿ ਅੱਜ ਹੋ ਜੇ, ਸਾਲ ਨੂੰ ਹੋ ਜੇ, 50 ਸਾਲ ਨੂੰ ਹੋ ਜੇ, ਜਿੱਤ ਜਿਹੜੀ ਲੋਕਾਂ ਦੀ ਹੀ ਹੋਣੀ ਹੈ, ਲੋਕਾਂ ਦੀ ਰਾਏ ਦੀ ਹੋਣੀ ਹੈ। ਇਹਨਾਂ ਨੂੰ ਆਪਣੀਆਂ ਨੀਤੀਆਂ ਵਿੱਚ ਮੋੜਾ ਲਿਆਉਣਾ ਹੀ ਪੈਣਾ।
1: ਜੀ ਰਮੇਸ਼ ਜੀ। ਤੇ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ 3430, ਸਵਾਗਤ ਹੈ ਜੀ।
4: ਕਿਹੜੇ ਪ੍ਰੋਗਰਾਮ ਤੇ ਜਾਣਾ, ਕਿਹੜੇ ਚ ਨਹੀਂ ਜਾਣਾ ਜੀ। ਤੇ ਦੂਜਾ ਸਵਾਲ ਇਹ ਆ, ਜਿੱਦਾਂ ਹੁਣ ਦੇਖੋ ਮੁਲਾਜ਼ਮਾਂ ਨੇ ਜੀ ਕੀਤੀ ਹੋਈ ਹੜਤਾਲ ਕਹਿੰਦੇ ਆ ਨਾ ਜੀ, ਤੇ ਉਹਨਾਂ ਦੀਆਂ ਹੁਣ ਮੰਨ ਲਓ ਧਰਮ ਪਤਨੀਆਂ, ਉਹਨਾਂ ਨੂੰ ਹੁਣ ਜੀ ਟੂਟੂ ਵਾਲੇ ਪੈਸੇ ਆ ਰਹੇ ਆ, ਤੇ ਇਹਦਾ ਹੁਣ ਇਹ ਚੱਲ ਰਿਹਾ ਸਿਸਟਮ, ਤੇ ਉਹ ਗੁਣ ਗਾਉਂਦੇ ਹੋਊਗਾ, ਉਹ ਗਾਲਾਂ ਕੱਢਦਾ ਹੋਊਗਾ ਜੀ, ਇਹ ਦੱਸਿਓ ਜ਼ਰੂਰ ਜੀ ਇਹ ਸਿਚੁਏਸ਼ਨ ਨੂੰ ਜੀ।
1: ਜੀ ਥੋੜਾ ਜਿਹਾ ਰਮੇਸ਼ ਜੀ ਇਸ ਦੇ ਵਿੱਚ ਵਿਅੰਗ ਇਹਨਾਂ ਨੇ ਕੱਸਿਆ ਜੀ।
2: ਨਹੀਂ, ਗਰਾਊਂਡ ਪੱਧਰ ਦੀ ਮੈਂ ਸੱਚਾਈ ਦੱਸਦਾ। ਦੇਖੋ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਜਿਹੜਾ 4500 ਤਿੰਨ ਮਹੀਨਿਆਂ ਦਾ ਦਿੱਤਾ, ਜਾਂ 3000 ਜਨਰਲ ਵਰਗ ਦੀਆਂ ਔਰਤਾਂ ਨੂੰ, 3000 ਦਲਿਤ ਵਰਗ ਦੀਆਂ ਨੂੰ 4500, 1500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਉਹਦੇ ਵਿੱਚ 4 ਵੋਟਾਂ ਤੇ ਵਧੀਆ ਹੀ ਹੈ। ਐ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਨੂੰ ਉਹਦਾ ਸਿਆਸੀ ਲਾਹਾ ਨਹੀਂ ਮਿਲਣਾ, ਹਾਲਾਂਕਿ ਉਹ ਤੇ ਕੁਛ ਸ਼ਰਤਾਂ ਨੇ, ਕਿਉਂਕਿ 3 ਕਿਸ਼ਤਾਂ ਜਾਰੀ ਕੀਤੀਆਂ। ਹੁਣ 3 ਕਿਸ਼ਤਾਂ ਤੋਂ ਅੱਗੇ ਜਾਰੀ ਕਰਦੀ ਕਿ ਨਹੀਂ ਕਰਦੀ? ਜੇ ਤੇ 3 ਕਿਸ਼ਤਾਂ ਤੋਂ ਅੱਗੇ ਜਾਰੀ ਕਰ ਦਿੰਦੀ ਹੈ ਵੋਟਾਂ ਤੱਕ ਹੀ ਸਹੀ, ਤੇ ਲਾਹਾ ਮਿਲ ਜਾਣਾ ਹੈ। ਕਿਉਂਕਿ ਸਾਰੀਆਂ ਮੁਲਾਜ਼ਮਾਂ ਦੀਆਂ ਪਤਨੀਆਂ, ਭੈਣਾਂ, ਮਾਵਾਂ, ਧੀਆਂ, ਭੂਆ, ਚਾਚੀਆਂ, ਨਾਨੀਆਂ, ਤਾਈਆਂ ਨਹੀਂ ਹੈ, ਸਾਰਿਆਂ ਦੇ ਘਰ ਮੁਲਾਜ਼ਮ ਵਰਗ ਨਹੀਂ। ਬਹੁਤ ਸਾਰਾ ਉਹ ਤਬਕਾ ਆ ਜਿਹਨਾਂ ਨੂੰ ਪਤਾ ਹੀ ਨਹੀਂ ਮੁਲਾਜ਼ਮ ਹੁੰਦਾ ਕੀ ਹੈ, ਵੋਟਾਂ ਵਧਣਗੀਆਂ, ਇਸ ਵਿੱਚ ਕੋਈ ਸ਼ੱਕ ਨਹੀਂ। ਪਰੰਤੂ ਇਹ ਨਾਲ ਇਹ ਵੀ ਸੱਚ ਦੱਸਦਾ ਕਿ ਉਹਦੇ ਵਿੱਚੋਂ ਇੱਕ ਗਿਣਤੀ, ਕਾਫੀ ਵੱਡੀ ਗਿਣਤੀ ਨਹੀਂ, ਕਾਫੀ ਗਿਣਤੀ ਮੁਲਾਜ਼ਮ ਤਬਕੇ ਨਾਲ ਜੁੜੀ ਹੈ, ਜਿਹੜੀ ਇਹ ਸੱਚ ਸਮਝਦੀ ਹੈ, ਜਿਹੜੀ ਕਹਿੰਦੀ ਕਿ ਚਲੋ ਠੀਕ ਹੈ ਜੇ ਦਿੰਦੀ ਤੇ ਲੈ ਲਓ, ਸਾਨੂੰ ਕੀ ਹੈ 4500 ਆਉਂਦਾ ਲੈ ਲਓ, ਭਾਵ ਕਿ ਉਹ ਕੇਵਲ 4500 ਲੈਣ ਵਾਲੇ ਆ। 4500 ਦੇ ਨਾਲ ਜੇ ਕਹਿਣ ਕਿ ਜਿੰਨੀਆਂ ਵੀ 60-65 ਜਾਂ 70 ਲੱਖ ਔਰਤਾਂ ਪੰਜਾਬ ਦੀਆਂ, ਉਹਨਾਂ ਨੂੰ ਇਹਨਾਂ ਦੇ ਦਿੱਤਾ ਤੇ ਉਹ 70 ਲੱਖ ਵੋਟਾਂ ਸ਼ਾਇਦ ਇਹਨਾਂ ਨੂੰ ਪੈ ਜਾਣਗੇ 70-70 ਤੇ ਭੁਲੇਖੇ ਚ ਹੈ। ਮੈਂ 40% ਤੇ ਦਾਵਾ ਕਰ ਸਕਦਾ ਕਿ 40% ਉਹ ਔਰਤਾਂ ਜਿਹੜੀਆਂ ਇਹਨਾਂ ਵਾਲੇ ਪਾਸੇ ਮੁੜ ਸਕਦੀਆਂ, ਪਰੰਤੂ 60% ਇਹਨਾਂ ਨੂੰ ਭੁਲੇਖਾ ਹੋਵੇਗਾ, ਉਹ ਵੋਟਾਂ ਸਾਰੀਆਂ ਨਹੀਂ ਪੈਣੀਆਂ। ਹੁਣ ਜਿਹੜੇ 4500 ਲੈ ਲਿਆ ਜਾਂ ਲੈਣਾ ਹੈ, ਉਹ ਭਾਈ ਅਕਾਲੀ ਪਰਿਵਾਰਾਂ ਨਾਲ ਵੀ ਜੁੜੀਆਂ ਨੇ, ਕੱਟੜ ਅਕਾਲੀ ਪਰਿਵਾਰਾਂ ਨਾਲ, ਕੱਟੜ ਭਾਜਪਾ ਪਰਿਵਾਰਾਂ ਨਾਲ, ਕੱਟੜ ਕਾਂਗਰਸੀ ਪਰਿਵਾਰਾਂ ਨਾਲ, ਬਹੁਤ ਸਾਰੀਆਂ ਨੇ, ਮੁਲਾਜ਼ਮ ਵਰਗ ਦੇ ਨਾਲ ਹੈ, ਬਹੁਤ ਸਾਰੀਆਂ ਪੈਨਸ਼ਨਰ ਹੈ ਜਿਹੜੇ ਪਰਿਵਾਰਾਂ ਨਾਲ ਹੈ। ਇਸ ਕਰਕੇ ਅਸੀਂ ਕਹੀਏ ਕਿ ਬਹੁਤ ਵੱਡਾ ਫਰਕ ਹੈ, ਨਹੀਂ ਪੈਣਾ। ਉਹਦੇ ਵਿੱਚੋਂ ਕਾਫੀ ਵੋਟਾਂ ਪਹਿਲਾਂ ਹੀ ਉਹਨਾਂ ਦੀਆਂ ਸੀ, ਨਾਲ ਹੋਰ 4 ਜੁੜ ਗਈਆਂ ਨੇ। ਪਰੰਤੂ ਜੇ ਅਸੀਂ ਕਹੀਏ ਕਿ ਉਹਨਾਂ ਵੋਟਾਂ ਨਾਲ ਆਮ ਆਦਮੀ ਪਾਰਟੀ ਜਿੱਤ ਜਾਏਗੀ, ਨਹੀਂ ਜਿੱਤਣਾ। ਰਹੀ ਗੱਲ ਬਾਬਾ ਬਕਾਲੇ ਦੀ ਧਰਤੀ ਦੀ ਸਿਆਸੀ ਕਾਨਫਰੰਸਾਂ ਦੀ, ਦੇਖੋ ਇਹ ਜੁਗਤਾਂ ਨੇ, ਇਹ ਜੁਗਾੜਬੰਦੀ ਹੁੰਦੀ ਹੈ, ਜੁਗਾੜਬੰਦੀ ਇਹਨਾਂ ਸਿਆਸੀ ਪਾਰਟੀਆਂ ਨੂੰ ਕਰਨੀ ਆਉਂਦੀ ਹੈ। ਸੁਖਬੀਰ ਸਿੰਘ ਬਾਦਲ ਸਿਆਸੀ ਜੁਗਾੜਬੰਦੀ 'ਚ ਹੀ ਪੈਦਾ ਹੋਇਆ, ਤੇ ਸਿਆਸੀ ਜੁਗਾੜਬੰਦੀ ਤੇ ਪੈਸਾ ਧੇਲਾ ਸੁੱਖ ਦੇ ਨਾਲ ਬਥੇਰਾ ਹੈ, ਲੋਕਾਂ ਨੂੰ ਇਕੱਠੇ ਕਰਕੇ, ਲਾਲਚ ਦੇ ਕੇ, ਨਿੱਜੀ ਲਾਲਸਾ ਦੇ ਨਾਲ ਆਪਣੇ ਗਾਂਹ ਤੋਂ ਗਾਂਹ ਇਕੱਠੇ ਕਰਕੇ ਇਹ ਲੋਕ ਲੈ ਆਉਂਦੇ। ਇਹ ਇਹਨਾਂ 'ਚ ਇੱਕ ਕਲਾ ਆ, ਇਹ ਇਹਨਾਂ 'ਚ ਬਹੁਤ ਵੱਡੀ ਕਲਾ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਭਾਈ, ਉਹ ਤੇ ਸਰਕਾਰ ਹੈ, ਉਹਨਾਂ ਕੋਲ ਤੇ ਕਲਾ ਦੇ ਨਾਲ ਨਾਲ ਸਰਕਾਰੀ ਮਸ਼ੀਨਰੀ ਹੈ, ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਅੱਗੇ ਭਾਜਪਾ ਵਾਲੇ ਪਾਸੇ ਨੂੰ ਚੱਲ ਜਾਈਏ, ਕਲਾ ਉਹਨਾਂ 'ਚ ਵੀ ਬਥੇਰੀ ਹੈ। ਸੋ ਇਹ ਕਲਾਵਾਂ ਨੇ ਸਿਆਸੀ ਲੀਡਰਾਂ ਦੀਆਂ, ਸਿਆਸੀ ਪਾਰਟੀਆਂ ਦੀਆਂ, ਤੇ ਪੈਸਾ ਧੇਲਾ ਜਿਹੜਾ ਸਾਡਾ ਤੁਹਾਡਾ ਖੂਨ ਪੀ ਕੇ ਇਕੱਠਾ ਇਹਨਾਂ ਨੇ ਕੀਤਾ ਆ, ਉਹਦੀ ਵਰਤੋਂ ਕਰਕੇ ਇਹ ਲੋਕ ਇਕੱਠੇ ਕਰ ਲੈਂਦੇ।
1: ਜੀ ਰਮੇਸ਼ ਜੀ, ਤੇ ਜੀ ਸਾਡੇ ਨਾਲ ਅੱਗੇ ਕਾਲਰ ਨੇ ਜੀ, ਕੁਲਦੀਪ ਸਿੰਘ ਜੀ, ਸਵਾਗਤ ਹੈ ਜੀ।
5: ਹਾਂਜੀ,
1: ਸਤਿ ਸ੍ਰੀ ਅਕਾਲ ਜੀ ਰਮੇਸ਼ ਜੀ
5: ਜਦੋਂ ਅਸੀਂ ਨਿੱਕੇ ਸੀ ਨਾ, ਤੇ ਉਦੋਂ ਆਉਂਦਾ ਹੁੰਦਾ ਸੀ ਸਪਾਈਡਰਮੈਨ, ਸਪਾਈਡਰਮੈਨ ਜਿੱਥੇ ਵੀ ਕੋਈ ਦੁਖੀ ਹੁੰਦਾ ਸੀ ਜਾਂ ਤਕਲੀਫ ਹੁੰਦੀ ਸੀ ਕਿਸੇ ਨੂੰ, ਉੱਥੇ ਪਹੁੰਚ ਜਾਂਦਾ ਸੀ। ਫਿਰ ਅਸੀਂ ਵੱਡੇ ਹੋਏ ਜੇ ਇੱਕ ਫਿਲਮ ਆਈ ਅਨਿਲ ਕਪੂਰ ਦੀ ਮਿਸਟਰ ਇੰਡੀਆ, ਉਹ ਘੜੀ ਦਾ ਬਟਨ ਦੱਬਦਾ ਸੀ ਤੇ ਜਿੱਥੇ ਮਰਜ਼ੀ ਪਹੁੰਚ ਜਾਂਦਾ ਸੀ। ਤੁਸੀਂ ਗੱਲ ਕੀਤੀ ਸੀ ਕੱਲ ਡੈਮਾਂ ਦੀ, ਪਾਣੀਆਂ ਦੀ, ਤੇ ਅਸੀਂ ਉੱਥੇ ਵੀ ਹੈਗੇ ਸੀ, ਸਾਡੇ ਸਾਹਮਣੇ ਉਹ ਪਾਣੀ ਛੱਡਿਆ ਜਾ ਰਿਹਾ ਸੀ, ਮੋਟਰਸਾਈਕਲ ਭੱਜ ਰਹੇ ਸੀ, ਸਾਨੂੰ ਨੀ ਪਤਾ। ਹਾਂਜੀ, ਉਸ ਤੋਂ ਪਹਿਲਾਂ ਜਿਹੜੀ ਸ਼ਨੀਵਾਰ ਦੀ ਗੱਲ ਹੋਈ ਸੀ ਤੇ ਕਹਿੰਦੇ ਸੀ ਵਿਕਰਮ ਮਜੀਠੀਆ ਜਿਹੜਾ ਉਹ ਨਿਰਦੋਸ਼, ਅਸੀਂ ਦੋਸ਼ੀ ਨਹੀਂ ਕਹਿੰਦੇ। ਅੱਜ ਤੁਸੀਂ ਗੱਲ ਕੀਤੀ ਹੈ ਕਿ ਅੱਜ ਅਸੀਂ ਫਿਰ ਵੀ ਉਹ ਗੱਲ ਕਰਨੀ, ਜੇ ਗੱਲ ਜਿਹੜੀ ਮਰਜ਼ੀ ਦੁਨੀਆਂ ਦੀ ਕਰ ਲਓ, ਉਹ ਘੁਮਾ ਕੇ SGPT ਦੇ ਤੇ ਜਹੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਸਾਰਿਆਂ ਦੇ, ਇਹਨਾਂ ਦੇ ਅਕਾਲੀ ਦਲ ਦੇ, ਇਹਨਾਂ ਦੇ ਆਣੀ ਹੈ। ਜੇ ਤੁਸੀਂ, ਮੈਂ ਇਹ ਗੱਲ ਤੋਂ ਹੈਰਾਨ ਹਾਂ ਕਿ ਜੇ ਤੁਸੀਂ ਪੰਜਾਬੀ 'ਚ ਸਾਰਾ ਕੁਛ ਲਿਖਦੇ ਹੋ ਤੇ ਪੰਜਾਬੀ ਤੁਹਾਨੂੰ ਵਾਪਸ ਆਉਂਦਾ ਹੈ ਕਿ ਕੱਟੜ ਸਪੋਰਟਰ ਹੋਣ, ਆਪਣੇ ਮੂੰਹ ਕਹਿਣ ਕਿ ਸਾਡਾ ਮੇਰਾ ਸਾਡਾ ਕੰਮ ਨਹੀਂ ਹੋਇਆ। ਜੇ ਕੰਮ ਨਹੀਂ ਹੋਇਆ ਤੇ ਫਿਰ ਦੇਰ ਮੇਰੇ ਦੀ ਗੱਲ ਦੇ ਹੋਈ ਹੈ ਨਾ, ਪੱਕਾ ਹੀ ਵੀ ਕੰਮ ਕੋਈ ਵੀ ਕਿਸੇ ਦਾ ਵੀ ਪੰਜਾਬ 'ਚ ਨਹੀਂ ਹੋਇਆ। ਜੇ ਨਹੀਂ ਹੋਇਆ ਤੇ ਮੈਂ ਤੁਹਾਨੂੰ ਲਾਸਟ ਵਾਰੀ ਵੀ ਟੋਟਕਾ ਦੱਸਿਆ ਸੀ, ਇਹਨਾਂ ਨੂੰ ਅਜਮਾਉਣਾ ਚਾਹੀਦਾ, ਚੱਪਣੀ 'ਚ ਪਾਣੀ ਜ਼ਰੂਰ ਲੈਣਾ ਚਾਹੀਦਾ, ਉਹ ਲੈ ਕੇ ਤੇ ਪੰਛੀਆਂ ਨੂੰ ਸਾਰਿਆਂ ਨੂੰ ਪਾਉਣਾ ਚਾਹੀਦਾ। ਜੇ ਚੱਪਣੀ ਮਰਜ਼ੀ ਖਾਲੀ ਹੋਵੇ ਤੇ ਹੋਰ ਪਾਣੀ ਪਾਣੀ ਪਾਉਣਾ ਚਾਹੀਦਾ, ਨੀਵੇ ਹੋ ਕੇ ਪਾਣੀ ਪਾਉਣ, ਤੇ ਪ੍ਰੋਗਰਾਮ ਬੜਾ ਵਧੀਆ ਚੜ੍ਹਦੀ ਗੱਲ ਲੱਗਦਾ। ਮਿਹਰਬਾਨੀ ਕਰਨੀ
1: ਜੀ। ਜੀ ਰਮੇਸ਼ ਜੀ,
2: ਚਲੋ ਆਪਣੇ ਆਪਣੇ ਢੰਗ ਦੇ ਨਾਲ ਵਿਅੰਗ ਹੈ ਜੀ। ਸਰੋਤਿਓ, ਗੱਲ ਇਹ ਆ, ਮੇਰੀ ਕੁਰਸੀ ਜਿਹੜੀ ਤੁਸੀਂ ਮੈਨੂੰ ਦਿੱਤੀ ਹੋਈ ਹੈ, ਜਿੰਨੇ ਸਮੇਂ ਲਈ ਵੀ ਦਿੱਤੀ ਹੋਈ ਹੈ, ਜਦੋਂ ਤੱਕ ਇਹ ਕੁਰਸੀ ਮੇਰੇ ਕੋਲ ਰਹਿਣੀ ਹੈ, ਉਸ ਕੁਰਸੀ 'ਤੇ ਸਵਾਲ ਜਦੋਂ ਪੁੱਛਿਆ ਜਾਂਦਾ, ਇੱਕ ਤਾਂ ਉਹ ਸਵਾਲ ਦੇ ਸ਼ਬਦ ਹੁੰਦੇ ਆ, ਇੱਕ ਉਸ ਸਵਾਲ ਦੇ ਵਿੱਚ ਛੁਪੀ ਭਾਵਨਾ ਹੁੰਦੀ ਹੈ। ਮੈਂ ਉਸ ਸ਼ਬਦ ਅਤੇ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਹਮੇਸ਼ਾ ਯਤਨ ਕਰਦਾ ਜਵਾਬ ਦੇਵਾਂ, ਅਤੇ ਜਦੋਂ ਮੈਂ ਜਵਾਬ ਦਿੰਦਾ ਉਸ ਕਰ, ਉਹਦਾ ਜਵਾਬ ਇਹ ਨਹੀਂ ਹੁੰਦਾ ਕਿ ਮੈਨੂੰ ਸਾਹਮਣੇ ਵਾਲਾ ਵਿਅਕਤੀ ਕੌਣ ਹੈ, ਉਹਦੀ ਕਿਹੜੀ ਪਾਰਟੀ ਹੈ, ਉਹ ਕੀ ਚਾਹੁੰਦਾ ਹੈ। ਮੈਨੂੰ ਜੋ ਇੱਥੇ ਲੱਗਦਾ ਸੱਚ ਮੈਂ ਆਪਣੇ ਵੱਲੋਂ ਉਹੀ ਜ਼ਿਕਰ ਕਰਦਾ। ਇੱਕ ਸੱਚ ਜਿਹੜਾ ਮੇਰੇ ਹੋ ਸਕਦਾ ਮੈਂ ਗਲਤ ਹੋਵਾਂ, ਇਹ ਤੁਸੀਂ ਟੋਕ ਕੇ ਮੈਨੂੰ ਸਹੀ ਕਰ ਸਕਦੇ। ਇੱਕ ਸੱਚ ਜਿਹੜੇ ਮੇਰੇ ਮਨ 'ਚ ਬੜੀ ਬੁਰੀ ਤਰ੍ਹਾਂ ਬਣ ਚੁੱਕਾ ਆ ਕਿ ਜਿਹੜਾ ਇੱਥੋਂ ਦਾ ਪੋਲੀਟੀਕਲ ਤੰਤਰ ਹੈ, ਜਿਹੜਾ ਰਾਜ ਕਰਦੀਆਂ ਧਿਰਾਂ ਨੇ ਜਾਂ ਵਿਰੋਧੀ ਧਿਰਾਂ ਨੇ, ਜਿੰਨੀਆਂ ਕੁ ਸਿਆਸੀ ਧਿਰਾਂ ਨੇ, ਇਹ ਇਸ ਵੇਲੇ ਸਾਰੀਆਂ ਹੀ ਜਿਹਨੂੰ ਕਹਿੰਦੇ ਕਿ ਇੱਕੋ ਹੀ ਥਾਲੀ ਦੀਆਂ ਚੱਟੀਆਂ ਬੱਟੀਆਂ ਨੇ, ਨੇੜੇ ਤੇੜੇ ਹੈ। ਚਾਹੇ ਕਿਸੇ ਦਾ ਨਾਮ ਖਾਸ ਹੋ ਸਕਦਾ, ਕਿਸੇ ਦਾ ਨਾਮ ਆਮ ਹੋ ਸਕਦਾ, ਕੋਈ ਪੰਥਕ ਹੋ ਸਕਦਾ, ਕੋਈ RSS ਵਾਲੇ ਪਾਸੇ ਹੋ ਸਕਦਾ, ਕੋਈ ਕੁਛ ਹੋ ਸਕਦਾ, ਪਰੰਤੂ ਸਾਰੇ ਹੀ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਨੇ। ਆਰਥਿਕ ਨੀਤੀਆਂ ਸਾਰਿਆਂ ਦੀ ਇੱਕ ਹੈ, ਸਾਰੀਆਂ ਅੱਜ ਭਾਜਪਾ ਪਰ ਸਦਾ ਭਾਜਪਾ ਥੋੜੋ ਸੀ। ਮੈਂ ਬੜਾ ਵਾਰ ਜ਼ਿਕਰ ਕੀਤਾ 1980 ਤੋਂ ਬਾਅਦ ਜਦੋਂ ਕੁੱਲ ਸੰਸਾਰ ਵਿੱਚ ਤਬਦੀਲੀਆਂ ਆਈਆਂ, ਭਾਰਤ ਵਿੱਚ ਵੀ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਕਾਰਪੋਰੇਟ ਦੇ ਅੱਗੇ ਗੋਡੇ ਟੇਕ ਕੇ ਲੈ ਕੇ ਆਈਆਂ, ਅੱਜ ਵੀ ਭਾਜਪਾ ਉਹ ਕੁਛ ਕਰ ਰਹੀ ਹੈ, ਕੱਲ੍ਹ ਇਹਦੇ ਥਾਂ 'ਤੇ ਕੋਈ ਹੋਰ ਆ ਗਏ, ਉਹਨਾਂ ਨੇ ਵੀ ਉਹੀ ਨੀਤੀ 'ਤੇ ਪਹਿਰਾ ਦੇਣਾ। ਆਰਥਿਕ ਨੀਤੀਆਂ ਦੇ ਮਾਮਲੇ 'ਚ ਪੰਜਾਬ ਸਮੇਤ ਭਾਰਤ ਦੀਆਂ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ, ਬਾਕੀ ਤਾਂ ਛੱਡੋ
1: ਜੀ
2: ਖੱਬੇ ਪੱਖੀਆਂ ਦੀ ਗੱਲ ਕਰਦੇ ਹਾਂ, ਖੱਬੇ ਪੱਖੀ ਵੀ ਤੇ ਵਾਹ ਖੜੀ ਕਰਕੇ ਨਹੀਂ ਕਹਿ ਪਾ ਰਹੇ ਨਾ ਕਿ ਜੇ ਸਾਡਾ ਰਾਜ ਆਉਂਦਾ ਤੇ ਅਸੀਂ ਇਹਨਾਂ ਆਰਥਿਕ ਨੀਤੀਆਂ ਨੂੰ ਮੋੜਾ ਦੇਵਾਂਗੇ, ਅਸੀਂ ਆਹ ਚੀਜ਼ ਨਹੀਂ ਹੋਣ ਦੇਵਾਂਗੇ। ਬਾਕੀ ਤੇ ਛੱਡੋ ਸੱਜੇ ਪੱਖੀਆਂ ਦੀ, ਖੱਬੇ ਪੱਖੀ ਉਹ ਵੀ ਤੇ ਨਹੀਂ ਬਾਂਹ ਕੱਢ ਕੇ ਕਹਿ ਪਾ ਰਹੇ ਨਾ, ਉਹਨਾਂ ਦੇ ਉੱਤੇ ਸਿਆਸੀ ਕਿਲੇ ਢਹਿ ਢੇਰੀ ਹੋ ਗਏ। ਸੋ ਇਸ ਕਰਕੇ ਮੈਂ ਜਿਹੜਾ ਜਵਾਬ ਦੇਣਾ ਉਸ ਸੰਦਰਭ 'ਚ ਹਮੇਸ਼ਾ ਦੇਣ ਦਾ ਯਤਨ ਕਰਦਾ, ਕਿਉਂਕਿ ਮੈਨੂੰ ਇਹ ਸਾਰੀਆਂ ਪਾਰਟੀਆਂ ਅੱਜ ਤੱਕ ਤੇ ਭਾਈ ਨੇੜੇ ਤੇੜੇ ਲੱਗ ਰਹੀਆਂ।
1: ਜੀ ਬਿਲਕੁਲ ਜੀ, ਅਤੇ ਜੀ ਨਾਲ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ ਤੁਸੀਂ ਨੋਟ ਕਰ ਲਓ ਜੀ, 8005 ਡਿਕਸੀ ਰੋਡ ਬਰੈਂਪਟਨ ਸਟੀਲਸ ਦੇ ਡਿਕਸੀ ਦੇ ਕੋਲ ਨੇ। ਅੱਛੀ ਕੀਮਤਾਂ ਜੀ, ਬੈਸਟ ਵੈਲਿਊਜ਼, ਹਰ ਪ੍ਰਾਈਜ਼ ਨੂੰ ਬੀਟ ਕਰਨ ਦਾ ਇਹਨਾਂ ਦਾ ਜੋ ਵਾਅਦਾ ਹੈ, ਅਤੇ ਤੁਸੀਂ ਇਹਨਾਂ ਦੀ ਵੈਬਸਾਈਟ ਬੈਸਟ ਵੈਲਿਊਜ਼ ਸਪਲਾਈਜ਼ .ca 'ਤੇ ਜਾ ਕੇ ਜੀ ਪੂਰੇ ਪ੍ਰੋਡਕਟਸ ਬਾਰੇ ਅਤੇ ਉਹਨਾਂ ਦੇ ਜੋ ਪ੍ਰਾਈਜ਼ ਨੇ ਉਹਨਾਂ ਦੀ ਜਾਣਕਾਰੀ ਲਓ ਜੀ, www.bestvaluebuildingsupplies.ca ਤੁਸੀਂ ਇਹ ਵੈਬਸਾਈਟ ਚੈੱਕ ਕਰਨੀ ਹੈ। ਅਤੇ ਰੈਨੋਵੇਸ਼ਨ ਘਰ ਦੀ ਤੁਸੀਂ ਕਰਨੀ ਹੈ ਜਾਂ ਫਿਰ ਤੁਸੀਂ ਕੰਟਰੈਕਟਰ ਹੋ, ਬਿਲਡਰ ਹੋ ਅਤੇ ਚਾਹੁੰਦੇ ਹੋ ਕਿ ਕੰਸਟਰਕਸ਼ਨ ਦਾ ਪੂਰਾ ਸਮਾਨ, ਬਿਲਡਿੰਗ ਦਾ ਪੂਰਾ ਜੋ ਸਪਲਾਈਜ਼ ਜੋ ਨੇ ਇਹ ਤੁਸੀਂ ਅੱਛੀਆਂ ਕੀਮਤਾਂ 'ਤੇ ਲੈ ਸਕੋ, ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਜੀ। ਅਤੇ ਜੀ ਇਸ ਦੇ ਨਾਲ ਹੀ ਮੋਰਗੇਜ ਦੇ ਕੰਮ ਲਈ ਹਰਮਨ ਬੱਤਾ ਜੀ ਦਾ ਸੰਦੇਸ਼ ਅਸੀਂ ਤੁਹਾਨੂੰ ਜ਼ਰੂਰ ਦੇ ਦਈਏ ਜੀ, ਜਿੱਥੇ ਕਲਾਇੰਟਸ ਦੀ ਮਦਦ ਇਹ ਬਿਲਕੁਲ ਕਰਦੇ ਨੇ, 100% ਕਰਦੇ ਨੇ, ਕਿਉਂਕਿ ਅੱਛੇ ਮੋਰਗੇਜ ਆਪਸ਼ਨਸ ਇਹਨਾਂ ਦੇ ਕੋਲ ਨੇ, ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ। ਅਤੇ ਨੰਬਰ 647-685-9000 647-685-9000 647-685-9000 ਜੀ ਤੁਸੀਂ ਨੋਟ ਰੱਖਣਾ ਜੀ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ 1052 ਜੀ, ਵੈਲਕਮ।
6: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
6: ਬਾਕੀ ਜਿਹੜਾ ਭਾਈ ਸਾਹਿਬ ਨੇ ਪੱਤਰਕਾਰ ਹੋਣਾ ਨੇ ਕਿਹਾ ਸੱਚਾਈ ਕਿ ਭਾਜਪਾ ਜਿਹੜੀ ਇਸ ਵੇਲੇ ਪੂਰਾ ਜ਼ੋਰ ਲਾ ਰਹੀ ਆ, ਤੇ ਉਹਨਾਂ ਨੇ ਆਪਣੇ ਅਕਾਲੀ ਦਲ ਤੇ ਦੋਵਾਂ ਨਾਲ ਕਰ ਲਿਆ, ਇਹ 100% ਗਰੰਟੀ ਹੈ ਕਿ ਉਹਨਾਂ ਦੀ ਸਰਕਾਰ ਆਏਗੀ। ਦੂਜੇ ਨੰਬਰ ਤੇ ਜਿਹੜਾ ਮਤਲਬ ਪਿਛਲੀਆਂ ਸਰਕਾਰਾਂ ਬਾਰੇ ਕਹਿੰਦੇ ਆ ਕਿ 40-40 ਨੌਕਰ ਰੱਖੇ ਹੋਏ ਸੀ, ਪਰ ਹੁਣ ਆ ਪੰਡ ਸਾਹਿਬ ਨੇ 300 ਤਾਂ ਪੁਲਿਸ ਆਫਿਸਰ ਰੱਖੇ ਹੋਏ ਜੀ, 70 ਇਹਦੀ ਵਾਈਫ ਕੋਲ ਆ, 70 ਇਹਦੀ ਭੈਣ ਕੋਲ ਆ, ਤੇ 70 ਇਹਦੀ ਮਦਰ ਕੋਲ ਆ, ਤੇ 120 ਜੇ ਦਿੱਤੇ ਆ ਕੇਜਰੀਵਾਲ ਨੂੰ। ਤੇ ਤੁਸੀਂ ਮੁਕਾਬਲਾ ਕਰਦੇ ਆ ਪੁਰਾਣੀਆਂ ਪਾਰਟੀਆਂ ਦੇ ਨਾਲ, ਪੁਰਾਣੀਆਂ ਪਾਰਟੀਆਂ ਦੇ ਤੇ ਇਹਨਾਂ ਨੇ ਬਹੁਤ ਪਿੱਛੇ ਛੱਡਤੀਆਂ। ਅਸੀਂ ਤਾਂ ਚਲੋ ਪੰਜਾਬ 'ਚ ਨਹੀਂ ਰਹਿੰਦੇ, ਪਰ ਪੰਜਾਬ ਤਾਂ ਖਾ ਲਿਆ ਇਹਨਾਂ ਨੇ 5 ਸਾਲਾਂ 'ਚ। ਤੁਸੀਂ ਮੇਰਾ ਨਹੀਂ ਖਿਆਲ ਹੈ ਕਿ ਅਕਾਲੀ ਦਲ ਇੱਥੋਂ ਤੱਕ ਪਹੁੰਚੇ ਸੀ ਜਾਂ ਕਾਂਗਰਸ। ਹਾਂ, ਤੇ ਬਸ ਇਹ ਮੇਰਾ ਓਪੀਨੀਅਨ ਆ ਕਿ ਪੰਜਾਬ ਨੂੰ ਖਾ ਲਿਆ, ਜੇ ਕਿਤੇ ਇਹ ਆ ਗਿਆ ਪੰਜਾਬ ਖਤਮ ਹੈ। ਕੇਜਰੀਵਾਲ ਨੂੰ ਖਿਲਾਈ ਜਾਂਦਾ ਹੈ, ਜਿਹਦੀਆਂ ਸਿਫਤਾਂ ਕਰਦੇ ਕਿ ਨਹੀਂ, ਮਾਸਟਰ ਦਾ ਮੁੰਡਾ ਇਹਦੇ ਸੂਹੇ ਪੈ ਖਾਂਦਾ ਕੇਜਰੀਵਾਲ ਵੀ ਆਪ ਵੀ। ਹੁਣ ਤੁਸੀਂ ਦੇਖ ਲਿਓ ਬਈ ਇਹ ਵੀ ਫਸੂਗਾ, ਹੁਣ CIB ਕੋਲ ਚਲੇ ਗਿਆ ਇਹਦਾ ਕੇਸ, ਇਹ ਵੀ ਫਸੂਗਾ, ਇਹਦੀ ਕੈਬਨਿਟ ਫਸੂਗੀ, ਇਹਦੀ ਵਾਈਫ ਫਸੂਗੀ, ਨਾਲ ਇਹਦੀ ਭੈਣ ਦੇ ਵੀ ਅਗਲੇ ਜਾਣਗੇ। ਇਹਦੇ ਬਾਰੇ ਵਿਊ ਦਿਓ ਮੈਨੂੰ
1: ਜੀ ਰਮੇਸ਼।
2: ਸਿਰਫ ਆਖਰੀ ਨੁਕਤੇ ਤੇ ਮੈਂ ਤੁਹਾਡੇ ਵਿਚਾਰਾਂ ਨਾਲ ਸਾਂਝ ਪਾਉਣੀ ਹੈ। ਜਿਹੜਾ ਇੱਕ ਭੁਲੇਖਾ ਸਰੋਤਿਓ ਸਾਡੇ ਤੁਹਾਡੇ ਮਨਾਂ ਵਿੱਚ ਹੈਗਾ, ਮੈਨੂੰ ਲੱਗਦਾ ਕਿ ਮੈਂ ਮੈਨੂੰ ਉਹ ਕੱਢ ਦੇਣਾ ਚਾਹੀਦਾ ਜਿਹੜਾ ਸਾਨੂੰ ਲੱਗਦਾ ਕਿ ਇਹ ਵੀ ਫਸੂਗਾ, ਸੀ ਬੀ ਆਈ ਨੇ ਫੜ ਲੈਣਾ, ਬਾਅਦ ਵਿੱਚ ਜੇ ਫਲਾਣੇ ਦੀ ਸਰਕਾਰ ਆ ਗਈ ਉਹਨਾਂ ਨੇ ਤਾਂ ਛੱਡਣਾ ਹੀ ਨਹੀਂ, ਉਹਨਾਂ ਨੇ ਤੇ ਸਾਰੇ ਭ੍ਰਿਸ਼ਟਾਚਾਰ ਦੇ ਘਟਾਲੇ ਦੀ ਭੈਣ ਦੇ ਵੀ ਲੱਭ ਲੈਣੇ ਆ, ਇਹਦੇ ਭਰਾ ਦੇ ਲੱਭ ਲੈਣੇ, ਇਹਦੇ ਚਾਚੇ ਦੇ ਲੱਭ ਲੈਣੇ, ਇਹਦੇ ਫਲਾਣੇ ਦੇ ਲੱਭ ਲੈਣੇ, ਜਾਂ ਇਹ ਫੜਿਆ ਜਾਣਾ। ਮੈਨੂੰ ਲੱਗਦਾ ਕਿ ਇਹ ਭੁਲੇਖਾ ਸਾਨੂੰ ਦੂਰ ਕਰ ਲੈਣਾ ਚਾਹੀਦਾ। ਸਭ ਤੋਂ ਉੱਪਰ ਇਹੀ ਸੀ ਇਹਨਾਂ ਨੇ ਕਿੰਨੇ ਕੁ ਜਿਹੜੇ ਅਲੀਸ਼ਾਨ ਹੋਟਲ ਉਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਕਿੰਨੇ ਘਟਾ ਦਿੱਤੇ, ਕਿੰਨੇ ਕੁ ਸੁਖਬੀਰ ਸਿੰਘ ਬਾਦਲ ਦੇ ਪਰਚੇ ਦਰਜ ਹੋ ਗਏ। ਉਹ ਭ੍ਰਿਸ਼ਟਾਚਾਰ ਦੀ ਤੇ ਗੱਲ ਛੱਡੋ, ਬੇਅਦਬੀ ਵਾਲਾ ਮਸਲਾ ਕਿ ਉਹ ਸਿਰੇ ਖੂੰਜੇ ਲੱਗ ਗਿਆ, ਕਿੰਨੇ ਕਿਹਨਾਂ ਨੇ ਭ੍ਰਿਸ਼ਟਾਚਾਰੀ ਕਾਂਗਰਸੀ ਅਕਾਲੀ ਪਿਛਲੇ ਫੜ ਕੇ ਜੇਲ੍ਹਾਂ 'ਚ ਤੁੰਨ ਦਿੱਤੇ, ਕਿੰਨਾ ਕਿਹਨਾਂ ਨੇ ਕਿਤੇ ਕਰ ਦਿੱਤਾ, ਵਿਕਰਮ ਸਿੰਘ ਮਜੀਠੀਏ ਨੂੰ ਉਲਟਾ ਹੀਰੋ ਬਣਾ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ। ਪਹਿਲਾਂ ਲੋਕਾਂ ਨੂੰ ਇੰਝ ਲੱਗਦਾ ਸੀ ਕਿ ਵਿਕਰਮ ਮਜੀਠੀਆ ਜੇਲ੍ਹ 'ਚ ਜਾਏਗਾ ਜੀ, ਉਹ ਤੇ ਨਸ਼ੇ ਦਾ ਸੌਦਾਗਰ ਹੈ। ਇਹਨਾਂ ਨੇ ਇਸ ਢੰਗ ਦੇ ਨਾਲ ਕੇਸ ਕੀਤੇ ਕਿ ਉਹ ਕੇਸ ਪੋਲੀਟੀਕਲ ਮੋਟਿਵ ਲੱਗੇ, ਭਾਵੇਂ ਵਿਕਰਮ ਸਿੰਘ ਮਜੀਠੀਆ ਤੇ ਉਲਟਾ ਹੀਰੋ ਬਣ ਗਿਆ। ਕਾਰਵਾਈ ਉੱਤੇ ਹੋਈ, ਠੀਕ ਹੈ ਜੇਲ੍ਹ ਕਰਕੇ ਆਇਆ, ਪਰੰਤੂ ਜੇਲ੍ਹ ਉਹਨੂੰ ਸਿਆਸੀ ਤੌਰ ਤੇ ਮਾਫਕ ਹੀ ਬੜੀ ਬੈਠ ਰਹੀ ਹੈ, ਉੱਤੇ ਹੀਰੋ ਬਣਾ ਕੇ ਰੱਖ ਦਿੱਤਾ ਜਿਹੜਾ ਜਿਹਨੂੰ ਜਿਹੜਾ ਬੰਦਾ, ਮੈਂ ਨਾਂ ਨਹੀਂ ਲੈਣਾ ਤੁਹਾਨੂੰ ਪਤਾ, ਜਿਹੜਾ ਉਹਨੂੰ ਜੇਲ੍ਹ ਤੋਂ ਲੈ ਕੇ ਆਇਆ, ਜਿਹੜਾ ਥਾਪੜਾ ਦੇ ਕੇ ਉਹ ਜਿੱਧਰਲੇ ਪਾਸੇ ਨੂੰ ਉਹਦਾ ਤਾਂ ਵੋਟ ਬੈਂਕ ਵਧਾ ਦਿੱਤਾ, ਜਿਹਨੇ ਕੱਚ ਘੜਤਾ ਦੇ ਨਾਲ ਜਾਂ ਮਿਲ ਵਰਤਨ ਨਾਲ ਪਤਾ ਨਹੀਂ ਅੰਦਰ ਖਾਤੇ ਕੀ ਕੀਤਾ। ਵਿਕਰਮ ਸਿੰਘ ਮਜੀਠੀਏ ਨੂੰ ਨਸ਼ੇ ਦੇ ਮਾਮਲੇ 'ਚ ਸਰ ਪੰਜਾਬ ਦੀ ਮੌਕੇ ਦੀ ਸਰਕਾਰ ਇੱਕ ਢੰਗ ਦੇ ਨਾਲ ਕਲੀਨ ਚਿੱਟੀ ਦੇ ਚੁੱਕੀ ਹੈ। ਸੋ ਇਹ ਆਸ ਮਤ ਰੱਖੀਏ ਕਿ ਸ਼ਾਇਦ ਇਹ ਸਰਕਾਰ ਚਲੇ ਗਈ ਤੇ ਜਿਹੜੀ ਦੂਜੀ ਅਗਲੀ ਆਉਣੀ ਆ, ਚਾਹੇ ਉਹਦਾ ਨਾਂ ABC ਕੋਈ ਹੋਵੇ, ਕਿ ਉਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਮੈਂ ਹੁਣੇ ਇੱਕ ਸ਼ਬਦ ਕਹਿ ਕੇ ਹਟਿਆ ਕਿ ਜਿਹੜੀ ਮੇਰੀ ਸਮਝ ਹੈ ਕਿ ਇਹ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਆ, ਐਵੇਂ ਲੱਗਦਾ ਆ। ਤਾਂ ਸਿਰਫ ਇੰਨਾ ਕਾ ਕਿ ਉਹ ਡੰਡੇ ਉਹੀ ਰਹਿਣੇ, ਪੁਲਿਸ ਉਹੀ ਰਹਿਣੀ ਹੈ, ਹੁਕਮਾਂ ਵਾਲੇ ਬਦਲ ਜਾਣੇ ਆ। ਅਸੀਂ ਤੁਸੀਂ ਘੁੱਟ ਖਾਣ ਵਾਲਿਆਂ 'ਚ ਸ਼ਾਮਿਲ ਆ, ਪਹਿਲਾਂ ਅਸੀਂ ਅਕਾਲੀਆਂ ਤੋਂ ਖਾਧੀ, ਉਸ ਤੋਂ ਪਹਿਲਾਂ ਅਸੀਂ ਕਾਂਗਰਸੀਆਂ ਤੋਂ ਖਾਧੀ, ਹੁਣ ਅਸੀਂ ਇਹਨਾਂ ਦੀ ਖਾ ਰਹੇ ਹਾਂ। ਹੋ ਸਕਦਾ ਹੋਰ 6 ਮਹੀਨਿਆਂ ਬਾਅਦ ਹੁਕਮ ਦੇਣ ਵਾਲਾ ਵਿਅਕਤੀ ਬਦਲ ਜਾਵੇ, ਡੰਡੇ ਉਹੀ ਹੋ ਜੇ।
1: ਜੀ ਰਮੇਸ਼ ਜੀ, ਤੇ ਇਸੇ ਗੱਲ ਦਾ ਹੀ ਰੋਸਾ ਹੈ ਜੀ। ਤੇ ਅਗਲੀ ਕਾਲ ਜੀ 8777, ਸਵਾਗਤ ਹੈ ਜੀ।
7: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
7: ਮੇਰਾ ਸਵਾਲ ਇਹ ਵੀ ਦੇਸ਼ ਦੇ ਪਹਿਲਾਂ ਨਾ ਜਦੋਂ ਮੋਦੀ ਸਾਹਿਬ ਆਏ ਤੇ ਉਦੋਂ 55,000 ਕਰੋੜ ਦਾ ਕਰਜ਼ਾ ਹੈ, ਹੁਣ 12 ਸਾਲਾਂ ਜੀ ਆਂਦੇ ਦੇ 3-4 ਗੁਣਾ ਵੱਧ ਗਿਆ ਵਾ, ਇੰਨਾ ਕਰਜ਼ਾ ਦੇਸ਼ ਦੇ ਉੱਤੇ ਚੜ ਗਿਆ ਵਾ। ਤੇ ਜੇ ਕਿੰਨਾ ਪੁਲ ਬਣਾਉਂਦੇ ਆ ਤੇ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਪੈਂਦਾ ਵਾ, ਸੜਕ ਹੁੰਦੀ ਆ ਤੇ ਹਜੇ ਬੱਦਲ ਆਏ ਹੁੰਦੇ ਆ ਤੇ ਸੜਕ ਟੁੱਟ ਜਾਂਦੀ ਆ। ਇੰਨਾ ਕਰਜ਼ਾ ਉਹ ਕਿੱਥੇ ਗਿਆ, ਕਾਹਦੇ ਕੰਮ ਵਾਸਤੇ ਵਰਤਿਆ? ਕਿ ਇਹ ਆਪਣੇ ਕੋਪਰੇਟ ਘਰਾਣੇ ਨੂੰ ਹੀ ਤਾਂ ਨਹੀਂ ਖੁਸ਼ ਕਰਨ ਡੇ? 140 ਕਰੋੜ ਲੋਕਾਂ ਦਾ ਉਹਦੇ ਵਿੱਚ ਕੋਈ ਫਾਇਦਾ ਹੋਇਆ ਵਾ? ਫਿਰ ਕਹਿੰਦੇ ਆ ਜੀ ਮੈਂ ਤਾਂ ਫਕੀਰ ਬੰਦੇ ਆ, ਝੋਲਾ ਉਠਾਏਗੇ ਤੇ ਤੁਰ ਜਾਏਗੇ, ਤੇ ਕਰਜ਼ਾ ਕਿੰਨੇ ਲਾਉਣਾ ਵਾ ਇੰਨਾ ਲੈ ਕੇ? ਇਹ ਗਿਆ ਕਿੱਥੇ ਜੀ? ਇਹਦੇ ਬਾਰੇ ਦੱਸਿਓ ਆਪਣਾ ਜੀ ਕੁਛ
1: ਜੀ,
7: ਕੁਛ ਲੋਕਾਂ 140 ਕਰੋੜ ਨੂੰ ਕੁਛ ਫਾਇਦਾ ਹੋਇਆ
1: ਜੀ? ਰਮੇਸ਼
2: ਦੇਖੋ, ਇਹ ਗੱਲ ਤੇ ਬੜੀ ਸਾਫ਼ ਹੈ, ਭਗਵੰਤ ਮਾਨ ਹੁਣੀ ਵੀ ਕਹਿੰਦੇ ਜਾਂ ਹੋਰ ਵੀ ਬਹੁਤ ਸਾਰੇ ਕਹਿੰਦੇ, ਕਰਜ਼ਾ ਲੈਣਾ ਕੋਈ ਗੁਨਾਹ ਨਹੀਂ। ਕਰਜ਼ਾ ਕੁੱਲ ਜਹਾਨ ਵਿੱਚ ਹਰੇਕ ਵਿਅਕਤੀ ਲੈਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਰਕਾਰਾਂ ਵੀ ਲੈ ਲੈਣ ਕੋਈ ਗੁਨਾਹ ਨਹੀਂ, ਪਹਿਲਾਂ ਵੀ ਲੈਂਦੀਆਂ ਸੀ, ਅੱਜ ਵੀ ਲੈਂਦੀਆਂ। ਅੱਜ ਭਾਰਤ ਦੇ ਰੌਲੇ ਕੀ ਹੈ, ਜਿਹੜਾ ਤੁਸੀਂ ਸਵਾਲ ਪੁੱਛਿਆ ਮੈਂ ਉੱਥੇ ਜਾ ਰਿਹਾ, ਜਾਂ ਪੰਜਾਬ ਦੇ ਕੀ ਰੌਲੇ? ਅੱਜ ਕਰਜ਼ਾ ਸੂਬੇ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਨਹੀਂ ਲਿਆ ਜਾ ਰਿਹਾ, ਕਿਉਂਕਿ ਬੇਸਿਕਲੀ ਉਹ ਤੇ ਡਿਵੈਲਪਮੈਂਟ ਹੀ ਕਹਿੰਦੇ ਨੇ, ਉਹ ਵਿਕਾਸ ਕਹਿੰਦੇ ਆ, ਪਰੰਤੂ ਵਿਕਾਸ ਦੀ ਪਰਿਭਾਸ਼ਾ ਬਦਲਦੀ। ਅੱਗੇ ਅਸੀਂ ਤੁਸੀਂ ਵਿਕਾਸ ਕਹਿੰਦੇ ਸੀ ਕਿ ਜਦੋਂ ਕਿ ਭਾਈ ਜਿਹੜੀਆਂ ਅਸੀਂ ਬੱਸ ਤੇ ਸਫ਼ਰ ਕਰਦੇ ਹਾਂ ਉਹ ਵਧੀਆ ਟਰਾਂਸਪੋਰਟ ਹੋ ਜਾਵੇ, ਸਾਨੂੰ ਕਿਤੇ ਆਉਣ ਜਾਣ 'ਚ ਦਿੱਕਤ ਨਾ ਹੋਵੇ, ਅਸੀਂ ਉਹਨੂੰ ਵਿਕਾਸ ਕਦੇ ਸੱਦਦੇ ਸੀ। ਵਾਕਈ ਸਹੀ ਸੀ ਕਿ ਸੜਕਾਂ ਪ੍ਰੋਪਰ ਹੋਣੀਆਂ ਚਾਹੀਦੀਆਂ, ਬੱਸਾਂ 'ਤੇ ਅਸੀਂ ਜਾਈਏ, ਬੱਸਾਂ 'ਤੇ ਆਈਏ, ਬੱਸਾਂ ਦੀ ਗਿਣਤੀ ਵਧੂਗੀ, ਕੰਡਕਟਰ ਡਰਾਈਵਰਾਂ ਦੀ ਭਰਤੀ ਹੋਊਗੀ, ਉਹ ਵੀ ਤੇ ਸਾਡੇ ਪੁੱਤ ਭਤੀਜੇ ਜਾਣੇ ਆ, ਵਿਕਾਸ ਹੋ ਗਿਆ। ਫਿਰ ਸਾਡਾ ਸੁਪਨਾ ਹੁੰਦਾ ਸੀ ਕਿ ਘਰ ਘਰ ਬਿਜਲੀ ਹੋਵੇ, ਵਧੀਆ ਤਾਰ ਪ੍ਰਬੰਧ ਹੋਵੇ, ਉਹਦੇ ਲਈ ਵੀ ਅਸੀਂ ਵਿਕਾਸ ਸਮਝਦੇ ਸੀ, ਕਿਉਂਕਿ ਮੁਲਾਜ਼ਮ ਵੀ ਭਰਤੀ ਹੋਣਗੇ, ਬਿਜਲੀ ਵੀ ਆ ਜੂਗੀ, ਉਹ ਵੀ ਵਧੀਆ ਮਾਰਕੀਟ ਸਾਡਾ ਯਾਨੀ ਸਮਾਜ ਸੁਧਰੇਗਾ। ਫਿਰ ਅਸੀਂ ਮੈਡੀਕਲ ਢਾਂਚੇ ਨੂੰ ਵਿਕਾਸ ਕਹਿੰਦੇ ਸੀ ਕਿ ਸਰਕਾਰੀ ਹਸਪਤਾਲ ਹਰ 8-10 ਕਿਲੋਮੀਟਰ 'ਚ ਹੋਣਾ ਚਾਹੀਦਾ, ਜਿੱਥੇ ਅਸੀਂ ਇਲਾਜ ਕਰਾ ਸਕੀਏ। ਹੋਇਆ, ਬੀਤੇ ਸਮੇਂ 'ਚ ਵਿਕਾਸ ਹੋਇਆ, ਸਾਨੂੰ 1980-90 ਤੱਕ ਵੀ ਕਹਿ ਸਕਦੇ ਹਾਂ ਇਹ ਵਿਕਾਸ ਹੋਇਆ। ਡਾਕਟਰ ਭਰਤੀ ਹੋਏ, ਨਰਸਾਂ ਭਰਤੀ ਹੋਈਆਂ, ਕਲੈਰੀਕਲ ਸਟਾਫ ਹੋਇਆ, ਮਸ਼ੀਨਾਂ ਆਈਆਂ, ਟੈਸਟਿੰਗ ਲੈਬੋਰਟਰੀ, ਉਹ ਵਿਕਾਸ ਸੀ। ਅੱਜ ਵਿਕਾਸ ਨਹੀਂ ਹੈਗਾ, ਅੱਜ ਵਿਕਾਸ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਅੱਜ 10 ਲੱਖ ਦੇ ਕਾਰਡ ਹੱਥ ਵਿੱਚ ਬਿਠਾ ਫੜਾ ਕੇ ਸਾਨੂੰ ਉਹ ਵਿਕਾਸ ਦੱਸਿਆ ਜਾ ਰਿਹਾ, ਜਦ ਕੇ ਬਨਾਸ਼ ਹੈ, ਕਿਉਂਕਿ ਉਹ ਜਿਹੜੇ ਕਾਰਡ ਹੈ ਜਿਹਨਾਂ ਨੇ ਕੰਪਨੀ ਨੇ ਇੰਸ਼ੋਰੈਂਸ ਦਿੱਤਾ ਪ੍ਰਾਈਵੇਟ, ਭਾਵ ਕਿ ਤੁਹਾਡਾ ਇਲਾਜ ਹੋ ਕੇ ਤੁਹਾਡਾ ਕਰਜ਼ਾ ਚੁੱਕਿਆ ਪੈਸਾ ਕਿਹ ਤੋਂ ਜਾਊਗਾ? ਪ੍ਰਾਈਵੇਟ ਕੰਪਨੀ ਤੋਂ, ਜਿਹਨਾਂ ਇੰਸ਼ੋਰੈਂਸ ਕਰਦੀ ਹੈ, ਜਾਏਗਾ ਕਿਹਨੂੰ? ਪ੍ਰਾਈਵੇਟ ਹਸਪਤਾਲ ਨੂੰ ਜਿੱਥੇ ਤੁਸੀਂ ਪ੍ਰਾਈਵੇਟ ਕਰਿੰਦੇ ਹੋ ਨੌਕਰੀ ਤੇ ਨਹੀਂ ਕਰਦੇ ਕਿਉਂਕਿ ਕਰਿੰਦੇ ਆ ਇਹ ਉਹਨੂੰ ਵਿਕਾਸ ਕਹਿੰਦੇ ਆ ਇਹੀ ਦਿੱਲੀ ਵਿੱਚ ਵਿਕਾਸ ਹੈ ਇਹੀ ਪੰਜਾਬ ਵਿੱਚ ਹੈ ਇਹੀ ਗੁਜਰਾਤ ਵਿੱਚ ਹੈ ਇਹੀ ਹਰਿਆਣੇ ਚ ਹੈ ਇਹੀ ਰਾਜਸਥਾਨ ਚ ਇਹੀ ਹਿਮਾਚਲ ਚ ਹੈ ਬੇਸਿਕਲੀ ਵਿਕਾਸ ਲਈ ਕਰਜ਼ਾ ਚੁੱਕਿਆ ਹੁੰਦਾ ਤੇ ਸਾਡੇ ਲਈ ਚਾਹ ਵਾਲੀ ਗੱਲ ਸੀ ਅੱਜ ਉਹਦੀ ਡੈਫੀਨੇਸ਼ਨ ਬਦਲ ਦਿੱਤੀ ਅੱਜ ਵਿਕਾਸ ਨੂੰ ਲੋਕਾਂ ਚ ਵੋਟਾਂ ਲੈਣ ਦਾ ਢੰਗ ਤਕਨੀਕਾਂ ਆ ਜਿਵੇਂ 4500 ਵਾਲੀ ਗੱਲ ਹੈ ਇਵੇਂ ਕੇਂਦਰ ਦੀ ਗੱਲ ਹੈ ਮੈਂ ਇਹ ਸੌਖੀਆਂ ਉਦਾਹਰਨਾਂ ਦੇ ਰਿਹਾ ਕੇਂਦਰ ਵਿੱਚ ਇਹ ਤੋਂ ਵੀ ਜ਼ਿਆਦਾ ਬੇੜਾ ਗਰਕ ਹੈ ਕਿਸਾਨਾਂ ਨੂੰ 2000 ਰੁਪਿਆ ਸਾਲ ਚ 3 ਵਾਰੀ ਦਿੱਤਾ ਜਾਂਦਾ ਹੈ ਉਹਨੂੰ ਵਿਕਾਸ ਦੇ ਰਹੇ ਆ ਮੈਨੂੰ ਦੱਸੋ ਕਿ ਇੱਕ ਕਿਸਾਨ ਨੂੰ ਜੇ ਸਾਲ ਦਾ 6000 ਦੇਣ ਨਾਲ ਕਿਹੜਾ ਉਹਦਾ ਜੀਵਨ ਭਲਾ ਹੋ ਜਾਏਗਾ ਕਿਹੜਾ 247 ਵਿੱਚ ਭਾਰਤ ਅੰਬਰਾਂ ਨੂੰ ਜਾ ਕੇ ਛੂ ਜਾਏਗਾ ਕਿਹੜਾ ਇੱਥੇ ਤਰੱਕੀ ਹੋ ਜਾਏਗੀ 3 ਸਾਲ ਵਿੱਚ 6000 ਰੁਪਿਆ ਦੇ ਕੇ ਬੇਸਿਕਲੀ ਕਰਜ਼ਾ ਉਹ ਚੁੱਕਿਆ ਵੋਟਾਂ ਠੱਗਣ ਲਈ ਕਿਸਾਨੀ ਨੂੰ ਪ੍ਰਭਾਵਿਤ ਕਰਨ ਲਈ ਕਿ ਆਪਾਂ 2000 ਦੇ ਕੇ ਇਹਨਾਂ ਨੂੰ ਰਿਸ਼ਵਤ ਦਿੱਤੀ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਦੀ ਉਹਨਾਂ ਦੀਆਂ ਯੋਜਨਾਵਾਂ ਆਪਣੇ ਢੰਗ ਦੀਆਂ ਇਹਨਾਂ ਦੀਆਂ ਆਪਣੇ ਢੰਗ ਦੀਆਂ ਨਿੱਜੀਕਰਨ 'ਚ ਦੋਵੇਂ ਡਟੇ ਕੇ ਲੱਗੇ ਹੋਏ ਆ ਦੱਸੋ ਭਾਰਤ ਦੇ ਕਿਹੜਾ ਏਅਰਪੋਰਟ ਬਚਿਆ ਜਿਹੜਾ ਇਹਨਾਂ ਨੇ ਅਡਾਨੀ ਨੂੰ ਨਹੀਂ ਦਿੱਤਾ ਕੋਈ ਇੱਕ ਦੱਸ ਦਿਓ ਭਾਰਤ ਦਾ ਏਅਰਪੋਰਟ ਕਾਹਦਾ ਵਿਕਾਸ ਹੈ ਨਾ ਤੁਹਾਡਾ ਪੁੱਤ ਨਾ ਭਤੀਜਾ ਨਾ ਚਾਚਾ ਨਾ ਤਾਇਆ ਨਾ ਪਿੰਡ ਦਾ ਨਾ ਗੁਆਂਢੀ ਸੂਬੇ ਦਾ ਕੋਈ ਉੱਥੇ ਮੁਲਾਜ਼ਮੀ ਹੈ ਨਹੀਂ ਸਰਕਾਰੀ ਸਾਰੀ ਅਡਾਨੀ ਦੇ ਆ ਦੱਸੋ ਕਾਹਦਾ ਵਿਕਾਸ ਹੈ ਕਰਜ਼ਾ ਚੁੱਕਿਆ ਕਹਿੰਦੇ ਅਸੀਂ ਏਅਰਪੋਰਟਾਂ ਬਣਾਈਆਂ ਉਹ ਸਾਡੀਆਂ ਥੋੜ੍ਹਾ ਤੁਸੀਂ ਤੇ ਅਡਾਨੀ ਨੂੰ ਬਣਾ ਕੇ ਦੇਖਤੀਆਂ ਸੋ ਇਹ ਜਿਹੜੀ ਵਿਕਾਸ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈਗੀ ਇਹਨਾਂ ਨੇ ਅੱਜ ਰੇਲ ਵਿੱਚ ਤੇਜ਼ੀ ਨਾਲ ਨਿੱਜੀਕਰਨ ਲਗਭਗ ਹੋਰ 2-4 ਸਾਲ ਚ ਬਚਣਾ ਕੁਛ ਨੀ ਉਹ ਕਿਹਦੇ ਕੋਲ ਜਾ ਰਿਹਾ ਸਾਰਾ ਕੁਛ ਸੋ ਇਸ ਕਰਕੇ ਇਹ ਜਿਹੜਾ ਵਿਕਾਸ ਹੈ ਉਹਦੀ ਡੈਫੀਨੇਸ਼ਨ ਬਦਲ ਚੁੱਕੀ ਜੇ ਤੇ ਵਾਕਈ ਵਿਕਾਸ ਲਈ ਹੁੰਦਾ ਜਿਸ ਨੂੰ ਇਹ ਵਿਕਾਸ ਦੱਸ ਰਹੇ ਉਹ ਵਿਕਾਸ ਨਹੀਂ ਹੈ ਉਹ 100% ਮੁੱਠੀ ਭਰ ਕਾਰਪੋਰੇਟਾਂ ਨੂੰ ਤਿਆਰ ਕਰਕੇ ਇੱਕ ਢਾਂਚਾ ਦਿੱਤਾ ਜਾ ਰਿਹਾ ਤੇ ਅਸੀਂ ਉਸ ਕਾਰਪੋਰੇਟ ਦੇ ਕਰਿੰਦੇ ਬਣ ਕੇ ਰਹਿ ਗਏ
1: ਜੀ ਬਿਲਕੁਲ ਸਹੀ ਰਮੇਸ਼ ਜੀ ਤੇ ਜੀ ਇਸ ਦੇ ਨਾਲ ਹੀ ਅਗਲੇ ਕਾਲਰ ਸਾਡੇ ਨਾਲ ਨੇ ਹਰਪਾਲ ਜੀ ਜੀ ਸਵਾਗਤ ਹੈ
8: ਹੈਲੋ ਹਾਂਜੀ ਚਲੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤਾਂ ਕਰਜ਼ੇ ਬਾਰੇ ਦੱਸਦਾ ਕਰਜ਼ਾ 2 ਤਰ੍ਹਾਂ ਦਾ ਹੁੰਦਾ ਕਿਸੇ ਵੀ ਦੇਸ਼ ਦੇ ਉੱਤੇ ਇੱਕ ਐਕਸਟਰਨਲ ਡੈਟ ਦੇਸ਼ ਦੀ ਗੱਲ ਕਰਦਾ ਮੈਂ GSDP ਦੀ ਨਹੀਂ ਸਟੇਟ ਦੀ ਨਹੀਂ ਗੱਲ ਕਰਦਾ ਇੱਕ ਐਕਸਟਰਨਲ ਡੈਟ ਇੱਕ ਇੰਟਰਨਲ ਡੈਟ ਇੰਟਰਨਲ ਡੈਟ ਦਾ ਮਤਲਬ ਇਹ ਹੁੰਦਾ ਵੀ ਜੇ ਤੁਸੀਂ ਘਰ ਵੀ ਲਿਆ ਜਿੱਦਾਂ ਹੁਣ ਕੈਨੇਡਾ ਚ ਅਸੀਂ ਰਹਿੰਦੇ ਜੇ ਅਸੀਂ ਘਰ ਵੀ ਲਿਆ ਉਹ ਵੀ ਕਰਜ਼ੇ 'ਤੇ ਆਉਂਦਾ ਜੇ ਲੋਕਾਂ ਨੇ ਘਰ ਲਿਆ ਹੈਗੇ ਆ ਉਹ ਵੀ ਦੇਸ਼ ਦੇ ਕਰਜ਼ੇ 'ਤੇ ਹੀ ਆਉਂਦਾ ਹੈਗਾ ਆ ਹੁਣ ਇੰਡੀਆ ਦੇ ਵਿੱਚ ਜਿਹੜੀ ਇੰਟਰਨਲ ਡੈਟ ਹੈਗੀ ਆ ਜਿਹੜਾ ਲੋਕਾਂ ਨੇ ਕਰਜ਼ਾ ਲਿਆ ਹੋਇਆ ਆਪਣੇ ਇੰਟਰਨਲ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਵਿੱਚ ਕਰਜ਼ਾ ਲਿਆ ਹੋਇਆ ਉਹ ਜ਼ਿਆਦਾ ਆ ਜਿਹੜੀ ਐਕਸਟਰਨਲ ਡੈਟ ਆ ਜਿਹੜਾ ਵਿਦੇਸ਼ਾਂ ਤੋਂ ਕਰਜ਼ਾ ਲਿਆ ਹੋਇਆ ਉਹ ਘੱਟ ਹੈਗਾ ਆ ਉਹ ਜਿੰਨਾ ਇੰਡੀਆ ਨੇ ਕਰਜ਼ਾ ਲਿਆ ਹੋਇਆ ਉਸ ਤੋਂ ਜ਼ਿਆਦਾ ਇੰਡੀਆ ਦੇ ਫੋਰਨ ਰਿਜ਼ਰਵ ਹੈਗੇ ਆ ਇਸ ਕਰਕੇ ਉਹ ਅਲਾਰਮਿੰਗ ਫਿਗਰ ਨਹੀਂ ਹੈਗੇ ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਕਿ ਅਡਾਨੀ ਨੂੰ ਮੋਦੀ ਨੇ ਵੇਚਿਆ ਉਹ ਪਹਿਲੀ ਜਿਹੜੀ ਅਡਾਨੀ ਨੇ ਮੁੰਦਰਾ ਪੋਲ ਬਣਾਈ ਸੀ ਉਹਦੀ ਚਾਬੀ ਤਾਂ ਮਨਮੋਹਨ ਸਿੰਘ ਦੇ ਕੇ ਆਇਆ ਸੀ ਮਨਮੋਹਨ ਸਿੰਘ ਨੇ ਸਿਰਫ ਮੋਦੀ ਨੇ ਤਾਂ ਚਲੋ ਜ਼ਮੀਨ ਹੀ ਵੇਚੀ ਹੋਊਗੀ ਮਨਮੋਹਨ ਸਿੰਘ ਨੇ ਤਾਂ ਸਮੁੰਦਰ ਵੀ ਵੇਚਤਾ ਸੀ ਅਡਾਨੀ ਨੂੰ ਮੋਦੀ ਨੇ ਤਾਂ ਉਹਨੂੰ ਚਲੋ ਅਡਾਨੀ ਨੇ ਜਿਹੜਾ ਆਪਣਾ ਸਾਮਰਾਜ ਆਪਣੀ ਐਕਸਪਰਟੀਜ਼ ਬਣਾਈ ਸੀ ਫੋਰਸ ਬਣਾਈ ਸੀ ਉਹਨੂੰ ਉਸ ਦਾ ਫਾਇਦਾ ਲੈ ਕੇ ਉਹਨੂੰ ਹੋਰ ਕੰਟਰੈਕਟ ਦਿੱਤੇ ਔਰ ਜਿਹੜੇ ਤੁਸੀਂ ਏਅਰਪੋਰਟ ਦੀ ਗੱਲ ਕਰ ਰਹੇ ਏਅਰਪੋਰਟ ਦਿੱਤੇ ਹੈਗੇ ਮੋਦੀ ਨੇ ਉਹ ਸਾਰੇ ਏਅਰਪੋਰਟ ਤਾਂ ਪਹਿਲੇ 5 ਏਅਰਪੋਰਟ ਤਾਂ ਮਨਮੋਹਨ ਸਿੰਘ ਨੇ ਦਿੱਤੇ ਸੀ ਮਨਮੋਹਨ ਸਿੰਘ ਦੀ ਗੌਰਮੈਂਟ ਨੇ ਉਹਨੂੰ ਦਿੱਤੇ ਸੀਗੇ ਇਸ ਕਰਕੇ ਚਲੋ ਤੁਸੀਂ ਆਪਣਾ ਏਜੰਡਾ ਚਲਾਉਣਾ ਹੈਗਾ ਸੱਚ ਪਹਿਲਾਂ ਬੋਲ ਦਿਆ ਕਰੋ ਕਿ ਮਨਮੋਹਨ ਸਿੰਘ ਨੇ ਸ਼ੁਰੂ ਕਰ ਦਿੱਤੇ ਸੀ ਮੋਦੀ ਨੇ ਉਹਨੂੰ ਵਧਾ ਦਿੱਤਾ ਅੱਗੇ ਹਨਾ ਅਡਾਨੀ ਨੂੰ ਬੇਤਾ ਅਡਾਨੀ ਨੂੰ ਤਾਂ ਸਾਰਾ ਕੁਛ ਬਣਾਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਹੈਗੀ ਆ ਜਿਹੜੀ ਤੁਸੀਂ ਕਹਿੰਦੇ ਵੀ ਅਡਾਨੀ ਬਾਕੀ ਤੁਸੀਂ PSU ਦੀ ਗੱਲ ਕਰ ਰਹੇ ਆ PSU ਤਾਂ ਲੋਸ ਮੇਕਿੰਗ ਇੰਸਟੀਚਿਊਟ ਹੁੰਦੇ ਸੀਗੇ 2014 ਤੋਂ ਪਹਿਲਾਂ ਲੋਸ ਮੇਕਿੰਗ ਇੰਸਟੀਚਿਊਟ ਹੁੰਦੇ ਸੀ PSU HAL ਲੋਸ ਮੇਕਿੰਗ ਹੁੰਦੀ ਸੀ LIC ਲੋਸ ਮੇਕਿੰਗ ਹੁੰਦੀ ਸੀ ਹੁਣ ਥੋੜੇ ਬਹੁਤੇ ਉਹ ਪ੍ਰੋਫਿਟ 'ਚ ਜਾ ਰਹੇ ਹੈਗੇ ਆ ਚਲੋ ਗੌਰਮੈਂਟ ਦੀਆਂ ਪਾਲਿਸੀਆਂ ਇੱਦਾਂ ਦੀਆਂ ਆਉਣਗੀਆਂ ਕਿ ਉਹ ਪ੍ਰੋਫਿਟ ਜਾਣਗੇ ਬਾਕੀ ਤੋਂ ਜੇ ਤੁਸੀਂ ਸੱਚ ਦੱਸਣਾ ਤਾਂ ਫੈਕਟ ਦੇ ਦੱਸ ਦਿਆ ਕਰੋ ਨਹੀਂ ਤਾਂ ਤੁਸੀਂ ਆਪਣਾ ਏਜੰਡਾ ਚਲਾ ਕੇ ਚਲਾ ਦਿਆ ਕਰੋ ਕੋਈ ਚੱਕਰ ਨਹੀਂ ਫਰਕ ਨਹੀਂ ਪੈਂਦਾ ਕੋਈ ਬਾਕੀ ਉੱਦਾਂ ਇਹ ਗੱਲ ਤੁਹਾਡੀ ਸਹੀ ਆ ਕਿ ਜਿਹੜੀ ਵੀ ਗੌਰਮੈਂਟ ਆਵੇ ਉਹਨੇ ਇਹ ਕਰਨਾ ਇਹੀ ਕੁਛ ਆ ਪ੍ਰਾਈਵੇਟਾਈਜੇਸ਼ਨ ਹੀ ਕਰਨਾ ਜੋ ਕਿ ਗੌਰਮੈਂਟ ਦੀਆਂ ਪਾਲਿਸੀਆਂ ਤੇ ਗੌਰਮੈਂਟ ਦੇ ਜੇ ਗੌਰਮੈਂਟ ਆਪਣਾ ਬਿਜ਼ਨਸ ਕਰੇ ਆਪਣੀਆਂ PSU ਚਲਾਵੇ ਉਹ ਮਾਡਲ ਦੁਨੀਆਂ ਭਰ ਦੇ ਵਿੱਚ ਫੇਲ ਹੋ ਚੁੱਕੇ ਆ ਉਹ ਮਾਡਲਾਂ ਦੇ ਹਿਸਾਬ ਨਾਲ ਕੋਈ ਸਰਕਾਰ ਨਹੀਂ ਚੱਲ ਰਹੀ ਈਵਨ ਯੂਰੋਪੀਅਨ ਕੰਟਰੀ ਸਕੈਂਡੀਨੇਵੀਅਨ ਕੰਟਰੀ ਜਿਹੜੀਆਂ ਆਪਣੇ ਆਪ ਨੂੰ ਡਿਵੈਲਪ ਕੰਟਰੀਆਂ ਕਹਿੰਦੀਆਂ ਉਹ ਵੀ ਇਸੇ ਆਧਾਰ ਤੇ ਚੱਲਦੀਆਂ ਪਈਆਂ ਬਾਕੀ ਜੇ ਤੁਸੀਂ ਫੈਕਚੁਅਲੀ ਆਉਣਾ ਤਾਂ ਫਿਰ ਮੈਂ ਦੁਬਾਰਾ ਕਾਲ ਕਰ ਲੂੰਗਾ ਤੁਸੀਂ ਆਪਣੇ ਵਿਚਾਰ ਦੇ ਦਿਓ
1: ਜੀ ਰਮੇਸ਼ ਜੀ
2: ਚਲੋ ਮੈਨੂੰ ਲੱਗਦਾ ਕਿ ਆਖਰੀ ਸ਼ਬਦ ਨਹੀਂ ਬੋਲਣਾ ਚਾਹੀਦਾ ਕਿ ਮੈਂ ਦੁਬਾਰਾ ਆ ਸਕਦਾ ਇਹ ਪਲੇਟਫਾਰਮ ਤੇ ਕੋਈ ਇਹ ਇਹ ਸ਼ਬਦ ਨੂੰ ਆਪਾਂ ਇਸ ਤਰ੍ਹਾਂ ਰੱਖੀਏ ਹੀ ਨਾ ਤੁਹਾਨੂੰ ਕਦੇ ਕਿਸੇ ਨੇ ਰੋਕਿਆ ਤੇ ਦੱਸੋ ਤੁਸੀਂ ਤੇ ਤਾਂ ਇਹ ਗੱਲ ਦੀ ਧਮਕੀ ਭਰੇ ਸ਼ਬਦ ਵਿੱਚ ਕਹੋ ਜੀ ਮੈਂ ਦੁਬਾਰਾ ਆਵਾਂਗਾ ਏਅਰ ਤੇ ਜਾਂ ਕਿਸੇ ਨੇ ਰੋਕਿਆ ਹੋਵੇ, ਤੁਸੀਂ 10 ਵਾਰ ਵੀ ਆ ਸਕਦੇ ਹੋ, ਤੁਸੀਂ ਰੋਜ਼ ਵੀ ਆ ਸਕਦੇ ਹੋ। ਇਹੀ ਪਲੇਟਫਾਰਮ ਹੈ ਬੇਸਿਕਲੀ ਜਿਹਨੂੰ ਤੁਸੀਂ ਏਜੰਡਾ ਦੱਸ ਰਹੇ, ਇਹੀ ਸੱਚ ਦਾ ਪਹਿਰੇਦਾਰ ਹੈ। ਏਜੰਡਾ ਕੌਣ ਕਿੱਥੇ ਲੈ ਕੇ ਆਇਆ, ਕੋਈ ਗੱਲ ਨਾ ਲੁਕੀ ਛਿਪੀ ਕਦੀ ਰਹੀ ਨਾ ਰਹਿਣੀ ਹੈ। ਹੁਣ ਮੈਂ ਗੱਲ ਨੂੰ ਅੱਗੇ ਵਧਾਉਣਾ, ਦੇਖੋ ਬੜੀ ਬੜੀ ਸਿੱਧੀ ਗੱਲ ਹੈ, ਬੜੀ ਮੈਨੂੰ ਖੁਸ਼ੀ ਹੋਈ ਹੈ ਸੁਣ ਕੇ ਕਿ ਭਾਜਪਾ ਸਰਕਾਰ ਕਾਂਗਰਸ ਦਾ ਏਜੰਡਾ ਚਲਾ ਰਹੀ ਹੈ। ਭਾਰਤੀ ਜੋ ਕਾਂਗਰਸ ਦੀਆਂ ਨੀਤੀਆਂ ਸੀ, ਡਾਕਟਰ ਮਨਮੋਹਨ ਸਿੰਘ ਜਿਹਨਾਂ ਦਾ ਗੁਲਾਮ ਸੀ, ਜਿਹਨਾਂ ਨੂੰ ਵੇਚਿਆ ਦੇਸ਼, ਬਾਜੀ ਬਾਜ ਮੰਨ ਗਏ ਨੇ ਕਿ ਭਾਜਪਾ ਕਾਂਗਰਸ ਦਾ ਏਜੰਡਾ ਚਲਾ ਰਹੀ। ਕੀ ਤੁਸੀਂ ਮੰਨਦੇ ਹੋ? ਮੈਂ ਤੇ ਰੋਜ਼ ਕਹਿਣਾ ਇਹ ਗੱਲ, ਮੈਂ ਤੇ ਸ਼ੁਰੂ ਤੋਂ ਇਹ ਗੱਲ ਕਹਿਣਾ ਕਿ ਸਰਕਾਰ ਇਹੋ, ਮੈਂ ਤੇ ਸਰਕਾਰ ਕਹਿੰਦਾ ਨੀ, ਮੈਂ ਤੇ ਸਰਕਾਰਾਂ ਕਹਿੰਦਾ, ਅੱਜ ਤਾਂ ਮੈਂ ਮੋਦੀ ਦਾ ਨਾਂ ਹੀ ਨੀ ਲਿਆ, ਮੈਂ ਤੇ ਸਰਕਾਰਾਂ ਕਹਿੰਦਾ, ਮੈਂ ਕੱਲ ਵੀ ਸਰਕਾਰਾਂ ਕਹਿਣਾ, ਕਿਉਂਕਿ ਮੇਰੇ ਲਈ ਡਾਕਟਰ ਮਨਮੋਹਨ ਸਿੰਘ, ਨਰਿੰਦਰ ਮੋਦੀ ਬਹੁਤਾ ਅੰਤਰ ਨਹੀਂ ਹੈ, 19-21 ਅੰਤਰ ਹੋ ਸਕਦਾ ਲੁੱਟਣ ਦੇ ਵਿੱਚ, ਕੋਈ ਚੰਗਿਆਈਆਂ ਦੀ ਗੱਲ ਬਾਅਦ ਚ ਕਰਾਂਗੇ ਕਿਤੇ। ਤੇ ਇਸ ਕਰਕੇ ਇਹ ਗੱਲ ਤੁਸੀਂ ਅੱਜ ਮੈਨੂੰ ਨਹੀਂ ਸਮਝਾਉਣੀ ਪੈਣੀ ਸੀ ਸਰੋਤਿਆਂ ਨੂੰ ਕਿ ਭਾਈ ਕਾਂਗਰਸ ਦੀਆਂ ਨੀਤੀਆਂ ਤੇ ਪਹਿਰਾ ਦੇ ਰਹੀ ਭਾਜਪਾ, ਤੇ ਤੁਸੀਂ ਇਹ ਗੱਲ ਕਹਿ ਦਿੱਤੀ ਹੈ ਕਿ ਭਾਈ ਅਸੀਂ ਨਹੀਂ ਕੀਤਾ, ਕਾਂਗਰਸ ਸਾਨੂੰ ਜਾਣ ਲੱਗਿਆ ਕਹਿ ਗਈ ਸੀ, ਇਸ ਕਰਕੇ ਅਸੀਂ ਏਅਰਪੋਰਟ ਉਹਨਾਂ ਵਾਂਗੂ ਵੇਚੀ ਜਾ ਰਹੇ ਹਾਂ, ਇਸ ਕਰਕੇ ਕਾਰਪੋਰੇਟ ਦੇ ਹੱਥ ਦੇ ਰਹੇ ਹਾਂ। ਬਾਕੀ ਰਹੀ ਗੱਲ, ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰਾਂ ਦੇ ਜਾਦੂਮਈ ਅੰਕੜੇ ਚ ਨਾ ਫਸੋ
1: ਜੀ,
2: ਕਿ ਇੰਨਾ ਕਰਜ਼ਾ ਕਿਹਦਾ ਜੀ, ਇੰਨਾ ਕਿਹਦਾ। ਸੱਚ ਇਹੀ ਹੈ ਜਿਹੜਾ ਮੈਂ ਦੱਸਿਆ ਹੈ ਕਿ ਕਰਜ਼ਾ ਲੈ ਕੇ ਜਿਹਨਾਂ ਤੋਂ ਲਿਆ ਜਾ ਰਿਹਾ ਉਹਨਾਂ ਦੇ ਬੋਝੇ ਚ ਹੀ ਪਾਇਆ ਜਾ ਰਿਹਾ ਹੈ। LIC ਜਾਂ ਦੂਸਰੇ ਤੀਸਰਿਆਂ ਦਾ ਗੱਲ ਕੀਤੀ ਹੈ, ਉਹ ਭਾਈ ਉਹਨਾਂ ਨੇ ਤੇ ਆਪੇ ਹੀ ਉੱਪਰ ਜਾਣਾ ਹੈ। ਗੱਲ ਤਾਂ ਸਮਝੋ ਤੁਸੀਂ ਅੰਕੜਿਆਂ ਦੀ, ਜਦੋਂ ਦੇਸ਼ ਦੀਆਂ ਸਰਕਾਰਾਂ, ਚਾਹੇ ਉਹ ਪੰਜਾਬ ਸੂਬੇ ਦੀ, ਚਾਹੇ ਹਰਿਆਣੇ ਦੀ, ਚਾਹੇ ਦੇਸ਼ ਦੀ, ਜਦੋਂ ਸਾਰੇ ਕਾਸੇ ਭਾਰਤ ਦੇ ਮੁਲਾਜ਼ਮਾਂ ਦਾ ਕੱਟਿਆ ਹੋਇਆ ਪੈਸਾ, ਕਿਉਂਕਿ ਪਹਿਲਾਂ ਓਲਡ ਪੈਨਸ਼ਨ ਸਕੀਮ ਹੁੰਦੀ ਸੀ, ਓਲਡ ਪੈਨਸ਼ਨ ਸਕੀਮ ਸਰਕਾਰ ਦੇ ਬੋਝੇ ਚ ਜਾਂਦਾ ਸੀ, GPF ਜਨਰਲ ਪ੍ਰੋਵੀਡੈਂਟ ਫੰਡ ਬੰਦ ਹੋ ਗਿਆ, ਹੁਣ CPF ਹੈ, ਉਹ CPF ਕਿੱਥੇ ਜਾਂਦਾ ਹੈ? ਆ ਜਿੰਨਿਆਂ ਤੋਂ ਤੁਸੀਂ ਕਹਿੰਦੇ ਉੱਪਰ ਨੂੰ ਭੇਜੇ, ਮੋਦੀ ਨੇ ਨਹੀਂ ਭੇਜੇ, ਮੋਦੀ ਨੇ ਕਿੱਦਾਂ ਭੇਜੇ, ਸਵਾਲ ਇਹ ਹੈ। ਮੋਦੀ ਨੇ ਭਾਰਤ ਦੇ ਕਰੋੜਾਂ ਮੁਲਾਜ਼ਮਾਂ ਦਾ ਜਿਹੜਾ ਮਹੀਨੇ ਦਾ ਪੈਸਾ ਕੱਟਿਆ ਜਾਂਦਾ ਹੈ, ਉਹਦੇ ਵਿੱਚ ਸਰਕਾਰ ਜੋੜਦੀ ਓਨਾ ਹੀ, 10% ਸਰਕਾਰ ਦਾ, ਉਹ ਕਿੱਥੇ ਜਾਂਦਾ? ਆ ਸਾਰੀਆਂ ਜਿੰਨੀਆਂ ਕਾਰਪੋਰੇਟ ਦੇ ਅਦਾਰੇ ਹੈ, ਆਪੇ ਤੇ ਆਪੇ ਮੁਨਾਫੇ 'ਚ ਜਾਣਾ, ਪਹਿਲਾਂ ਉਹ ਸਰਕਾਰ ਤੋਂ ਆਉਂਦਾ ਸੀ GPF। ਬਾਕੀ ਇਹ ਦੁਨੀਆਂ ਦੇ ਵਿੱਚ ਇੱਕ ਪੈਦਾ ਕੀਤਾ ਹੋਇਆ ਭੁਲੇਖਾ ਆ ਕਿ ਸਰਕਾਰੀ ਸੈਕਟਰ ਘਾਟੇ 'ਚ, ਇਹ ਮਾਡਲ ਫੇਲ ਹੈ। ਬੇਸਿਕਲੀ ਇਹ ਫੇਲ ਮਾਡਲ ਨਹੀਂ, ਇਹ ਉਹਨਾਂ ਲੋਕਾਂ ਨੇ ਤੱਕ ਕੇ ਫੇਲ ਕੀਤਾ ਜਿਹੜੇ ਇਸ ਸੰਸਾਰ ਦੇ ਉੱਪਰ ਇਸ ਵੇਲੇ ਕਾਬਜ਼ ਹੋ ਰਹੇ, ਜਿਹਨੂੰ ਕਾਰਪੋਰੇਟ ਆਖਦੇ, ਸਰਮਾਏਦਾਰ, ਉਹਨਾਂ ਨੇ ਸਾਡੇ ਤੁਹਾਡੇ ਮਨਾਂ 'ਚ ਸਾਧਨਾਂ ਦੀ ਆਪਣੇ ਦੀ ਵਰਤੋਂ ਕਰਕੇ, ਪੈਸੇ ਦੀ ਵਰਤੋਂ ਕਰਕੇ ਸਾਲਾਂ ਬੱਧੀ ਲਾ ਕੇ ਸਾਡੇ ਦਿਮਾਗਾਂ 'ਚ ਫਿੱਟ ਕਰ ਦਿੱਤਾ ਕਿ ਉਹ ਮਾਡਲ ਫੇਲ ਮਾਡਲ ਹੈ। ਉਸ ਮਾਡਲ 'ਚ ਕਮੀਆਂ ਸੀ, ਉਹਨੂੰ ਦਰੁਸਤ ਕੀਤਾ ਜਾ ਸਕਦਾ ਸੀ, ਉਹ ਫੇਲ ਮਾਡਲ ਨਹੀਂ ਸੀ। ਫੇਲ ਇਹਨਾਂ ਨੇ ਤੱਕ ਕੇ ਕਰਾਇਆ ਕਿਹਨਾਂ ਤੋਂ? ਆਪਣੇ ਪੋਲੀਟੀਕਲ ਬੰਦਿਆਂ ਤੋਂ, ਆਪਣੀਆਂ ਸਰਕਾਰਾਂ ਫੰਡ ਦੇ ਕੇ ਖੜੀਆਂ ਕਰਕੇ
1: ਜੀ। ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਜੋ ਜਾਣ ਦਾ ਸਮਾਂ ਹੈ, ਮੈਂ ਤੁਹਾਨੂੰ CNE ਯਾਦ ਕਰਵਾ ਦੇਵਾਂ ਜੀ, ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਜੋ ਸ਼ੁਰੂ ਹੋਈ ਹੈ, ਤੇ 7 ਸਪਟੈਂਬਰ ਤੱਕ ਤੁਸੀਂ ਇਹ ਮਾਣ ਸਕਦੇ ਹੋ, ਲੇਬਰ ਡੇ ਤੱਕ ਚੱਲਣੀ ਹੈ। ਸੋ 147ਵਾਂ ਸਾਲ ਹੈ, ਤੇ ਜੀ ਬਹੁਤ ਸਾਰਾ ਮਨੋਰੰਜਨ, ਰਾਈਡਸ, ਗੇਮ, ਸ਼ੋਪਿੰਗ, ਐਗਜ਼ਿਬਿਟ, ਲਾਈਵ ਐਂਟਰਟੇਨਮੈਂਟ, ਖਾਣ ਪੀਣ ਦਾ ਪੂਰਾ ਪ੍ਰਬੰਧ, ਤੇ ਆਪਣੇ ਪਰਿਵਾਰ ਨੂੰ ਤੁਸੀਂ ਲੈ ਕੇ ਪਹੁੰਚੋ ਜੀ ਟੋਰੋਂਟੋ ਦੇ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੇ ਵਿੱਚ। ਸੋ ਇਸ ਦੇ ਨਾਲ ਜਾਣ ਦਾ ਸਮਾਂ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।
9: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ highlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਮਿੱਟੀ ਦੀ ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
4: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ

ਡਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ ਔਰ ਚੜ੍ਹਦੀ ਕਲਾ 'ਚ ਹੋਵੋਗੇ ਜੀ। ਆਪਾਂ ਹਰ ਐਤਵਾਰ ਵਾਲੇ ਦਿਨ 12 ਵਜੇ ਡਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜੁੜ ਜਾਂਦੇ ਹਾਂ। 12 ਤੋਂ 1 ਡਰਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਔਰ ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਕਰਨੀ ਹੋਵੇ ਤਾਂ 416-233-7368 ਜਾਂ 8297 ਟੈਲੀਫੋਨ ਨੰਬਰਸ ਹੁੰਦੇ ਨੇ ਮੇਰੇ ਨਾਲ। 2 ਵਜੇ ਤੋਂ ਬਾਅਦ ਤੁਸੀਂ ਪ੍ਰੋਗਰਾਮਸ ਤੋਂ ਬਾਅਦ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਐਤਵਾਰ ਦਾ ਦਿਨ ਹੈ ਜੀ, ਅੱਜ ਅਗਸਤ ਮਹੀਨੇ ਦੀ 30 ਤਾਰੀਖ ਸੰਨ 2026। ਔਰ ਥੋੜ੍ਹਾ ਮੌਸਮ ਜਿਹੜਾ ਉਹ ਅੱਜ ਮੀਂਹ ਵਾਲਾ ਬਣਿਆ ਹੋਇਆ, ਤਕਰੀਬਨ 22 ਡਿਗਰੀ ਦੇ ਆਸ ਪਾਸ ਜਿਹੜਾ ਜੀ ਟੀ ਇਲਾਕੇ ਦਾ ਤਾਪਮਾਨ ਅੱਜ ਰਹੇਗਾ, 18 ਡਿਗਰੀ ਰਾਤ ਨੂੰ ਹੋ ਜਾਣਾ। ਕੱਲ੍ਹ ਨੂੰ ਵੀ ਕੰਡੀਸ਼ਨਸ ਸਿਮਿਲਰ ਹੋਣਗੀਆਂ ਜੀ, 22 ਡਿਗਰੀ ਅਤੇ 20 ਡਿਗਰੀ ਰਾਤ ਨੂੰ। ਮੰਗਲਵਾਰ ਅਤੇ ਬੁੱਧਵਾਰ ਵਾਲੇ ਦਿਨ ਥੋੜ੍ਹੀ ਜਿਹੀ ਗਰਮੀ ਮਹਿਸੂਸ ਹੋਏਗੀ। ਮੰਗਲਵਾਰ ਨੂੰ 28 ਡਿਗਰੀ ਅਤੇ 19 ਡਿਗਰੀ ਹੈ, ਬੁੱਧਵਾਰ ਨੂੰ 29 ਡਿਗਰੀ ਅਤੇ 18 ਡਿਗਰੀ, ਅਤੇ ਵੀਰਵਾਰ ਵਾਲੇ ਦਿਨ 26 ਡਿਗਰੀ ਅਤੇ 16 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਰਹਿਣ ਦੇ ਆਸਾਰ ਹੈ ਜੀ, ਉਹ ਲੱਗ ਰਹੇ ਨੇ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਸਾਡੀ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ ਹਮੇਸ਼ਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੁੰਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟੈਲੀਫੋਨ ਨੰਬਰ ਹੈ। ਔਰ ਕੁਝ ਇੱਕ ਸਪੈਸ਼ਲ ਅਫੇਅਰਸ ਦੀ ਜਿਹੜੀ ਲਿਸਟ ਹੈ ਉਹ ਸਾਡੇ ਤੱਕ ਪਹੁੰਚੀ ਹੈ, ਲੇਕਿਨ ਅੱਗੇ ਚੱਲ ਕੇ ਮੈਂ ਜ਼ਰੂਰ ਤੁਹਾਡੇ ਨਾਲ ਉਹ ਸਾਂਝੀ ਕਰਾਂਗਾ। ਕੋਈ ਵੀ ਗੱਲਬਾਤ ਤੁਸੀਂ ਉਹਨਾਂ ਦੇ ਨਾਲ ਕਰਨੀ ਹੋਵੇ ਤਾਂ 905-678-1200 'ਤੇ ਕਰ ਸਕਦੇ ਹੁੰਦੇ ਹੋ। 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਔਰ ਕੋਈ ਜਾਣਕਾਰੀ ਤੁਸੀਂ ਸਾਂਝੀ ਕਰਨੀ ਹੋਵੇ, ਕੋਈ ਵੀ ਗੱਲਬਾਤ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ 905-416-233-7368 ਜਾਂ 8297 4162337368 ਜਾਂ ਫਿਰ 8297 ਡਾਇਲ ਕਰਕੇ ਆਪਣੀ ਗੱਲ ਕੋਈ ਵੀ ਕਹਿਣੀ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ। ਕੋਈ ਸੁਨੇਹਾ ਆਪਣੇ ਦੋਸਤਾਂ ਮਿੱਤਰਾਂ ਸੰਬੰਧੀਆਂ ਤੱਕ ਪਹੁੰਚਾਉਣਾ ਤਦ ਵੀ ਇਹਨਾਂ ਨੰਬਰਸ ਨੂੰ ਡਾਇਲ ਕਰਕੇ ਤੁਸੀਂ ਸਟੂਡੀਓ ਕਾਲ ਕਰ ਸਕਦੇ ਹੋ। ਕਿਤੇ ਟ੍ਰੈਫਿਕ ਦੇ ਵਿੱਚ ਰੁਕਾਵਟ ਪਈ ਦੇਖਦੇ ਹੋ ਤਾਂ ਤਦ ਵੀ ਤੁਸੀਂ ਕਾਲ ਕਰ ਲੈਣੀ ਹੈ। 416-233-7368 ਜਾਂ 8297 ਜਾਂ ਫਿਰ ਤੁਸੀਂ ਟੈਕਸ ਦੇ ਰੂਪ ਦੇ ਵਿੱਚ ਇਨਫੋਰਮੇਸ਼ਨ ਕੋਈ ਭੇਜਣੀ ਹੈ ਤਾਂ ਫਿਰ 416-669-1379 ਟੈਲੀਫੋਨ ਨੰਬਰ ਦੇ ਉੱਤੇ ਭੇਜ ਸਕਦੇ ਹੋ।

0: ਅਰਸ਼ਦ ਮਨਜ਼ੂਰ ਜੀ ਲਿਖਦੇ ਨੇ, ਉਹ ਕਹਿੰਦੇ ਜਿਹਦੇ ਵਾਜੋਂ ਬਚਦਾ ਨਹੀਂ ਹੁਣ ਤਾਂ ਉਹ ਵੀ ਜੱਚਦਾ ਨਹੀਂ, ਖੋ ਕੇ ਖਾਧਾ ਹੋਵੇ ਤੇ ਐਡੀ ਛੇਤੀ ਪਚਦਾ ਨਹੀਂ, ਵਿੱਚ ਕਸੂਰ ਦੇ ਕੀ ਹੋਇਆ ਅੱਜ ਕੱਲ੍ਹ ਬੁੱਲਾ ਨੱਚਦਾ ਨਹੀਂ, ਬਾਹਰੋਂ ਅੱਗਾਂ ਲੱਗੀਆਂ ਨੇ ਅੰਦਰ ਭਾਂਬੜ ਮੱਚਦਾ ਨਹੀਂ, ਪੱਥਰ ਹੋਇਆ ਪੱਥਰਾਂ ਵਿੱਚ ਸਾਰਾ ਦਿਲ ਹੁਣ ਕੱਚਦਾ ਨਹੀਂ, ਇਸ਼ਕ ਦਾ ਜ਼ਹਿਰ ਵੀ ਪੀਤਾ ਏ ਅੰਦਰ ਲਹੂ ਦੇ ਰਚਦਾ ਨਹੀਂ, ਅਰਸ਼ਦ ਝੂਠ ਤੂੰ ਬੋਲੀ ਜਾ ਇਹ ਜ਼ਮਾਨਾ ਸੱਚ ਦਾ ਨਹੀਂ। ਜੁੜਿਓ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸਭ ਤੋਂ ਪਹਿਲਾਂ ਅੱਜ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀਆਂ ਜਾਨਾਂ ਪਿਛਲੇ ਦਿਨੀ ਨੇਪਾਲ ਦੇ ਵਿੱਚ ਜੋ ਕੁਝ ਚਾਈਨਾ ਔਰ ਨੇਪਾਲ ਦੇ ਬਾਰਡਰ 'ਤੇ ਹੋਇਆ ਜੀ, ਕੁਦਰਤ ਦਾ ਕਹਿਰ ਔਰ ਬਹੁਤ ਸਾਰੇ ਜਿਹੜੇ ਜੀ ਨੇ ਜੀ ਉਹ ਇਸ ਦੁਨੀਆਂ ਤੋਂ ਚਲੇ ਗਏ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ। ਸੋ ਅਸੀਂ ਆਪਣੀ ਹਮਦਰਦੀ ਦਾ ਇਜ਼ਹਾਰ ਉਹਨਾਂ ਦੇ ਨਾਲ, ਉਹਨਾਂ ਪਰਿਵਾਰਾਂ ਦੇ ਨਾਲ ਜੋ ਪਿੱਛੇ ਰਹਿ ਗਏ ਨੇ ਜਾਂ ਉਹਨਾਂ ਦੇ ਸਾਕ ਸੰਬੰਧੀ ਜੀ ਉਹਨਾਂ ਨਾਲ ਕਰਦੇ ਹਾਂ। ਔਰ ਕੁਦਰਤ ਅੱਗੇ ਜ਼ੋਰ ਨਹੀਂ ਕਿਸੇ ਦਾ, ਪਤਾ ਨਹੀਂ ਕਿਹੜੇ ਪਲ ਕਿੱਥੇ ਕੀ ਉਹਨੇ ਵਰਤਾ ਦੇਣਾ ਇਹ ਕਿਸੇ ਨੂੰ ਵੀ ਸ਼ਾਇਦ ਪਤਾ ਨਹੀਂ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਹਾਂ ਠੀਕ ਹੈ ਕੀਤੀ ਆ, ਲੇਕਿਨ ਕੁਦਰਤ ਤੋਂ ਮੇਰਾ ਖਿਆਲ ਅੱਗੇ ਵੱਧ ਕੇ ਕੋਈ ਨਹੀਂ ਅੱਜ ਤੱਕ ਕੁਛ ਨਹੀਂ ਹੋਇਆ ਅਤੇ ਨਾ ਹੋਣਾ ਹੀ ਆ। ਜੋ ਵਰਤਾਉਣਾ ਉਹਨੇ, ਜੋ ਉਹਨੇ ਭਾਣਾ ਕਿਤੇ ਵੀ ਵਰਤਾ ਦੇਣਾ ਉਹ ਹੋ ਜਾਣਾ, ਉਹ ਵਾਪਰ ਜਾਣਾ। ਅਸੀਂ ਲੱਖ ਕੋਸ਼ਿਸ਼ਾਂ ਕਰ ਲਈਏ, ਲੱਖ ਅਜਿਹੇ ਡਿਵਾਈਸਿਸ ਤਿਆਰ ਕਰ ਲਈਏ ਜਾਂ ਬਹੁਤ ਸਾਰੇ ਅਜਿਹੇ ਸਿਸਟਮ ਜਿਹੜੇ ਆ ਉਹ ਅੱਗੇ ਲੈ ਆਈਏ ਵੀ ਹਾਂ ਇਹਦੇ ਨਾਲ ਇੱਦਾਂ ਨਹੀਂ ਹੋਣਾ, ਇਹਦੇ ਨਾਲ ਇੱਦਾਂ ਨਹੀਂ ਹੋਣਾ, ਆ ਨਹੀਂ ਹੋ ਸਕਦਾ, ਉਹ ਹੋਏਗਾ। ਔਰ ਜੋ ਮੌਤਾਂ ਉੱਥੇ ਹੋਈਆਂ ਨੇ ਜੀ ਬਹੁਤ ਵੱਡੀ ਗਿਣਤੀ ਹੈ। ਔਰ ਸਾਡੇ ਕੈਨੇਡੀਅਨ ਵੀ ਜਿਹੜੇ ਮਿਸਿੰਗ ਨੇ ਉੱਥੇ ਇਸ ਵੇਲੇ, ਸੋ ਇਟ ਮੀਨਸ ਕਿ ਬਹੁਤ ਔਖਾ ਹੈ ਜੀ ਉਹਨਾਂ ਪਰਿਵਾਰਾਂ ਦੇ ਲਈ ਉਹ ਸਹਿਣਾ ਕਿ ਅਜਿਹਾ ਸ਼ਬਦ ਕੋਈ ਵੀ ਸੋ ਗੁਆਚਣਾ। ਔਰ ਅਜਿਹੇ ਹਾਲਾਤਾਂ ਦੇ ਵਿੱਚ ਜੋ ਸਾਨੂੰ ਪਤਾ, ਅਸੀਂ ਸਾਰੇ ਨੇ ਵੀਡੀਓਜ਼ ਦੇਖੀਆਂ ਨੇ, ਭਾਵੇਂ AI ਕ੍ਰੀਏਟਿਡ ਵੀ ਬਹੁਤ ਸਾਰੀਆਂ ਵੀਡੀਓਜ਼ ਹੁਣ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਪਰ ਜੋ ਐਕਚੁਅਲ ਦੇ ਵਿੱਚ ਜੋ ਕੁਝ ਜਿਵੇਂ ਹੋਇਆ ਸੋ ਬਹੁਤ ਦੁਖਦਾਈ ਹੈ ਉਹ। ਸੋ ਬਹੁਤ ਸਮਾਂ ਹਾਲੇ ਉਹਦੀ ਭਰਪਾਈ ਨੂੰ ਜਾਂ ਹਾਲੇ ਜੋ ਬਚਾਅ ਕਾਰਜ ਚੱਲ ਰਹੇ ਨੇ ਜੀ ਉੱਥੇ, ਉਹਨਾਂ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਹੁਣ ਉੱਥੇ ਫਲੱਡਿੰਗ ਦੀ ਵਾਰਨਿੰਗ ਹੈ, ਮੀਂਹ ਵੀ ਜਿਹੜਾ ਉੱਥੇ ਪੈ ਰਹੇ ਨੇ। ਸੋ ਵੰਸ ਅਗੇਨ ਸਾਡੀ ਦਿਲੀ ਹਮਦਰਦੀ ਹੈ ਜੀ ਉਹਨਾਂ ਪਰਿਵਾਰਾਂ ਦੇ ਨਾਲ। ਜੁੜੇ ਹੋਏ ਜੀ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਔਰ ਹੁਣੇ ਨਿਊਜ਼ ਜਿਹੜੀ ਫਲੈਸ਼ ਹੋ ਰਹੀ ਹੈ ਕਿ ਉੱਥੇ ਡੈਥ ਟੋਲ ਜਿਹੜਾ ਹੈ ਉਹ 800 ਤੋਂ ਵੀ ਉੱਪਰ ਪਹੁੰਚ ਚੁੱਕਿਆ, ਜੋ ਕਿ ਫਲੱਡਿੰਗ ਐਂਡ ਮਰਡ ਸਲਾਈਡਸ ਹੋਰ ਵਾਪਰੀਆਂ ਨੇ ਉੱਥੇ ਜੀ। ਸੋ ਉਹਦੇ ਨਾਲ ਜਿਹੜਾ ਨੰਬਰ ਹੈ ਉਹ ਕਾਫੀ ਵੱਧ ਰਿਹਾ ਜੀ। ਹੋਰ ਸਾਡੀ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਮਿਲਦੀ ਹੈ। ਦੋ ਲੋਕੇਸ਼ਨਸ ਤੋਂ ਬਰੈਂਪਟਨ ਵਿੱਚ ਸੇਵਾਵਾਂ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ ਅਤੇ ਸਾਰੇ ਹੀ ਮੇਜਰ ਬ੍ਰੈਂਡ ਦੇ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। ਕੋਈ ਵੀ ਤੁਸੀਂ ਆਪਣਾ ਅੱਖਾਂ ਦੀ ਚੈੱਕਅਪ ਤੋਂ ਲੈ ਕੇ ਕੋਈ ਸਪੈਸ਼ਲਿਸਟ ਤੱਕ ਤੁਹਾਨੂੰ ਜ਼ਰੂਰਤ ਹੈ ਅਤੇ ਉਹ ਤੁਹਾਡੀ ਮਦਦ ਕਰ ਦੇਣਗੇ ਆਪਟੀਕਲ ਵਨ ਵਾਲੇ ਉਹਨਾਂ ਦੇ ਨਾਲ ਤੁਹਾਡੀ ਅਪੁਆਇੰਟਮੈਂਟ ਸੈੱਟ ਕਰਕੇ, ਔਰ ਉਹਦੀ ਫਰਦਰ ਜੋ ਵੀ ਪ੍ਰੋਸੈਸ ਹੋਏਗਾ ਉਹਦੇ 'ਚ ਵੀ ਤੁਹਾਡੀ ਹੈਲਪ ਆਪਟੀਕਲ ਵਨ ਵਾਲੇ ਕਰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। 9054550752 'ਤੇ ਉਹਨਾਂ ਦੇ ਨਾਲ ਗੱਲ ਤੁਸੀਂ ਕਰ ਲੈਣੀ ਹੈ। ਪੰਜਾਬੀ ਬਾਏ ਨੇਚਰ GTH 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਵੈੱਜ ਨੌਨ ਵੈੱਜ ਖਾਣੇ ਬੈਠ ਕੇ ਡਾਈਨ ਇਨ ਕਰਨਾ ਉੱਥੇ ਜਾਂ ਟੇਕ ਆਊਟ ਕਰਨਾ ਜਾਂ ਫਿਰ ਤੁਹਾਨੂੰ ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਅਤੇ ਬਹੁਤ ਆਲਾ ਦਰਜੇ ਦੀ ਜਿਹੜੀ ਕੇਟਰਿੰਗ ਹੈ ਪੰਜਾਬੀ ਬਾਈ ਨੇਚਰ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ। ਮਲਟੀਪਲ ਫੂਡ ਟਰੱਕਸ ਦੇ ਨਾਲ 416-937-2061 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲੈਣੀ ਆ। 416-937-2061 ਪੰਜਾਬੀ ਬਾਈ ਨੇਚਰ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਇੱਕੋ ਇੱਕ ਨਾਮ ਅਸੀਂ ਸ਼ੇਅਰ ਕਰਦੇ ਹਾਂ, ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦਾ, ਜਿਹੜੇ ਕਿ ਬਹੁਤ ਵਧੀਆ ਪ੍ਰਾਈਸਿਸ ਔਰ ਕੋਈ ਵੀ ਜਿਹੜੀ ਕਮੀ ਨਹੀਂ ਤੁਹਾਨੂੰ ਮਹਿਸੂਸ ਹੋਣਗੇ ਜਦੋਂ ਹੋਣ ਦੇਣਗੇ ਜਦੋਂ ਤੁਸੀਂ ਉਹਨਾਂ ਦੇ ਕੋਲੋਂ ਅਪਲਾਇੰਸਿਸ ਖਰੀਦਦੇ ਹੋ ਔਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਸਪੈਸ਼ਲ ਡਿਸਕਾਊਂਟ ਤੁਹਾਨੂੰ ਜਿਹੜਾ ਔਫਰ ਹੈ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ ਉਹ ਕੀਤਾ ਜਾਏਗਾ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 2915 ਅਰਜੈਂਟੀਆ ਰੋਡ ਯੂਨਿਟ 2 ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਹਾਈਵੇ 401 ਐਂਡ ਵਿੰਸਟਰ ਚਰਚਲ ਬੁਲੇਵਰਡ ਜਾਂ ਫਿਰ ਅਰਜੈਂਟੀਆ ਰੋਡ ਐਂਡ ਵਿੰਸਟਰ ਚਰਚਲ ਦਾ ਇੰਟਰਸੈਕਸ਼ਨ ਤੁਸੀਂ ਕਹਿ ਸਕਦੇ ਹੋ। 9058053000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲੈਣੀ ਆ। 9056781200 ਟੈਲੀਫੋਨ ਨੰਬਰ ਹੈ। ਔਰ ਕੁਝ ਇੱਕ ਸਪੈਸ਼ਲ ਜਿਹੜੇ ਸਾਡੇ ਤੱਕ ਪਹੁੰਚੇ ਨੇ ਉਹਨਾਂ ਦੇ ਵਿੱਚ ਅਗਰ ਤੁਸੀਂ ਵਨ ਵੇ ਟਿਕਟ ਟੋਰਾਂਟੋ ਤੋਂ ਦਿੱਲੀ ਦੀ ਖਰੀਦਣੀ ਆ ਤਾਂ $999 'ਚ ਮਿਲ ਜਾਣੀ ਆ। ਅੰਮ੍ਰਿਤਸਰ ਵਾਸਤੇ $1335 ਦੇ ਵਿੱਚ ਅਤੇ ਰਿਟਰਨ ਡੀਲਸ ਜਿਹੜੀਆਂ ਨੇ ਉਹ ਅੰਮ੍ਰਿਤਸਰ ਤੋਂ ਜਿਹੜੀ ਰਿਟਰਨ ਹੈ ਅੰਮ੍ਰਿਤਸਰ ਵਾਸਤੇ $1860 'ਚ, ਦਿੱਲੀ ਲਈ $1300 ਦੀ, ਅਤੇ ਪਾਕਿਸਤਾਨ ਵਨ ਵੇ ਫੇਅਰ ਜਿਹੜੇ ਨੇ ਉਹ ਕਰਾਚੀ ਟੋਰਾਂਟੋ ਤੋਂ ਕਰਾਚੀ $1255, ਟੋਰਾਂਟੋ ਤੋਂ ਇਸਲਾਮਾਬਾਦ $1240। ਰਿਟਰਨ ਟਿਕਟਸ ਜਿਹੜੀਆਂ ਨੇ ਟੋਰਾਂਟੋ ਤੋਂ ਕਰਾਚੀ $2130 ਦੀ, ਇਸਲਾਮਾਬਾਦ $2045। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ ਡੋਮਿਨਿਕਨ ਰਿਪਬਲਿਕ ਵਾਸਤੇ $1145 ਦੇ ਵਿੱਚ ਅਤੇ ਮੈਕਸੀਕੋ $1020 'ਚ ਮਿਲ ਸਕਦੀ ਹੈ। 9056781200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਹੁਣ ਆਪਾਂ ਚੱਲਦੇ ਜੀ ਹਰਜਿੰਦਰ ਹੋਰਾਂ ਕੋਲ, ਜੁੜੇ ਨੇ ਆਪਣੇ ਨਾਲ। ਹਰਜਿੰਦਰ ਸਵਾਗਤ ਜੀ।
1: ਮਨਜੀਤ ਜੀ ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਸੋ ਸਾਰਿਆਂ ਨੂੰ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਟੀਮ ਹਰਜਿੰਦਰ ਗਿੱਲ ਵੱਲੋਂ, ਜੀ ਮੀਡੀਆ ਗਰੁੱਪ ਵੱਲੋਂ ਅਸੀਂ ਸਾਰਿਆਂ ਦੇ ਲਈ ਸ਼ੁਭਕਾਮਨਾਵਾਂ ਭੇਜਦੇ ਹਾਂ ਅਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ। ਸੋ ਵੀਕਐਂਡ ਦਾ ਅਤੇ ਉਮੀਦ ਹੈ ਕਿ ਆਪਾਂ ਆਪਣੇ ਢੰਗ ਤਰੀਕਿਆਂ ਦੇ ਨਾਲ ਜਿੱਥੇ ਜਿਨ੍ਹਾਂ ਨੇ ਛੁੱਟੀ ਮਨਾਉਣੀ ਆ ਉਹ ਛੁੱਟੀ ਮਨਾ ਰਹੇ ਹੋਣਗੇ, ਜਿਹੜੇ ਕੋਈ ਨਾ ਕੋਈ ਇਵੈਂਟਸ ਵੱਡੇ ਛੋਟੇ ਫੰਕਸ਼ਨਸ ਕੋਈ ਫੈਮਿਲੀ ਗੈਦਰਿੰਗਸ ਉਹਨਾਂ ਨੂੰ ਵੀ ਇੰਜੋਏ ਕਰ ਰਹੇ ਹੋਣਗੇ। ਸੋ ਸਾਰਿਆਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਨੇ। ਨਾਲ ਹੀ ਆਪਾਂ ਰੀਅਲ ਸਟੇਟ ਨਾਲ ਸੰਬੰਧਿਤ ਵੀ ਮਨਜੀਤ ਜੀ ਕੁਛ ਇੱਕ ਅਪਡੇਟਸ ਦੱਸਣੇ ਆ, ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਦੱਸ ਦਿੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਸਪੋਂਸਰਸ ਹੁੰਦੇ ਨੇ, ਖਾਸ ਤੌਰ 'ਤੇ ਹੁਣ ਕਟਾਰੀਆ ਟੂਰਸ ਐਂਡ ਟਰੈਵਲ ਦਾ ਸੰਦੇਸ਼ ਦਿੱਤਾ
0: ਜੀ।
1: ਸੋ ਇਹਨਾਂ ਦੇ ਜਿਹੜੇ ਰੇਟ ਆਪਾਂ ਸ਼ੇਅਰ ਕਰੀ ਦੇ ਨੇ ਉਹ ਲਿਮਿਟਡ ਡੇਟਸ ਲਈ ਅਤੇ ਲਿਮਿਟਡ ਟਿਕਟਸ ਹੁੰਦੀਆਂ ਨੇ, ਕਿਉਂਕਿ ਡੇਟਸ ਵੀ ਆਪਾਂ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ ਅਤੇ ਕਈ ਵਾਰ ਸਾਨੂੰ ਜਾਂ ਕਟਾਰੀਆ ਸਾਹਿਬ ਨੂੰ ਕਾਲ ਚੱਲ ਜਾਂਦੀ ਕਿ ਯਾਰ ਤੁਸੀਂ ਅਨਾਊਂਸ ਕੀਤਾ ਸੀ ਹੁਣ ਕਹਿੰਦੇ ਉਹ ਰੇਟ ਡਿਫਰੈਂਟ ਹੈ। ਸੋ ਉਹ ਰੇਟ ਜਿਹੜੇ ਨੇ ਉਹ ਲਿਮਿਟਡ ਡੇਟਸ ਹੁੰਦੀਆਂ ਨੇ, ਕਿਉਂਕਿ ਸਾਨੂੰ ਰੈਗੂਲਰ ਬੇਸਿਸ 'ਤੇ ਐਵਰੀ ਡੇ ਜਾਂ ਐਵਰੀ ਅਦਰ ਡੇ ਕਈ ਵਾਰੀ ਉਹਨਾਂ ਵੱਲੋਂ ਰੇਟਸ ਭੇਜੇ ਜਾਂਦੇ ਨੇ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਰੇਟ ਜੇ ਅਸੀਂ ਅੱਜ ਅਨਾਊਂਸ ਕਰ ਰਹੇ ਹਾਂ ਤਾਂ ਉਹ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਿਰ ਇਨਕੁਆਇਰੀ ਕਰ ਸਕਦੇ ਹੋ। ਇਹ ਨਹੀਂ ਕਿ 10 ਦਿਨ ਬਾਅਦ ਤੁਸੀਂ ਗੱਲ ਕਰੋਗੇ ਤਾਂ ਉਦੋਂ ਤੱਕ ਉਹ ਟਿਕਟਸ ਡਿਫਰੈਂਟ ਪ੍ਰਾਈਸ ਜਾਂ ਡਿਫਰੈਂਟ ਰੇਂਜ ਹੋ ਜਾਂਦੀ ਹੈ। ਸੋ ਇਸ ਗੱਲ ਦਾ ਅਸੀਂ ਜ਼ਰੂਰ ਖਿਆਲ ਰੱਖੀਏ। ਸੋ ਅਵੇਲੇਬਿਲਟੀ ਦੇ ਅਕੋਰਡਿੰਗਲੀ, ਕਿਉਂਕਿ ਹੋ ਸਕਦਾ ਮੰਨ ਲੈਂਦੇ ਮਨਜੀਤ ਜੀ ਆਪਾਂ ਕਿ 10 ਟਿਕਟਾਂ ਹੋਣ ਸਾਡੇ ਕੋਲ ਆਪਣੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਕੋਲ, ਤੇ ਉਹ 10 ਟਿਕਟਾਂ ਤਾਂ ਕਈ ਵਾਰੀ ਇੱਕ ਫੈਮਿਲੀ ਜਾਂ ਦੋ ਫੈਮਿਲੀ 'ਚ ਹੀ ਲੱਗ ਸਕਦੀਆਂ ਨੇ
0: ਬਿਲਕੁਲ
1: ਜੇ ਕਿਸੇ ਨੇ ਜਾਣਾ। ਸੋ ਇਸ ਕਰਕੇ ਉਹ ਇੱਕੋ ਹੀ ਫੋਨ ਕਾਲ ਜਾਂ ਦੋ ਫੋਨ ਕਾਲਸ ਦੇ ਵਿੱਚ ਹੀ ਉਹ 10 ਟਿਕਟਾਂ ਜੇ ਉਹਨਾਂ ਨੇ ਕੋਈ ਉਹਨਾਂ ਦੇ ਕੋਲ ਉਸ ਰੇਟ ਦੇ ਵਿੱਚ ਹੈਗੀਆਂ ਨੇ ਤਾਂ ਉਹ ਫਿਨਿਸ਼ ਹੋ ਜਾਂਦੀਆਂ। ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇਹਦੇ 'ਚ ਕੋਈ ਇੱਦਾਂ ਨਹੀਂ ਕਿ ਆਪਾਂ ਕੋਈ ਵੈਸੇ ਹੀ ਐਡਵਰਟਾਈਜ਼ ਕਰੀ ਜਾਂਦੇ ਹਾਂ। ਇਹ ਗੱਲ ਅਸੀਂ ਵਾਰ ਵਾਰ ਤਾਂ ਰਿਪੀਟ ਕਰੀ ਦੀ ਹੈ ਕਿ ਲਿਮਿਟਡ ਡੇਟਸ ਹੁੰਦੀਆਂ ਨੇ ਅਤੇ ਲਿਮਿਟਡ ਟਿਕਟਸ ਹੁੰਦੀਆਂ ਨੇ। ਸੋ ਇਹ ਵੀ ਨਹੀਂ ਹੈ ਕਿ ਤੁਸੀਂ ਕਹੋਗੇ ਲਓ ਜੀ ਜਿਹੜਾ ਰੇਟ ਜੇ $1200-1300 ਜਾਂ $1400 ਰੇਟ ਅਨਾਊਂਸ ਕੀਤਾ ਤਾਂ ਜਿਹੜੇ ਮਰਜ਼ੀ ਮਹੀਨੇ ਜਿਹੜੇ ਮਰਜ਼ੀ ਡੇਟ ਦੇ ਲਈ ਤੁਸੀਂ ਉਹਨਾਂ ਨੂੰ ਕਹੋਗੇ ਲਓ ਜੀ ਇੰਨੀ ਅਨਾਊਂਸਮੈਂਟ ਹੋਈ ਸੀ। ਸੋ ਉਹ ਉਹਨਾਂ ਨੇ ਤੁਹਾਨੂੰ ਫੋਨ ਦੇ ਉੱਤੇ ਜਦੋਂ ਅਸੀਂ ਮਕਸਦ ਸਾਡਾ ਇਹ ਆ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਵੀ ਡੇਟਸ ਜਾਂ ਟਿਕਟ ਦੇ ਰੇਟਸ ਜਿਹੜੇ ਨੇ ਅਵੇਲੇਬਲ ਨੇ ਉਹ ਕਿਹੜੀਆਂ ਡੇਟਸ ਨੇ ਜੇ ਤੁਸੀਂ ਫਲੈਕਸੀਬਲ ਹੋ ਤਾਂ ਉਹਨਾਂ ਦੇ ਉੱਤੇ ਜਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਆਪਣੀ ਮਨਪਸੰਦ ਦੀ ਕੋਈ ਟਿਕਟ ਪਿੱਕ ਕਰਨੀ ਹੈ, ਆਪਣੀ ਮਨਪਸੰਦ ਦਾ ਡੇਟ ਕੋਈ ਡਿਸਾਈਡ ਕਰਦੇ ਹੋ ਤਾਂ ਉਹ ਰੇਟ ਡਿਫਰੈਂਟ ਵੀ ਹੋ ਸਕਦੇ ਹੁੰਦੇ ਨੇ। ਸੋ ਕੋਈ ਵੀ ਹੋਰ ਜਾਣਕਾਰੀ ਦੇ ਲਈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲਿਓ 905-678-1200। ਇਹ ਨੰਬਰ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲਸ ਦਾ, ਸਾਡੇ ਪ੍ਰਾਊਡ ਸਪੋਂਸਰ। ਵੀਕਡੇਜ਼ ਅਤੇ ਵੀਕਐਂਡ ਵਾਲੇ ਸ਼ੋਅਜ਼ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦੇ ਡੇਟਸ ਵਗੈਰਾ ਸਾਂਝੇ ਕਰਦੇ ਰਹੀਦਾ। ਸੋ ਤੁਸੀਂ ਜਾ ਕੇ ਦੱਸਿਆ ਜ਼ਰੂਰ ਕਰੋ ਕਿ ਜੀ ਮੀਡੀਆ ਗਰੁੱਪ ਤੋਂ ਹਰਜਿੰਦਰ ਹੋਰਾਂ ਨੇ ਜਾਂ ਮਨਜੀਤ ਹੋਰਾਂ ਨੇ ਰਮਜ ਪੰਜਾਬੀ ਵੀਕਐਂਡ ਸ਼ੋਅ ਜਾਂ ਨਜ਼ਰੀਆ ਜਾਂ ਹਰਜਿੰਦਰ ਗਿੱਲ ਸ਼ੋਅ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਵੀ ਜ਼ਰੂਰ ਦਿਆ ਕਰੋ, ਉਹਦੇ ਨਾਲ ਸਾਡੇ ਲਈ ਵੀ ਇੱਕ ਸਪੋਰਟ ਮਿਲਦੀ ਹੈ ਅਤੇ ਨਾਲ ਹੀ ਬਾਕੀ ਦੇ ਸਾਡੇ ਜਿਹੜੇ ਸਪੋਂਸਰਸ ਵੀ ਆਪਾਂ ਅਨਾਊਂਸ ਕਰੀਦੇ ਆ ਉਹਨਾਂ ਨੂੰ ਵੀ ਜ਼ਰੂਰ ਸਹਿਯੋਗ ਦਿਆ ਕਰੀਏ ਅਸੀਂ ਇਸ ਗੱਲ ਦੇ ਲਈ ਵੀ ਅਪੀਲ ਕਰਦੇ ਹਾਂ। ਅਤੇ ਜਿਹੜੇ ਸਾਡੇ ਕੋਈ ਬਿਜ਼ਨਸ ਅਦਾਰੇ ਸਾਨੂੰ ਸੁਣ ਰਹੇ ਨੇ, ਅਗਰ ਤੁਸੀਂ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਸਾਨੂੰ ਔਨਬੋਰਡ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਬੜਾ ਚੰਗਾ ਲੱਗੇਗਾ। ਸੋ ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਹਾਂ ਵੀਕਡੇਜ਼ ਦੇ ਵਿੱਚ ਵੀ ਅਤੇ ਵੀਕਐਂਡ ਦੇ ਉੱਪਰ ਵੀ। ਸੋ ਕੋਈ ਵੀ ਗ੍ਰੈਂਡ ਓਪਨਿੰਗਸ ਹੋਣੀਆਂ ਨੇ ਜਾਂ ਕੋਈ ਨਵੇਂ ਕੋਈ ਪ੍ਰੋਡਕਟ ਵਗੈਰਾ ਲਾਂਚ ਕਰਨੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਹੁਣ ਫੈਸਟੀਵਲ ਸੀਜ਼ਨ ਅੱਗੇ ਸ਼ੁਰੂ ਹੋ ਰਿਹਾ ਮੰਜੂ ਜੀ, ਸੋ ਬਹੁਤ ਸਾਰੇ ਇਹੋ ਜਿਹੇ ਇਵੈਂਟ ਅਸੀਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਪਲੈਨ ਕਰਨੇ ਪੈਣੇ ਆ। ਇਹ ਨਹੀਂ ਕਿ ਦੋ ਦਿਨ ਬਾਅਦ ਕੋਈ ਇਵੈਂਟ ਹੈ ਤੁਸੀਂ ਅੱਜ ਸਾਨੂੰ ਦੱਸੋਗੇ ਤਾਂ ਉਹਦੇ ਅਕੋਰਡਿੰਗਲੀ ਫਿਰ ਸਾਨੂੰ ਜੇ ਤੁਸੀਂ ਦੋ ਤਿੰਨ ਚਾਰ ਹਫ਼ਤੇ ਜਾਂ ਮਹੀਨਾ ਦੋ ਮਹੀਨੇ ਪਹਿਲਾਂ ਕਿਸੇ ਵੀ ਪਲੈਨ ਦੇ ਲਈ ਸਾਨੂੰ ਔਨਬੋਰਡ ਕਰੋਗੇ ਤਾਂ ਅਸੀਂ ਤੁਹਾਨੂੰ ਇੱਕ ਪ੍ਰੋਪਰ ਪੂਰੀ ਸਟ੍ਰੈਟਜੀ ਤਹਿਤ ਮਾਰਕੀਟਿੰਗ ਪਲੈਨਿੰਗ ਬਣਾ ਕੇ ਸਟ੍ਰੈਟਜੀ ਬਣਾ ਕੇ ਵੀ ਅਸੀਂ ਤੁਹਾਡੇ ਬਿਜ਼ਨਸ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰਮੋਟ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ ਸਾਨੂੰ ਜ਼ਰੂਰ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ। 6474062 6474 6860 4000 6862 ਸਾਡੇ ਨਾਲ ਗੱਲ ਕਰਨ ਦੇ ਲਈ ਫੋਨ ਨੰਬਰ ਹੁੰਦਾ। ਅਤੇ ਬਾਕੀ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਬਹੁਤ ਆਸਾਨੀ ਦੇ ਨਾਲ ਮਿਲ ਸਕਦੇ ਆ। ਸੋ ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋਅ .com ਆਪਣੀਆਂ ਵੈਬਸਾਈਟਸ ਨੇ। ਜੀ ਮੀਡੀਆ ਗਰੁੱਪ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾ ਕੇ ਤੁਸੀਂ ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ, ਐਕਸ ਦੇ ਉੱਤੇ ਜਿੱਥੇ ਵੀ ਜਿਹੜੇ ਵੀ ਕੋਈ ਈਵਨ ਲਿੰਕਡਇਨ, ਸੋ ਜਿੱਥੇ ਕਿਤੇ ਵੀ ਤੁਸੀਂ ਸਰਚ ਕਰੋਗੇ ਗੂਗਲ ਸਰਚ ਕਰ ਲਿਓ ਜੀ ਮੀਡੀਆ ਗਰੁੱਪ ਤਾਂ ਉੱਥੋਂ ਵੀ ਤੁਹਾਨੂੰ ਆਲਮੋਸਟ ਸਾਡੇ ਸਾਰੇ ਪ੍ਰੋਗਰਾਮਸ ਦੇ ਵੇਰਵੇ ਆ ਜਾਂਦੇ ਆ, ਫੋਨ ਨੰਬਰ ਆਸਾਨੀ ਨਾਲ ਲੱਭ ਜਾਂਦਾ। ਅਤੇ ਜਿਹੜੇ ਸਾਡੇ ਹੁਣ ਤੱਕ ਦੇ ਵੱਖਰੇ ਵੱਖਰੇ ਇਵੈਂਟਸ ਜਾਂ ਕੋਈ ਹੋਰ ਗਤੀਵਿਧੀਆਂ ਜਾਂ ਐਕਟੀਵਿਟੀਜ਼ ਜਾਂ ਕਿਵੇਂ ਅਸੀਂ ਪ੍ਰਮੋਟ ਕਰਦੇ ਹਾਂ ਉਹ ਵੀ ਤੁਹਾਡੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਬਹੁਤ ਚੰਗੀ ਤਰ੍ਹਾਂ ਨਾਲ ਮਿਲ ਸਕਦੇ ਹੁੰਦੇ ਨੇ। ਸੋ ਸਾਨੂੰ ਇੱਕ ਵਾਰੀ ਜ਼ਰੂਰ ਤੁਸੀਂ ਕੰਟੈਕਟ ਕਰੋ ਅਤੇ ਅਸੀਂ ਜੋ ਵੀ ਜਿਸ ਤਰ੍ਹਾਂ ਦਾ ਵੀ ਲਿਮਿਟਡ ਬਜਟ ਹੈ ਜਾਂ ਐਕਸਟੈਂਡਡ ਬਜਟ ਹੈ ਉਹਦੇ ਅਕੋਰਡਿੰਗਲੀ ਤੁਹਾਡੇ ਕਾਰੋਬਾਰ ਨੂੰ ਪ੍ਰਮੋਟ ਕਰਨ ਦੇ ਵਿੱਚ ਮਦਦ ਕਰ ਸਕਦੇ।

0: ਗੱਲ ਜਦੋਂ ਚੱਲਦੀ ਆ ਨਾ ਤੇ ਡਿਫਰੈਂਟ ਤਰੀਕੇ ਦੇ ਜਿਹੜੇ ਸਕੈਮਸ ਨੇ, ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਪਿਛਲੇ ਹਫ਼ਤੇ, ਮੈਂ ਤਦ ਹੀ ਇਹ ਗੱਲ ਕਰਨੀ ਚਾਹੁੰਦਾ ਕਿ ਥੋੜ੍ਹਾ ਜਿਹਾ ਸਾਨੂੰ ਬਚ ਕੇ ਚੱਲਣ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਨਾ ਜਿਹੜੀਆਂ ਸੋਸ਼ਲ ਸਾਈਟਸ ਨੇ ਆਪਣੇ ਕੋਈ ਵੀ ਪ੍ਰੋਡਕਟ ਅਸੀਂ ਵੇਚਣਾ ਚਾਹੁੰਦੇ ਹਾਂ ਅਤੇ ਅਸੀਂ ਐਡਵਰਟਾਈਜ਼ ਉੱਥੇ ਕਰ ਦਿੰਦੇ ਹਾਂ, ਫ੍ਰੀ ਦੀ ਸਾਨੂੰ ਉਹ ਪ੍ਰਮੋਸ਼ਨ ਸਾਡੀ ਸਾਨੂੰ ਮਿਲਦੀ ਹੈ ਜਾਂ ਸਾਨੂੰ ਇੱਕ ਪਲੈਟਫਾਰਮ ਮਿਲ ਜਾਂਦਾ ਕਿ ਅਸੀਂ ਆਪਣਾ ਕੋਈ ਵੀ ਪ੍ਰੋਡਕਟ ਜਿਹੜਾ ਉਹ ਸੈਲ ਕਰ ਸਕਦੇ ਹਾਂ, ਇਨਕਲੂਡਿੰਗ ਮੇਰਾ ਖਿਆਲ ਹੈ ਕਿ ਲੋਕ ਕਾਰਾਂ ਤੱਕ ਬਹੁਤ ਵੱਡੀਆਂ ਵੱਡੀਆਂ ਡੀਲਸ ਵੀ ਉੱਥੇ ਕਰ ਲੈਂਦੇ ਨੇ। ਅਤੇ ਹੋਇਆ ਕਿ ਮੈਂ ਪਰਸਨਲੀ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਇਸ ਕਰਕੇ ਕਿ ਮੈਂ ਕੋਈ ਚੀਜ਼ ਛੋਟੀ ਜਿਹੀ ਜਿਵੇਂ ਆਪਾਂ ਸੈਲ ਕਰਦੇ ਹਾਂ ਅਤੇ ਬੰਦੇ ਦੀ ਮੈਨੂੰ ਜਿਵੇਂ ਹੀ ਮੈਂ ਉਹ ਪੋਸਟ ਕੀਤੀ ਐਡ ਆਪਣੀ ਅਤੇ ਮੈਨੂੰ ਰਾਤ ਨੂੰ ਕਾਲ ਆ ਜਾਂਦੀ ਹੈ ਕਿ ਇਜ਼ ਇਟ ਸਟਿੱਲ ਅਵੇਲੇਬਲ, ਅਤੇ ਮੈਂ ਯੈਸ ਕਰ ਦਿੰਦਾ ਨਾ, ਅਤੇ ਬੰਦਾ ਕਹਿੰਦਾ ਕਿ ਮੈਂ ਰਾਈਟ ਵੇ ਪੇ ਕਰਦਾ, ਅਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਮੇਰੇ ਨਾਲ ਸਵੇਰੇ ਗੱਲ ਕਰਿਓ, ਠੀਕ ਹੈ। ਉਹਨਾਂ ਦਾ ਆਂਸਰ ਆਉਂਦਾ ਕਿ ਵਾਈ ਨੋਟ ਨਾਓ, ਹੈ ਨਾ, ਅਤੇ ਮੈਂ ਮੁੜ ਕੇ ਕੋਈ ਆਂਸਰ ਨਹੀਂ ਕੀਤਾ। ਸਵੇਰੇ ਫਿਰ ਮੈਨੂੰ ਮੈਸੇਜ ਆਉਂਦਾ ਕਿ ਇਜ਼ ਇਟ ਸਟਿੱਲ ਅਵੇਲੇਬਲ, ਅਤੇ ਮੈਂ ਯੈਸ ਕਰ ਦਿੰਦਾ ਨਾ। ਉਸ ਤੋਂ ਬਾਅਦ ਫਿਰ ਉਹ ਗੱਲ ਚੱਲਦੀ ਚੱਲਦੀ ਉਹ ਮੈਸੇਜਿਸ ਦੇ ਵਿੱਚ, ਅਤੇ ਉਹ ਬੰਦਾ ਕਹਿੰਦਾ ਓਕੇ ਮੈਂ ਪੇ ਕਰਦਾ, ਅਤੇ ਮੈਂ ਆਪਸ਼ਨ ਦਿੱਤੀ ਕਿ ਤੁਸੀਂ ਡਾਇਰੈਕਟ ਪੇ ਕਰ ਸਕਦੇ ਹੋ, ਅਤੇ ਕਹਿੰਦਾ ਨਹੀਂ ਮੈਂ ਚੈੱਕ ਜਿਹੜਾ ਆ ਉਹ ਮੈਂ ਮੇਲ ਕਰੂੰਗਾ। ਅਤੇ ਮੈਨੂੰ ਥੋੜ੍ਹਾ ਜਿਹਾ ਉਹ ਠਣਕਿਆ ਜਿੱਦਾਂ ਨਾ ਵੀ ਮੇਲ ਦੇ ਵਿੱਚ ਚੈੱਕ, ਅਤੇ ਚੈੱਕ ਚਲੋ ਆ ਗਿਆ, ਦੋਨੋਂ ਸਾਈਡਸ ਉਹਨਾਂ ਨੇ ਫਰੰਟ ਬੈਕ ਕਰਕੇ ਭੇਜ ਦਿੱਤੀ, ਅਤੇ ਮੈਂ ਜਿਵੇਂ ਉਹ ਛੋਟੀ ਅਮਾਊਂਟ ਸੀ ਕੋਈ ਜ਼ਿਆਦਾ ਨਹੀਂ ਸੀ, ਹੈ ਨਾ, ਅਤੇ ਮੈਂ ਡਿਪੋਜ਼ਿਟ ਕਰਾ ਕੇ, ਪਰ ਮੈਨੂੰ ਕਹਿੰਦੇ ਕਿ ਮੈਨੂੰ ਦੱਸ ਦਿਓ ਜਦੋਂ ਥਰੂ ਹੋ ਗਿਆ ਅਤੇ ਮੈਂ ਜਿਹੜਾ ਸਮਾਨ ਆ ਪਿੱਕ ਕਰਨਾ। ਬੰਦਾ ਉਹ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਬੈਠਾ, ਅਤੇ ਮੈਂ ਕੁਸ਼ਚਨ ਵੀ ਕੀਤਾ ਪਹਿਲਾਂ ਉਹਨਾਂ ਨੂੰ, ਮੈਂ ਕਿਹਾ ਇੰਨੀ ਦੂਰੋਂ ਮੈਨੂੰ ਲੱਗਦਾ ਤੁਹਾਡੇ ਲਈ ਕੋਈ ਬਹੁਤਾ ਵਧੀਆ ਆਪਸ਼ਨ ਨਹੀਂ ਹੈ ਕਿ ਤੁਸੀਂ ਇੱਥੋਂ ਪਿੱਕ ਕਰੋ। ਕਹਿੰਦੇ ਨਹੀਂ ਸਾਡੇ ਬੰਦੇ ਹੁੰਦੇ ਆ ਅਤੇ ਉਹ ਕਰ ਲੈਂਦੇ ਆ, ਅਤੇ ਮੈਂ ਕਿਹਾ ਜੀ ਠੀਕ ਆ। ਅਤੇ ਫਿਰ ਹੈ ਨਾ ਉਹ ਜਦੋਂ ਮੈਂ ਉਹ ਮੈਨੂੰ ਕਹਿੰਦੇ ਕਿ ਦੱਸ ਦਿਓ ਜਦੋਂ ਥਰੂ ਹੋ ਗਿਆ, ਅਤੇ ਮੈਂ ਓਕੇ, ਮੈਂ ਕਿਹਾ ਜੀ ਡਨ ਹੋ ਗਿਆ, ਪਰ ਮੈਂ ਬੈਂਕ ਨੂੰ ਕਾਲ ਕਰ ਲਈ ਕਿਉਂਕਿ ਮੈਨੂੰ ਸ਼ੱਕ ਸੀ ਕਿ ਇਸ ਤਰ੍ਹਾਂ ਜਿਹੜਾ ਉਹ ਨਹੀਂ ਹੋ ਸਕਦਾ। ਚੈੱਕ ਭਾਵੇਂ ਡਿਪੋਜ਼ਿਟ ਐਪ ਦੇ ਥਰੂ ਹੋ ਗਿਆ ਉਹ, ਹੈ ਨਾ, ਐਕਸੈਪਟ ਕਰ ਲਿਆ ਉਹਨੇ, ਅਤੇ ਜਦੋਂ ਮੈਂ ਬੈਂਕ ਕਾਲ ਕੀਤੀ ਉਹਨਾਂ ਨੇ ਮੇਰਾ ਅਕਾਊਂਟ ਫਲੈਗ ਕਰਤਾ ਰਾਈਟ ਵੇ, ਅਤੇ ਲੱਕੀ ਉਹ ਕਹਿੰਦੇ ਕਿ ਤੁਸੀਂ ਕਾਲ ਕਰ ਲਈ ਆ, ਬਟ ਅਦਰਵਾਈਜ਼ ਜਿਹੜਾ ਇਹ ਹੈ ਉਹ ਸਕੈਮ ਬਹੁਤ ਜਿਹੜਾ ਉਹ ਚੱਲ ਰਿਹਾ। ਮੈਂ ਇਸ ਕਰਕੇ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਇਹ ਵੀ ਨਹੀਂ ਹੈ ਕਿ ਇਕੱਲਾ ਉਹ ਚੈੱਕ ਦੇ ਦੁਆਰਾ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਈ ਟ੍ਰਾਂਸਫਰ, ਉਹ ਕਹਿੰਦੇ ਉਹ ਵੀ ਕਦੀ ਵੀ ਭੁੱਲ ਕੇ ਨਾ ਕਰਿਓ ਕਿ ਜਦੋਂ ਈ ਟ੍ਰਾਂਸਫਰ ਵੀ ਅਗਲੇ ਕਰਦੇ ਨੇ ਉਦੋਂ ਬਾਅਦ ਉਹ ਫਰੋਡ ਦੀ ਟ੍ਰਾਂਜੈਕਸ਼ਨ, ਫਰੋਡ ਟ੍ਰਾਂਜੈਕਸ਼ਨ ਜਿਹੜੀ ਕਲੇਮ ਕਰ ਦਿੰਦੇ ਨੇ ਅਤੇ ਜਿੱਥੇ ਤੁਸੀਂ ਖਾਤਾ ਖਾਂਦੇ ਉਸ ਤੋਂ ਬਾਅਦ। ਸੋ ਮੈਂ ਇਹੀ ਸਾਂਝੀ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਸਕੈਮਸ, ਮੈਂ ਤਾਂ ਚਲੋ ਅਲਰਟ ਸੀ ਉਹਦੇ ਲਈ, ਮੈਂ ਉਹਨੂੰ ਫੋਲੋ ਅਪ ਕਰ ਲਿਆ, ਉੰਨੀ ਦੇਰ ਮੈਂ ਕੋਈ ਉਹਨਾਂ ਨੂੰ ਐਡਰੈਸ ਕੋਈ ਕੁਛ ਨਹੀਂ ਭੇਜਿਆ, ਅਤੇ ਲੇਕਿਨ ਉਸ ਤੋਂ ਬਾਅਦ ਮੈਂ ਮੈਸੇਜ ਕਰ ਦਿੱਤਾ ਕਿ ਮੇਰੀ ਬੈਂਕ ਨੇ ਮਨਾ ਕੀਤਾ, ਅਤੇ ਸੋ ਮੈਨੂੰ ਬੋਦਰ ਨਹੀਂ ਕਰਨਾ ਇਸ ਤੋਂ ਬਾਅਦ। ਉਸ ਤੋਂ ਬਾਅਦ ਉਹਨਾਂ ਨੇ ਨਹੀਂ ਕੀਤਾ। ਸੋ ਬੀ ਵੈਰੀ ਕੇਅਰਫੁਲ ਜੀ, ਜਿੰਨੇ ਵੀ ਤੁਸੀਂ ਸਾਨੂੰ ਸੁਣਦੇ ਹੋ ਇਸ ਵੇਲੇ, ਅਤੇ ਹੋ ਸਕਦਾ ਕਿਸੇ ਨਾਲ ਅਜਿਹਾ ਕੁਝ ਵਾਪਰਿਆ ਵੀ ਹੋਵੇ, ਪਰ ਵਾਪਰਨ ਤੋਂ ਪਹਿਲਾਂ ਅਲਰਟ ਜ਼ਰੂਰ ਰਿਹਾ ਕਰੋ ਜੀ ਇਹਨਾਂ ਕੰਮਾਂ ਬਾਬਤ।
1: ਇਹਦੇ ਲਈ ਬੰਦੇ ਜੀ ਇਹ ਪਹਿਲੀ ਵਾਰ ਵੀ ਨਹੀਂ ਹੋਇਆ ਔਰ ਲਾਸਟ
0: ਵੀ ਨਹੀਂ ਹੈ। ਹਾਂਜੀ ਹਾਂਜੀ,
1: ਕਿ ਸਾਡੇ ਜਿਹੜੇ ਲਿਸਨਰਸ ਨੇ, ਅਸੀਂ ਬਾਵਜੂਦ ਕਈ ਵਾਰੀ ਆਪਾਂ ਬਹੁਤ ਸਾਰੇ ਸਮਿਆਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਰਹੀਦਾ, ਸਾਨੂੰ ਪਤਾ ਵੀ ਹੁੰਦਾ, ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਟ੍ਰੈਪ 'ਚ ਆ ਜਾਈਦਾ। ਸੋ ਇਹ ਇਹ ਪੱਕੀ ਗੱਲ ਹੈ ਕਿ ਸਾਨੂੰ ਬਹੁਤ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਅਲਰਟ ਰਹਿਣ ਦੀ ਲੋੜ ਹੈ, ਇਕੱਲਾ ਆਪ ਲਈ ਨਹੀਂ, ਆਪਣੇ ਬੱਚਿਆਂ ਨੂੰ ਵੀ, ਆਪਣੇ ਬਜ਼ੁਰਗਾਂ ਨੂੰ, ਫੈਮਿਲੀਜ਼ ਨੂੰ, ਫੀਮੇਲ ਲੇਡੀਜ਼ ਨੂੰ ਖਾਸ ਤੌਰ 'ਤੇ, ਕਈ ਵਾਰੀ ਬਹੁਤ ਛੇਤੀ ਇੱਦਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਨ ਦੇ ਵੱਲ ਨੂੰ ਨਾ ਤੁਰਿਆ ਕਰੀਏ। ਸੋ ਆਈ ਨੋ ਕਿ ਸਮਾਂ ਥੋੜ੍ਹਾ ਜਿਹਾ ਇੱਦਾਂ ਦਾ ਵੀ ਜਿੱਥੇ ਆਪਾਂ ਕਹੀਦਾ ਯਾਰ ਵੀ ਸਾਨੂੰ ਤਾਂ ਸਾਫ਼ ਸਪੱਸ਼ਟ ਜਿਹਾ ਸਿੱਧੇ ਪੱਧਰੇ ਜਿਹੇ ਬੱਚਿਆਂ ਦੀ ਜਾਂ ਆਪਣੇ ਇੱਥੋਂ ਦੇ ਜੰਮਿਆਂ ਪਲਿਆਂ ਦੀ ਕਈ ਵਾਰੀ ਅਸੀਂ ਗੱਲ ਕਰ ਲਈਦਾ ਵੀ ਭੋਲੇ ਨੇ ਜਾਂ ਟਰੱਸਟ ਕਰ ਲੈਂਦੇ ਨੇ, ਪਰ ਮੈਨੂੰ ਇਹ ਲੱਗਦਾ ਵੀ ਥੋੜ੍ਹਾ ਜਿਹਾ ਉਹਨੂੰ ਸਟਰੀਟ ਸਮਾਰਟ ਬਣਾਉਣ ਦੇ ਲਈ ਸਾਨੂੰ ਵੀ ਐਫਰਟ ਕਰਨੇ ਚਾਹੀਦੇ ਆ, ਅਸੀਂ ਵੈਲਫੇਅਰ 'ਚ ਇੱਦਾਂ ਦੇ ਆ ਸਕਦੇ ਹਾਂ। ਸੋ ਇਹ ਇਹ ਤਾਂ ਬਹੁਤ ਇੱਕ ਕਾਮਨ ਹੋ ਗਿਆ ਜੀ ਹੁਣ। ਸੋ ਟੈਕਸਟ ਮੈਸੇਜਿਸ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਜਾਂ ਹੋਰ ਬਹੁਤ ਸਾਰੇ ਕਈ ਵਾਰੀ ਲਿੰਕ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਜਾਣਦੇ ਪਛਾਣਦੇ ਨਹੀਂ, ਉਹਨਾਂ ਨੂੰ ਲਿੰਕਸ ਨੂੰ, ਈਮੇਲਸ ਨੂੰ ਓਪਨ ਕਰਨ ਤੋਂ ਅਵੋਇਡ ਕਰੋ। ਸੋ ਆਪਣਾ ਜਿਹੜਾ ਤੁਸੀਂ ਇਹ ਤਰੀਕਾ ਦੱਸਿਆ, ਈਵਨ ਫੋਨ ਕਾਲਸ ਦੇ ਉੱਤੇ ਕਿੰਨੀਆਂ ਫੋਨ ਕਾਲਸ ਆਲਮੋਸਟ ਐਵਰੀ ਡੇ ਕੋਈ ਨਾ ਕੋਈ ਆਉਂਦੀਆਂ ਰਹਿੰਦੀਆਂ ਨੇ ਇੱਦਾਂ ਦੀਆਂ,
0: ਬਿਲਕੁਲ।
1: ਸੋ ਉਹਨਾਂ ਨੂੰ ਅਵੋਇਡ ਕਰੋ, ਬਹੁਤਾ ਜ਼ਿਆਦਾ ਕਮਿਊਨੀਕੇਸ਼ਨ 'ਚ ਜਾਂ ਕੋਰਸਪੋਂਡੈਂਸ ਦੇ ਵਿੱਚ ਨਾ ਪਈਏ, ਇਸ ਗੱਲ ਨੂੰ ਵੀ ਖਿਆਲ ਰੱਖਣਾ ਪੈਣਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਜਿਹੜੇ ਡਿਜੀਟਲ ਹੈਕਰਸ ਨੇ ਜਿਹੜੇ, ਉਹ ਕਈ ਵਾਰ ਬਸ ਇਹ ਆ ਵੀ ਉਹਨਾਂ ਨੂੰ ਕੁਛ ਮਿੰਟ ਦੇ ਲਈ ਤੁਹਾਡੇ ਸਕਰੀਨ ਦੀ ਜਾਂ ਸਿਸਟਮ ਦੀ ਅਗਰ ਐਕਸੈਸ ਮਿਲ ਜਾਂਦੀ ਹੈ, ਤਾਂ ਫਿਰ ਸਮਝ ਲਓ ਵੀ ਉਹ ਤੁਸੀਂ ਸਾਰਾ ਕੁਛ ਹੀ ਉਹਨਾਂ ਦੇ ਕੰਟਰੋਲ 'ਚ ਚਲੇ ਜਾਂਦਾ। ਸੋ ਜਿੱਥੇ ਸਾਨੂੰ ਸੁਵਿਧਾ ਮਿਲਦੀ ਹੈ ਇਹਨਾਂ ਚੀਜ਼ਾਂ ਦੀ, ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਇਹਨਾਂ ਦਾ ਨੁਕਸਾਨ ਵੀ ਹੁੰਦਾ। ਔਰ ਬਹੁਤ ਲੋਕ ਇਸ ਜਾਲ ਚ ਫਸਦੇ ਵੀ ਆ। ਸੋ ਇਸੇ ਕਰਕੇ ਤਾਂ ਇਹ ਤੰਤਰ ਇੰਨਾ ਵੱਡੇ ਲੈਵਲ ਦੇ ਉੱਤੇ ਕੰਮ ਕਰ ਹੀ ਰਿਹਾ। ਸੋ ਜਿਵੇਂ ਤੁਸੀਂ ਵੀ ਦੱਸਿਆ ਕਿ ਉਹ ਹੁਣ ਇਹ ਤਾਂ ਅਮਾਊਂਟ ਛੋਟੀ ਹੋਣੀ ਆ, ਤੇ ਪਤਾ ਨੀ ਇੰਨੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਹੋਰ ਛੋਟੀਆਂ ਛੋਟੀਆਂ ਅਮਾਊਂਟਸ ਬਣਾ ਕੇ ਤੁਸੀਂ ਤਾਂ ਅਲਰਟ ਸੀਗੇ ਬਚਾ ਕਰ ਲਿਆ, ਤੇ ਕਿੰਨੇ ਲੋਕ ਹੋਣ।

0: ਜਿਨ੍ਹਾਂ ਦੇ ਕੋਲ ਸਮਾਨ ਚਲੇ ਗਿਆ ਹੋਣਾ, ਜਾਂ ਈਵਨ ਕਈ ਵਾਰੀ ਇਹ ਵੀ ਗੱਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਪੁਲਿਸ ਡਿਪਾਰਟਮੈਂਟ ਦੀ ਜਾਂ ਹੋਰ ਇੰਸਟਰਕਸ਼ਨਸ ਵੀ ਆਉਂਦੀਆਂ ਰਹਿੰਦੀਆਂ ਨੇ ਕਿ ਜਦੋਂ ਵੀ ਕਿਤੇ ਕੋਈ ਲੈਣ ਦੇਣ ਇਸ ਤਰ੍ਹਾਂ ਦਾ ਕਰਨਾ ਤਾਂ ਉਹਦੇ ਲਈ ਇੱਕ ਡੈਜੀਗਨੇਟਿਡ ਸਪੋਟਸ ਹੁੰਦੇ ਨੇ, ਜਾਂ ਕੋਈ ਇਸ ਤਰ੍ਹਾਂ ਦੀ ਲੋਕੇਸ਼ਨ ਰੱਖੋ ਉਹਨਾਂ ਨੂੰ ਆਪਣੇ ਘਰ ਬੁਲਾਉਣ ਦੀ ਜਗ੍ਹਾ, ਜਾਂ ਕੋਈ ਇਸ ਤਰ੍ਹਾਂ ਦਾ ਇਹ ਨਾ ਹੋਵੇ ਕਿ ਤੁਹਾਡੇ ਤੋਂ ਸਮਾਨ ਵੀ ਖੋਲਿਆ ਜਾਵੇ ਤਾਂ ਪੇਮੈਂਟ ਨਾ ਦਿੱਤੀ ਜਾਵੇ, ਜਾਂ ਕੋਈ ਵਲਨਰੇਬਿਲਿਟੀ ਇਸ ਤਰ੍ਹਾਂ ਦੀ ਹੋਵੇ, ਤਾਂ ਉਹ ਸਾਨੂੰ ਫਿਰ ਖਿਆਲ ਰੱਖਣਾ ਹੀ ਪੈਣਾ ਜੀ ਇਸ ਗੱਲ ਦਾ।
1: ਬਿਲਕੁਲ ਬਿਲਕੁਲ। ਤੇ ਇੱਦਾਂ ਇੱਦਾਂ ਦੀ ਇੱਕ ਹੋਰ ਜਿਹੜੀ ਗੱਲਬਾਤ ਇੱਕ ਉਹ ਵੀ ਬੜੀ ਅਹਿਮ ਆ ਕਿ ਉਹ ਆਮ ਜਿਹੜੀ ਉਹ ਵਾਪਰ ਵੀ ਰਹੀ ਹੈ ਪਿਛਲੇ ਪਿਛਲੇ ਸਮੇਂ 'ਚ ਵੀ ਤਾਂ ਹੁਣ ਵੀ ਚੱਲ ਰਿਹਾ। ਟੋਰਾਂਟੋ ਦੇ ਰਹਿਣ ਵਾਲੇ ਨੇ, ਉਹਨਾਂ ਨੇ ਆਪਣੀ ਕਾਰ ਹੋਂਡਾ CR-V ਸੀਗੀ 2002 ਮਾਡਲ, 2011 ਦੇ ਵਿੱਚ ਉਹਨਾਂ ਨੇ ਵੇਚ ਵੀ ਦਿੱਤੀ ਤੇ ਉਹਨਾਂ ਨੂੰ 15 ਸਾਲ ਦੇ ਬਾਅਦ ਹੁਣ ਐਟੋਬਿਕੋ 'ਚ ਆ ਉਹ ਕਲਾਸਿਕ ਟੋਇੰਗ ਐਂਡ ਸਟੋਰੇਜ ਵਾਲੇ, ਉਹਨਾਂ ਦਾ ਉਹਨਾਂ ਨੂੰ ਬਿੱਲ ਆ ਗਿਆ $1,000+ HST $1,130 ਦਾ ਟੋਟਲ ਬਿੱਲ, ਸਟੋਰੇਜ ਫੀ ਅਤੇ ਟੋਇੰਗ ਦਾ ਬਿੱਲ ਉਹਨਾਂ ਨੂੰ ਆ ਗਿਆ, ਜਿਹੜਾ ਜਿਹਨੇ ਉਹਨੂੰ ਹੈਰਾਨ ਕੀਤਾ। ਹੋਇਆ ਕੀ ਕਿ ਉਹਨਾਂ ਨੇ ਆਪਣੀ ਕਾਰ ਤਾਂ ਵੇਚ ਦਿੱਤੀ, ਪਰ ਜਿਹੜਾ ਨਵਾਂ ਜਿਹੜਾ ਬਾਇਰ ਸੀਗਾ ਉਹਨੇ ਉਹਦੀ ਓਨਰਸ਼ਿਪ ਆਪਣੇ ਨਾਮ 'ਤੇ ਨਹੀਂ ਕਰਾਈ, ਅਤੇ ਜਿਹੜਾ ਰਜਿਸਟਰਡ ਨਾਮ ਹੈ ਉਹ ਪਹਿਲਾਂ ਉਹੀ ਉਹਨਾਂ ਦਾ ਹੀ ਚੱਲੀ ਜਾਂਦਾ। ਸੋ ਟੋਇੰਗ ਕੰਪਨੀ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਕੋਲ ਰਜਿਸਟਰਡ ਨਾਮ ਹੁੰਦਾ ਉਹ 'ਤੇ ਉਹ ਬਿਲਿੰਗ ਕਰਦੇ ਨੇ। ਸੋ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਘੱਟੋ ਘੱਟ ਕੋਸ਼ਿਸ਼ ਕਰੋ ਜਦੋਂ ਤੁਸੀਂ ਇੱਦਾਂ ਜਿਹੜੀ ਸੈਕਿੰਡ ਹੈਂਡ ਵਹੀਕਲ ਕੋਈ ਵੀ ਵੇਚਦੇ ਹੋ ਤਾਂ ਉਹ ਪਹਿਲਾਂ ਅਗਲੇ ਨੂੰ ਕਹੋ ਓਨਰਸ਼ਿਪ ਦੇ ਦਿਉ ਵੀ ਆਪਣੇ ਨਾਮ 'ਤੇ ਚੇਂਜ ਕਰਾ ਕੇ ਲੈ, ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਚਾਬੀ ਇਹਦੀ ਦੇਵਾਂਗੇ। ਅਤੇ ਨਾਲ ਦੀ ਨਾਲ ਜਿਹੜੀ ਸਾਡੀ ਅੰਟੈਰੀਓ ਟਰਾਂਸਪੋਰਟੇਸ਼ਨ ਮਿਨਿਸਟਰੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਹੈ ਉਹਨਾਂ ਦੇ ਮੁਤਾਬਕ ਇਹ ਹੈ ਕਿ 6 ਦਿਨ ਦੇ ਅੰਦਰ ਅੰਦਰ ਕੋਈ ਵੀ ਵਹੀਕਲ ਨਵੇਂ ਬਾਹਰ ਨੇ ਆਪਣੇ ਨਾਮ 'ਤੇ ਕਰਵਾਉਣੀ ਹੁੰਦੀ ਹੈ, ਇਹ ਲਾਜ਼ਮੀ ਆ। ਅਤੇ ਉਦੋਂ ਬਾਅਦ ਫਿਰ ਜਿਹੜਾ ਸੈਲਰ ਹੈ ਉਹ ਕਿਸੇ ਵੀ ਸਰਵਿਸ ਅੰਟੈਰੀਓ ਦੇ ਆਫਿਸ ਜਾ ਕੇ ਉਸ ਵਹੀਕਲ ਦਾ ਜਿਹੜਾ ਸਟੈਟਸ ਸੋਲਡ ਅਪਡੇਟ ਕਰਵਾ ਸਕਦਾ ਹੁੰਦਾ। ਸੋ ਇਹਦੇ ਲਈ ਵੀ ਕੇਅਰਫੁਲ ਰਿਹਾ ਕਰੋ ਜਦੋਂ ਤੁਸੀਂ ਔਨਲਾਈਨ ਜਾਂ ਵੈਸੇ ਹੀ ਤੁਸੀਂ ਇਹੋ ਜਿਹੀ ਕੋਈ ਡੀਲ ਕਰਦੇ ਹੋ, ਸੈਕਿੰਡ ਹੈਂਡ ਆਪਣੀ ਕੋਈ ਵੀ ਕਾਰ ਜਾਂ ਟਰੱਕ ਕੁਛ ਵੀ ਤੁਸੀਂ ਵੇਚਦੇ ਹੋ, ਅਤੇ ਮੇਕ ਸ਼ੋਰ ਕਿ ਉਹ ਬੰਦਾ ਆਪਣੇ ਨਾਮ ਕਰਵਾ ਲਵੇ, ਨਹੀਂ ਤਾਂ ਤੁਸੀਂ ਕਿਸੇ ਨਾ ਕਿਸੇ ਕੁੜਕੀ ਦੇ ਵਿੱਚ ਅੱਗੇ ਚੱਲ ਕੇ ਇਨ ਫਿਊਚਰ ਫਸ ਸਕਦੇ ਹੁੰਦੇ ਹੋ। ਉਹ ਸਾਰਿਆਂ ਦਾ ਹੀ ਕਹਿਣਾ, ਇਹ ਪੁਲਿਸ ਦਾ ਵੀ ਔਰ ਸਾਡੀ ਜਿਹੜੀ ਮਿਨਿਸਟਰੀ ਆ ਉਹਨਾਂ ਦਾ ਵੀ, ਅਤੇ ਜਿਹੜੇ ਟੋਇੰਗ ਕੰਪਨੀਜ਼ ਦੇ ਜਿਹੜੇ ਮਾਲਕ ਨੇ ਜਾਂ ਜਿੱਥੇ ਉਹ ਕਾਰਾਂ ਸਟੋਰ ਕਰਦੇ ਨੇ, ਉਹ ਕਹਿੰਦੇ ਇਹ ਤਾਂ ਆਮ ਵਾਪਰਦਾ ਰਿਹਾ ਅਤੇ ਵਾਪਰ ਰਿਹਾ ਅੱਜ ਵੀ, ਪਰ ਸਾਨੂੰ ਸਮਝਣ ਦੀ ਸਾਨੂੰ ਲੋੜ ਹੈ ਕਿ ਅਸੀਂ ਜੇ ਕੋਈ ਇੱਦਾਂ ਦੀ ਡੀਲ ਕੋਈ ਕਰਦੇ ਹਾਂ ਤਾਂ ਉਹਦੇ ਲਈ ਆ ਜਿਹੜੇ ਤਰੀਕੇ ਉਹ ਅਪਣਾਉਣੇ ਜ਼ਰੂਰੀ ਆ ਸਾਡੇ ਵਾਸਤੇ
0: ਜੀ। ਇਹਦੇ 'ਚ ਨਾ ਮਤਲਬ ਜੀ ਇੱਕ ਚੀਜ਼ ਹੋਰ, ਮੈਂ ਆ ਤਾਂ ਤੁਸੀਂ ਜਦੋਂ ਆਪਾਂ IDs ਵਗੈਰਾ ਦੀ ਗੱਲ ਕਰਦੇ ਹਾਂ, ਕਈ ਵਾਰ ਕੀ ਹੁੰਦਾ ਕਿ ਕੁਛ ਜਿਹੜੇ ਲੋਕ ਨੇ, ਇਹ ਬੜਾ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੰਨ ਲਓ ਕਿਸੇ ਨੇ ਤੁਹਾਡੀ ਗੱਡੀ ਦੇ ਪਿੱਛੇ ਗੱਡੀ ਹਿੱਟ ਕਰ ਦਿੱਤੀ ਥੋੜ੍ਹੀ ਜਿਹੀ ਵੀ ਪਰਪਸਲੀ, ਤੇ ਹੁਣ ਆਪਾਂ ਨੋਰਮਲੀ ਇੱਕ ਟ੍ਰੈਂਡ ਹੈ ਕਿ ਸਾਨੂੰ ਪਤਾ ਕਿ ਅਸੀਂ ਕਹੀਦਾ ਕਿ ਯਾਰ ਆਪਣੀ IDs ਵਗੈਰਾ ਐਕਸਚੇਂਜ ਕਰ ਲਓ, ਸਾਰੀ ਇਨਫੋਰਮੇਸ਼ਨ ਇੱਕ ਦੂਜੇ ਨਾਲ ਸ਼ੇਅਰ ਕਰ ਲਓ, ਫੋਨ ਨੰਬਰ ਵੀ ਅਸੀਂ ਦੇ ਦਿੱਤਾ ਜਾਂ ਹੋਰ ਵੀ ਇਨਫੋਰਮੇਸ਼ਨ ਦੇ ਦਿੱਤੀ, ਤੇ ਇਸ ਚੀਜ਼ ਦਾ ਵੀ ਸਾਨੂੰ ਬੜਾ ਖਿਆਲ ਰੱਖਣਾ ਪੈਣਾ ਕਿ ਇਹ ਨਾ ਹੋਵੇ ਕਿ ਆਪਾਂ ਆਮ ਤੌਰ 'ਤੇ ਤਾਂ ਕਹੀਦਾ ਯਾਰ ਵੀ ਸਾਡੀ IDs ਬੜੀਆਂ ਪ੍ਰੋਟੈਕਟ ਰੱਖਣੀਆਂ ਚਾਹੀਦੀਆਂ, ਸਾਨੂੰ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਪਰ ਇੱਦਾਂ ਦੇ ਮੌਕਿਆਂ ਦੇ ਉੱਤੇ ਅਸੀਂ ਰਾਈਟ ਵੇ ਸ਼ੇਅਰ ਵੀ ਕਰ ਦਿੰਦੇ ਹਾਂ। ਸੋ ਇਸ ਗੱਲ ਦਾ ਵੀ ਸਾਨੂੰ ਦੇਖਣਾ ਸੋਚਣਾ ਪੈਣਾ ਹੈ ਕਿ ਕਰਨ ਲੱਗੇ ਹਾਂ, ਕਿਸ ਤਰ੍ਹਾਂ ਦੀ ਗੱਲ ਕਰਨ ਲੱਗੇ ਹਾਂ, ਜਾਂ ਕਿਸ ਤਰ੍ਹਾਂ ਦੀ ਹੋਰ ਸਾਡੇ ਉਹਦੇ 'ਤੇ ਅਲਰਟ ਰਹਿ ਕੇ ਇਨਫੋਰਮੇਸ਼ਨ ਆਪਾਂ ਕਿੰਨੀ ਕੁ ਸ਼ੇਅਰ ਕਰਨੀ, ਕਿੰਨੀ ਕੁ ਨਹੀਂ ਕਰਨੀ। ਸੋ ਇਹ ਦੇਖੋ ਜਦੋਂ ਕਿਸੇ ਨੇ ਕੋਈ ਇੱਦਾਂ ਦੀ ਵਲਨਰੇਬਿਲਿਟੀ ਜਾਂ ਜਿੱਥੇ ਕਿਤੇ ਇੱਦਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨੀ ਹੈ ਤਾਂ ਉਹਨਾਂ ਦੇ ਕੋਲ ਬਹੁਤ ਜ਼ਰੀਏ ਨੇ। ਸੋ ਪਰ ਹੁਣ ਬਚਾਂਗੇ ਕਿੱਥੇ ਕਿੱਥੇ, ਮਤਲਬ ਜੀ ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ID ਹੈ ਜਾਂ ਫੋਨ ਨੰਬਰਸ ਨੇ, ਐਡਰੈਸ ਨੇ, ਨਾਮ ਹੈ, ਉਹ ਤਾਂ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਹੁੰਦੇ ਨੇ, ਪਰ ਕਈ ਵਾਰੀ ਉਹ ਇੱਕੋ ਚੀਜ਼ ਜਾਂ ਦੋ ਚੀਜ਼ਾਂ ਦੇ ਨਾਲ ਇਨਫ ਨਹੀਂ ਹੁੰਦਾ, ਉਹਦੇ 'ਚ ਅਗਲੀਆਂ ਕੜੀਆਂ ਜੋੜਨ ਦੇ ਲਈ ਸਾਨੂੰ ਫੋਨ ਕਾਲ ਦੇ ਜ਼ਰੀਏ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਜਦੋਂ ਵੈਰੀਫਾਈ ਕਰਨ ਦੇ ਲਈ ਵੀ ਕਈ ਵਾਰੀ ਕਾਲਸ ਆਉਂਦੀਆਂ। ਸੋ ਉਸ ਵੇਲੇ ਵੀ ਬੜਾ ਖਿਆਲ ਰੱਖਣਾ ਚਾਹੀਦਾ। ਕਈ ਵਾਰੀ ਕੁਛ ਜਿਹੜੀਆਂ ਮਾਰਕੀਟਿੰਗ ਕੰਪਨੀਜ਼ ਨੇ ਉਹ ਕਾਲ ਕਰਕੇ ਤੁਹਾਨੂੰ ਵੈਰੀਫਾਈ ਕਰਨ ਲੱਗ ਜਾਣਗੇ, ਤੁਹਾਡਾ ਨਾਮ ਅਸੀਂ ਬਿਫੋਰ ਕਿ ਅਸੀਂ ਡੀਲ ਅੱਗੇ ਸਾਂਝੀ ਕਰੀਏ ਜੀ, ਤੁਹਾਡਾ ਐਡਰੈਸ ਸਾਨੂੰ ਵੈਰੀਫਾਈ ਕਰ ਦਿਓ, ਤੁਹਾਡਾ ਫੋਨ ਨੰਬਰ ਵੈਰੀਫਾਈ ਕਰ ਦਿਓ, ਜਾਂ ਕੋਈ ਹੋਰ ਇੱਦਾਂ ਦੀਆਂ ਚੀਜ਼ਾਂ। ਉਦੋਂ ਵੀ ਸਾਨੂੰ ਹੁਣ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੰਨੀ ਕੁ ਇਨਫੋਰਮੇਸ਼ਨ ਕਿੱਥੇ ਕੁ ਤੱਕ ਸ਼ੇਅਰ ਕਰਨੀ ਹੈ। ਸੋ ਇਹ ਨਾ ਹੋਵੇ ਕਿ ਜੋ ਪੁੱਛੀ ਜਾਂਦੇ ਨੇ ਤੁਸੀਂ ਉਹ ਸਾਰਾ ਕੁਛ ਦੱਸੀ ਜਾਓ, ਅਤੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਹੀ ਉਸ ਟ੍ਰੈਪ ਦੇ ਵਿੱਚ ਹੌਲੀ ਹੌਲੀ ਹੌਲੀ, ਕਿਉਂਕਿ ਉਹ ਮੈਂਟਲੀ ਤੁਹਾਨੂੰ ਕਈ ਵਾਰੀ ਇੰਨੀ ਇੰਨੀ ਤਿਆਰੀ ਹੁੰਦੀ ਹੈ, ਉਹਨਾਂ ਦੀ ਟ੍ਰੇਨਿੰਗ ਇੱਦਾਂ ਦੀ ਹੁੰਦੀ ਹੈ ਕਿ ਉਹ ਹੌਲੀ ਹੌਲੀ ਹੌਲੀ ਕਰਦਿਆਂ ਕਰਦਿਆਂ ਕਰਦਿਆਂ ਤੁਹਾਨੂੰ ਇੱਕ ਜਾਲ ਦੇ ਵਿੱਚ ਬੁਣਨਾ ਸ਼ੁਰੂ ਕਰ ਦਿੰਦੇ ਆ, ਅਤੇ ਫਿਰ ਤੁਸੀਂ ਉਸ ਟ੍ਰੈਪ 'ਚ ਫਸ ਜਾਂਦੇ ਹੋ। ਈਵਨ ਮੈਨੂੰ ਯਾਦ ਆ ਗਿਆ ਇੱਕ ਵਾਰੀ ਸਾਨੂੰ ਮੈਨੂੰ ਇੱਕ ਸਾਡੇ ਤੋਂ ਭੈਣ ਜੀ ਹੋਣਾ ਨੇ ਕਾਲ ਕਰਕੇ ਕਿਹਾ ਸੀ ਕਿ ਮੈਨੂੰ 1.5 ਤੋਂ 2 ਘੰਟੇ ਫੋਨ ਦੇ ਉੱਤੇ ਹੀ ਟ੍ਰੈਪ 'ਚ ਲਾਈ ਰੱਖਿਆ, ਅਤੇ ਉਹਨਾਂ ਨੇ ਪੇਮੈਂਟ ਲੈਣ ਵਾਲਾ ਜਿਹੜਾ ਝੰਜਟ ਬਹੁਤ ਵਾਰੀ ਇਹ ਸੁਣਿਆ ਪੁਰਾਣਾ ਹੋ ਗਿਆ ਹੁਣ, ਕਿ ਲਓ ਜੀ ਆ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ, ਹੁਣ ਮੈਨੂੰ ਐਗਜੈਕਟਲੀ ਯਾਦ ਨਹੀਂ ਕੌਣ ਸੀ ਉਹਨਾਂ ਦਾ ਕੋਈ ਮੈਂਬਰ, ਵੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਤੇ ਉਹਨਾਂ ਦੀ ਬੇਲ ਦੇ ਲਈ ਤੁਹਾਨੂੰ ਇੰਨੇ ਫੰਡ ਰਾਈਟ ਵੇ ਇਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨੇ ਪੈਣੇ ਆ, ਅਸੀਂ ਤੁਹਾਡੀ ਗੱਲ ਵੀ ਨਹੀਂ ਕਰਾ ਸਕਦੇ, ਉਹ ਐਮਰਜੈਂਸੀ ਲਈ ਸਾਨੂੰ ਵਕੀਲ ਦੇ ਥਰੂ ਹੀ ਅਸੀਂ ਗੱਲ ਕਰਾਂਗੇ, ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਘੁੰਡੀਆਂ ਪਾ ਦਿੰਦੇ ਨੇ। ਸੋ ਉਹ ਲੇਡੀ ਵਿਚਾਰੀ ਲਿਟਰਲੀ ਰੋ ਕੇ ਮੈਨੂੰ ਬਾਅਦ ਚ ਕਾਲ ਕਰਕੇ ਦੱਸਣ ਲੱਗੀ ਹੋਈ ਸੀ, ਸੋ ਡੇਢ ਦੋ ਘੰਟੇ ਫੋਨ ਦੇ ਉੱਤੇ ਉਹਨਾਂ ਨੇ ਫੋਨ ਵੀ ਨਹੀਂ ਕੱਟਣ ਦਿੱਤਾ, ਘਰੋਂ ਤੁਰ ਕੇ ਜਾ ਕੇ ਜਾਂ ਨਿਕਲ ਕੇ ਆਪਣੇ ਬੈਂਕ ਤੱਕ ਜਾਣਾ, ਉੱਥੋਂ ਪੇਮੈਂਟ ਕੱਢਣਾ ਜਾਂ ਕੁਛ ਹੋਰ ਇੱਦਾਂ ਦੇ ਬਹੁਤ ਸਾਰੇ ਫਰੋਡ ਜਿਹੜੇ ਨੇ ਕਈ ਵਾਰੀ ਤੁਹਾਡੇ ਲਈ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਜਾਂ ਟ੍ਰਾਂਸਫਰ ਕਰਨ ਦੇ ਲਈ ਤੁਹਾਨੂੰ ਕਿਹਾ ਜਾਂਦਾ, ਸੋ ਇਹਨਾਂ ਤੋਂ ਬਚਣ ਦੀ ਤਾਂ ਲੋੜ ਹੈ ਜੀ।
1: ਬਿਲਕੁਲ, ਬਾਕੀ ਜਿਹੜੀ ਤੁਸੀਂ ਆਈ ਡੀ ਸ਼ੇਅਰ ਕਰਨ ਵਾਲੀ, ਇਹ ਮੇਰਾ ਖਿਆਲ ਹੈ ਕਿਉਂਕਿ ਇਹ ਰਿਕੁਆਇਰਡ ਬਾਏ ਲੋ ਆ ਕਿ ਅੱਜ ਕੱਲ੍ਹ ਤਾਂ ਹੁਣ ਇਹ ਵੀ ਹੈ ਜੇ ਤੁਸੀਂ ਪੁਲਿਸ ਕਾਲ ਵੀ ਕਰਦੇ ਹੋ, ਕੋਈ ਐਕਸੀਡੈਂਟ ਵਗੈਰਾ 'ਚ ਇਨਵੋਲਵ ਹੁੰਦੇ ਹੋ, ਤਾਂ ਉਹ ਵੀ ਕਹਿੰਦੇ ਕਿ ਜੇ 2,000 ਤੋਂ ਘੱਟ ਦਾ ਤੁਹਾਡਾ ਨੁਕਸਾਨ ਹੈ ਤਾਂ ਤੁਸੀਂ ਆਪਣੀ ਇਨਫੋਰਮੇਸ਼ਨ ਐਕਸਚੇਂਜ ਕਰ ਲਓ, ਅਤੇ ਉਸ ਤੋਂ ਬਾਅਦ ਫਿਰ ਇੱਕ ਦੂਜੇ ਨਾਲ ਡੀਲ ਕਰ ਲਓ। ਹਾਲੇ 2 ਹਫ਼ਤੇ ਹੋਏ ਆਪਣੇ ਕੋਲ ਨੋਨ ਨੇ, ਉਹਨਾਂ ਨਾਲ ਇਸ ਤਰ੍ਹਾਂ ਹੋਇਆ ਅਤੇ ਹਾਈਵੇ ਦੇ ਉੱਤੇ ਉਹਨਾਂ ਦੀ ਕਾਰ ਕਿਸੇ ਨੇ ਹਿੱਟ ਕੀਤੀ, ਈਵਨ ਕਿ ਓ ਪੀ ਪੀ ਦੇ ਅਫਸਰ ਵੀ ਉੱਥੇ ਮੌਕੇ 'ਤੇ ਪਹੁੰਚ ਗਏ, ਉਹਨਾਂ ਨੇ ਦੇਖਣ ਤੋਂ ਬਾਅਦ ਉਹ ਕਹਿੰਦੇ ਨਾ ਤਾਂ ਉਹਨਾਂ ਨੇ ਉਹਨੂੰ ਕੋਈ ਟਿਕਟ ਵਗੈਰਾ ਕੁਛ ਵੀ, ਚਲੋ ਉਹ ਵਟ ਐਵਰ, ਉਹ ਪੁਲਿਸ ਦੇ ਆਪਣੇ ਮੈਟਰਸ ਹੈ ਕਿ ਉਹ ਕਿਵੇਂ ਕਰਦੇ ਨੇ, ਹੈ ਨਾ, ਜਿਹਨੇ ਹਿੱਟ ਕੀਤਾ ਕੁਛ ਨਹੀਂ, ਉਹ ਕਹਿੰਦੇ ਸਾਨੂੰ ਦੇਖ ਕੇ ਉਹ ਕਹਿੰਦੇ ਕਿ ਤੁਸੀਂ ਠੀਕ ਹੈ, ਦੋਨੋਂ ਜਾਣੇ ਇਨਫੋਰਮੇਸ਼ਨ ਐਕਸਚੇਂਜ ਕਰ ਲਓ ਅਤੇ ਤੁਹਾਡਾ ਨੁਕਸਾਨ ਇੰਨਾ ਜ਼ਿਆਦਾ ਨਹੀਂ ਹੈ ਅਤੇ ਬਾਅਦ ਵਿੱਚ ਇੱਕ ਦੂਜੇ ਨਾਲ ਤੁਸੀਂ ਡੀਲ ਕਰ ਲਿਓ, ਜਿੱਦਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਕਰ ਲਿਓ। ਸੋ ਉਹਦਾ ਕਰਕੇ ਵੀ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਇਸ ਜਾਲ ਦੇ ਵਿੱਚ ਫਸਦੇ ਆ ਕਿ ਆਈ ਡੀ ਤੁਹਾਨੂੰ ਫਿਰ ਉਸ ਵੇਲੇ ਆਪਣਾ ਲਾਇਸੈਂਸ ਅਤੇ ਜਿਹੜੀ ਇੰਸ਼ੋਰੈਂਸ ਹੈ ਉਹ ਪੋਲਿਸੀ ਨੰਬਰ ਹੈ ਉਹ ਤਾਂ ਸ਼ੇਅਰ ਹੈ, ਉਹ ਪੋਲਿਸੀ ਨੰਬਰ ਹੈ ਉਹ ਤਾਂ ਸ਼ੇਅਰ ਕਰਨਾ ਹੀ ਪੈਣਾ, ਅਤੇ ਕਿਉਂਕਿ ਉਹ ਰਿਕੁਆਇਰਡ ਬਾਏ ਦਾ ਲੋਅ ਹੈ, ਇਸ ਕਰਕੇ ਤੁਸੀਂ ਉਹ ਤੋਂ ਬਚ ਹੀ ਨਹੀਂ ਸਕਦੇ ਜੀ।
0: ਇੱਕ ਹੋਰ ਵੀ ਹੈ ਮਨਜੀਤ ਜੀ, ਆਪਾਂ ਇਹ ਵੀ ਰਿਪੀਟ ਕਰਨ ਲੱਗੇ ਕਿ ਇੱਕ ਅਸੀਂ ਇਹ ਵੀ ਬਹੁਤ ਸੁਣਿਆ ਸੀ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਪਰਪਸਲੀ ਪਿੱਛੋਂ ਗੱਡੀ ਹਿੱਟ ਕੀਤੀ ਜਾਂਦੀ ਹੈ ਤੇ ਮੁੜ ਕੇ ਬਾਅਦ ਵਿੱਚ ਫਿਰ ਜਦੋਂ ਇੱਕ ਜਾਂ 2 ਜਣੇ ਨਾਲ ਹੁੰਦੇ ਨੇ ਗੱਡੀ ਦੇ ਵਿੱਚ ਤਾਂ ਤੁਸੀਂ ਗੱਡੀ ਚੋਂ ਇੱਕਦਮ ਉੱਤਰ ਕੇ ਆ ਜਾਂਦੇ ਹੋ ਬਾਹਰ ਤੇ ਪਿੱਛੇ ਦੇਖਣ ਲੱਗ ਜਾਂਦੇ ਹੋ, ਜਦ ਤੱਕ ਫਿਰ ਉਹ ਤੁਹਾਨੂੰ ਕਿਸੇ ਤਰ੍ਹਾਂ ਥ੍ਰੈਟ ਕਰਕੇ ਤਾਂ ਤੁਹਾਡੀ ਗੱਡੀ ਨੂੰ ਲੈ ਕੇ ਵੀ ਭੱਜ ਜਾਂਦੇ ਨੇ। ਸੋ ਇਹ ਵੀ ਕੇਸ ਬਹੁਤ ਸੁਣਨ ਨੂੰ ਮਿਲੇ ਨੇ, ਸੋ ਇਸ ਕਰਕੇ ਇਸ ਚੀਜ਼ ਦਾ ਵੀ ਆਰਨ ਹੁਣ ਆਪਾਂ ਉਹੀ ਮੈਂ ਗੱਲ ਕਰ ਰਿਹਾ ਵੀ ਕਿੱਦਾਂ ਕਿਹੜੇ ਟਾਈਮ ਦੇ ਉੱਤੇ ਕਿਸ ਤਰੀਕੇ ਰਿਐਕਟ ਕਰਨਾ, ਇਹ ਹਰ ਵੇਲੇ ਹਰ ਸਿਚੁਏਸ਼ਨ ਨੂੰ ਅਬਜ਼ਰਵ ਕਰਨਾ, ਆਪਣੇ ਆਪ ਨੂੰ ਤਿਆਰ ਰੱਖਣਾ, ਆਪਣੇ ਆਪ ਨੂੰ ਅਲਰਟ ਰੱਖਣਾ, ਇਹ ਸਾਰਾ ਕੁਛ ਹੀ ਸਾਡਾ ਹੁਣ ਪ੍ਰੈਕਟਿਸ ਹੋਣੀ ਚਾਹੀਦੀ ਹੈ, ਰਾਦਰ ਕਿ ਅਸੀਂ ਕੋਈ ਆਪਣਾ ਨੁਕਸਾਨ ਕਰਵਾਈਏ। ਸੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਆਪਾਂ ਜਦੋਂ ਹੁਣ ਕੋਈ ਗੱਡੀ ਹਿੱਟ ਹੋਏਗੀ ਨੈਚੁਰਲੀ ਆਪਣਾ ਸੁਭਾਵਕ ਹੀ ਹੈ, ਬੰਦਾ ਬਾਹਰ ਨਿਕਲ ਕੇ ਚੈੱਕ ਤਾਂ ਕਰਦਾ ਹੀ ਹੈ। ਸੋ ਪਰ ਫਿਰ ਵੀ ਉਹਨੂੰ ਆਪਣੇ ਆਪ ਨੂੰ ਕਿੰਨਾ ਕੁ ਸੇਫ ਰੱਖ ਕੇ ਕਿਸ ਤਰੀਕੇ ਦੇ ਨਾਲ ਜਾਂ ਕਿਸੇ ਨੂੰ ਇਨਫੋਰਮ ਕਰਕੇ ਆਪਣੀ ਲੋਕੇਸ਼ਨ ਵਗੈਰਾ ਟਰੈਕ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਜਾਂ ਇਸ ਤਰ੍ਹਾਂ ਕਿਸੇ ਪਰਿਵਾਰ ਦੇ ਹੋਰ ਮੈਂਬਰ ਨੂੰ, ਕਈ ਵਾਰੀ ਅਸੀਂ ਬਹੁਤ ਜ਼ਿਆਦਾ ਰਿਮੋਟ ਏਰੀਆ 'ਚ ਗਏ ਹੁੰਦੇ ਹਾਂ ਤਾਂ ਉੱਥੇ ਤਾਂ ਹੋਰ ਵੀ ਰਿਸਕ ਵੱਧ ਜਾਂਦਾ। ਸੋ ਖੈਰ ਇਹਦਾ ਮਕਸਦ ਕੋਈ ਇਹ ਨਹੀਂ ਮੰਜੀ ਜੀ, ਫਿਰ ਇੱਦਾਂ ਜੇ ਸੋਚਣ ਲੱਗ ਗਿਆ ਫਿਰ ਤਾਂ ਆਪਾਂ ਘਰੋਂ ਨਿਕਲ ਹੀ ਨਹੀਂ ਸਕਦੇ, ਪਰ ਇਹ ਆ ਵੀ ਇਨਫੋਰਮੇਸ਼ਨ ਆਪਣੇ ਕੋਲ ਹੋਵੇ, ਅਸੀਂ ਅਲਰਟ ਹੋਈਏ, ਅਸੀਂ ਇਨਫੋਰਮਡ ਹੋਈਏ, ਅਸੀਂ ਅਲਰਟ ਰਹੀਏ ਤਾਂ ਕਿ ਕੋਈ ਵੀ ਇੱਦਾਂ ਦਾ ਸਾਡਾ ਨੁਕਸਾਨ ਨਾ ਹੋ ਸਕੇ, ਕਿਉਂਕਿ ਹੁਣ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਸਕੈਮ ਜਾਂ ਘਟਨਾਵਾਂ ਜਿਹੜੀਆਂ ਨੇ ਉਹ ਸੁਣਦੇ ਹੀ ਰਹੀਦਾ ਆਪਾਂ।
1: ਬਿਲਕੁਲ ਬਿਲਕੁਲ, ਸੋ ਬੀ ਵੈਰੀ ਕੇਅਰਫੁਲ ਜੀ, ਕਿਉਂਕਿ ਹਰ ਰੋਜ਼ ਸਾਨੂੰ ਕਿਤੇ ਨਾ ਕਿਤੇ ਇੱਦਾਂ ਦਾ ਹੋ ਸਕਦਾ ਕਿ ਕਿਸੇ ਨਾ ਕਿਸੇ ਨੂੰ ਜ਼ਰੂਰ ਜਿਹੜਾ ਇੱਦਾਂ ਦੇ ਚਾਂਸ ਬਣ ਜਾਂਦੇ ਕਈ ਵਾਰੀ। ਅਤੇ 6474006862 'ਤੇ ਹਰਜਿੰਦਰ ਹੋਰਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ ਕਾਲ ਕਰਨੀ ਹੋਵੇ ਤਾਂ 4166691379 ਟੈਲੀਫੋਨ ਨੰਬਰ ਹੈ ਮੇਰਾ ਜੀ। ਤੇ ਹਰਜਿੰਦਰ ਰੀਅਲ ਸਟੇਟ ਦੀ ਥੋੜੀ ਗੱਲ ਕਰੀਏ ਜੀ ਫਿਰ।
0: ਰੀਅਲ ਸਟੇਟ ਦੇ ਵਿੱਚ ਵੀ ਪੰਜੀ ਜਿਹੜੀ ਆਪਾਂ ਹੁਣ ਇਹ ਗੱਲ ਕਰ ਰਹੇ ਹਾਂ ਵੀ ਕਈ ਵਾਰੀ ਅਸੀਂ ਜਾਲ 'ਚ ਫਸ ਜਾਂਦੇ ਹਾਂ, ਜੇ ਉਸੇ ਪੁਆਇੰਟ ਨੂੰ ਹੀ ਥੋੜ੍ਹਾ ਜਿਹਾ ਮੈਂ ਅੱਗੇ ਤੋਰਾਂ ਤਾਂ ਉਸ ਤੋਂ ਪਹਿਲਾਂ ਮੈਂ ਇੱਕ ਅਪਡੇਟ ਦੇ ਦਿੰਦਾ ਕਿ ਆਪਣਾ 1 ਤਰੀਕ ਦੇ ਲਈ ਦੋਸਤੋ ਨੋਟ ਕਰ ਲਓ ਜੀ, ਸੁਨੰਦਾ ਸ਼ਰਮਾ ਹੋਰਾਂ ਦਾ ਆਪਣੇ ਸ਼ਹਿਰ ਦੇ ਵਿੱਚ ਸ਼ੋਅ ਹੋਣਾ ਜਿਹੜਾ ਕਿ ਅਕਤੂਬਰ ਮਹੀਨੇ ਦੇ ਵਿੱਚ, ਵੈਸੇ ਤਾਂ ਸ਼ੋਅ ਹੋਣਾ ਜੀ ਆਪਣੇ 18 ਅਕਤੂਬਰ ਨੂੰ, ਪਰ ਉਸ ਸ਼ੋਅ ਦੀਆਂ ਟਿਕਟਸ ਜਿਹੜੀਆਂ ਨੇ ਸੁਨੰਦਾ ਸ਼ਰਮਾ ਇੱਥੇ ਸ਼ਹਿਰ ਦੇ ਵਿੱਚ ਆਪਣੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਉਹਨਾਂ ਨੇ ਪਰਫੋਰਮ ਕਰਨਾ, ਅਤੇ ਇਸ ਸ਼ੋਅ ਨੂੰ ਕੈਨੇਡਾ ਦੇ ਵਿੱਚ ਵੈਨਕੂਵਰ ਅਤੇ ਟੋਰਾਂਟੋ ਇਹਨਾਂ ਦੋ ਸ਼ਹਿਰਾਂ ਦੇ ਲਈ ਹਾਲ ਦੀ ਘੜੀ ਜਿਹੜੇ ਸ਼ੋਅਜ਼ ਨੇ ਉਹ ਹੋ ਰਹੇ ਨੇ। ਸੋ ਇਹਦੇ ਲਈ ਤੁਸੀਂ 1 ਸਪਤੰਬਰ ਨੂੰ ਸੁਨੰਦਾ ਸ਼ਰਮਾ ਹੋਰਾਂ ਦੇ ਸ਼ੋਅ ਦੀਆਂ ਟਿਕਟਸ ਉਹਦੀ ਪ੍ਰੀ ਸੇਲ ਜਾਂ ਅਰਲੀ ਬਰਡ ਸੇਲ ਜਿਹਨੂੰ ਆਪਾਂ ਕਹਾਂਗੇ ਉਹ ਸ਼ੁਰੂ ਹੋਣ ਜਾ ਰਹੀ ਹੈ, ਸੋ ਉਹਦਾ ਤੁਸੀਂ ਫਾਇਦਾ ਲੈ ਸਕਦੇ ਹੋ। ticketmaster.ca 'ਤੇ 1 ਸਪਤੰਬਰ ਨੂੰ 12 ਵਜੇ ਟਿਕਟਾਂ ਪ੍ਰੀ ਲਾਂਚ ਪ੍ਰੀ ਸੇਲ ਜਿਹੜੀ ਉਹਦੀ ਸ਼ੁਰੂ ਹੋ ਜਾਣੀ ਹੈ ਅਰਲੀ ਬਰਡ ਦੇ ਲਈ, ਅਤੇ 1 ਤੇ 2 ਸਪਤੰਬਰ ਦੇ ਲਈ ਇਹ ਸਪੈਸ਼ਲ ਔਫਰ ਹੋਣੀ ਹੈ ਜਿਹੜੇ ਦੋਸਤ ਪਹਿਲਾਂ ਟਿਕਟ ਬਾਏ ਕਰ ਲੈਣਗੇ। ਫਿਰ ਉਸ ਤੋਂ ਬਾਅਦ 3 ਤਰੀਕ ਤੋਂ ਜਨਰਲ ਟਿਕਟ ਸੇਲ ਹੋਣੀ ਹੈ। ਸੋ ਨੈਚੁਰਲੀ ਨੋਰਮਲੀ ਜਿਹੜੇ ਅਰਲੀ ਬਰਡਸ ਨੇ ਇੱਕ ਤਾਂ ਇਹ ਆ ਵੀ ਉਹ ਫਸਟ ਕਮ ਫਸਟ ਸਰਵਡ ਬੇਸਿਸ ਦੇ ਉੱਪਰ ਜਿਹੜੀਆਂ ਪ੍ਰੈਫਰਡ ਸੀਟਸ ਨੇ ਉਹ ਲੈ ਸਕਦੇ ਨੇ। ਦੂਸਰਾ ਅਰਲੀ ਬਰਡਸ ਦੇ ਲਈ ਡਿਸਕਾਊਂਟਡ ਜਿਹੜੀਆਂ ਟਿਕਟਸ ਹੁੰਦੀਆਂ ਨੇ ਉਹਨਾਂ ਦਾ ਫਾਇਦਾ ਮਿਲ ਸਕਦਾ। ਸੋ ਇਸ ਕਰਕੇ ਤੁਸੀਂ ਅਗਰ ਸੁਨੰਦਾ ਸ਼ਰਮਾ ਹੋਰਾਂ ਦੇ ਸ਼ੋਅ ਦੇ ਲਈ ਪਲਾਨ ਕਰਨਾ ਹੈ ਤਾਂ ਡਿਲੇ ਨਾ ਕਰਿਓ, 18 ਅਕਤੂਬਰ ਨੂੰ ਇੱਥੇ ਟੋਰਾਂਟੋ ਦੇ ਵਿੱਚ ਥੀਏਟਰ ਐਟ ਗ੍ਰੇਟ ਕੈਨੇਡੀਅਨ ਸੋਲੋ ਸ਼ੋਅ ਹੋਣਾ। ਸੋ ਇਸ ਤੋਂ ਪਹਿਲਾਂ ਕਾਫੀ ਵਾਰ ਸੁਨੰਦਾ ਹੋਰੀ ਜਦੋਂ ਆਪਾਂ 2016 ਦੀ ਗੱਲ ਕਰੀਏ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਅਸੀਂ ਪਹਿਲੀ ਵਾਰ ਸੁਨੰਦਾ ਸ਼ਰਮਾ ਹੋਰਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਲੈ ਕੇ ਆਏ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕਈ ਅਲੱਗ ਮੇਲਿਆਂ ਦੇ ਵਿੱਚ ਜਾਂ ਹੋਰ ਮਲਟੀ ਸਟਾਰ ਸ਼ੋਅਜ਼ ਦੇ ਵਿੱਚ ਤਾਂ ਪਰਫਾਰਮ ਕੀਤਾ, ਬਟ ਪਹਿਲੀ ਵਾਰੀ ਸੁਨੰਦਾ ਸ਼ਰਮਾ ਆਪਣਾ ਕੈਨੇਡਾ ਟੂਰ ਲੈ ਕੇ ਆ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਸਿਰਫ ਇਕੱਲਿਆਂ ਨਹੀਂ ਸੋਲੋ ਪਰਫਾਰਮ ਕਰਨਾ। ਸੋ ਉਹਦੀਆਂ ਟਿਕਟਸ ਸਪਟੰਬਰ 1 ਨੂੰ ticketmaster.ca ਦੇ ਉੱਪਰ ਅਰਲੀ ਬਰਡ ਟਿਕਟਸ ਲਾਂਚ ਹੋ ਰਹੀਆਂ ਨੇ ਪ੍ਰੀ ਸੇਲ ਦੇ ਲਈ, ਉਹਦਾ ਤੁਸੀਂ ਜ਼ਰੂਰ ਆਪਣਾ ਟਾਈਮ ਜਿਹੜਾ ਜੀ ਉਹ ਨੋਟ ਕਰ ਲਿਓ। ਅਤੇ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਆਪਣੀ ਗੱਲਬਾਤ ਸੁਣ ਰਹੇ ਨੇ ਉਹਨਾਂ ਦੇ ਲਈ ਇਹ 2 ਦਿਨ 1 ਸਪਟੰਬਰ ਅਤੇ 2 ਸਪਟੰਬਰ ਪ੍ਰੀ ਸੇਲ ਦਾ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ। ਸੋ 3 ਸਤੰਬਰ ਤੋਂ ਰੈਗੂਲਰ ਟਿਕਟ ਜਨਰਲ ਟਿਕਟਸ ਜਿਹੜੀਆਂ ਨੇ ਉਹ ਮਿਲਣਗੀਆਂ। ਅਤੇ ਵੈਨਕੂਵਰ ਦੇ ਵਿੱਚ 12 ਅਕਤੂਬਰ ਨੂੰ ਸ਼ੋਅ ਹੋਣਾ ਕੁਈਨ ਐਲਿਜ਼ਾਬੈਥ ਥੀਏਟਰ ਵੈਨਕੂਵਰ 'ਚ, ਅਤੇ ਇੱਥੇ ਵਾਲਾ ਸ਼ੋਅ ਆਪਣਾ 18 ਅਕਤੂਬਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਸੁਨੰਦਾ ਸ਼ਰਮਾ ਦਾ ਲਾਈਵ ਇਨ ਕੌਨਸਰਟ ਹੋਣ ਜਾ ਰਿਹਾ। ਸੋ ਉਹਦੇ ਲਈ ਤੁਸੀਂ ਟਿਕਟ ਜ਼ਰੂਰ ਰੱਖਣੀ ਰੱਖ ਸਕਦੇ ਹੋ। ਅਤੇ ਬੀਤੇ ਕੱਲ੍ਹ ਵੀ ਮਨਜੀਤ ਜੀ ਇੱਕ ਬਹੁਤ ਵਧੀਆ ਪ੍ਰੋਗਰਾਮ ਇੱਥੇ ਆਪਣੇ ਸ਼ਹਿਰ ਦੇ ਵਿੱਚ ਕਾਫਲਾ ਰੇਡੀਓ ਤੋਂ ਕੁਲਦੀਪ ਗਿੱਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕਰਵਾਇਆ ਗਿਆ। ਸੋ ਉੱਥੇ ਵੀ ਬਹੁਤ ਵਧੀਆ ਮਾਹੌਲ ਸੀਗਾ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਬੜਾ ਵਧੀਆ ਮਾਹੌਲ ਮਾਨਣ ਦਾ ਮੌਕਾ ਮਿਲਿਆ। ਉੱਥੇ ਵੀ ਗਏ ਅਤੇ ਉਹਨਾਂ ਦੀ ਟੀਮ ਨੂੰ ਵੀ ਆਪਣੀ ਜੀਮੀਟ ਗਰੁੱਪ ਦੀ ਟੀਮ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਇਸੇ ਤਰ੍ਹਾਂ ਦੇ ਨਾਲ 6 ਸਤੰਬਰ ਨੂੰ ਹਰਜੀਤ ਜੰਡੂਆ ਬਾਈ ਹੋਰੀ ਉਹ ਵੀ ਪ੍ਰੋਗਰਾਮ ਆਪਣਾ ਕਰ ਰਹੇ ਨੇ ਇੱਥੇ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ। 6 ਅਕਤੂਬਰ ਦਾ ਦਿਨ ਵੀ ਤੁਸੀਂ ਜ਼ਰੂਰ ਰਾਖਵਾਂ ਰੱਖ ਲਓ। ਉੱਥੇ ਇੱਕ ਉਹਨਾਂ ਨੇ ਪਿਕਨਿਕ ਦਾ ਅਰੇਂਜਮੈਂਟ ਕੀਤਾ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 6 ਸਪਟੰਬਰ ਨੂੰ ਬੱਲੇ ਬੱਲੇ ਹੈਰੀਟੇਜ ਫਾਰਮ ਵਿਖੇ ਪਹੁੰਚੋ ਅਤੇ ਉਸ ਪਿਕਨਿਕ ਦਾ ਹਿੱਸਾ ਬਣੋ। ਅਤੇ ਹਰਜੀਤ ਜੰਡੂਆ ਬਾਈ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦਿੰਦੇ। ਉੱਥੇ ਵੀ ਬਹੁਤ ਸਾਰੇ ਜਿੱਥੇ ਗੀਤ ਸੰਗੀਤ ਨਾਲ ਸੰਬੰਧਿਤ ਕਲਾਕਾਰਾਂ ਨੇ ਪਰਫੋਰਮੈਂਸਿਸ ਦੇਣੀਆਂ ਨੇ, ਉੱਥੇ ਹੀ ਹੋਰ ਵੀ ਬਹੁਤ ਸਾਰੀਆਂ ਐਕਸਾਈਟਮੈਂਟਸ ਜਦੋਂ ਆਪਾਂ ਠੇਠ ਪਿੰਡਾਂ ਦੀਆਂ ਜਾਂ ਅਲੱਗ ਅਲੱਗ ਤਰੀਕੇ ਦੇ ਨਾਲ ਜਦੋਂ ਪਿਕਨਿਕ ਦਾ ਇੱਕ ਫਾਰਮ ਦੇ ਉੱਤੇ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਉੱਤੇ ਤੁਸੀਂ ਜਦੋਂ ਜਾਓਗੇ ਤਾਂ ਉੱਥੇ ਹੋਰ ਬਹੁਤ ਸਾਰੇ ਇਵੈਂਟਸ ਜਾਂ ਐਕਟੀਵਿਟੀਜ਼ ਦਾ ਅਰੇਂਜਮੈਂਟ ਕੀਤਾ ਜਾ ਰਿਹਾ। ਸੋ ਹਰਜੀਤ ਜੰਡੂਆ ਬਾਈ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। 6 ਸਤੰਬਰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ ਬੱਲੇ ਬੱਲੇ ਹੈਰੀਟੇਜ ਫਾਰਮ 'ਤੇ। ਉੱਥੇ ਗੀਤ ਸੰਗੀਤ ਦੇ ਨਾਲ ਹੋਰ ਖਾਣ ਪੀਣ ਦੇ ਲਈ ਬਹੁਤ ਵੱਖਰੇ ਵੱਖਰੇ ਸਟਾਲ ਲੱਗਣੇ ਆ ਅਤੇ ਹੋਰ ਕਾਫੀ ਸਾਰੀਆਂ ਐਕਟੀਵਿਟੀਜ਼ ਹੋਣਗੀਆਂ। ਸੋ ਜਦੋਂ ਇਵੈਂਟਸ ਦੀ ਗੱਲ ਚੱਲੀ ਹੈ ਮਨਜੀਤ ਜੀ, ਤਾਂ ਫਿਰ ਆਪਾਂ ਆਪਣੇ ਸ਼ਹਿਰ ਦੇ ਵਿੱਚ ਹੰਸਰਾਜ ਹੰਸ ਜੀ ਵੀ ਪਹੁੰਚ ਰਹੇ ਨੇ। ਸੋ ਅਸੀਂ ਉਹਨਾਂ ਦੇ ਸ਼ੋਅ ਦੇ ਲਈ ਵੀ ਜ਼ਰੂਰ ਜ਼ਿਕਰ ਕਰ ਦਿੰਦੇ ਹਾਂ। ਸੋ ਉਹਦੇ ਲਈ ਤੁਸੀਂ ਆਪਣੇ ਸਿੰਘ ਹਰਜੀਤ ਹੋਰਾਂ ਦੀ ਟੀਮ ਵੱਲੋਂ, ਪੰਜਾਬੀ ਵਿਰਸਾ ਦੀ ਟੀਮ ਵੱਲੋਂ 18 ਸਤੰਬਰ ਨੂੰ ਦ ਲਿਵਿੰਗ ਆਰਟ ਸੈਂਟਰ ਜਿਹੜਾ ਕਿ ਮਿਸੀ ਸਾਗਰ ਦੇ ਵਿੱਚ ਹੈ, ਉੱਥੇ ਹੰਸਰਾਜ ਹੰਸ ਪਦਮ ਸ਼੍ਰੀ ਹੰਸਰਾਜ ਹੰਸ ਹੋਰਾਂ ਦਾ ਲਾਈਵ ਇਨ ਕੌਨਸਰਟ ਹੋ ਰਿਹਾ। ਸੋ ਉਸ ਸ਼ੋਅ ਨੂੰ ਦੇਖਣ ਦੇ ਲਈ ਵੀ ਤੁਸੀਂ ਹਰਜੀਤ ਸਿੰਘ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ticketmaster.ca ਇਸ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟਸ ਬਾਏ ਕਰ ਲੈਣੀਆਂ, ਜਾਂ 647-448-1000 ਸਿੰਘ ਹਰਜੀਤ ਹੋਰਾਂ ਦਾ ਫੋਨ ਨੰਬਰ ਹੈ। ਸੋ ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਉਹਨਾਂ ਦੇ ਕੋਲੋਂ ਟਿਕਟਸ ਲੈ ਸਕਦੇ ਹੋ। ਸੋ ਸਾਡੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਜਿੱਥੇ ਅਸੀਂ ਵੀਕ ਡੇਜ਼ ਜਾਂ ਵੀਕਐਂਡ ਵਾਲੇ ਸਾਡੇ ਸ਼ੋਅਜ਼ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਸਾਡੀ ਮਨਜੀਤ ਜੀ, ਜਦੋਂ ਵੀ ਕੋਈ ਇਸ ਤਰ੍ਹਾਂ ਦੇ ਇਵੈਂਟ ਜਾਂ ਪ੍ਰੋਗਰਾਮ ਉਲੀਕੇ ਜਾਂਦੇ ਆ ਤਾਂ ਬਹੁਤ ਮਿਹਨਤ ਲੱਗਦੀ ਹੈ। ਸੋ ਸਾਡੇ ਸਰੋਤਿਆਂ ਨੂੰ ਅਪੀਲ ਹੈ ਕਿ ਜਿੰਨੀ ਛੇਤੀ ਹੋ ਸਕੇ, ਕਿਉਂਕਿ ਆਖਰੀ ਦਿਨ ਤੱਕ ਕਈ ਵਾਰੀ ਵੇਟ ਕਰਦੇ ਰਹਿੰਦੇ ਆ ਸਰੋਤੇ, ਸੋ ਜਿੰਨਾ ਛੇਤੀ ਹੋ ਸਕੇ ਕੋਸ਼ਿਸ਼ ਕਰਿਆ ਕਰੋ ਆਪਣੀਆਂ ਸੀਟ ਰਿਜ਼ਰਵ ਕਰ ਲਿਆ ਕਰੋ। ਅਤੇ ਜੇ ਕੋਈ ਸਪੋਂਸਰ ਵੀ ਬਣਨਾ ਚਾਹੁੰਦਾ ਤਾਂ ਉਹਦੇ ਲਈ ਵੀ ਜ਼ਰੂਰ ਤੁਸੀਂ ਜਿਹੜੇ ਪ੍ਰਮੋਟਰਸ ਹੁੰਦੇ ਨੇ, ਇਵੈਂਟ ਔਰਗਨਾਈਜ਼ਰਸ ਹੁੰਦੇ ਨੇ, ਉਹਨਾਂ ਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੁੰਦੇ। ਸੋ ਇਸੇ ਤਰ੍ਹਾਂ ਹੀ ਹੁਣ 18 ਸਪਟੰਬਰ ਵਾਲੇ ਸ਼ੋਅ ਦੇ ਲਈ ਵੀ ਸਿੰਘ ਹਰਜੀਤ ਹੋਰਾਂ ਨੂੰ 647-448-1000 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ। ਜੀ ਮਨਜੀਤ ਜੀ
1: ਜੀ ਬਿਲਕੁਲ। ਅਤੇ ਦੋਸਤੋ ਸਾਡੀ ਗੱਲਬਾਤ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਮਿਲਦੀ ਆ ਹਮੇਸ਼ਾ ਹੀ। 905-678-1200 'ਤੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸ ਜ਼ਰੂਰ ਕਾਲ ਕਰ ਲੈਣੀ ਜੀ, ਕੁਝ ਇੱਕ ਸਪੈਸ਼ਲ ਉਹਨਾਂ ਦੇ ਵੱਲੋਂ ਔਫਰ ਕੀਤੇ ਜਾ ਰਹੇ ਨੇ। ਅੱਜ ਅਗਰ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਸਪੈਸ਼ਲ ਇਨਸੈਂਟਿਵ ਜਾਂ ਡਿਸਕਾਊਂਟ ਜਿਹੜਾ ਐਕਸਟਰਾ ਉਹ ਜ਼ਰੂਰ ਮਿਲ ਸਕਦਾ। 905-805-3000 ਟੈਲੀਫੋਨ ਨੰਬਰ ਹੈ, 9058053000 ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦੇ ਨਾਲ ਗੱਲ ਕਰਨ ਵਾਸਤੇ ਟੈਲੀਫੋਨ ਨੰਬਰਸ ਨੇ ਜੀ। ਤੇ ਹਰਜਿੰਦਰ ਥੋੜਾ ਦੱਸਿਓ ਜੀ ਫਿਰ ਰੀਅਲ ਸਟੇਟ ਦਾ ਕੀ ਅੱਜ ਅਪਡੇਟ।
0: ਹਾਂ ਉਹੀ ਗੱਲ ਕਰਨ ਲੱਗਿਆ ਸੀ ਕਿ ਉੱਥੇ ਅਸੀਂ ਕਈ ਵਾਰ ਗੱਲਾਂ ਬਾਤਾਂ ਦੇ ਵਿੱਚ ਫਸ ਜਾਈਦਾ। ਸੋ ਬਹੁਤ ਸਾਰੇ ਕਈ ਵਾਰੀ ਸਾਡੇ ਸਰੋਤੇ ਕੋਈ ਪ੍ਰੋਪਰਟੀ ਖਰੀਦਣ ਲਈ, ਹੋ ਸਕਦਾ ਉਹ ਘਰ ਹੈ ਜਾਂ ਕੋਈ ਬਿਜ਼ਨਸ ਹੈ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇੱਦਾਂ ਦੀ ਪ੍ਰੋਪਰਟੀ ਹੈ ਜਿਹੜੀ ਅਸੀਂ ਡਿਊ ਡਿਲੀਜੈਂਸ ਨਹੀਂ ਕਰਦੇ ਕਈ ਵਾਰੀ। ਫੋਰ ਐਗਜ਼ਾਮਪਲ ਆਪਾਂ ਕਿਸੇ ਬਿਜ਼ਨਸ ਨੂੰ ਬਾਏ ਕਰਨ ਦੀ ਗੱਲ ਕਰਦੇ ਹਾਂ, ਸਾਡੇ ਕੋਲ ਇਸ ਵੇਲੇ ਕੁਝ ਪ੍ਰਾਈਮ ਐਗਜ਼ਾਮਪਲ ਜਿਹੜੀਆਂ ਅਸੀਂ ਖੁਦ ਥਰੂ ਵੀ ਹੋ ਰਹੇ ਹਾਂ, ਸਾਡੇ ਜਾਣ ਪਛਾਣ ਦੇ ਵਿੱਚੋਂ ਹੀ ਕੋਈ ਦੋਸਤ ਸੀ ਜਿਹੜੇ ਕਈ ਵਾਰ ਪ੍ਰੋਪਰ ਡਿਊ ਡਿਲੀਜੈਂਸ ਕੀਤੇ ਬਿਨਾਂ ਜਦੋਂ ਅਸੀਂ ਕਿਸੇ ਕਾਰੋਬਾਰ ਨੂੰ ਹੱਥ ਪਾਉਂਦੇ ਹਾਂ ਤਾਂ ਫਿਰ ਬਾਅਦ 'ਚ ਸਾਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ, ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ, ਪਰਸਨਲ ਤੌਰ 'ਤੇ ਵੀ, ਜਾਂ ਕਈ ਵਾਰ ਅਸੀਂ ਆਪਣੇ ਰਿਲੇਸ਼ਨਸ ਦੇ ਵਿੱਚ ਵੀ ਖਰਾਬੀ ਆਉਂਦੀ ਆ, ਫਿਰ ਕਿਸੇ ਰਿਐਲਟਰ ਨੂੰ ਜਾਂ ਕਿਸੇ ਹੋਰ ਆਪਾਂ ਢੰਗ ਤਰੀਕੇ ਦੇ ਨਾਲ ਕਈ ਵਾਰੀ ਬਲੇਮ ਦੇਣ ਲਈ ਤੁਰ ਪੈਂਦੇ ਹਾਂ। ਸੋ ਸਾਡਾ ਮਕਸਦ ਇਹ ਗੱਲ ਕਰਨ ਦਾ ਇਹ ਹੈ ਕਿ ਚਾਹੇ ਤੁਸੀਂ ਘਰ ਲੈਣ ਲੱਗੇ ਹੋ ਜਾਂ ਬਿਜ਼ਨਸ ਲੈਣ ਲੱਗੇ ਹੋ, ਚਾਹੇ ਉਹ ਲੀਜ਼ 'ਤੇ ਲੈਣਾ ਜਾਂ ਉਹ ਬਾਏ ਕਰਨਾ ਜਾਂ ਸੈਲ ਕਰਨਾ ਜਾਂ ਕੁਛ ਵੀ ਕਰਨਾ, ਇੱਕ ਆਪਾਂ ਆਪਣੀ ਜ਼ਿੰਮੇਵਾਰੀ ਵੀ ਨਾਲ ਜ਼ਰੂਰ ਕ੍ਰੋਸ ਚੈੱਕ ਕਰਨ ਦੇ ਲਈ, ਡਿਊ ਡਿਲੀਜੈਂਸ ਕਰਨ ਦੇ ਲਈ ਆਪਣੇ ਆਪ ਨੂੰ ਵੀ ਅਕਾਊਂਟੇਬਲ ਜ਼ਰੂਰ ਬਣਾਇਆ ਕਰੀਏ। ਆਈ ਨੋ ਇਹ 'ਚ ਕੋਈ ਡਾਊਟ ਨਹੀਂ ਹੈ ਕਿ ਜਦੋਂ ਅਸੀਂ ਕਹਿੰਦੇ ਕਿ ਬੰਦਾ ਯਾਰ ਵੀ ਅਸੀਂ ਪ੍ਰੋਫੈਸ਼ਨਲਸ ਨੂੰ ਰਿਐਲਟਰਸ ਨੂੰ ਔਨਬੋਰਡ ਕਰ ਲਿਆ ਤਾਂ ਹੁਣ ਉਹਨਾਂ ਨੇ ਸਾਡੇ ਲਈ ਸਾਰਾ ਕੁਛ ਕਰਨਾ, ਪਰ ਮੈਨੂੰ ਇਉਂ ਲੱਗਦਾ ਕਿ ਇਹ ਇੰਨਾ ਕਹਿ ਦੇਣਾ ਇਨਫ ਨਹੀਂ ਆ। ਅਫਕੋਰਸ ਰਿਐਲਟਰਸ ਨੇ ਜਾਂ ਪ੍ਰੋਫੈਸ਼ਨਲਸ ਨੇ ਉਹਨਾਂ ਨੇ ਆਪਣਾ ਕੰਮ ਕਰਨਾ, ਪਰ ਕਈ ਵਾਰ ਹੋ ਸਕਦਾ ਹੁੰਦਾ ਕਿ ਜਿਹੜੇ ਉਹ ਰਿਐਲਟਰਸ ਨੇ ਜਾਂ ਪ੍ਰੋਫੈਸ਼ਨਲਸ ਨੇ ਉਹ ਵੀ ਉਨਾ ਜ਼ਿਆਦਾ ਐਕਸਪਰਟੀਜ਼ ਨਾ ਰੱਖਦੇ ਹੋਣ। ਜਦੋਂ ਅਸੀਂ ਮਾਰਕੀਟ 'ਚ ਦੇਖਦੇ ਹਾਂ ਕਈ ਵਾਰ ਖੁਦ ਸਾਨੂੰ ਵੀ, ਮੰਜੀ ਜੀ ਕਈ ਵਾਰੀ ਕਿਸੇ ਜਦੋਂ ਦੂਸਰੇ ਰਿਐਲਟਰਸ ਦੀਆਂ ਕੋਈ ਡੀਲ ਦੇ ਉੱਤੇ ਕੰਮ ਕਰ ਰਹੇ ਹੁੰਦੇ ਜਾਂ ਉਹਨਾਂ ਨਾਲ ਬੈਕ ਐਂਡ ਫੋਰਥ ਹੋ ਰਹੇ ਹੁੰਦੇ, ਤਾਂ ਮੈਨੂੰ ਖੁਦ ਨੂੰ ਹੈਰਾਨੀ ਹੋ ਜਾਂਦੀ ਕਿ ਯਾਰ ਇਹ ਬੰਦੇ ਨੂੰ ਲਾਇਸੈਂਸ ਕਿਹਨੇ ਦੇ ਦਿੱਤਾ। ਜਦੋਂ ਜਿੰਨੀ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹਨਾਂ ਦੀ ਡੀਲਿੰਗ ਹੁੰਦੀ ਹੈ ਜਾਂ ਡਾਕੂਮੈਂਟੇਸ਼ਨ ਦੇ ਵਿੱਚ ਕਈ ਵਾਰੀ ਗਲਤੀਆਂ ਹੁੰਦੀਆਂ ਨੇ ਜਾਂ ਬੈਕ ਐਂਡ ਫੋਰਥ ਹੋ ਰਹੇ ਹੁੰਦੇ ਨੇ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਡਿਸਕਲੋਜ਼ ਨਹੀਂ ਕਰਨੀਆਂ ਚਾਹੀਦੀਆਂ ਉਹ ਡਿਸਕਲੋਜ਼ ਕਰੀ ਜਾਣਗੇ, ਤੇ ਜਿਹੜੀਆਂ ਦੱਸਣ ਵਾਲੀਆਂ ਹੋਣਗੀਆਂ ਉਹਨਾਂ ਨੂੰ ਲੁਕੋਈ ਜਾਣਗੇ। ਸੋ ਇਸ ਕਰਕੇ ਮੈਂ ਇਹ ਗੱਲ ਬੇਨਤੀ ਤਾਂ ਮੈਂ ਕਰ ਰਿਹਾ, ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ 16 ਕਲਾ ਸੰਪੂਰਨ ਆ, ਪਰ ਅਸੀਂ ਉਹ ਸਾਰੇ ਜਿਹੜੇ ਪਹਿਲੂ ਨੇ ਉਹ ਸਾਰੇ ਫਰੰਟਸ ਜਿਹੜੇ ਨੇ ਅਸੀਂ ਕੋਸ਼ਿਸ਼ ਕਰੀਦੀ ਆ ਵੀ ਕਲਾਇੰਟ ਦੇ ਪੱਖ ਤੋਂ ਜਾਂ ਜੋ ਕੰਪਲਾਇੰਸ ਪੁਆਇੰਟ ਆਫ ਵਿਊ ਤੋਂ ਉਹ ਸਾਰੇ ਪੂਰੇ ਹੋਣ। ਕੱਲ ਨੂੰ ਇਹ ਨਾ ਹੋਵੇ ਕਿ ਤੁਸੀਂ ਸਿਰਫ ਇੱਥੇ ਤੱਕ ਸੀਮਤ ਨਾ ਰੱਖੋ ਕਿ ਲਓ ਜੀ ਮੈਂ ਕੋਈ ਬਿਜ਼ਨਸ ਜਾਂ ਕੋਈ ਘਰ ਜਾਂ ਕੋਈ ਇਸ ਤਰ੍ਹਾਂ ਦੀ ਡੀਲ ਬਣਾਉਣ ਲੱਗਿਆ ਸੀਗਾ ਤੇ ਹੁਣ ਮੇਰੇ ਵੱਲੋਂ ਇੱਕ ਵਾਰੀ ਉਹ ਡੀਲ ਕਲੋਜ਼ ਹੋ ਗਈ ਤਾਂ ਹੁਣ ਅੱਗੇ ਚੱਲ ਕੇ ਚਾਹੇ ਉਹ ਫਾਇਦੇ 'ਚ ਜਾਣ ਚਾਹੇ ਨੁਕਸਾਨ 'ਚ ਜਾਣ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ। ਸੋ ਰਿਐਲਟਰਸ ਦੀ ਅਪਰੋਚ ਇਹ ਨਹੀਂ ਹੋਣੀ ਚਾਹੀਦੀ, ਪ੍ਰੋਫੈਸ਼ਨਲਸ ਦੀ ਅਪਰੋਚ ਇਹ ਨਹੀਂ ਹੋਣੀ ਚਾਹੀਦੀ। ਸੋ ਉਹ ਚੀਜ਼ ਸਾਡੀ, ਹਾਂ ਠੀਕ ਹੈ ਕੋਈ ਮਿਸਟੇਕਸ ਹੋ ਜਾਂਦੀਆਂ ਨੇ ਕਈ ਵਾਰੀ, ਕੈਲਕੂਲੇਸ਼ਨ ਜਿਹੜੀਆਂ ਨੇ ਉਹ ਸਹੀ ਨਹੀਂ ਬੈਠਦੀਆਂ। ਕਿੰਨੇ ਬਿਜ਼ਨਸਿਸ ਆਪਾਂ ਮੰਜੀ ਜੀ ਦੇਖੇ ਨੇ ਕਿ ਜਿਹੜੇ ਪਹਿਲਾਂ ਬਹੁਤ ਕਾਮਯਾਬੀ ਦੇ ਨਾਲ ਚੱਲ ਰਹੇ ਸੀ, ਦਾ ਮੂਮੈਂਟ ਜਦੋਂ ਉਹਦੀ ਕੋਈ ਮੈਨੇਜਮੈਂਟ ਚੇਂਜ ਹੋਈ ਤਾਂ ਉਹ ਠੱਪੀ ਹੋ ਗਏ, ਤੇ ਕਿੰਨੇ ਬਿਜ਼ਨਸ ਇੱਦਾਂ ਦੇ ਨੇ ਜਿਹੜੇ ਕਿਤੇ ਦਿਖਦੇ ਵੀ ਨਹੀਂ ਸੀਗੇ ਤੇ ਜਦੋਂ ਕਿਸੇ ਹੋਰ ਮੈਨੇਜਮੈਂਟ ਦੇ ਅੰਡਰ ਆਏ ਤਾਂ ਉਹਨਾਂ ਦਾ ਰੰਗ ਹੀ ਬਦਲ ਗਿਆ। ਸੋ ਇਸ ਕਰਕੇ ਇਹ ਕਈ ਵਾਰੀ ਮੈਨੇਜਮੈਂਟ ਤੇ ਜਾਂ ਤੁਹਾਡੀ ਆਪਣੀ ਪਰਸਨਲ ਅਪਰੋਚ ਤੇ ਵੀ ਡਿਪੈਂਡ ਕਰਦਾ, ਪਰ ਫਿਰ ਵੀ ਡਿਊ ਡਿਲੀਜੈਂਸ ਕਰਨ ਦੇ ਲਈ ਕੁਛ ਬੇਸਿਕ ਰੂਲਸ, ਬੇਸਿਕ ਚੀਜ਼ਾਂ ਹੁੰਦੀਆਂ ਨੇ। ਲੋਕੇਸ਼ਨ ਦੀ ਗੱਲ ਕਰ ਲਓ, ਖਾਸ ਤੌਰ ਤੇ ਬਿਜ਼ਨਸਿਸ ਦੀ ਗੱਲ ਕਰੀਏ ਤਾਂ ਲੋਕੇਸ਼ਨ ਕਿਹੜੀ ਹੈ ਉਹਨੂੰ ਪ੍ਰੋਪਰ ਕ੍ਰੋਸ ਚੈੱਕ ਕਰੋ, ਡਿਊ ਡਿਲੀਜੈਂਸ ਕਰੋ ਵੀ ਹਾਂ ਇੱਥੇ ਜਿਹੜੀ ਲੋਕੇਸ਼ਨ ਦਾ ਅਸੀਂ ਮੁੱਲ ਦੇਣ ਲੱਗੇ ਹਾਂ ਕੀ ਇਹ ਵਰਥ ਕਰਦਾ ਕਿ ਨਹੀਂ ਕਰਦਾ, ਉਹਦੀ ਸੇਲ ਕਿੰਨੀ ਕੁ ਹੈ, ਜੇ ਪਿਛਲਾ ਕੋਈ ਰੈਫਰੈਂਸ ਲੈਣਾ ਉਹ ਕੀ ਹੋ ਰਿਹਾ ਸੀ, ਜਾਂ ਕਿਸੇ ਨੇ ਪਹਿਲਾਂ ਕਿਹੜੇ ਕਿਹੜੇ ਓਨਰ ਜਾਂ ਲੀਜ਼ ਦੇ ਜਿਹੜੇ ਵਿੱਚ ਇਨਵੋਲਵਮੈਂਟ ਸੀਗੀਆਂ। ਸੋ ਬਹੁਤ ਕੁਛ ਇੱਦਾਂ ਦਾ ਜਿਹੜਾ ਤੁਹਾਨੂੰ ਡਿਊ ਡਿਲੀਜੈਂਸ ਦੇ ਵਿੱਚ, ਜਦੋਂ ਅਸੀਂ ਇਹ ਸ਼ਬਦ ਇੱਕ ਛੋਟਾ ਜਿਹਾ ਸ਼ਬਦ ਵਰਤ ਲਈਦਾ ਡਿਊ ਡਿਲੀਜੈਂਸ, ਇਹ ਬਹੁਤ ਡੂੰਘਾ ਤੇ ਵੱਡਾ ਸ਼ਬਦ ਹੈ। ਸੋ ਇਸ ਤਰ੍ਹਾਂ ਦੀ ਕੋਈ ਵੀ ਅਗਰ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਟ੍ਰਾਂਜੈਕਸ਼ਨ ਕਰਨ ਲੱਗੇ ਹੋ, ਸਾਨੂੰ ਆਪਣੇ ਆਪ ਤੇ ਇੰਨਾ ਕੁ ਤਾਂ ਕੌਨਫੀਡੈਂਸ ਹੈ ਕਿ ਅਸੀਂ ਕਦੀ ਕੋਈ ਇਸ ਤਰ੍ਹਾਂ ਦਾ ਕੋਈ ਪਹਿਲੂ ਛੱਡੀਦਾ ਨਹੀਂ, ਪਰ ਫਿਰ ਵੀ ਜੇ ਕਿਤੇ ਕੋਈ ਕਮੀ ਪੇਸ਼ੀ ਰਹਿੰਦੀ ਹੈ ਤਾਂ ਅਸੀਂ ਆਪਣੇ ਨਾਲ ਜਿਹੜੇ ਐਕਸਪਰਟ ਨੇ ਜਾਂ ਜਿਹੜੇ ਉਸ ਫੀਲਡ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਔਨਬੋਰਡ ਕਰਨ ਲੱਗਿਆਂ ਕਦੀ ਇਸ ਤਰ੍ਹਾਂ ਦੀ ਸੰਗ ਮਹਿਸੂਸ ਨਹੀਂ ਕਰਦੇ। ਸੋ ਸਾਡੇ ਨਾਲ ਜਦੋਂ ਤੁਸੀਂ ਕੰਟੈਕਟ ਕਰੋਗੇ, ਜਿਸ ਤਰ੍ਹਾਂ ਦਾ ਵੀ ਬਿਜ਼ਨਸ, ਜਿਸ ਤਰ੍ਹਾਂ ਦਾ ਵੀ ਪ੍ਰੋਫੈਸ਼ਨਲ ਜਾਂ ਕੋਈ ਕਮਰਸ਼ੀਅਲ, ਰੈਜੀਡੈਂਸ਼ੀਅਲ, ਇੰਡਸਟਰੀਅਲ, ਕੋਈ ਵੀ ਬਿਜ਼ਨਸ ਨਾਲ ਰਿਲੇਟਡ ਜਾਂ ਪ੍ਰੋਪਰਟੀ ਨਾਲ ਰਿਲੇਟਡ ਕੋਈ ਕੰਮ ਹੋਣਾ, ਤਾਂ ਅਸੀਂ ਉਹਦੇ ਲਈ 7 ਟਾਈਮਸ ਜਾਂ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਉਹਦੇ 'ਤੇ ਡਿਊ ਡਿਲੀਜੈਂਸ ਕਰ ਸਕਦੇ ਹਾਂ ਉਹ ਕਰਕੇ ਦੇਣ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਸਾਡੀ ਟੀਮ ਨੂੰ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ, 6474006862, ਟੀਮ ਹਰਜਿੰਦਰ ਗਿੱਲ, 6474006862, ਅਸੀਂ ਜਿਸ ਤਰ੍ਹਾਂ ਦਾ ਵੀ ਤੁਹਾਡਾ ਕੋਈ ਪਲਾਨ ਹੋਏਗਾ, ਕਿਉਂਕਿ ਸਲੋਗਨ ਵੀ ਸਾਡਾ ਇਹੀ ਹੈ ਕਿ ਅਸੀਂ ਤੁਹਾਡਾ ਰੀਅਲ ਸਟੇਟ ਨਾਲ ਸੰਬੰਧਿਤ ਪਲਾਨਸ ਨੂੰ ਫੁਲਫਿਲ ਕਰਨ ਦੇ ਵਿੱਚ ਸਾਥ ਦਿੰਦੇ ਹਾਂ। ਸੋ 6474006862 ਤੇ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਜੀ ਮਨਜੀਤ ਜੀ,
1: ਜੀ ਬਿਲਕੁਲ, ਡਿਊ ਡਿਲੀਜੈਂਸ ਦੀ ਤੁਸੀਂ ਗੱਲ ਕੀਤੀ ਆ, ਤਾਂ ਇੱਧਰ ਬਾਬੇ ਜਿਹੜੇ ਆ ਜੀ ਉਹ ਬੱਚਿਆਂ ਵਾਲੀ ਗੇਮ 'ਚ ਫਸੇ ਹੋਏ ਆ, ਉਹਨਾਂ ਨੇ ਕੀਤੀ ਨਹੀਂ, ਮੈਨੂੰ ਲੱਗਦਾ ਕਿ ਲੇਕ ਅੰਟੈਰੀਓ ਤੋਂ ਲੇਕ ਅਮੈਰੀਕਾ ਦਾ ਨਾਮ ਬਦਲ ਕੇ ਰੱਖਤਾ, ਤੇ ਗੂਗਲ ਵੀ ਸ਼ੋਅ ਕਰਨ ਲੱਗ ਪਿਆ ਜੀ ਪੂਰੇ ਅਮੈਰੀਕਾ ਦੇ ਵਿੱਚ।
0: ਆਪਣੇ ਢੰਗ ਨਾਲ ਜੋ ਲੈਣਾ ਸੀ ਲਿਆ, ਡੋਨਲਡ ਟਰੰਪ ਹੋਰੀ ਆਪਣਾ ਕੰਮ ਕਰੀ ਜਾ ਰਹੇ ਨੇ ਤੇ ਮਾਰਕ ਕਰਨੀ ਹੋਰੀ। ਸੋ ਵੈਸੇ ਤਾਂ ਮੇਨ ਹਾਈਲਾਈਟ ਦੇ ਵਿੱਚ ਇਸ ਵੇਲੇ 3 ਬੰਦੇ ਹੀ ਨੇ ਜੀ ਇਸ ਵੇਲੇ ਕੈਨੇਡਾ ਅਮਰੀਕਾ ਦੀ ਡੀਲ ਦੇ ਵਿੱਚ।
1: ਜੀ ਜੀ ਜੀ ਬਿਲਕੁਲ,
0: ਬਾਕੀ ਪ੍ਰੋਵਿੰਸਿਸ ਵੀ ਵੈਸੇ ਕੈਨੇਡਾ ਦੇ ਨਾਲ ਸਾਥ ਦੇ ਰਹੀਆਂ ਨੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਜਿਹੜਾ ਓਨਟੇਰੀਓ ਵੱਲੋਂ ਕਾਫੀ ਅਗਰੈਸਿਵ ਅਪਰੋਚ ਅਪਣਾਈ ਜਾਂਦੀ ਹੈ। ਸੋ ਵਿਸ਼ੇਸ਼ ਤੌਰ ਦੇ ਉੱਤੇ ਡਗਫੋਰਡ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ ਕੁਛ ਜਿਹੜੀਆਂ ਸਟੇਟਮੈਂਟ ਸੀਗੀਆਂ ਉਹਦਾ ਮੈਨੂੰ ਲੱਗਦਾ ਕਿ ਕਈ ਲੋਕਾਂ ਨੇ ਬੁਰਾ ਵੀ ਮਨਾਇਆ ਕਿ ਯਾਰ ਸ਼ਾਇਦ ਇੰਨੀ ਅਨਪ੍ਰੋਫੈਸ਼ਨਲ ਇਹਨਾਂ ਵੱਲੋਂ ਵੀ ਨਹੀਂ ਹੋਣੀ ਚਾਹੀਦੀ ਸੀ, ਜੇ ਡਗਫੋਰਡ ਹੁੰਦੇ ਨੇ ਟਿਟ ਫੋਰ ਟੈਟ ਵਾਲਾ ਹੀ ਕੰਮ ਕੀਤਾ ਜਾਂ ਉਸ ਚੀਜ਼ ਨੂੰ ਵੀ ਲੈ ਕੇ ਕੁਛ ਲੋਕ ਆਪਣੀ ਡਿਫਰੈਂਟ ਓਪੀਨੀਅਨ ਦਿਖਾ ਰਹੇ ਨੇ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਹੁਣ ਸਾਹਮਣੇ ਵੀ ਜਿਸ ਮੂਰਖਤਾ ਦੇ ਨਾਲ ਸਾਨੂੰ ਡੀਲ ਦੇ ਵਿੱਚ ਸਟੇਟਮੈਂਟ ਸੁਣਨ ਨੂੰ ਦੇਖਣ ਨੂੰ ਮਿਲਦੀਆਂ, ਤਾਂ ਕਈ ਵਾਰੀ ਕੁਝ ਲੋਕਾਂ ਦਾ ਇਹ ਵੀ ਹੁੰਦਾ ਕਿ ਯਾਰ ਠੀਕ ਹੈ ਯਾਰ ਫਿਰ ਜਿੱਦਾਂ ਦਾ ਹੈ ਉਦਾਂ ਦਾ ਹੀ ਕਰਨਾ ਚਾਹੀਦਾ ਬੰਦਿਆਂ ਦੇ ਨਾਲ, ਹੈ ਨਾ
1: ਬਿਲਕੁਲ,
0: ਉਹ ਪੱਖ ਵੀ ਨਾਲ ਹੀ ਚੱਲਦਾ, ਆਪਾਂ ਇੱਦਾਂ ਨਹੀਂ ਵੀ ਆਪਾਂ ਬਹੁਤ ਹਮੇਸ਼ਾ ਹੀ ਵਿਚਾਰੇ ਜਿਹੇ ਬਣ ਕੇ ਡੀਲ
1: ਕਰੋ
0: ਜਾਂ ਸਿਆਣੇ ਜਿਹੇ ਬਣ ਕੇ ਕੰਮ ਕਰੋ, ਕਈ ਵਾਰੀ ਜਿੱਦਾਂ ਕਦਾ ਬੰਦਾ ਹੋਵੇ ਉਹਨੂੰ ਉਦਾਂ ਕਦਾ ਮੋਹਰਿਓਂ ਜੇ ਕੋਈ ਬੰਦਾ ਟੱਕਰੇ ਤਾਂ ਫਿਰ ਹੀ ਠੀਕ ਰਹਿੰਦਾ।
1: ਉਹ ਵੈਸੇ ਜਿਹੜੇ ਆਪਣੇ ਸਸਕੇਚਵਨ ਦੇ ਨੇ ਪ੍ਰੀਮੀਅਰ, ਉਹ ਵੀ ਇਹੋ ਜਿਹੀ ਸੋਚ ਹੀ ਰੱਖ ਰਹੇ ਨੇ। ਉਹਨਾਂ ਨੇ ਪਹਿਲਾਂ ਹੀ ਜਿੱਦਣ ਗੱਲਾਂ ਬਾਤਾਂ ਚੱਲ ਹੀ ਰਹੀਆਂ ਸੀ, ਮੈਂ ਆਪ ਹੈਰਾਨ ਹੋਇਆ ਕਿ ਟਿਲ ਦਾ ਲਾਸਟ ਮੂਮੈਂਟ ਇਹੀ ਗੱਲ ਆਪਾਂ ਨੂੰ ਸੁਣਨ ਨੂੰ ਮਿਲਦੀ ਸੀ ਕਿ ਇਟਸ ਆਲਮੋਸਟ ਡਨ। ਤਾਂ ਉਹਨਾਂ ਨੇ ਦੋ ਦਿਨ ਪਹਿਲਾਂ ਇਹ ਗੱਲ ਕਹੀ ਸੀ, ਸ਼ਾਇਦ ਮੈਂ ਇਹ ਸੋਚਦਾ ਸੀ ਕਿ ਨਹੀਂ ਕਹਿਣੀ ਚਾਹੀਦੀ ਕਿ ਜਿਹੜੇ ਟਰੰਪ ਸਾਹਿਬ ਨੇ ਬੜੀ ਜਲਦੀ ਰਿਐਕਟ ਕਰ ਜਾਂਦੇ ਨੇ ਕਿਸੇ ਦੇ ਵੀ ਕਮੈਂਟ ਦੇ ਉੱਤੇ। ਉਹ ਕਹਿੰਦੇ ਸੀ ਕਿ ਉਹ ਬੰਦਾ ਇੱਦਾਂ ਦਾ ਉਹਦੇ 'ਤੇ ਕਦੀ ਵੀ ਟਰੱਸਟ ਨਹੀਂ ਕੀਤਾ ਜਾ ਸਕਦਾ, ਔਰ ਹੋਰ ਵੀ ਸ਼ਬਦ ਉਹਨਾਂ ਨੇ ਵਰਤੇ ਸੀ ਕਾਫੀ ਉਹਨਾਂ ਲਈ। ਬਟ ਅਗੇਨ ਉਹਨਾਂ ਦੀ ਪਰਸਨੈਲਿਟੀ ਇੱਦਾਂ ਦੀ ਹੈ ਮੇਰਾ ਖਿਆਲ ਕਿ ਹੁਣ ਲੋਕ ਜਿੰਨਾ ਕੁ ਮੇਰਾ ਖਿਆਲ ਜ਼ਿਆਦਾ ਫੋਲੋਅਰ ਉਹਨਾਂ ਦੇ ਬਣੇ ਸੀ, ਅਤੇ ਹੁਣ ਥੋੜ੍ਹਾ ਜਿਹਾ ਬਹੁਤ ਸਾਰੇ ਅਮੈਰੀਕਨ, ਥੋੜ੍ਹੇ ਨਹੀਂ ਬਹੁਤੇ ਅਮੈਰੀਕਨ ਵੀ ਤੰਗ ਆ ਹੁਣ ਉਹਨਾਂ ਦੇ ਕੋਲੋਂ,
0: ਕਿਉਂਕਿ ਨੁਕਸਾਨ ਅਮੈਰੀਕਾ ਨੂੰ ਵੀ ਹੋ ਰਿਹਾ ਨਾ,
1: ਸਾਰਿਆਂ ਨੂੰ ਐਕਚੁਅਲੀ, ਤੇ ਕੰਜ਼ਿਊਮਰ ਨੂੰ।
0: ਹਾਂ, ਇਕਨੋਮੀ ਵਾਈਜ਼ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਇਦਾਂ ਦੀ ਦੌਰ ਆਈ ਨਹੀਂ ਹੈ ਕਿ ਬਹੁਤ ਵੱਡੀ ਇਕਨੋਮੀ ਹੈ ਅਮੈਰੀਕਾ, ਪਰ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਫਿਰ ਜੇ ਟਸਲਬਾਜ਼ੀ ਦੇ ਵਿੱਚ ਲੈ ਕੇ ਆਓਗੇ ਤਾਂ ਇਵੈਂਚੁਅਲੀ ਦਾ ਨੁਕਸਾਨ ਦੋਨੋਂ ਧਿਰਾਂ ਦਾ ਹੀ ਹੋ ਰਿਹਾ ਜੀ।
1: ਨਹੀਂ, ਜਦੋਂ ਰਜੀਮ ਦੀ ਗੱਲ ਚੱਲਦੀ ਆ, ਜੇ ਹੁਣ ਇੰਗਲੈਂਡ ਦਾ ਅੱਜ ਤੋਂ ਬਹੁਤ ਸਾਲ ਪਹਿਲਾਂ ਉਹਨਾਂ ਨੇ ਕੀ ਕੁਛ ਉਹਨਾਂ ਨੇ ਨਹੀਂ ਕੀਤਾ ਤੇ ਅਖੀਰ ਆ ਕੇ ਕਿੱਥੇ ਖੜ ਗਏ ਸੀ, ਸ਼ਾਇਦ ਅਮਰੀਕਾ ਉਸੇ ਰਸਤੇ ਤੇ ਚੱਲ ਰਿਹਾ ਹੁਣ, ਤੇ ਹਾਲਾਤ ਕੋਈ ਇਦਾਂ ਦੇ ਬਹੁਤੇ ਵਧੀਆ ਦੱਸਦੇ ਨੀ ਮੋਰੇ।
0: ਪਰ ਇਹਦੇ ਵਿੱਚ ਇੱਕ ਚੀਜ਼ ਆਪਾਂ ਬਾਰ ਬਾਰ ਕਹੀਦੀ ਹੈ ਕਿ ਆਪਾਂ ਆਪਣੇ ਆਪ ਨੂੰ ਕੰਮਾਂ ਕਾਰਾਂ ਦੇ ਨਾਲ ਜੋੜ ਕੇ ਰੱਖੀਏ, ਆਪਣੇ ਆਪ ਨੂੰ ਜਿੰਨਾ ਵੀ ਪ੍ਰੋਗਰੈਸਿਵ ਤਰੀਕੇ ਦੇ ਨਾਲ, ਜਿੰਨਾ ਵੀ ਪੋਜ਼ਿਟਿਵ ਤਰੀਕੇ ਦੇ ਨਾਲ, ਅਸੀਂ ਹਰ ਬੰਦਾ ਆਪੋ ਆਪਣਾ ਰੋਲ ਨਿਭਾ ਸਕਦਾ ਹੁੰਦਾ। ਸੋ ਰਾਦਰ ਕਿ ਆਪਾਂ ਰੋਣ ਪਿੱਟਣ ਲੱਗ ਜਾਈਏ, ਡਿਪਰੈਸ ਹੋ ਜਾਈਏ, ਮਾਰੇ ਗਏ, ਲੁੱਟ ਗਏ, ਤਬਾਹ ਹੋ ਗਏ, ਇੱਦਾਂ ਦੇ ਮਨ ਦੇ ਵਿੱਚ ਆਪਣੇ ਖਿਆਲ ਲੈ ਕੇ ਕੋਈ ਠੱਗੀਆਂ ਠੋਰੀਆਂ ਕਰਨ ਲੱਗ ਜਾਈਏ, ਉਸ ਚੀਜ਼ ਤੋਂ ਅਸੀਂ ਬਚਣ ਦੇ ਲਈ ਹਮੇਸ਼ਾ ਇਨਕਰੇਜ ਕਰਦੇ ਹੁੰਦੇ ਕਿ ਭਾਈ ਕੋਈ ਗੱਲ ਨਹੀਂ, ਡਟੇ ਰਹੋ, ਕੰਮ ਕਰਦੇ ਰਹੋ, ਆਪਣੇ ਤੌਰ ਦੇ ਉੱਤੇ
1: ਰੱਖੋ,
0: ਹਾਂ ਪੋਜ਼ਿਟਿਵ ਰਹੋ। ਸੋ ਜੇ ਸਮੱਸਿਆਵਾਂ ਹੀ ਤਾਂ ਦੇਖੋ ਆਪਾਂ ਆਪਣੀ ਲਾਈਫ ਦੇ ਵਿੱਚ, ਹੋਰ ਆਪਾਂ ਇਨਸਾਨ ਜਿਹੜਾ ਉਹਦੀ ਜਿਹੜੀ ਇੱਕ ਸਾਈਕਲ ਇੱਦਾਂ ਦਾ ਬਣਿਆ ਹੋਇਆ ਕਿ ਤੁਹਾਨੂੰ ਲਾਈਫ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਜਿਹੜੇ ਨੇ ਉਹਨਾਂ ਦਾ ਸਾਹਮਣਾ ਕਰਨਾ ਹੀ ਲਾਈਫ ਹੈ। ਸੋ ਉਹਨੂੰ ਅੱਗੇ ਜਿਵੇਂ ਜਿਉਣਾ ਚਾਹੀਦਾ ਉਹਨੂੰ ਅੱਗੇ ਤੁਰੀਏ, ਬਸ ਠੀਕ ਹੈ ਵੀ ਆਪਣੇ ਬੱਚਿਆਂ ਦਾ, ਪਰਿਵਾਰ ਦਾ, ਵੱਡਿਆਂ ਛੋਟਿਆਂ ਦਾ, ਸਾਰਿਆਂ ਦਾ ਖਿਆਲ ਵੀ ਰੱਖੋ, ਲੜਾਈਆਂ ਝਗੜਿਆਂ ਤੋਂ ਬਚੋ, ਐਵੇਂ ਨਾਰਾਜ਼ਗੀਆਂ ਤੋਂ ਬਚੋ, ਠੱਗੀਆਂ ਠੋਰੀਆਂ ਤੋਂ। ਵੱਡੀ ਗੱਲ ਤਾਂ ਮੈਂ ਇਹੀ ਕਹਿੰਦਾ ਕਿਉਂਕਿ ਆਮ ਤੌਰ 'ਤੇ ਇੱਦਾਂ ਦੇ ਟਾਈਮਾਂ ਦੇ ਉੱਤੇ ਬਹੁਤ ਲੋਕ ਨੇ, ਮੈਂ ਦੇਖ ਰਿਹਾ ਮਨਜੀਤ ਜੀ ਇਸ ਵੇਲੇ, ਕਿ ਜੇ ਤੁਸੀਂ ਕਮਿਊਨੀਕੇਸ਼ਨ ਜਿਹੜਾ ਜੇ ਆਪਣਾ ਬੰਦ ਕਰ ਦਿੰਦੇ ਹੋ ਤਾਂ ਉਹ ਇੰਨਾ ਰੋਂਗ ਇੰਪ੍ਰੈਸ਼ਨ ਜਾਂਦਾ ਜਿਨ੍ਹਾਂ ਨੇ ਇੱਕ ਦੂਜੇ ਨਾਲ ਲੈਣ ਦੇਣਾ ਜਿਨ੍ਹਾਂ ਦਾ। ਸੋ ਦੇਣਦਾਰੀਆਂ ਇਸ ਵੇਲੇ ਬਹੁਤ ਵੱਡੀਆਂ ਖੜੀਆਂ ਨੇ। ਸੋ ਜਦੋਂ ਆਪਾਂ ਡਾਕੂਮੈਂਟੇਸ਼ਨ ਦੇ ਵਿੱਚ ਇਹਨੂੰ ਇੱਕ ਐਗਜ਼ਾਮਪਲ ਇੱਦਾਂ ਲੈ ਲੈਂਦੇ ਹਾਂ ਕਿ ਫੋਰ ਐਗਜ਼ਾਮਪਲ ਤੁਸੀਂ ਕਿਸੇ ਬੈਂਕ ਦੇ ਨਾਲ ਉਹਨਾਂ ਦੇ ਨਾਲ ਲੋਨ ਦਾ ਆਦਾਨ ਪ੍ਰਦਾਨ ਦੇਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਲਾਇਬਲ ਹੋ, ਤੁਸੀਂ ਲਾਇਬਿਲਟੀ ਹੈ ਤੁਹਾਡੀ, ਤੁਸੀਂ ਕਮਿਟਮੈਂਟ ਕੀਤੀ ਹੋਈ, ਤੁਸੀਂ ਕੰਟਰੈਕਟ ਦੇ ਵਿੱਚ ਵੱਜੇ ਹੋਏ ਹੋ, ਤੇ ਜਦੋਂ ਉੱਥੇ ਤੁਸੀਂ ਕਮਿਊਨੀਕੇਸ਼ਨ ਬੰਦ ਕਰਦੇ ਹੋ ਤਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਣਾ। ਸੋ ਚਾਹੇ ਉਹ ਅੱਜ ਹੋਵੇ ਚਾਹੇ ਸਾਲ ਬਾਅਦ ਹੋਵੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡਾ ਨੁਕਸਾਨ ਹੋ ਰਿਹਾ ਡਾਕੂਮੈਂਟਸ ਦੇ ਵਿੱਚ, ਤੁਹਾਡੇ ਕ੍ਰੈਡਿਟ ਦੇ ਉੱਤੇ, ਤੁਹਾਡੇ ਫਿਊਚਰ ਬਿਜ਼ਨਸਿਸ ਦੇ ਲਈ ਜਾਂ ਫਿਊਚਰ ਕੰਮਾਂ ਕਾਰਾਂ ਦੇ ਲਈ। ਸੋ ਪਰ ਇਹੀ ਚੀਜ਼ ਤੁਸੀਂ ਇੱਦਾਂ ਆਪਣਾ ਅਪਲਾਈ ਕਰੋ ਤਾਂ ਯਾਰ ਵੀ ਸਾਡੇ ਰਿਸ਼ਤਿਆਂ 'ਚ ਕਿਉਂ, ਅਸੀਂ ਜਿੱਥੇ ਕੰਟਰੈਕਟ ਹੀ ਆ ਉਹ ਵੀ ਸਾਡੇ ਮਿਊਚੁਅਲ ਕੰਟਰੈਕਟਸ ਨੇ, ਵੀ ਤੁਸੀਂ ਕਿਸੇ ਦੋਸਤ ਮਿੱਤਰ ਦੇ ਕੋਲੋਂ ਕੋਈ ਪੇਮੈਂਟ ਲਈ ਸੀ, ਕਿਸੇ ਰਿਸ਼ਤੇਦਾਰ ਤੋਂ ਕੋਈ ਪੇਮੈਂਟ ਲਈ ਸੀ, ਜਾਂ ਕਿਸੇ ਬਿਜ਼ਨਸ ਦੇ ਵਿੱਚ ਮੰਨ ਲੈਂਦੇ ਕਿੰਨੇ ਕਲਾਇੰਟਸ ਇੱਕ ਦੂਜੇ ਨੂੰ ਕੁਛ ਟਰਮਸ ਚੱਲ ਰਹੀਆਂ ਹੁੰਦੀਆਂ ਨੇ ਕਿ 30 ਦਿਨ ਬਾਅਦ ਪੇਮੈਂਟ ਮਿਲਣੀ ਹੈ ਜਾਂ 60 ਦਿਨ ਬਾਅਦ ਮਿਲਣੀ ਹੈ ਜਾਂ 90 ਦਿਨ ਬਾਅਦ ਪੇਮੈਂਟ ਮਿਲਣੀ ਹੈ, ਤੇ ਜੇ ਉਹਨੂੰ ਅਸੀਂ ਡਿਲੇ ਕਰਨ ਲੱਗ ਜਾਈਏ ਤੇ ਨਾਲ ਕਮਿਊਨੀਕੇਸ਼ਨ ਬੰਦ ਕਰ ਦਈਏ ਤਾਂ ਉਹ ਫਿਰ ਸਾਡੇ ਲਈ ਕਿਤੇ ਨਾ ਕਿਤੇ ਉਹਦਾ ਨੁਕਸਾਨ ਹੋਣਾ ਹੀ ਹੈ ਜੀ। ਸੋ ਅਸੀਂ ਆਪ ਵੀ ਹਰਾਸ ਹੋਵਾਂਗੇ, ਆਪ ਵੀ ਟੈਨਸ਼ਨ 'ਚ ਹੋਵਾਂਗੇ ਤੇ ਬਾਕੀਆਂ ਨੂੰ ਵੀ ਟੈਨਸ਼ਨ ਦੇ ਰਹੇ ਹਾਂ। ਸੋ ਉਹਨੂੰ ਕਮਿਊਨੀਕੇਟ ਕਰਦੇ ਰਹੋ, ਪੋਜੀਸ਼ਨ ਕਰਦੇ ਰਹੋ, ਇੱਕ ਰਾਬਤਾ ਬੰਦ ਨਾ ਕਰੋ। ਸੋ ਇਹ ਬਹੁਤ ਲਾਜ਼ਮੀ ਹੈ, ਇੱਕ ਰੂਲ ਹੋਣਾ ਚਾਹੀਦਾ। ਜੀ ਮਨਜੀਤ ਜੀ
1: ਜੀ ਬਿਲਕੁਲ, ਹਰਜਿੰਦਰ ਹੋਰਾਂ ਨੂੰ ਦੋਸਤੋ ਗੱਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ 6474006862। ਹਰਜਿੰਦਰ ਕੁਛ ਹੋਰ ਐਡ ਕਰਨਾ ਚਾਹੁੰਦੇ
0: ਨੇ? ਹਾਂਜੀ, ਕੁਇਕਲੀ ਮਨਜੀਤ ਜੀ, ਆਪਾਂ ਨਾ ਮੈਂ ਕੁਛ ਇੱਕ ਪ੍ਰੋਪਰਟੀਜ਼ ਨੇ ਜਿਨ੍ਹਾਂ ਦੇ ਲਈ ਮੈਂ ਦੱਸਣਾ ਚਾਹੁੰਦਾ। ਇੱਕ ਤਾਂ ਆਪਣੇ ਕੋਲ 3-4 ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਟਰੱਕ ਯਾਰਡ ਨੇ, ਅਗਰ ਸਾਡੇ ਕੋਲ ਸਰੋਤੇ ਟਰੱਕ ਯਾਰਡ ਦੇ ਲਈ ਟਰੱਕ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਜਗ੍ਹਾ ਲੱਭ ਰਹੇ ਸੀਗੇ। ਸੋ 1 acre ਤੋਂ ਲੈ ਕੇ 6 acre ਤੱਕ ਜਿੰਨੀ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ, ਹਾਈਵੇ 50 ਤੇ ਕੰਟਰੀ ਸਾਈਡ ਦੇ ਏਰੀਆ ਵਿੱਚ ਫੁੱਲੀ ਫੈਂਸਡ ਤੇ ਪ੍ਰੋਪਰ ਲਾਈਟਿੰਗ ਵਗੈਰਾ ਲੱਗੀ ਹੋਈ ਹੈ, 24 ਘੰਟੇ 7 ਦਿਨ ਕੈਮਰਾ ਸਰਵੇਲੈਂਸ ਤੇ ਲਾਈਵ ਸਿਕਿਉਰਿਟੀ ਦਾ ਇੰਤਜ਼ਾਮ ਹੈ ਇੱਥੇ। ਸੋ ਇਸ ਟਰੱਕ ਯਾਰਡ ਨੂੰ ਜੇ ਤੁਸੀਂ ਲੀਜ਼ ਤੇ ਲੈਣਾ ਚਾਹੁੰਦੇ ਹੋ, 1 acre ਵੀ 2 acre 3-4-5-6 ਜਾਂ ਸਾਰੇ ਦਾ ਸਾਰਾ ਇਕੱਠਾ ਲੈਣਾ ਜਾਂ ਲਿਮਿਟਿਡ ਸਪੋਟ ਚਾਹੀਦੇ ਨੇ, ਤਾਂ ਇੱਕ ਵਾਰੀ ਕੰਟੈਕਟ ਕਰ ਲਿਓ। 1-2 ਦੀ ਜਗ੍ਹਾ ਦੇ ਮਿਲਟਨ ਦੇ ਵਿੱਚ 5 ਏਕੜ ਨੇ, ਸੋ ਉਹਦੇ 'ਚ ਵੀ 1, 2, 3, 4, 5 ਜਿਸ ਤਰ੍ਹਾਂ ਦੀ ਵੀ ਰਿਕੁਆਇਰਮੈਂਟ ਹੋਏਗੀ, ਫੁੱਲੀ ਫੈਂਸਡ ਅਤੇ ਸਿਕਿਓਰ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ 24 ਘੰਟੇ 7 ਦਿਨ ਇੱਥੇ ਵੀ ਕੈਮਰਾ ਸਰਵੇਲੈਂਸ ਹੈ, ਅਤੇ ਨਾਲ ਇਹਦੇ ਵਿੱਚ ਇੱਕ ਪੋਰਟੇਬਲ ਆਫਿਸ ਵੀ ਅਵੇਲੇਬਲ ਹੈ, ਅਤੇ ਟਰੱਕ ਸਟੋਪ ਦੇ ਬਿਲਕੁਲ ਨੇੜੇ ਆ, ਬੜੀ ਕਨਵੀਨੀਅੰਟ ਲੋਕੇਸ਼ਨ ਹੈ, ਹਾਈਵੇ 401 ਅਤੇ ਐਗਜ਼ਿਟ 320 ਦੇ ਨੇੜੇ ਇੱਥੇ ਮਿਲਟਨ ਦੇ ਵਿੱਚ। ਇਹਨੂੰ ਵੀ ਅਗਰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਤਾਂ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਫਿਰ ਆਪਣੇ ਕੋਲ ਇੱਕ ਵੁੱਡ ਸਟਾਕ ਦੇ ਵਿੱਚ 7 ਏਕੜ ਨੇ, ਜੇ ਤੁਸੀਂ ਉਹਨਾਂ ਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਫੁੱਲੀ ਫੈਂਸ ਅਤੇ ਸਿਕਿਉਰਡ, ਇਹ ਵੀ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਯਾਰਡ ਹੈ, ਟਰੱਕ ਖੜ੍ਹੇ ਕਰਨ ਲਈ ਜਾਂ ਕਮਰਸ਼ੀਅਲ ਯੂਜਸ ਦੇ ਲਈ, ਤਾਂ ਇਹ ਵੀ ਫੁੱਲੀ ਫੈਂਸ ਅਤੇ ਸਿਕਿਉਰਡ ਹੈ। ਇਹਦੇ 'ਚ ਇੱਕ ਮਕੈਨਿਕ ਸ਼ੋਪ ਅਤੇ ਆਫਿਸ ਵੀ ਅਵੇਲੇਬਲ ਹੈ, ਕੈਮਰਾਜ ਲੱਗੇ ਹੋਏ ਨੇ 24 ਘੰਟੇ 7 ਦਿਨ, ਸਿਕਿਉਰਿਟੀ ਇਹਦੇ ਲਈ ਕੈਮਰਾਜ ਦੇ ਨਾਲ ਸਰਵੇਲੈਂਸ ਹੁੰਦੀ ਹੈ। ਸੋ ਇਹਨੂੰ ਵੀ ਅਗਰ ਤੁਸੀਂ ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ 6474006862, ਸੋ ਬਰੈਂਪਟਨ, ਮਿਲਟਨ ਜਾਂ ਵੁੱਡਸਟਾਕ, ਜਿਹੜੇ ਵੀ ਸ਼ਹਿਰ ਦੇ ਵਿੱਚ ਤੁਹਾਡੀ ਲੋੜ ਹੈ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ। ਇੱਕ ਫੋਰ ਸੇਲ ਆਪਣੇ ਕੋਲ ਟਰੱਕ ਯਾਰਡ ਹੈ, ਇਹ ਹੈਗੇ ਨੇ ਲਗਭਗ 2 ਏਕੜ ਤੋਂ ਵੀ ਥੋੜ੍ਹਾ ਸਾਈਜ਼ ਵੱਧ ਹੈ, ਅਤੇ ਇੰਡਸਟਰੀਅਲ ਬੀ ਜ਼ੋਨਿੰਗ ਹੈ, ਸੋ ਇਹਦੇ ਵਿੱਚ ਵੀ ਕਾਫੀ ਅਲੱਗ ਅਲੱਗ ਆਪਸ਼ਨ ਦੇ ਲਈ ਇਹਨੂੰ ਐਕਸਪਲੋਰ ਕੀਤਾ ਜਾ ਸਕਦਾ। ਕੋਈ ਮੈਨੂਫੈਕਚਰਿੰਗ ਲਈ, ਵੇਅਰ ਹਾਊਸਿੰਗ ਲਈ, ਕੋਈ ਡਿਸਟ੍ਰੀਬਿਊਸ਼ਨ ਸੈਂਟਰ ਵਗੈਰਾ ਬਣਾਉਣਾ, ਜਾਂ ਕੋਈ ਕਿਸੇ ਤਰ੍ਹਾਂ ਦੀ ਰਿਪੇਅਰ ਸ਼ਾਪਸ ਵਗੈਰਾ ਬਣਾਉਣੀਆਂ ਹੋਣਗੀਆਂ, ਜਾਂ ਕੁਛ ਵੀ ਇਹਦੇ ਵਿੱਚ ਅਲੱਗ ਅਲੱਗ ਆਪਸ਼ਨ ਐਕਸਪਲੋਰ ਕੀਤੀਆਂ ਜਾ ਸਕਦੀਆਂ। ਸੋ ਇਹ 2 ਏਕੜ ਪਲੱਸ ਲਾਟ ਜਿੱਥੇ ਇੰਡਸਟਰੀਅਲ ਬੀ ਜ਼ੋਨਿੰਗ ਦੇ ਨਾਲ ਤੁਸੀਂ ਚਾਹੇ ਉਹਨੂੰ ਅੱਗੇ ਟਰੈਕਟਰ ਟ੍ਰੇਲਰ ਦੇ ਲਈ ਜਾਂ ਮਕੈਨਿਕ ਸ਼ਾਪ ਲਈ ਜਾਂ ਕਿਸੇ ਵੀ ਹੋਰ ਆਪਸ਼ਨ ਦੇ ਲਈ ਐਕਸਪਲੋਰ ਕਰਨਾ, ਤਾਂ ਆਪਸ਼ਨ ਹੋਣਗੀਆਂ। ਇਹਨੂੰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਗੋਲਫ ਦੇ ਵਿੱਚ 2+ ਏਕੜ ਲਾਟ 6474006862, 6474006862 6864 ਦੇ ਉੱਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ। ਅਤੇ ਹੋਰ ਵੀ ਕਾਫੀ ਸਾਰੀਆਂ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀਆਂ ਤੁਹਾਡੀਆਂ ਕੋਈ ਰਿਕੁਆਇਰਮੈਂਟਸ ਨਹੀਂ ਤਾਂ ਸਾਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ, ਟੀਮ ਹਰਜਿੰਦਰ ਗਿੱਲ, ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜੀ ਮਨਜੀਤ
1: ਜੀ, ਬਿਲਕੁਲ ਹਰਜਿੰਦਰ, ਅਤੇ ਹੁੰਦੀ ਗੱਲ ਜੀ ਨੈਕਸਟ ਪ੍ਰੋਗਰਾਮ ਦੇ ਵਿੱਚ ਦੈਨ ਫਿਰ।
0: ਜੀ ਬਹੁਤ ਮਿਹਰਬਾਨੀ ਜੀ,
1: ਸ਼ੁਕਰੀਆ ਜੀ। 6474006862 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਸਾਨੂੰ ਇੱਕ ਯੋਗਾ ਕਲਾਸਿਸ ਵਾਸਤੇ ਸਪੇਸ ਦੀ ਜ਼ਰੂਰਤ ਹੈ, ਕੋਈ 400-500 ਸਕੁਆਇਰ ਫੀਟ ਦਾ ਏਰੀਆ ਹੋਵੇ ਜਿੱਥੇ 15-20 ਜਿਹੜੇ ਉਹਨਾਂ ਦੇ ਸਟੂਡੈਂਟਸ ਅਕੋਮੋਡੇਟ ਹੋ ਸਕਣ। ਬਰੈਂਪਟਨ ਦੇ ਵਿੱਚ ਅਗਰ ਏਅਰਪੋਰਟ ਐਂਡ ਕੁਈਨ ਸਟਰੀਟ ਦੇ ਨੇੜੇ ਤੇੜੇ ਕਿਤੇ ਵੀ ਕੋਈ ਤੁਹਾਡੇ ਪਾਸ ਮੇਨ ਫਲੋਰ ਦੇ ਉੱਤੇ ਸਪੇਸ ਹੈ, ਕਿਸੇ ਪਲਾਜ਼ੇ ਦੇ ਵਿੱਚ ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 4166691379 ਟੈਲੀਫੋਨ ਨੰਬਰ 'ਤੇ, ਅਤੇ ਸਾਡੇ ਕੋਲ ਇੱਕ 550 ਸਕੁਆਇਰ ਫੀਟ ਦਾ ਆਫਿਸ ਸਪੇਸ ਅਵੇਲੇਬਲ ਹੈ ਜੀ। ਇਸ ਵੇਲੇ ਰੈਨਵੇ ਡਰਾਈਵ 'ਤੇ ਆ, ਸੈਕਿੰਡ ਫਲੋਰ 'ਤੇ ਆ, ਬਹੁਤ ਸ਼ਾਨਦਾਰ ਇਹ ਆਫਿਸ ਹੈ, ਨਵਾਂ ਪੇਂਟ ਇਹਨੂੰ ਕੀਤਾ ਹੋਇਆ। ਅਗਰ ਉਹ ਤੁਸੀਂ ਰੈਂਟ 'ਤੇ ਲੈਣਾ, ਲੀਜ਼ 'ਤੇ ਲੈਣਾ ਚਾਹੁੰਦੇ ਹੋ ਤਾਂ ਤਦ ਵੀ ਤੁਸੀਂ ਸਾਨੂੰ 416-669-1379 'ਤੇ ਕਾਲ ਕਰ ਸਕਦੇ ਹੋ। ਅਤੇ ਜਿਹੜੀ ਡਾਂਸ ਸਟੂਡੀਓ ਵਗੈਰਾ ਜਾਂ ਯੋਗਾ ਵਾਸਤੇ ਕਲਾਸਿਸ ਦੇ ਵਾਸਤੇ ਜਿਹੜੀ ਸਪੇਸ ਚਾਹੀਦੀ ਹੈ ਉਹ ਏਅਰਪੋਰਟ ਕੁਈਨ ਦੇ ਏਰੀਏ 'ਚ ਕਿਤੇ ਵੀ ਲੱਗ ਸਕੇ, ਕਿਤੇ ਵੀ ਤੁਹਾਡੇ ਪਾਸ ਇੱਧਰ ਅਗਰ ਗੌਰ ਵਾਲੀ ਸਾਈਡ 'ਤੇ ਵੀ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਲਿਓ। ਕੋਈ 300-400 ਸਕੁਆਇਰ ਫੀਟ ਦਾ ਹੋਵੇ ਖੁੱਲ੍ਹਾ ਰੂਮ, 500 ਸਕੁਆਇਰ ਫੀਟ ਤੱਕ ਵੀ ਜਿਹੜਾ ਉਹ ਚੱਲੇਗਾ, ਸੋ ਉਹਦੇ ਲਈ ਵੀ 416-669-1379 'ਤੇ ਸੰਪਰਕ ਤੁਸੀਂ ਕਰ ਲੈਣਾ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਕ੍ਰਿਕਟ ਦੇ ਵਿੱਚ ਇੰਗਲੈਂਡ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਸੈਕਿੰਡ ਟੈਸਟ ਖੇਡਿਆ ਜਾ ਰਿਹਾ ਸੀ ਇੰਗਲੈਂਡ ਦੇ ਵਿੱਚ, ਇੰਗਲੈਂਡ ਨੇ ਜਿੱਤ ਲਿਆ ਜੀ 194 ਦੌੜਾਂ ਦੇ ਨਾਲ। ਹੁਣੇ ਹਾਲੇ ਸਮਾਪਤੀ ਹੋਈ ਹੈ ਇਸ ਮੈਚ ਦੀ, 290 ਦੌੜਾਂ ਇੰਗਲੈਂਡ ਬਣਾਈਆਂ ਸਨ ਪਹਿਲੀ ਪਾਰੀ 'ਚ, ਪਾਕਿਸਤਾਨ 110 'ਤੇ ਆਊਟ ਹੋ ਗਏ। ਦੂਸਰੀ ਪਾਰੀ ਇੰਗਲੈਂਡ ਦੀ 208 'ਤੇ ਸਿਮਟੀ ਅਤੇ ਪਾਕਿਸਤਾਨ 194 ਦੌੜਾਂ ਬਣਾ ਸਕਿਆ ਦੂਸਰੀ ਪਾਰੀ ਦੇ ਵਿੱਚ। ਸੋ ਇੰਗਲੈਂਡ ਨੇ 194 ਦੌੜਾਂ ਦੇ ਨਾਲ ਇਹ ਸੈਕਿੰਡ ਟੈਸਟ ਜਿਹੜਾ ਉਹ ਜਿੱਤ ਲਿਆ ਜੀ। ਅਤੇ ਵੋਮੈਨਜ਼ ਏਸ਼ੀਆ ਕੱਪ ਚੱਲ ਰਿਹਾ ਦੁਬਈ ਦੇ ਵਿੱਚ, ਇੰਡੀਅਨ ਵੋਮੈਨ ਐਂਡ ਥਾਈਲੈਂਡ ਵੋਮੈਨ ਦੇ ਦਰਮਿਆਨ ਅੱਜ ਮੈਚ ਜਿਹੜਾ ਖੇਡਿਆ ਜਾ ਰਿਹਾ। ਇੰਡੀਆ ਦੀਆਂ ਕੁੜੀਆਂ ਨੇ 159 ਦੌੜਾਂ 9 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ, ਅਤੇ ਥਾਈਲੈਂਡ ਇਸ ਵੇਲੇ 46 ਦੌੜਾਂ ਬਣਾ ਚੁੱਕਿਆ, 6 ਖਿਡਾਰੀ ਆਊਟ ਨੇ, 10.2 ਓਵਰਸ ਖੇਡੇ ਜਾ ਚੁੱਕੇ ਨੇ, 114 ਦੌੜਾਂ ਦੀ ਜ਼ਰੂਰਤ ਹੈ ਅਤੇ 58 ਗੇਂਦਾਂ ਬਾਕੀ ਬਚ ਰਹੀਆਂ ਨੇ ਜੀ। ਜੁੜੇ ਹੋਏ ਸੀ ਤੁਸੀਂ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਅਤੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ। ਆਪਾਂ ਇੱਕ ਸਟੇਸ਼ਨ ਆਈ ਡੀ ਲੈਂਦੇ, ਉਸ ਤੋਂ ਬਾਅਦ ਜੁੜਦੇ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
2: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਜ਼ੁਬਾਨ ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
2: ਗੱਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com। gillsweetfactory.com, ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
4: Visitor to Canada, out of province coverage, buy karna chahne ho, ya apne parents ya grandparents li super visa insurance the best rates, best plans at the best option mare, ya phir 40-45% da discount lena chahne ho, ta hune contact karo 6474-0018-12 6474-0068-62।
5: Garnishment, power of sale notice, bank walo paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਜੀ ਦੋਸਤੋ, ਜੁੜਿਓ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ, ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 4162337368 ਜਾਂ ਫਿਰ 8297, ਜਾਂ ਫਿਰ ਤੁਸੀਂ ਜੇ ਕੋਈ ਟੈਕਸਟ ਵਗੈਰਾ ਜਾਂ ਵਟਸਐਪ ਦੇ ਰੂਪ ਦੇ ਵਿੱਚ ਮੈਸੇਜ ਕੋਈ ਵੀ ਭੇਜਣਾ, ਅਤੇ ਫਿਰ 4166691379 'ਤੇ ਭੇਜਿਆ ਜਾ ਸਕਦਾ ਹੁੰਦਾ ਜੀ। 416-669-1379 ਟੈਲੀਫੋਨ ਨੰਬਰ ਹੈ। ਫੀਲਡ ਹਾਕੀ ਵਰਲਡ ਕੱਪ ਅੱਜ ਸਮਾਪਤ ਹੋ ਗਿਆ, ਔਰ ਜੇ ਗੱਲ ਕਰੀਏ ਤਾਂ ਜਿਹੜੀਆਂ ਜਦੋਂ ਆਪਾਂ ਬਈ 16-16 ਟੀਮਾਂ ਸੀਗੀਆਂ, ਜੇ ਆਪਾਂ ਦੇਖਦੇ ਹਾਂ ਜਦੋਂ ਮੁੰਡਿਆਂ ਦੀਆਂ ਵੀ 16 ਟੀਮਾਂ ਸੀ ਅਤੇ ਕੁੜੀਆਂ ਦੀਆਂ ਵੀ 16 ਟੀਮਾਂ ਸੀ ਜਿਨ੍ਹਾਂ ਨੇ ਇਸ ਵਰਲਡ ਕੱਪ ਦੇ ਵਿੱਚ ਭਾਗ ਲਿਆ, ਅਤੇ ਅੱਜ ਫਾਈਨਲ ਥੋੜ੍ਹੀ ਦੇਰ ਪਹਿਲਾਂ ਜਿਹੜਾ ਮੁੰਡਿਆਂ ਦਾ ਸੀਗਾ ਉਹਦਾ ਰਿਜ਼ਲਟ ਆ ਚੁੱਕਿਆ, ਕੁੜੀਆਂ ਦਾ ਇਸ ਤੋਂ ਪਹਿਲਾਂ ਜਿਹੜਾ ਹੋ ਗਿਆ ਸੀ। ਅਤੇ ਮੁੰਡਿਆਂ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ ਮਲੇਸ਼ੀਆ 16ਵੇਂ ਨੰਬਰ 'ਤੇ ਰਹੀ ਆ ਅਤੇ ਵੇਲਸ 15ਵੇਂ ਨੰਬਰ 'ਤੇ ਰਹੀ ਆ। 2-2 ਦੀ ਬਰਾਬਰੀ 'ਤੇ ਮੈਚ ਉਹਨਾਂ ਦਾ ਰਿਹਾ ਸੀ ਅਤੇ ਪੈਨਲਟੀਜ਼ ਦੇ ਵਿੱਚ ਵੇਲਸ ਨੇ ਬਾਜ਼ੀ ਮਾਰੀ ਹੈ। ਫਰਾਂਸ 13ਵੇਂ ਨੰਬਰ 'ਤੇ ਰਿਹਾ, ਜਪਾਨ 14ਵੇਂ ਨੰਬਰ 'ਤੇ ਰਿਹਾ। 3-1 ਦੇ ਨਾਲ ਜਪਾਨ ਜਿਹੜਾ ਫਰਾਂਸ ਹੈ ਜੀ ਉਹ ਜਿੱਤਿਆ। ਮਾਫ ਕਰਨਾ ਜੀ, ਹਾਂਜੀ ਹਾਂਜੀ, ਨਹੀਂ ਬਿਲਕੁਲ ਇਸੇ ਤਰ੍ਹਾਂ ਨਾਲ ਹੀ ਉਹ ਹੋਇਆ, ਅਤੇ ਮੈਂ ਸੋਚਿਆ ਸ਼ਾਇਦ ਕਿਤੇ ਨੰਬਰਸ ਦੇ ਵਿੱਚ ਗਲਤੀ ਤਾਂ ਨਹੀਂ ਹੈ। ਅਤੇ 12ਵੇਂ ਨੰਬਰ 'ਤੇ ਰਹੀ ਆ ਸਾਊਥ ਅਫਰੀਕਾ ਅਤੇ 11ਵੇਂ 'ਤੇ ਪਾਕਿਸਤਾਨ ਦੀ ਟੀਮ ਰਹੀ ਆ। 4-4 ਦੀ ਬਰਾਬਰੀ 'ਤੇ ਮੈਚ ਰਿਹਾ, ਉਸ ਤੋਂ ਬਾਅਦ ਪਾਕਿਸਤਾਨ ਪੈਨਲਟੀ ਦੇ ਵਿੱਚ 4-3 ਦੇ ਨਾਲ ਜਿੱਤਿਆ। ਅਤੇ 10ਵੇਂ ਨੰਬਰ 'ਤੇ ਆਇਰਲੈਂਡ, 9ਵੇਂ 'ਤੇ ਨਿਊਜ਼ੀਲੈਂਡ, 6-3 ਦੇ ਨਾਲ ਇਹ ਮੁਕਾਬਲਾ ਖਤਮ ਹੋਇਆ ਸੀ। 8ਵੇਂ ਅਤੇ 7ਵੀਂ ਪੋਜੀਸ਼ਨ ਦੇ ਲਈ ਇੰਡੀਆ ਦਾ ਬੈਲਜੀਅਮ ਦੇ ਨਾਲ ਮੁਕਾਬਲਾ ਸੀ, 3-3 ਦੀ ਬਰਾਬਰੀ 'ਤੇ ਮੈਚ ਰਿਹਾ, ਫਿਰ ਬੈਲਜੀਅਮ 4-3 ਦੇ ਨਾਲ ਪੈਨਲਟੀ ਦੇ ਵਿੱਚ ਜਿੱਤ ਗਿਆ ਜੀ ਇੰਡੀਆ ਦੇ ਕੋਲੋਂ। ਸੋ ਇੰਡੀਆ ਦੀ ਟੀਮ ਜਿਹੜੀ 8ਵੇਂ ਨੰਬਰ 'ਤੇ ਰਹੀ ਹੈ। ਆਸਟ੍ਰੇਲੀਆ 5ਵੇਂ ਨੰਬਰ 'ਤੇ, ਇੰਗਲੈਂਡ 6ਵੇਂ ਨੰਬਰ 'ਤੇ, 2-0 ਦੇ ਨਾਲ ਆਸਟ੍ਰੇਲੀਆ ਨੇ ਮੈਚ ਜਿੱਤਿਆ। ਉਸ ਤੋਂ ਬਾਅਦ ਫਿਰ ਪਹਿਲੀਆਂ 4 ਟੀਮਾਂ ਜਿਹੜੀਆਂ ਟੌਪ ਦੀਆਂ 4 ਟੀਮ ਜੋ ਰਹੀਆਂ ਉਹਨਾਂ ਦੇ ਵਿੱਚ ਸੈਮੀਫਾਈਨਲ ਪਹਿਲਾ ਜਿਹੜਾ ਨੈਦਰਲੈਂਡ ਅਤੇ ਸਪੇਨ ਦੇ ਦਰਮਿਆਨ, ਸਪੇਨ ਨੇ 4-3 ਦੇ ਨਾਲ ਜਿੱਤਿਆ। ਦੂਜਾ ਸੈਮੀ ਜਰਮਨੀ ਐਂਡ ਅਰਜਨਟੀਨਾ, ਜਿਹਦੇ ਵਿੱਚ ਜਰਮਨੀ 2-1 ਦੇ ਨਾਲ ਬਾਜ਼ੀ ਮਾਰ ਗਿਆ। ਤੀਜੀ ਪੋਜੀਸ਼ਨ ਦੇ ਲਈ ਅਰਜਨਟੀਨਾ ਵਰਸਿਸ ਨੈਦਰਲੈਂਡ, 2-1 ਦੇ ਨਾਲ ਅਰਜਨਟੀਨਾ ਨੇ ਮੈਚ ਜਿੱਤ ਕੇ ਬ੍ਰੌਂਜ ਮੈਡਲ ਜਿੱਤਿਆ ਜੀ। ਅਤੇ ਫਾਈਨਲ ਸਪੇਨ ਵਰਸਿਸ ਜਰਮਨੀ, ਜਰਮਨੀ ਨੇ 1-0 ਦੇ ਨਾਲ ਇਹ ਅੱਜ ਦਾ ਜਿਹੜਾ ਮੈਚ ਜਿੱਤ ਕੇ ਵਰਲਡ ਕੱਪ ਗੋਲਡ ਮੈਡਲ ਜਿਹੜਾ ਜਿੱਤ ਲਿਆ ਜਰਮਨੀ ਨੇ। ਕੁੜੀਆਂ ਦੀਆਂ ਟੀਮਾਂ ਦੀ ਗੱਲ ਕਰ ਲਈਏ ਤਾਂ ਮੈਂ ਦੇਖ ਰਿਹਾ ਸੀ ਕਿ ਮੁੰਡਿਆਂ ਦੇ ਬਹੁਤੇ ਮੁਕਾਬਲੇ ਜਿਹੜੇ ਆ ਉਹ ਬਰਾਬਰੀ 'ਤੇ ਰਹੇ, ਅਤੇ ਉਸ ਤੋਂ ਬਾਅਦ ਫਿਰ ਪੈਨਲਟੀਜ਼ ਦੇ ਨਾਲ ਉਹ ਟੀਮਾਂ ਜਿੱਤੀਆਂ ਨੇ, ਪਰ ਇੱਥੇ ਸਿੱਧੇ ਜਿਹੜੀ ਜਿੱਤ ਹੈ ਉਹ ਤਕਰੀਬਨ ਸਾਰੀਆਂ ਹੀ ਜਿਹੜੀਆਂ 2-1 ਨੂੰ ਛੱਡ ਕੇ ਬਾਕੀ ਸਾਰੀਆਂ ਟੀਮਾਂ ਨੇ ਜਿਹੜੀ ਨਿਊਜ਼ੀਲੈਂਡ ਨੇ 3-2 ਨਾਲ ਚਿਲੀ ਨੂੰ ਹਰਾ ਕੇ 15ਵੀਂ ਪੋਜੀਸ਼ਨ 'ਤੇ, ਚਿਲੀ 16ਵੇਂ ਸਥਾਨ 'ਤੇ ਰਹੀ ਆ। ਆਇਰਲੈਂਡ ਵਰਸਿਸ ਸਾਊਥ ਅਫਰੀਕਾ, ਆਇਰਲੈਂਡ ਨੇ 1-0 ਨਾਲ ਮੈਚ ਜਿੱਤ ਕੇ 13ਵਾਂ ਸਥਾਨ, ਸਾਊਥ ਅਫਰੀਕਾ 14ਵੇਂ ਸਥਾਨ 'ਤੇ। ਜਪਾਨ ਵਰਸਿਸ ਸਕਾਟਲੈਂਡ, 2-1 ਦੇ ਨਾਲ ਜਪਾਨ 11ਵੇਂ ਅਤੇ ਸਕਾਟਲੈਂਡ 12ਵੇਂ ਨੰਬਰ 'ਤੇ ਰਿਹਾ। ਇੰਗਲੈਂਡ ਵਰਸਿਸ US, 3-1 ਨਾਲ ਇੰਗਲੈਂਡ ਨੇ 9ਵੀਂ ਪੋਜੀਸ਼ਨ ਹਾਸਲ ਕੀਤੀ ਅਤੇ US 10ਵੀਂ 'ਤੇ। ਸਪੇਨ ਅਤੇ ਚਾਈਨਾ ਜਿਹੜਾ ਉਹ 7ਵੀਂ 8ਵੀਂ ਪੋਜੀਸ਼ਨ ਵਾਸਤੇ 1-1 ਦੀ ਬਰਾਬਰੀ ਤੋਂ ਰਹਿਣ ਤੋਂ ਬਾਅਦ ਸਪੇਨ ਨੇ 1-0 ਪੈਨਲਟੀਜ਼ ਦੇ ਵਿੱਚ ਬਾਜ਼ੀ ਮਾਰੀ। 7ਵੀਂ ਪੋਜੀਸ਼ਨ 'ਤੇ ਸਪੇਨ ਅਤੇ 8ਵੀਂ 'ਤੇ ਚਾਈਨਾ ਰਹੀ। ਇੰਡੀਆ ਕੁੜੀਆਂ ਦੀ ਟੀਮ ਦੀ ਜਿਹੜੀ ਪਰਫਾਰਮੈਂਸ ਹੈ ਮੁੰਡਿਆਂ ਦੀ ਟੀਮ ਨਾਲੋਂ ਬੈਟਰ ਰਹੀ ਹੈ ਜੀ। 5ਵੇਂ ਪੋਜੀਸ਼ਨ ਹਾਸਲ ਕੀਤੀ ਹੈ ਇੰਡੀਅਨ ਕੁੜੀਆਂ ਦੀ ਟੀਮ ਨੇ, 3-1 ਨਾਲ ਜਰਮਨੀ ਨੂੰ ਹਰਾਇਆ। ਜਰਮਨੀ 6ਵੇਂ ਨੰਬਰ 'ਤੇ ਰਹੀ। ਅਤੇ ਸੈਮੀਫਾਈਨਲ ਪਹਿਲਾਂ ਨੈਦਰਲੈਂਡ ਐਂਡ ਬੈਲਜੀਅਮ ਦੇ ਦਰਮਿਆਨ ਖੇਡਿਆ ਗਿਆ, ਨੈਦਰਲੈਂਡ 1-0 ਨਾਲ ਜੇਤੂ ਰਿਹਾ। ਦੂਜਾ ਸੈਮੀ ਅਰਜਨਟੀਨਾ ਵਰਸਿਸ ਆਸਟ੍ਰੇਲੀਆ, ਅਰਜਨਟੀਨਾ 1-0 ਦੇ ਨਾਲ ਆਸਟ੍ਰੇਲੀਆ ਨੂੰ ਹਰਾ ਕੇ, ਤੋ ਦੋਨੋਂ ਨੈਦਰਲੈਂਡ ਅਤੇ ਅਰਜਨਟੀਨਾ ਫਾਈਨਲ 'ਚ ਪਹੁੰਚੇ। ਬੈਲਜੀਅਮ ਅਤੇ ਆਸਟ੍ਰੇਲੀਆ 3ਜੇ ਨੰਬਰ ਦੇ ਵਾਸਤੇ, ਬੈਲਜੀਅਮ ਨੇ 1-0 ਨਾਲ ਆਸਟ੍ਰੇਲੀਆ ਨੂੰ ਹਰਾ ਕੇ ਬ੍ਰੌਂਜ ਮੈਡਲ ਜਿੱਤਿਆ। ਆਸਟ੍ਰੇਲੀਆ 4ਥੇ ਨੰਬਰ 'ਤੇ ਰਹੀ ਹੈ। ਅਤੇ ਅਰਜਨਟੀਨਾ ਨੈਦਰਲੈਂਡ ਦਾ ਫਾਈਨਲ ਮੁਕਾਬਲਾ ਜਿਹੜਾ ਕੁੜੀਆਂ ਦਾ 1-1 ਦੀ ਬਰਾਬਰੀ 'ਤੇ ਰਿਹਾ, ਲੇਕਿਨ ਅਰਜਨਟੀਨਾ ਨੇ 3-1 ਨਾਲ ਪੈਨਲਟੀਜ਼ ਦੇ ਵਿੱਚ ਜਿੱਤ ਕੇ ਮੈਚ ਜਿਹੜਾ ਕੁੜੀਆਂ ਦੀਆਂ ਟੀਮਾਂ 'ਚ ਵਰਲਡ ਕੱਪ ਦਾ ਗੋਲਡ ਮੈਡਲ ਉਹਨਾਂ ਨੇ ਜਿੱਤਿਆ ਜੀ। ਸੋ ਅੱਜ ਇਹ ਜਿਹੜਾ ਫੀਲਡ ਹਾਕੀ ਦਾ 15 ਤਰੀਕ ਤੋਂ ਚੱਲ ਰਹੇ ਸੀ ਮੁਕਾਬਲੇ, ਉਹਦੀ ਸਮਾਪਤੀ ਹੋ ਗਈ ਹੈ। ਸੋ ਜਰਮਨੀ ਮੁੰਡਿਆਂ ਦੀਆਂ ਟੀਮ 'ਚ ਗੋਲਡ ਮੈਡਲਿਸਟ ਬਣੇ ਨੇ ਅਤੇ ਅਰਜਨਟੀਨਾ ਜਿਹੜਾ ਕੁੜੀਆਂ ਦੇ ਵਿੱਚ ਜਾਂ ਕੁੜੀਆਂ ਦੀ ਟੀਮ ਨੇ ਉਹਨਾਂ ਨੇ ਗੋਲਡ ਮੈਡਲ ਜਿੱਤਿਆ। ਹਾਂ ਜੁੜਿਓ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਮੈਂ ਰੇਟਸ ਦੀ ਗੱਲ, ਜਿਹੜੇ ਵਾਟਰ ਰੇਟਸ ਹੈ ਉਹ ਹੁਣ ਕਿਉਂਕਿ ਇਲੈਕਸ਼ਨਸ ਆ ਰਹੀਆਂ ਨੇ, ਮਿਊਂਸੀਪਲ ਇਲੈਕਸ਼ਨਸ ਅਕਤੂਬਰ ਦੇ ਵਿੱਚ ਹੋਣੀਆਂ ਨੇ, ਸਾਰੇ ਹੀ ਇਸ ਵੇਲੇ ਜਿੰਨੇ ਕੈਂਡੀਡੇਟਸ ਨੇ ਉਹ ਪੂਰੇ ਰੁੱਝੇ ਹੋਏ ਨੇ ਜੀ ਆਪੋ ਆਪਣੀ ਗੱਲਬਾਤ ਕਹਿਣ ਦੇ ਲਈ। ਜਿੱਥੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ, ਜਿੱਥੇ ਕਿਤੇ ਇਕੱਠ ਹੁੰਦਾ ਅਤੇ ਉਹ ਉਹਨਾਂ ਦੀ ਡਿਊਟੀ ਵੀ ਆ ਔਰ ਆਪਣਾ ਫਰਜ਼ ਵੀ ਸਮਝਦੇ ਹੋਏ ਉੱਥੇ ਉਹ ਪਹੁੰਚਦੇ ਨੇ, ਅਤੇ ਮੌਕਾ ਵੀ ਉਹਨਾਂ ਨੂੰ ਮਿਲਦਾ ਕਿ ਕੋਈ ਵੀ ਗੈਦਰਿੰਗ ਜਿੱਥੇ ਹੈ ਉੱਥੇ ਲੋਕ ਇਕੱਠੇ ਹੋਏ ਹੁੰਦੇ ਨੇ। ਸੋ ਉਹਨਾਂ ਨੂੰ ਆਪਣੀ ਗੱਲ ਕਹਿ ਦੇਣੀ, ਬਹੁਤ ਸਾਰੇ ਲੋਕਾਂ ਤੱਕ ਪਹੁੰਚ ਜਾਣੀ ਇੱਕ ਜ਼ਰੀਆ ਵੀ ਉਹ ਬਣ ਜਾਂਦਾ। ਅਤੇ ਮੈਂ ਦੇਖ ਰਿਹਾ ਸੀ ਕਿ ਜਿੱਥੇ ਆਪਾਂ ਪ੍ਰੋਪਰਟੀ ਟੈਕਸਿਸ ਦੀ ਗੱਲ ਆਮ ਚੱਲਦੀ ਹੈ, ਉਹ ਬੜੇ ਸਪਸ਼ਟ ਹੁੰਦੇ ਨੇ ਸਾਡੇ ਕੋਲ ਜਦੋਂ ਬਿਲਿੰਗ ਹੁੰਦੀ ਹੈ ਅਤੇ ਬਿੱਲ ਸਾਡੇ ਕੋਲ ਪਹੁੰਚਦਾ ਅਤੇ ਸਾਨੂੰ ਦਿਸ ਪੈਂਦਾ, ਬੜਾ ਮੌਕਾ ਸਾਡੇ ਕੋਲ ਹੁੰਦਾ ਕਿ ਅਸੀਂ ਦੇਖ ਲੈਂਦੇ ਹਾਂ ਕਿ ਕੰਪੇਅਰ ਕਰ ਲੈਂਦੇ ਹਾਂ। ਪਰ ਪਾਣੀ ਦੇ ਜਿਹੜੇ ਰੇਟਸ ਨੇ, ਮੈਂ ਆਪਣਾ ਬਿੱਲ ਜਦੋਂ ਮੈਂ ਦੇਖਦਾ ਸੀਗਾ ਅਤੇ ਮੈਂ ਦੇਖਿਆ ਕਿ ਪਿਛਲੇ ਸਾਲ ਨਾਲੋਂ ਜੇ ਹੁਣ ਪੂਰੇ ਇੱਕ ਸਾਲ ਬਾਅਦ ਉਹਨੂੰ ਕੰਪੇਅਰ ਕਰਦੇ ਹਾਂ ਅਤੇ ਉਹਦੇ 'ਚ 9.6% ਦਾ ਵਾਧਾ ਹੋਇਆ। ਤੁਸੀਂ ਜਿਹੜਾ ਹੁਣ ਪਾਣੀ ਦਾ ਬਿੱਲ ਪੇ ਕਰਨਾ ਸਪਟੰਬਰ ਦੇ ਵਿੱਚ, ਉਹਨੂੰ ਦੇਖਿਓ ਤੁਸੀਂ ਅਗਸਤ 26 ਨਾਲੋਂ ਅਗਸਤ 25 ਦੇ ਨਾਲ ਕੰਪੇਅਰ ਕਰਿਓ, ਜਿੰਨੇ ਵੀ ਯੂਨਿਟ ਤੁਸੀਂ ਯੂਜ਼ ਕੀਤੇ ਉਹਦੇ ਮੁਤਾਬਕ ਪਰ ਯੂਨਿਟ ਕਿੰਨਾ ਰੇਟ ਸੀ ਪਿਛਲੇ ਸਾਲ ਅਤੇ ਕਿੰਨਾ ਇਸ ਸਾਲ ਆ। ਸੋ ਮੇਰੇ ਹਿਸਾਬ ਨਾਲ ਜੋ ਮੈਂ ਕੈਲਕੂਲੇਸ਼ਨ ਕੀਤੀ ਅਕੋਰਡਿੰਗ ਟੂ ਮਾਈ ਜਿਹੜਾ ਪਰਸਨਲ ਬਿੱਲ ਹੈ, ਉਹ 9.6% ਉਹਦੇ 'ਚ ਵਾਧਾ ਹੋਇਆ, ਜੋ ਕਿ ਅਸੀਂ ਮੇਰਾ ਖਿਆਲ ਹੈ ਕਿ ਕਦੀ ਨੋਟ ਹੀ ਨਹੀਂ ਕੀਤੀ, ਇਹ ਗੱਲ ਨੋਟਿਸ ਹੀ ਨਹੀਂ ਲਿਆ ਇਸ ਚੀਜ਼ ਦਾ ਕਿ ਇਹ ਵਾਧਾ ਵੀ ਜਿਹੜਾ ਹੋ ਰਿਹਾ। ਸੋ ਹੁਣ ਜਿੰਨੇ ਵੀ ਕੈਂਡੀਡੇਟਸ ਆਉਣੇ ਨੇ ਜੀ, ਉਹਨਾਂ ਨੂੰ ਤੁਸੀਂ ਕੁਸ਼ਚਨ ਜ਼ਰੂਰ ਕਰਨਾ ਕਿ ਇਹ ਜਿਹੜੇ ਰੇਟਸ ਨੇ ਇਹ ਕਿਸ ਬੇਸ 'ਤੇ, ਕਿਵੇਂ ਸਾਨੂੰ ਯਾਨੀ ਕਿ ਸਾਡੀਆਂ ਜੇਬਾਂ ਜਿਹੜੀਆਂ ਉਹ ਖਾਲੀ ਹੋ ਰਹੀਆਂ ਨੇ, ਇੱਕ ਪਾਸੇ ਇਕੋਨਮੀ ਦੇ ਹਾਲਾਤ ਨੇ, ਦੂਜੇ ਪਾਸੇ ਕੰਮਾਂ ਕਾਰਾਂ ਦਾ, ਔਰ ਤੀਸਰੀ ਜਿਹੜੀ ਮਹਿੰਗਾਈ ਆ ਗਰੋਸਰੀ ਜਿਹੜੀ ਹੈ। ਕੱਲ੍ਹ ਮੈਨੂੰ ਵੀ ਮੌਕਾ ਮਿਲਿਆ ਥੋੜ੍ਹੇ ਜਿਵੇਂ ਕੋਈ ਗੈਦਰਿੰਗ ਜਿਹੜੀ ਹੋਈ ਸੀ ਜਿਹੜਾ ਸਨੋ ਕੈਪ ਪਾਰਕ ਦੇ ਵਿੱਚ, ਸਿਟੀਜ਼ਨ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦੀ ਐਨੂਅਲ ਜਿਹੜੀ ਮੀਟਿੰਗ ਸੀ, ਆਈ ਮੀਨ ਪਿਕਨਿਕ ਸੀ ਜੀ ਉਹਨਾਂ ਦੀ ਜਿਹੜੀ ਐਨੂਅਲੀ ਉਹ ਅਰੇਂਜ ਕਰਦੇ ਨੇ, ਤਾਂ ਉੱਥੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਆਏ ਬਣ ਕਿ ਸਾਡੇ ਜਿਹੜੇ ਫਿਊਚਰ ਦੇ ਲਈ ਫੈਡਰਲ ਵਾਸਤੇ ਵੀ ਆਪਣੀ ਜ਼ੋਰ ਅਜ਼ਮਾਈ ਕਰਨਗੇ, ਉਹ ਵੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਸੋ ਕਿਤੇ ਨਾ ਕਿਤੇ ਸਾਨੂੰ ਇਹ ਗੱਲਾਂ ਜਿਹੜੀਆਂ ਉਹਨਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਔਰ ਸਮਝਦੇ ਵੀ ਨੇ, ਲੇਕਿਨ ਉਹਦਾ ਸਲੂਸ਼ਨ ਕਿੱਥੇ ਆ, ਕਿਵੇਂ ਲਿਆ ਸਕਦੇ ਆ, ਇਹ ਹੁਣ ਉਹਨਾਂ ਦੇ ਹੱਥ ਵੱਸ ਜ਼ਰੂਰ ਇਹ ਹੁੰਦਾ ਕਿ ਕਿਵੇਂ ਉਸ ਨੂੰ ਕੰਟਰੋਲ ਜਿਹੜਾ ਕੀਤਾ ਜਾ ਸਕਦਾ। ਮੈਨੂੰ ਲੱਗਦਾ ਪ੍ਰੇਮ ਜੀ ਔਨ ਏਅਰ ਆਏ ਨੇ ਜੀ, 6643 ਆਖਰੀ ਨੰਬਰ ਨੇ, ਪ੍ਰੇਮ ਜੀ ਤੁਸੀਂ ਹੋ?
1: ਨਹੀਂ ਗਿੱਲ ਸਾਹਿਬ, ਮੈਂ
0: ਕੁਲਦੀਪ ਗਰੇਵਾਲ ਜੀ ਆ, ਸੋਰੀ ਤੁਹਾਡਾ ਨੰਬਰ ਮੈਨੂੰ ਲੱਗ ਗਿਆ ਸੀ ਕਿ ਉਹ ਮੈਚ ਜਿਹਾ ਕਰਦਾ ਥੋੜ੍ਹਾ ਲਾਸਟ ਵਿੱਚ। ਹਾਂਜੀ ਹਾਂਜੀ ਕੁਲਦੀਪ ਜੀ,
1: ਪਹਿਲੀ ਗੱਲ ਤਾਂ ਮੈਂ ਔਨਲਾਈਨ ਆ ਹਾਂਜੀ,
0: ਔਨ ਏਅਰ ਹਾਂਜੀ।
1: ਪਹਿਲੀ ਗੱਲ ਤਾਂ ਤੁਹਾਨੂੰ ਤੁਹਾਡੇ ਰੱਬ ਸੱਤਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਤੇ ਹੈਪੀ ਸੰਡੇ
0: ਜੀ। ਬਿਲਕੁਲ ਜੀ, ਤੁਹਾਡੇ ਲਈ ਵੀ ਸੇਮ,
1: ਬਹੁਤ ਧੰਨਵਾਦ ਆ। ਮੈਂ ਸੋਚ ਰਿਹਾ ਸੀ ਵੀ ਭਾਜੀ ਇੰਨੀ ਬਰੀਕੀ ਚ ਗੱਲ ਕਰਦੇ ਆ, ਜੇ ਮੈਂ ਗਲਤ ਨਾ ਹੋਵਾਂ, ਜੇ ਗਲਤ ਹੋਇਆ ਤਾਂ ਮੈਂ ਆਪਣੇ ਸ਼ਬਦ ਵਾਪਸ ਲੈ ਲੂੰਗਾ, ਵੀ ਅਸੀਂ ਤਾਂ ਬਹੁਤ ਦੂਰ ਹਾਂ ਇਹਨਾਂ ਚੀਜ਼ਾਂ ਤੋਂ।
0: ਹਾਂਜੀ,
1: ਅਸੀਂ ਤਾਂ ਮੈਂ ਆਪਣੇ ਲੈਵਲ ਤੇ ਆਪਦੇ ਤੇ ਲਾ ਕੇ ਗੱਲ ਕਰਨਾ, ਅਸੀਂ ਤਾਂ ਬਜਟਿੰਗ ਚ ਫੇਲ ਹਾਂ, ਅਸੀਂ ਤਾਂ ਬਜਟ ਹੀ ਨਹੀਂ ਕਰਦੇ
0: ਜੀ। ਬਿਲਕੁਲ,
1: ਬਿੱਲ ਦੇਖਣੇ ਜਿੱਦਾਂ ਇਹ ਤਾਂ ਬਹੁਤ ਪਤਾ ਨੀ, ਜਿੱਦਾਂ ਕਈ ਵਾਰੀ ਕਈ ਬੰਦੇ ਮੇਰਾ ਖਿਆਲ ਸਮਝਦੇ ਵੀ ਇਹ ਬਹੁਤ, ਚਲੋ ਮੈਂ ਹੁਣ ਕਲੀਅਰ ਸ਼ਬਦਾਂ ਚ ਕਹਿ ਦਿੰਦਾ ਵੀ ਬਹੁਤ ਇਹ ਛੋਟੀ ਜਿਹੀ ਗੱਲ ਜਾਂ ਕੰਜੂਸੀ ਜਿਹੀ ਵਾਲੀ ਗੱਲ ਆ।
0: ਮੇਰਾ ਖਿਆਲ ਅਸੀਂ ਜੇ ਆਪਾਂ ਨਹੀਂ ਦੇਖਾਂਗੇ ਤਾਂ ਮੇਰਾ ਖਿਆਲ ਫਸਦੇ ਹੀ ਚੱਲਾਂਗੇ ਜੀ, ਅੱਗੇ ਤੋਂ ਅੱਗੇ ਧਸਦੇ ਹੀ ਜਾਣਾ ਆਪਾਂ।
1: ਬਸ ਫਿਰ ਉਹ ਜਿੱਦਾਂ ਨੀ ਕਹਿੰਦੇ ਹੁੰਦੇ, ਜੇ ਆਪਾਂ ਕੋਈ ਟਾਈਮ ਨਾਲ ਹੈਲਪ ਜਾਂ ਕਰੈਕਸ਼ਨ ਨਾ ਕੀਤੀ ਤਾਂ ਫਿਰ ਉਹ ਸਿੰਕ ਹੀ ਹੋਣਾ ਡੇ ਬਾਈ ਡੇ
0: ਜੀ।
1: ਤੁਸੀਂ ਬਿਲਕੁਲ ਸਹੀ ਗੱਲ ਕਹਿਤੀ ਆ
0: ਜੀ, ਬਿਲਕੁਲ। ਉਹ ਮੈਂ ਇਸ ਕਰਕੇ ਗਰੇਵਾਲ ਸਾਹਿਬ, ਕਿਉਂਕਿ ਮੈਂ ਜਦੋਂ ਆਪਣਾ ਬਿੱਲ ਪ੍ਰਿੰਟ ਕੀਤਾ ਨਾ ਆਨਲਾਈਨ ਜਾ ਕੇ, ਤੇ ਮੇਰੇ ਉਦਾਂ ਹੀ ਦਿਮਾਗ ਚ ਆਈ ਮੈਂ ਕਿਹਾ ਦੇਖਾਂਗੇ ਆਪਾਂ ਰੇਟਸ ਜਿਹੜੇ ਆ ਉਹ ਪ੍ਰੋਪਰਟੀ ਟੈਕਸਿਸ ਦਾ ਸਾਨੂੰ ਬਿੱਲ ਆ ਜਾਂਦਾ ਅਸੀਂ ਦੇਖਦੇ ਹਾਂ ਵੀ ਆਹ ਇੰਨਾ ਪੇ ਕੀਤਾ ਸੀ ਇੰਨਾ ਆ ਗਿਆ ਨਾ ਕਿ ਉਹ ਯੂਨਿਟਸ ਜਿਹੜੇ ਆ ਉਹ ਪਾਣੀ ਵੀ ਉਹ ਵੀ ਵਧੀ ਜਾਂਦਾ ਆਪਾਂ ਦੇਖਦੇ ਕਦੀ ਹੈ ਨੀ ਮੈਂ ਵੈਸੇ ਹੀ ਬਿੱਲ ਪਿਛਲੇ ਸਾਲ ਵਾਲਾ ਵੀ ਪ੍ਰਿੰਟ ਕਰ ਲਿਆ ਤੇ ਮੈਂ ਉਦਾਂ ਹੀ ਕੈਲਕੂਲੇਸ਼ਨ ਕਰਨ ਬੈਠ ਗਿਆ ਉਹਦੀ ਨਾ ਮੈਂ ਕਿਹਾ ਦੇਖਾਂ ਫਰਕ ਕਿੰਨਾ ਕੁ ਪਿਆ ਜਦੋਂ ਮੈਂ ਦੇਖਿਆ 9.6% ਮੈਂ ਕਿਹਾ ਰੀਅਲੀ ਅਸੀਂ ਕਦੀ ਇਹ ਚੀਜ਼ ਨੋਟ ਹੀ ਨਹੀਂ ਕਰਦੇ
1: ਮੈਂ ਤਾਂ ਇਹ ਐਡਮਿਟ ਕਰਕੇ ਕਹਿ ਰਿਹਾ ਵੀ ਅਸੀਂ ਤਾਂ ਪ੍ਰਿੰਟ ਕਰਨਾ ਦੇਖਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਅਸੀਂ ਕਦੇ ਸੋਚਿਆ ਹੀ ਨੀ ਇੱਕ ਹੁਣ ਕੰਮ ਸੌਖਾ ਆ ਗਿਆ ਅੱਜ ਕੱਲ ਵੀ ਉਹਨਾਂ ਚੋਂ ਆਪਾਂ ਆਨਲਾਈਨ ਕੀਤਾ ਹੋਇਆ ਡਾਇਰੈਕਟ ਹੀ ਆਪਣਾ ਉੱਥੋਂ ਡਿਡਕਟ ਕਰ ਲੈਂਦੇ ਅਕਾਊਂਟ ਚੋਂ ਕੱਢ ਲੈਂਦੇ ਹਨਾ
0: ਬਿਲਕੁਲ ਬਿਲਕੁਲ
1: ਤੇ ਇਹਨਾਂ ਚੀਜ਼ਾਂ ਤੇ ਲੋੜ ਤਾਂ ਹੈ ਕਿਉਂ ਨੀ ਹੈ ਬਈ ਸਾਡੀ ਮਿਹਨਤ ਦੀ ਕਮਾਈ ਆ ਤੇ ਸਾਡੇ ਚ ਨਾ ਅਸੀਂ ਸੋਰੀ ਟੂ ਸੇ ਥੋੜੇ ਜਿਹੇ ਲਫ਼ਜ਼ ਮੇਰੇ ਅਸੀਂ ਜੱਟ ਬੂਟ ਆ ਨਾ ਜਿਹੜੇ ਅਸੀਂ ਇਹਨਾਂ ਚ ਗਿਣਤਾ ਮਿਣਤੀਆਂ ਚ ਪੈਂਦੇ ਨੀ ਪਰ ਉਹ ਗੱਲਾਂ ਰਹਿ ਗਈਆਂ ਹੁਣ ਪੁਰਾਣੀਆਂ ਆਪਾਂ ਜੋਬ ਕਰਦੇ ਹਾਂ ਆਪਾਂ ਪੜ੍ਹੇ ਲਿਖੇ ਆਪਾਂ ਨੇ ਆਪਣੇ ਬੱਚੇ ਉਦੋਂ ਫਾਰਵਰਡ ਨੇ ਜਿੱਦਾਂ ਹਨਾ ਮਤਲਬ ਸਾਰਿਆਂ ਦੇ ਆਪਣੇ ਬੱਚੇ ਹੁਣ ਜ਼ਿਆਦਾ ਪੜ੍ਹੇ ਲਿਖੇ ਆਪਾਂ ਥੋੜੇ ਜਿਹਾ ਓਲਡ ਸਕੂਲ ਆ
0: ਬਿਲਕੁਲ
1: ਪਰ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੀ ਮਤਲਬ ਹੁਣ ਇੰਨਾ ਖੁੱਲਾ ਤਾਂ ਹੈ ਨੀ ਵੀ ਕਣਕ ਨਾਲ ਬੇੜਾ ਭਰਿਆ ਪਿਆ ਤੇ ਉਹ ਗੱਲਾਂ ਤਾਂ ਗਈਆਂ ਹੁਣ ਹਨਾ
0: ਨਹੀਂ ਨਾਲੇ ਹੁਣ ਤਾਂ ਮੌਕਾ ਜੀ ਹੁਣ ਤਾਂ ਉਹਨਾਂ ਨੇ ਸਾਡੇ ਨਾਲ ਆ ਕੇ ਗੱਲਬਾਤ ਕਰਨੀ ਆ ਤੇ ਸਾਡਾ ਫਰਜ਼ ਆ ਹੁਣ
1: ਤੇ ਇਹੀ ਤਾਂ ਸਾਲ ਚ ਆਪਣੇ ਕੋਲੇ ਜਿਹੜੇ ਦੋ ਚਾਰ ਵੀਕਾਂ ਹੁੰਦੀਆਂ ਨੇ ਵੀ ਆਪਣੀ ਇਹੀ ਇੱਕ ਵੈਲਿਊ ਆ ਆਪਣੇ ਕੋਲ ਪਾਵਰ ਆ ਜਿਹੜੀ ਹੱਥ ਚ ਆਪਣੇ ਵੋਟ ਵਾਲੀ
0: ਬਿਲਕੁਲ ਬਿਲਕੁਲ ਬਿਲਕੁਲ ਜੇ ਹੁਣ ਨਾ ਪੁੱਛਿਆ ਤੇ 4 ਸਾਲ ਫੇਰ ਪਛਤਾਉਣਾ ਜੀ
1: ਫਿਰ ਅਸੀਂ ਗੱਲਾਂ ਕਰੀ ਜਾਣੀਆਂ ਯਾਦ ਮਾੜੀ ਆ ਜੀ ਉਹ ਮਾੜੀ ਸੁਣ ਅੱਛਾ ਸੋਰੀ ਗੱਲ ਲੰਬੀ ਚੱਲ ਗਈ ਇੱਕ ਮੈਂ ਨਾ ਆਉਣ ਜਿਹੜੀ ਤੁਹਾਨੂੰ ਪੁੱਛ ਲੈਂਦਾ ਪਿੱਛੇ ਜੇ ਆਪਣੇ ਇੱਥੇ ਗੇਮਾਂ ਹੋਈਆਂ ਨੇ ਮੇਰੇ ਖਿਆਲ ਮੈਂ ਨੋ ਨੀ ਮੈਨੂੰ ਐਗਜੈਕਟਲੀ ਜੇ ਤੇ ਸਿੱਖ ਨੈਸ਼ਨ ਗੇਮਸ
0: ਹਾਂਜੀ ਹਾਂਜੀ ਹਾਂਜੀ ਹਾਂਜੀ ਬ੍ਰੈਂਪਟਨ ਚ ਹਾਂਜੀ
1: ਜੇ ਨਾ ਤੁਹਾਡਾ ਕੋਈ ਤੁਹਾਨੂੰ ਦਿਖਾਇਆ ਤਾਂ ਤਕਲੀਫ ਜੇ ਤੁਹਾਡਾ ਕੋਈ ਲਿੰਕ ਹੋਇਆ ਕਿਸੇ ਵੀ ਕਿਸਮ ਦਾ ਉਹ ਬੰਦਾ ਕੌਣ ਕਰਵਾ ਰਿਹਾ ਜਾਂ ਕੌਣ ਆ ਆਪਾਂ ਨੂੰ ਥੋੜੀ ਜਿਹੀ ਹੈਲਪ ਚਾਹੀਦੀ ਆ ਬੇਟਾ ਮੇਰਾ ਬੜਾ ਨਾ ਜਿਵੇਂ ਤੁਹਾਨੂੰ ਪਤਾ ਹੀ ਸ਼ਾਇਦ ਬਾਕਸਿੰਗ ਦਾ
0: ਜੀ
1: ਉਹਨੇ ਆਪਦਾ ਸਾਲ ਕੁ ਹੋਇਆ ਆਪਦਾ ਬਿਜ਼ਨਸ ਖੋਲਿਆ ਇੱਥੇ
0: ਜੀ
1: ਉਹ PhD ਬਾਕਸਰ ਦੀ ਮਤਲਬ ਨੌਵਾਂ ਦੀ ਜਿੰਮ ਦਾ ਉਹ ਪਲੇਅਰ ਲੈ ਕੇ ਗਿਆ ਸੀ ਕੁਛ ਦੀ ਗੱਲ ਆ ਵੀ ਰਾਤ ਸਾਵਲ ਵਿੱਚ ਸੀ ਉਹਨਾਂ ਦਾ ਟੂਰਨਾਮੈਂਟ
0: ਵੈਰੀ ਨਾਈਸ
1: ਤੇ ਉਹਨਾਂ ਦਾ ਪਲੇਅਰ ਜਿੱਤ ਗਿਆ ਬਾਬਾ ਜੀ ਕਿਰਪਾ ਨਾਲ ਤੇ ਮੇਰੀ ਜਾਂਦੀ ਇੱਕ ਛੋਟੀ ਜੀ ਕਹਿ ਲਓ ਵੀ ਰਿਕੁਐਸਟ ਆ ਜਾਂ ਇੱਕ ਟਰਾਈ ਆ ਮੇਰੀ ਵੀ ਬੰਦਾ ਸਟੈਪ ਬਾਈ ਸਟੈਪ ਪੌੜੀ ਪੌੜੀ ਚੜ੍ਹਦਾ ਵੀ ਜੇ ਕਿਤੇ ਬਾਬਾ ਜੀ ਮਿਹਰ ਕਰਨ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਆਪਦੀ ਪਲੇਅਰ ਉੱਥੇ ਲਿਜਾਵੇ ਸਿੱਖ ਨੇਸ਼ਨ ਗੇਮਾਂ
0: ਨਹੀਂ ਡੈਫੀਨੇਟਲੀ ਪਹਿਲਾਂ ਤੁਹਾਨੂੰ ਮੁਬਾਰਕਬਾਦ ਪਰ ਉਹ ਹੁਣ ਇਸ ਸਾਲ ਦੀਆਂ ਹੋ ਗਈਆਂ ਜੀ ਆਉਂਦੇ ਸਾਲ ਲਈ ਮੈਂ ਜ਼ਰੂਰ ਤੁਹਾਨੂੰ ਨੰਬਰ ਭੇਜ ਦੂੰਗਾ ਜੀ
1: ਆਉਂਦੇ ਸਾਲ ਲਈ ਨੰਬਰ ਭੇਜਿਓ ਤੇ ਜਿਹੜੀ ਵੀ ਲੋੜ ਪਈ ਤੇ ਮੈਂ ਜਿੱਦਾਂ ਪੁੱਛਦਾ ਨਹੀਂ ਮੈਂ ਤੁਹਾਡੀ ਡਿਊਟੀ ਵੀ ਲਾ ਰਿਹਾ ਤੁਸੀਂ ਸਾਡੀ ਹੈਲਪ ਕਰੋ
0: ਜ਼ਰੂਰ ਭਾਜੀ ਜ਼ਰੂਰ ਥੈਂਕ ਯੂ ਸੋ ਮਚ ਥੈਂਕ ਯੂ ਜੀ ਬੈਸਟ ਵਿਸ਼ਿਸ ਓਕੇ ਜੀ ਓਕੇ ਥੈਂਕ ਯੂ ਸੋ ਮਚ ਜੀ ਦੋਸਤੋ ਜੁੜਿਓ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ 416-669-1379 'ਤੇ ਕੀਤੀ ਜਾ ਸਕਦੀ ਆ ਇੱਕ ਜੋ ਮੈਂ ਪਿਛਲੇ ਹਫ਼ਤੇ ਜਦੋਂ ਲੀਡ ਦੇ ਕੇ ਛੱਡ ਗਿਆ ਸੀ ਕਹਿ ਲਓ ਜੀ ਪ੍ਰੋਗਰਾਮ ਦੇ ਵਿੱਚ ਕਿ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਪੈਨਸ਼ਨ ਅਰਨਰਸ ਨੇ ਮੈਂ ਪਿਛਲੇ ਦਿਨ ਹੀ ਸਾਡੇ ਇੱਕ ਬੜੇ ਸਤਿਕਾਰਯੋਗ ਆਂਟੀ ਜੀ ਨੇ ਔਰ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਅਤੇ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਉਹ ਕਹਿੰਦੇ ਕਿ ਕੈਨੇਡਾ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਪੈਨਸ਼ਨ ਲੈਣ ਵਾਲੇ ਨੂੰ ਕਹਿੰਦੇ ਤੁਸੀਂ ਪੁੱਛਿਓ ਵੀ ਕਿੰਨੇ ਕੁ ਆ ਜਿਹੜੇ ਜਾ ਕੇ ਬੈਕ ਹੋਮ ਜਾ ਕੇ ਰਹਿਣਾ ਚਾਹੁੰਦੇ ਨੇ ਉਹ ਕਹਿੰਦੇ ਜੇ ਅੱਧੀ ਪੈਨਸ਼ਨ ਵੀ ਕੈਨੇਡਾ ਸਰਕਾਰ ਇਹਨਾਂ ਸਾਰੇ ਜਿੰਨੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਨੂੰ ਕਹੇ ਕਿ ਤੁਹਾਨੂੰ ਅਸੀਂ ਅੱਧੀ ਪੈਨਸ਼ਨ ਔਫਰ ਕਰਦੇ ਹਾਂ ਤਾਂ ਤੁਸੀਂ ਜੇ ਅਗਰ ਜਾ ਕੇ ਹੋਮ ਕੰਟਰੀ ਜਾ ਕੇ ਰਹਿਣਾ ਤਾਂ ਤੁਸੀਂ ਰਹਿ ਸਕਦੇ ਹੋ ਅਤੇ ਕਹਿੰਦੇ ਜਿਹੜਾ ਇੱਥੇ ਮੈਡੀਕਲ ਖਰਚਾ ਬੇਅਰ ਕਰਦੀ ਆ ਸਰਕਾਰ ਉਹਦੇ ਕੋਲੋਂ ਉਹ ਤੋਂ ਬਚ ਸਕਦੇ ਨੇ ਸੋ ਮੈਂ ਵੈਸੇ ਆਂਟੀ ਜੀ ਨੇ ਮੈਂ ਕਿਹਾ ਜੀ ਹਾਂਜੀ ਤੁਹਾਡੀ ਜਿਹੜੀ ਮਸ਼ਵਰਾ ਆ ਬਹੁਤ ਵਧੀਆ ਆ ਪਰ ਯੂਜ਼ਲੀ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਫੈਮਿਲੀ ਟਾਈਜ਼ ਹੁੰਦੀਆਂ ਨੇ ਨਾ ਉਹ ਸਾਨੂੰ ਬੰਨ੍ਹ ਕੇ ਰੱਖਦੀਆਂ ਨੇ ਔਰ ਬੱਝਣਾ ਵੀ ਚਾਹੀਦਾ ਕਿ ਜਦੋਂ ਪੇਰੈਂਟਸ ਤੁਹਾਡੇ ਕਿਤੇ ਦੂਰ ਰਹਿੰਦੇ ਨੇ ਅਤੇ ਇੱਥੇ ਜੇ ਉਹ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਜਿਹੜੀ ਇੱਕ ਦੂਜੇ ਦੇ ਨਾਲ ਜਿਵੇਂ ਹੁਣ ਅਸੀਂ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰਦੇ ਸੀ ਕਿ ਸਾਡਾ ਜਿਹੜੇ ਸੰਬੰਧ ਨੇ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਚਾਹੀਦੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਸਾਨੂੰ ਇੰਨਾ ਕੁ ਪਿਆਰ ਹੋਣਾ ਚਾਹੀਦਾ ਉਹਦੇ 'ਚ ਰਿਸ਼ਤਾ ਕੋਈ ਵੀ ਹੋਵੇ ਭਾਵੇਂ ਤੁਹਾਡੇ ਆਪਣੇ ਬੱਚਿਆਂ ਦੇ ਨਾਲ ਆ ਆਪਣੇ ਪੇਰੈਂਟਸ ਦੇ ਨਾਲ ਆ ਭੈਣ ਭਰਾਵਾਂ ਦਾ ਆ ਉਹ ਉਹਦੇ 'ਚ ਜਿਹੜੀ ਉਹ ਸਪਸ਼ਟ ਰੂਪ ਦੇ ਵਿੱਚ ਦਿਸਣਾ ਚਾਹੀਦਾ ਇਹ ਨਹੀਂ ਹੈ ਕਿ ਅਸੀਂ ਗੁੱਸੇ ਗਿੱਲਿਆਂ ਦੇ ਵਿੱਚ ਹੀ ਕਈ ਵਾਰੀ ਲਾਂਭੇ ਹੋ ਕੇ ਬੈਠੇ ਰਹਿੰਦੇ ਹਾਂ ਅਤੇ ਸੋਚਦੇ ਹੀ ਨਹੀਂ ਇੱਕ ਦੂਜੇ ਦੇ ਪ੍ਰਤੀ ਸੋ ਉਹ ਜੇ ਆਪਾਂ ਉਹ ਚੀਜ਼ਾਂ ਦੇਖਦੇ ਹਾਂ ਉਹ ਆਪਣਾ ਇੱਕ ਅਪਣੱਤ ਦੇਖਦੇ ਹਾਂ ਅਤੇ ਫਿਰ ਪੇਰੈਂਟਸ ਦਾ ਦੂਰ ਜਾ ਕੇ ਰਹਿਣਾ ਵੀ ਕਈ ਵਾਰੀ ਸਾਨੂੰ ਮੁਸ਼ਕਲ ਲੱਗਦਾ ਪਰ ਇਹਦੇ 'ਚ ਇੱਕ ਗੱਲ ਜ਼ਰੂਰ ਮੈਂ ਦੱਸ ਦੇਣੀ ਚਾਹੁੰਦਾ ਕਿ ਜਿਹੜੇ ਕੰਟਰੀਜ਼ ਦਾ ਆਪਸ ਵਿੱਚ ਸੋਸ਼ਲ ਸਿਕਿਉਰਿਟੀ ਐਗਰੀਮੈਂਟ ਹੈ ਉਹਦੇ ਵਿੱਚ ਤੁਸੀਂ ਪੈਨਸ਼ਨ ਕਿਸੇ ਵੀ ਕੰਟਰੀ

ਜੋ ਜਿਵੇਂ ਹੁਣ ਉਹ ਸਾਡੇ ਆਂਟੀ ਜੀ ਜਿਵੇਂ ਕਹਿੰਦੇ ਸੀ ਕਿ ਉਹ ਇਸ ਤਰ੍ਹਾਂ ਕੋਈ ਕੈਨੇਡਾ ਸਰਕਾਰ ਜਿਹੜੀ ਉਹ ਕਿਸੇ ਨੂੰ ਮੇਰਾ ਖਿਆਲ ਫੋਰਸ ਨਹੀਂ ਕਰ ਸਕਦੀ ਜਾਂ ਕਹਿ ਨਹੀਂ ਸਕਦੀ, ਪੁੱਛ ਨਹੀਂ ਸਕਦੀ, ਪਰ ਤੁਹਾਡੀ ਆਪਣੀ ਮਰਜ਼ੀ ਆ ਕਿ ਅਗਰ ਤੁਸੀਂ ਜਾ ਕੇ ਰਹਿਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਜੇ ਉਹ ਕਿਸੇ ਵੀ ਕੰਟਰੀ ਦਾ ਜਿਹੜਾ ਸੋਸ਼ਲ ਸਿਕਿਉਰਿਟੀ ਐਗਰੀਮੈਂਟ ਹੈ ਅਤੇ ਉਹਦੇ ਅਕੋਰਡਿੰਗਲੀ ਤੁਸੀਂ ਉੱਥੇ ਰਹਿ ਕੇ ਵੀ ਆਪਣਾ ਜਿਹੜਾ ਉਹ ਪੈਨਸ਼ਨ ਹੈ ਉੱਥੇ ਵੀ ਲੈ ਸਕਦੇ ਹੋ। ਉਹ ਅਲੱਗ ਅਲੱਗ ਕੰਟਰੀਜ਼ ਦੇ ਜਿਹੜੇ ਅਲੱਗ ਅਲੱਗ ਜਿਹੜੇ ਸੰਬੰਧ ਨੇ ਕਿਸ ਤਰ੍ਹਾਂ ਦਾ ਉਹ ਹੈ ਕਿਸੇ ਵੀ ਕੰਟਰੀ ਦੇ ਨਾਲ, ਉਹਦੇ ਅਕੋਰਡਿੰਗਲੀ ਤੁਸੀਂ ਉਸਨੂੰ ਅਵੇਲ ਜਿਹੜਾ ਉਹ ਕਰ ਸਕਦੇ ਹੋ। ਪਰ ਇੱਕ ਚੀਜ਼ ਜਿਹੜੀ ਜ਼ਰੂਰੀ ਆ, ਜਿਵੇਂ ਮੈਂ ਹੁਣ ਜਦੋਂ ਬੈਨੀਫਿਟਸ ਬਾਰੇ ਪੜ੍ਹ ਹੀ ਰਿਹਾ ਸੀ ਅਤੇ ਜਿਹੜਾ ਡੈਥ ਬੈਨੀਫਿਟ ਹੈ ਉਹ ਸਾਡੀ ਕੈਨੇਡਾ ਸਰਕਾਰ ਜਦੋਂ ਕਿਸੇ ਦੀ ਅਨਫੋਰਚੁਨੇਟਲੀ ਡੈਥ ਹੋ ਜਾਂਦੀ ਹੈ ਅਤੇ ਉਹਦੇ 'ਤੇ ਤੁਹਾਨੂੰ ਤੁਸੀਂ ਜਿਹੜਾ $5,000 ਤੱਕ ਦਾ ਬੈਨੀਫਿਟ ਉਹ ਲੈ ਸਕਦੇ ਹੋ। ਲੇਕਿਨ ਜੇ ਉਹਦੇ 'ਚ ਕੰਟਰੀਬਿਊਸ਼ਨ ਤੁਹਾਡੀ ਹੋਈ ਹੋਣੀ ਜ਼ਰੂਰੀ ਹੁੰਦੀ ਹੈ ਕਿ ਤੁਸੀਂ ਇੱਥੇ ਕੰਮ ਕੀਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਉਹ ਜਿਹੜਾ ਉਹ ਡਿਜ਼ੀਜ਼ਡ ਪਰਸਨ ਦਾ ਜਿਹੜਾ ਬੈਨੀਫਿਟ ਹੈ ਉਹ ਲੈ ਸਕਦੇ ਹੋ। ਕੋਈ ਵੀ ਉਹਦਾ ਜਿਹੜਾ ਕੇਅਰ ਟੇਕਰ ਸੀਗਾ ਜਾਂ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਨੈਕਸਟ ਕੇਨ ਜਿਹੜਾ ਉਹ ਬੰਦਾ ਅਪਲਾਈ ਕਰ ਸਕਦਾ ਅਤੇ ਉਹ $2,500 ਤੋਂ ਲੈ ਕੇ $5,000 ਤੱਕ ਦਾ ਜਿਹੜਾ ਬੈਨੀਫਿਟ ਹੈ ਉਹ ਜ਼ਰੂਰ ਉਹ ਥੋੜ੍ਹੀ ਬਹੁਤੀ ਮਦਦ ਜਿਹੜੀ ਹੈ ਜਿਹੜੇ ਆਖਰੀ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਜਿਹੜੇ ਐਕਸਪੈਂਸਿਸ ਹੋਏ ਹੁੰਦੇ ਨੇ ਜੋ ਵੀ ਖਰਚਾ ਉਹਨਾਂ ਦੇ ਵਿੱਚ ਰਾਹਤ ਉਹ ਤੁਹਾਡੇ ਵਾਸਤੇ ਜ਼ਰੂਰ ਉਹ ਮਿਲ ਸਕਦੀ ਹੁੰਦੀ ਹੈ। ਪਰ ਅਗੇਨ ਜੀ ਉਹ ਜਿਹੜਾ ਉਹ ਬੰਦੇ ਨੇ ਕੰਮ ਜ਼ਰੂਰ ਉਹ ਕੀਤਾ ਹੋਣਾ ਚਾਹੀਦਾ ਕਿ ਬੇਸਿਕ ਅਮਾਊਂਟ ਉਹਦਾ 2,500 ਆ ਅਤੇ ਪੋਸੀਬਲ ਟੋਪ ਅਪ ਉਹਦੇ 2,500 ਦੇ ਨਾਲ ਮੈਕਸੀਮਮ ਬੈਨੀਫਿਟ ਜਿਹੜਾ ਉਹ $5,000 ਤੱਕ ਦਾ ਲੈ ਸਕਦੇ ਹੁੰਦੇ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ ਅਗਰ ਤੁਸੀਂ ਆਪਣੀ CRA ਦੀ ਸਾਈਟ 'ਤੇ ਜਾ ਕੇ ਕੈਨੇਡਾ ਪੈਨਸ਼ਨ ਪਲਾਨ ਦੇ ਅੰਡਰ ਕੋਈ ਵੀ ਸਰਚ ਕਰਦੇ ਹੋ ਤਾਂ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਉਹ ਬੈਨੀਫਿਟਸ ਬਾਬਤ ਜਿਹੜੀ ਉਹ ਜਾਣਕਾਰੀ ਮਿਲ ਸਕਦੀ ਹੈ। ਪੈਨਸ਼ਨ ਸ਼ੇਅਰ ਕਿਵੇਂ ਹੋ ਸਕਦੀ ਹੈ ਕਿ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਰ ਸਕਦੇ ਹੋ, ਕਾਮਨ ਲਾ ਪਾਰਟਨਰ ਹੈ ਜਾਂ ਸਪਾਊਸਿਸ ਹੈ ਅਤੇ ਕਿੰਨੀ ਤੁਸੀਂ ਰਿਸੀਵ ਕਰਦੇ ਹੋ, ਕਿੰਨੀ ਉਸ ਇਨਸਾਨ ਨੂੰ ਜਿਹੜੀ ਮਿਲ ਸਕਦੀ ਹੈ, ਸਰਵਾਈਵਰਸ ਪੈਨਸ਼ਨ ਕੀ ਹੁੰਦੀ ਹੈ, ਉਹ ਕਿਸ ਤਰ੍ਹਾਂ ਤੁਸੀਂ ਅਵੇਲ ਉਸਨੂੰ ਕਰ ਸਕਦੇ ਹੋ ਅਤੇ ਕ੍ਰੈਡਿਟ ਸਪਲੈਟ ਜਿਹੜਾ CPP ਦਾ ਉਹ ਕਿਵੇਂ ਕੰਮ ਕਰਦਾ ਜੀ, ਇਹ ਸਾਰੀ ਦੀ ਸਾਰੀ ਜਾਣਕਾਰੀ ਤੁਸੀਂ ਜਿਹੜੀ CRA ਦੀ ਸਾਈਟ 'ਤੇ ਜਾ ਕੇ ਅਗਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਫਿਰ ਆਪਣੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੀ ਮਦਦ ਦੇ ਨਾਲ ਜਿਹੜਾ ਉਹ ਚੈੱਕ ਕਰ ਸਕਦੇ ਹੋ ਕਿ ਕਿਵੇਂ ਇਹ ਸਾਰੇ ਜਿਹੜਾ ਸਿਸਟਮ ਹੈ CPP ਦਾ ਜੋ ਕੈਨੇਡਾ ਪੈਨਸ਼ਨ ਪਲਾਨ ਹੈ ਉਹ ਕਿਵੇਂ ਕੰਮ ਕਰਦਾ। ਸੋ ਉਹਦੇ ਬਾਬਤ ਜਿਹੜੀ ਜਾਣਕਾਰੀ ਹੈ ਉਹ ਲਈ ਜਾ ਸਕਦੀ ਹੁੰਦੀ ਹੈ। ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਅਤੇ 416-669-1389 'ਤੇ ਕੀਤੀ ਜਾ ਸਕਦੀ ਹੁੰਦੀ ਹੈ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਔਰ ਇਸੇ ਨੰਬਰ 'ਤੇ ਹੀ ਅਗਰ ਕੋਈ ਵੀ ਤੁਸੀਂ ਰੀਅਲ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਕਰਨੀ ਹੋਵੇ ਔਰ ਖਾਸ ਕਰਕੇ ਸਾਨੂੰ ਅਰਜੈਂਟਲੀ ਇੱਕ ਯੋਗਾ ਕਲਾਸਿਸ ਵਾਸਤੇ ਸਪੇਸ ਦੀ ਜ਼ਰੂਰਤ ਹੈ ਬ੍ਰੈਂਪਟਨ ਦੇ ਵਿੱਚ, ਅਗਰ ਤੁਸੀਂ ਕਹਿ ਲਓ ਕਿ ਕੁਈਨ ਸਟਰੀਟ ਤੋਂ ਨੌਰਥ ਵਾਲੀ ਸਾਈਡ 'ਤੇ ਹੋਵੇ, ਏਅਰਪੋਰਟ ਰੋਡ ਤੋਂ ਲੈ ਕੇ ਜਾਂ ਟੋਰਬ੍ਰਮ ਰੋਡ ਤੋਂ ਲੈ ਕੇ ਗੋਰ ਰੋਡ ਤੱਕ ਹਾਈਵੇ 50 ਤੱਕ ਇੱਧਰ ਕਿਤੇ ਵੀ ਤੁਹਾਡੇ ਪਾਸ ਕੋਈ ਸਪੇਸ 300-400 ਸਕੁਏਅਰ ਫੀਟ ਅਪ ਟੂ 500 ਸਕੁਏਅਰ ਫੀਟ ਤੱਕ ਵੀ ਅਗਰ ਤੁਸੀਂ ਮੇਨ ਫਲੋਰ 'ਤੇ ਕਿਸੇ ਵੀ ਪਲਾਜ਼ੇ ਦੇ ਵਿੱਚ ਤੁਹਾਡੇ ਪਾਸ ਇਹੋ ਜਿਹੀ ਸਪੇਸ ਹੈ ਤਾਂ ਸਾਡੇ ਨਾਲ 416-669-1389 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਜੇ ਤੁਹਾਨੂੰ ਇੱਕ ਆਫਿਸ ਵਾਸਤੇ ਸਪੇਸ ਦੀ ਜ਼ਰੂਰਤ ਹੈ ਤਾਂ ਫਿਰ ਉਹ ਸਾਡੇ ਕੋਲ ਡਿਕਸੀ ਐਂਡ ਡਰੂ ਰੋਡ ਦਾ ਏਰੀਆ ਜਾਂ ਡਿਕਸੀ ਐਂਡ ਡੈਰੀ ਰੋਡ ਦਾ ਏਰੀਆ ਕਹਿ ਸਕਦੇ ਹੋ, ਟਰਨਮੇਅਰ ਡਰਾਈਵ 'ਤੇ ਬਹੁਤ ਸ਼ਾਨਦਾਰ ਆਫਿਸ ਹੈ। ਜੇਕਰ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਆਫਿਸ ਆਪਣਾ ਜੇ ਓਪਨ ਕਰਨਾ ਜਾਂ ਤੁਸੀਂ ਆਪਣੀ ਲੋਕੇਸ਼ਨ ਚੇਂਜ ਕਰਨਾ ਚਾਹੁੰਦੇ ਹੋ ਤਾਂ ਵਾਕ ਇਨ ਹੈ ਜੀ ਕਾਫੀ ਉਸ ਪਲਾਜ਼ੇ ਦੇ ਵਿੱਚ, ਔਰ ਤੁਸੀਂ ਉਸਨੂੰ ਦੇਖਣਾ ਹੈ ਤਾਂ ਫਿਰ ਵੀ ਮੈਨੂੰ 416-669-1389 'ਤੇ ਸੰਪਰਕ ਕਰ ਲਿਓ। ਇੱਕ 4-bedroom ਦਾ ਟਾਊਨ ਹਾਊਸ ਸਾਡੇ ਕੋਲ ਬੋਵੇ ਡਰਾਈਵ ਐਂਡ ਹਾਰਟ ਲੇਕ ਰੋਡ ਦੇ ਨੇੜੇ, ਲਿਸਟ ਨਹੀਂ ਕੀਤਾ ਜੀ ਇਸਨੂੰ, ਲੇਕਿਨ ਤੁਸੀਂ ਕਦੀ ਵੀ ਇਸਨੂੰ ਦੇਖਣਾ ਚਾਹੁੰਦੇ ਹੋ, ਬਾਏ ਕਰਨਾ ਚਾਹੁੰਦੇ ਹੋ ਐਜ਼ ਐਨ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤਾਂ ਬਹੁਤ ਵਧੀਆ ਇੱਕ ਓਪਰਚੁਨਿਟੀ ਤੁਹਾਡੇ ਵਾਸਤੇ ਹੋ ਸਕਦੀ ਹੈ। ਉਸ ਵਾਸਤੇ ਵੀ ਤੁਸੀਂ ਮੈਨੂੰ 416-669-1389

ਤੇ ਸੰਪਰਕ ਕਰ ਲੈਣਾ। ਇੱਕ 4,000 ਸਕੁਅਰ ਫੀਟ ਦੇ ਕਰੀਬ ਸਾਨੂੰ ਸਪੇਸ ਜਿਹੜੀ ਉਹ ਡਰਾਈਵਿੰਗ ਡੋਰ ਦੇ ਨਾਲ ਇੰਡਸਟਰੀਅਲ ਯੂਨਿਟ ਚਾਹੀਦਾ, ਉਹ ਬੋਲਟਨ ਕੈਲੇਡਨ ਦਾ ਕੋਈ ਵੀ ਏਰੀਆ ਹੋਵੇ ਜਾਂ ਬ੍ਰੈਂਪਟਨ ਦੇ ਵਿੱਚ ਕਿਤੇ ਵੀ ਹੈ, ਅਤੇ ਉਹ ਲੀਜ਼ ਵਾਸਤੇ ਚਾਹੀਦਾ ਜੀ। ਉਹਦੇ ਲਈ ਵੀ 416-669-1379 'ਤੇ ਤੁਸੀਂ ਕਾਲ ਕਰ ਸਕਦੇ ਹੋ। 6,000 ਸਕੁਅਰ ਫੀਟ ਦੇ ਕਰੀਬ ਜੇਕਰ ਤੁਸੀਂ ਇੰਡਸਟਰੀਅਲ ਬਿਲਡਿੰਗ ਕੋਈ ਵੇਚਣੀ ਹੈ ਜਿਹਦੇ ਨਾਲ ਕੋਈ 8-10 ਟ੍ਰੇਲਰ ਪਾਰਕਿੰਗ ਦੀ ਸਪੇਸ ਹੋਣੀ ਲਾਜ਼ਮੀ ਹੈ, ਮਿਲਟਨ, ਬ੍ਰੈਂਪਟਨ, ਮਿਸਸਾਗਾ, ਕੈਲਡਨ ਕਿਤੇ ਵੀ ਹੋਵੇ, ਅਤੇ ਉਹਦੇ ਲਈ ਵੀ ਸਾਨੂੰ ਤੁਸੀਂ 416-669-1379 'ਤੇ ਕਾਲ ਕਰ ਲੈਣੀ ਹੈ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਜੁੜ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਬੇਬੀ ਮਖਸੂਸ ਜੀ, ਮਖਸੂਸਪੁਰੀ ਜੀ, ਬਹੁਤ ਵਧੀਆ ਉਹਨੇ ਲਿਖਿਆ। ਕਹਿੰਦੇ ਮੈਂ ਝੂਠਾ ਬੰਦਾ ਦੁਨੀਆ ਦਾ, ਤੁਸੀਂ ਸੱਚੇ ਹੋ, ਚਲੋ ਮੰਨ ਲਿਆ। ਸਭ ਦੋ ਦੋ ਚਿਹਰੇ ਵਾਲੇ ਨੇ, ਮੈਂ ਗੱਲ ਨੂੰ ਪੱਲੇ ਬੰਨ ਲਿਆ। ਤੁਸੀਂ ਜਿੱਤੇ ਜਿੱਤ ਮੁਬਾਰਕ ਹੋ, ਮੈਂ ਹਾਰਿਆਂ ਦੇ ਵਿੱਚ ਚੰਗਾ ਹਾਂ। ਜੇ ਚੰਗੇ ਤੁਹਾਡੇ ਵਰਗੇ ਨੇ, ਮੈਂ ਮਾੜਿਆਂ ਦੇ ਵਿੱਚ ਚੰਗਾ ਹਾਂ। ਹਰਜਿੰਦਰ ਵੀ ਆ ਗਿਆ ਨਾਲ ਜੀ, ਹਰਜਿੰਦਰ ਸਵਾਗਤ ਜੀ।
1: ਬਹੁਤ ਮਿਹਰਬਾਨੀ ਮਨਜੀਤ ਜੀ, ਧੰਨਵਾਦ ਜੀ, ਥੈਂਕ ਯੂ। ਤੇ
0: ਹਾਲ ਕਿੱਦਾਂ, ਪਹਿਲਾਂ ਵਰਗੇ ਹੀ ਆ ਕਿ ਬਦਲ ਗਏ?
1: ਪਤਾ ਨਹੀਂ, ਕੱਲ ਨਾ ਥੋੜਾ ਗਲਾ ਖਰਾਬ ਹੋ ਗਿਆ ਸੀ,
0: ਤੇ ਜ਼ਿਆਦਾ ਕਿਤੇ ਲੰਬੀ ਹੇਕ ਤਾਂ ਨਹੀਂ ਲਾ ਲਈ?
1: ਫਿਰ ਉਦਾਂ ਹੁਣ ਠੀਕ ਆ। ਮੇਰਾ ਇਦਾਂ ਵੀ ਆਪਣਾ ਉਹ ਕਈ ਵਾਰੀ ਫਿਰ ਕਲਾਕਾਰਾਂ ਵਾਲਾ ਹੀ ਕੰਮ ਹੋ ਜਾਂਦਾ ਨਾ ਜੀ ਆਪਣਾ।
0: ਜੀ ਬਿਲਕੁਲ ਬਿਲਕੁਲ, ਲੰਬੀਆਂ ਹੇਕਾਂ ਲੱਗਦੀਆਂ ਨੇ।
1: ਹੋ ਰਿਹਾ ਉਹਦੇ ਚ ਨਾ, ਮੈਂ ਦੇਖਿਆ ਸਹਿਜ ਤੇ ਪਹਿਲਾਂ ਥੋੜਾ ਜਿਹਾ ਹੋਇਆ ਸੀ ਗੜਬੜ, ਹੁਣ ਮੈਨੂੰ ਲੱਗਦਾ ਸਾਰੇ ਬੰਦੇ ਖਰਾਬ ਹੋਵਾਂਗੇ ਇੱਕ ਵਾਰੀ। ਇਹ ਥੋੜਾ ਵਾਇਰਲ ਜਿਹਾ ਹੋ ਹੀ ਜਾਂਦਾ ਮੈਨੂੰ ਲੱਗਦਾ ਨਾ।
0: ਨਹੀਂ ਨਹੀਂ, ਇਦਾਂ ਹੀ ਹੈ, ਇਦਾਂ ਹੀ
1: ਸਾਰਿਆਂ ਨੂੰ ਹੀ ਹੁਣ ਮੌਸਮ ਚੇਂਜ ਹੋ ਰਿਹਾ ਜੀ, ਵੈਦਰ ਚੇਂਜ ਹੋ ਰਿਹਾ। ਵਿਸ਼ੇਸ਼ ਤੌਰ ਤੇ ਪਹਿਲਾਂ ਤਾਂ ਬੈਕ ਟੂ ਸਕੂਲ ਦੇ ਲਈ ਵੀ ਸਾਰਿਆਂ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਆਪਾਂ ਬਹੁਤ ਸ਼ੁਭਕਾਮਨਾ ਦਿੰਦੇ ਹਾਂ। ਹੁਣ ਸਪਟੰਬਰ ਦੇ ਵਿੱਚ ਨਵੇਂ ਸੈਸ਼ਨ ਸ਼ੁਰੂ ਹੋ ਜਾਣੇ ਆ, ਤੇ ਇੱਕ ਨਾ ਉਹਦੇ ਤੇ ਅਸੀਂ ਆਈ ਹੋਪ ਕਿ ਸਾਡੇ ਪੇਰੈਂਟਸ ਨੂੰ ਜਾਂ ਫੈਮਿਲੀਜ਼ ਨੂੰ ਚੰਗਾ ਲੱਗਣਾ ਹੈ ਕਿ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ ਤੇ ਅਸੀਂ ਇੱਕ ਵੀਡੀਓ ਬਣਾ ਕੇ ਪਾਈ ਹੋਈ ਆ ਸੈਪਰੇਸ਼ਨ ਐਂਗਜ਼ਾਇਟੀ ਤੇ। ਵਿਸ਼ੇਸ਼ ਤੌਰ ਤੇ ਬੱਚੇ ਜਿਹਨਾਂ ਨੇ ਪਹਿਲੀ ਵਾਰੀ ਸਕੂਲ ਜਾਣਾ ਜਾਂ ਉਹਨਾਂ ਨੇ ਚਾਹੇ ਸ਼ਾਰਟ ਟਰਮ ਦੇ ਲਈ ਬੱਚਿਆਂ ਨੇ ਪੇਰੈਂਟਸ ਤੋਂ, ਪੇਰੈਂਟਸ ਨੇ ਬੱਚਿਆਂ ਤੋਂ ਦੂਰ ਹੋਣਾ, ਜਾਂ ਜਿਹੜੇ ਬੱਚੇ ਯੂਨੀਵਰਸਿਟੀ ਕਾਲਜਿਸ ਲਈ ਆਪਣੇ ਘਰ ਨੂੰ ਛੱਡ ਕੇ ਕਿਤੇ ਯੂਨੀਵਰਸਿਟੀਜ਼ ਦੇ ਵਿੱਚ ਦੂਰ ਦੁਰਾਡੇ ਕਿਤੇ ਵੀ ਰਹਿਣ ਲਈ ਜਾਣਾ, ਤਾਂ ਜਾਂ ਈਵਨ ਆਪਣੇ ਪਰਿਵਾਰਾਂ 'ਚ ਕਈ ਵਾਰੀ ਅਸੀਂ ਹੋਮ ਸਿਕਨੈਸ ਦੀ ਗੱਲ ਕਰਦੇ ਹਾਂ ਦੂਰ ਜਦੋਂ ਜਾਂਦੇ ਹਾਂ ਕਿਤੇ, ਤਾਂ ਉਹ ਕੋਸ਼ਿਸ਼ ਕਰਿਓ ਉਹਦੇ ਕੁਛ ਪਹਿਲੂ ਅਸੀਂ ਟੱਚ ਬੇਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਿੰਸ ਚਲੋ ਆਪਣਾ ਹਾਲ ਸਪਟੰਬਰ ਜਾਂ ਬੈਕ ਟੂ ਸਕੂਲ ਦਾ ਜ਼ਿਕਰ ਚੱਲਿਆ ਸੀ, ਤਾਂ ਮੈਨੂੰ ਲੱਗਿਆ ਸੀ ਕਿ ਉਹਦੇ ਲਈ ਵੀ ਸਾਡੇ ਪੇਰੈਂਟਸ ਜੀ ਮੀਡੀਆ ਗਰੁੱਪ ਦੇ ਯੂਟਿਊਬ ਚੈਨਲ ਤੇ ਜਦੋਂ ਜਾਓਗੇ ਤਾਂ ਸਾਡੇ ਪ੍ਰਾਊਡ ਸਪੋਂਸਰ ਨੇ ਜੀ ਮੀਤਾ ਓਜ਼ਾ ਜੀ ਕਾਵਿਆ ਹੋਮੋ ਕੇਅਰ ਤੋਂ, ਤੇ ਨਾਲ ਸਹਿਜ ਅਸੀਂ ਉਹਦਾ ਇੱਕ ਥੋੜਾ ਮੈਡੀਕਲ ਸਾਈਡ ਤੋਂ ਵੀ ਤੇ ਸਾਈਕੋਲੋਜੀਕਲ ਤੌਰ ਤੇ ਜਾਂ ਐਕਚੁਅਲੀ ਪ੍ਰੈਕਟੀਕਲੀ ਬੱਚੇ ਕੀ ਸੋਚਦੇ ਆ ਉਹ ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਥੋੜੀ ਜਿਹੀ, ਇੱਕ 15-18 ਮਿੰਟ ਦੀ ਕਲਿੱਪ ਹੈ। ਸੋ ਜੇ ਉਹ ਵੀ ਸੁਣਨਾ ਚਾਹੋ ਤਾਂ ਚੰਗਾ ਲੱਗੇਗਾ ਤੁਹਾਨੂੰ। ਸੋ ਉਹਦੇ 'ਚ ਕਾਫੀ ਪਹਿਲੂ ਨੇ ਇੱਦਾਂ ਦੇ। ਸੋ ਬਸ ਮੇਨ ਬੇਸਿਕਲੀ ਉਹਨੂੰ ਟੱਚ ਬੇਸ ਕਰਦੇ ਹੋਏ ਇਹੀ ਹੈ ਕਿ ਬੱਚਿਆਂ ਨੇ ਜਦੋਂ ਹੁਣ ਪਹਿਲੀ ਵਾਰੀ ਸਕੂਲ ਜਾਣਾ ਜਾਂ ਕਿਸੇ ਨੂੰ ਅਸੀਂ ਡੇ ਕੇਅਰ 'ਚ ਛੱਡਣਾ ਜਾਂ ਕੋਈ ਯੂਨੀਵਰਸਿਟੀ ਕਾਲਜ ਜਾਣਾ, ਤਾਂ ਉਸ ਵੇਲੇ ਦੇ ਲਈ ਸਾਡੀ ਪ੍ਰੈਪਰੇਸ਼ਨ ਬੱਚਿਆਂ ਦੀ ਵੀ ਅਤੇ ਪੇਰੈਂਟਸ ਦੀ ਵੀ ਉਹ ਥੋੜ੍ਹੀ ਜਿਹੀ ਕਰਨੀ ਪੈਣੀ ਹੈ ਸਾਨੂੰ। ਸੋ ਇਸ ਕਰਕੇ ਇਹਦੇ ਲਈ ਵੀ ਤਿਆਰ ਰਹਿਣ ਬੱਚੇ ਇਸ ਵੀਕਐਂਡ ਦੇ ਲਈ
0: ਜੀ।
1: ਤੇ ਬਾਕੀ ਤਾਂ ਚਲੋ ਆਪਾਂ ਸਾਰੇ ਸਿਆਣੇ ਆਪੋ ਆਪਣੀ ਜਗ੍ਹਾ ਦੇ ਉੱਤੇ, ਪਰ ਜਸਟ ਇੱਦਾਂ ਹੁੰਦਾ ਉਹਦਾ ਹੁਣ ਇੱਕ ਕਾਰਨ ਮੈਨੂੰ ਜੀ, ਮੈਂ ਵੀ ਦੱਸਦਾ, ਮੈਂ ਇਹਨੂੰ ਕੋਈ ਇੱਦਾਂ ਨਹੀਂ ਵੀ ਮੈਂ ਕੋਈ ਨੁਕਸ ਕੱਢਣ ਦੇ ਲਈ ਗੱਲ ਕਰਨ ਲੱਗਿਆ। ਮੈਂ ਕੱਲ ਜਿਹੜਾ ਆਪਾਂ ਦੱਸਿਆ ਸੀ ਇੱਥੇ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਮੇਲਾ ਹੋ ਰਿਹਾ ਸੀ
0: ਜੀ,
1: ਉੱਥੇ ਮੈਂ ਇੱਕ ਚੀਜ਼ ਜਿਹੜੀ ਨੋਟਿਸ ਕੀਤੀ, ਮੈਨੂੰ ਲੱਗਿਆ ਯਾਰ ਵੀ ਕਿੰਨੇ ਇਗਨੋਰੈਂਟ ਹਾਂ ਅਸੀਂ ਕਈ ਵਾਰੀ, ਕਿੰਨਾ ਮਤਲਬ ਅਸੀਂ ਕੁਛ ਚੀਜ਼ਾਂ ਨੂੰ ਗੌਰ ਨਹੀਂ ਕਰਦੇ। ਇੱਕ ਬਹੁਤ ਛੋਟਾ ਬੱਚਾ, ਹਾਰਡਲੀ ਮੈਨੂੰ ਲੱਗਦਾ 2-3 ਮਹੀਨੇ ਦੀ ਉਮਰ ਹੋਣੀ ਉਸ ਬੱਚੇ ਦੀ, ਤੇ ਉਹਨਾਂ ਨੇ ਕ੍ਰਿਬ ਦੇ ਵਿੱਚ, ਹੋ ਸਕਦਾ 4 ਮਹੀਨੇ ਦਾ ਹੋਵੇ ਚਲੋ, ਸੋ ਮੈਂ ਮੇਰਾ ਕਹਿਣ ਦਾ ਮਤਲਬ ਛੋਟਾ ਸੀ ਬਹੁਤ, ਹੈ ਨਾ, ਤੇ ਉਹਨਾਂ ਨੇ ਸਟਾਲਰ ਦੇ ਵਿੱਚ ਪਾ ਕੇ, ਤਾਂ ਉਹਦਾ ਫਾਦਰ ਤੇ ਉਹਦੀ ਮਦਰ ਦੋਨੇ ਮਾਂ ਬਾਪ, ਤੇ ਮੈਨੂੰ ਲੱਗਦਾ ਉਹਨਾਂ ਦਾ ਪਹਿਲਾ ਬੇਬੀ ਲੱਗਦਾ ਸੀ ਨਾ, ਤੇ ਮੈਂ ਦੇਖਿਆ ਯਾਰ ਵੀ ਕਿੰਨੇ ਭੋਲੇ ਆ ਲੋਕ, ਜਾਂ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ ਕਿ ਉਹ ਬੱਚੇ ਨੂੰ ਬਿਨਾਂ ਉਹਦੇ ਕੰਨਾਂ ਨੂੰ ਕਵਰ ਕੀਤਿਆਂ ਬਿਲਕੁਲ ਸਪੀਕਰ ਦੇ ਮੂਹਰੇ ਆ ਕੇ ਖੜ ਗਿਆ।
0: ਦੱਸੋ,
1: ਮਤਲਬ ਮੈਂ ਸਰਪ੍ਰਾਈਜ਼ਡ, ਔਰ ਮੈਂ ਥੋੜੀ ਦੇਰ ਲਈ 30-40 ਸੈਕਿੰਡ ਹੀ ਮੇਰੇ ਤੋਂ ਜਰਿਆ ਗਿਆ, ਮਨਜੀਤ ਜੀ ਮੇਰੇ ਤੋਂ ਰੁਕਿਆ ਨਹੀਂ ਗਿਆ, ਤੇ ਮੈਂ ਥੋੜਾ ਪਿੱਛੇ ਬੈਠਾ ਸੀ, ਮੈਂ ਉੱਥੋਂ ਉੱਠ ਕੇ ਉਸ ਮੁੰਡੇ ਦੇ ਕੋਲ ਗਿਆ, ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਬਈ ਯਾਰ ਵੀ ਦਿਸ ਇਜ਼ ਟੂ ਲਾਊਡ ਬਈ, ਆ ਬੱਚੇ ਦੇ ਲਈ ਤੁਸੀਂ ਇੱਥੇ ਜਿੱਥੇ ਖੜੇ ਆ ਨਾ। ਤੇ ਚਲੋ ਇੰਨਾ ਚੰਗਾ ਵੀ ਉਹਨੇ ਥੋੜਾ ਜਿਹਾ ਫੀਲ ਤਾਂ ਉਹਨੇ ਕੀਤਾ, ਤੇ ਨਹੀਂ ਮੈਂ ਉਹਨੂੰ ਜਿੱਦਾਂ ਦੂਜੀ ਵਾਰੀ ਵੀ ਕਿਹਾ, ਮੈਂ ਕਿਹਾ ਯਾਰ ਇੱਥੋਂ ਮੂਵ ਕਰੋ ਵੀ ਬਹੁਤ ਲਾਊਡ ਹੈ ਬੱਚੇ ਦੇ ਲਈ ਨਾ, ਮੈਂ ਮੂਵ ਕਰਨ ਲੱਗਿਆ ਕਹਿੰਦਾ ਬਸ। ਸੋ ਥੋੜਾ ਜਿਹਾ ਸ਼ਰਮਿੰਦਾ ਜਿਹਾ ਵੀ ਹੋਇਆ ਤੇ ਉਹਨੂੰ ਅਹਿਸਾਸ ਜਿਹਾ ਵੀ ਹੋਇਆ, ਤੇ ਸ਼ੁਕਰ ਹੈ ਵੀ ਉਹ ਚਲੇ ਗਿਆ ਉੱਥੋਂ। ਅਦਰਵਾਈਜ਼ ਮੈਂ ਸੋਚਦਾ ਵੀ ਦੇਖੋ ਸਾਡੀ ਜਿਹੜੀ ਪੇਰੈਂਟਿੰਗ ਹੈ ਉਹਦੇ ਵਿੱਚ ਗੱਲ ਤਾਂ ਬਹੁਤ ਛੋਟੀ ਜਿਹੀ ਆ, ਪਰ ਉਹਦਾ ਮਾਇਨਾ ਕਿੱਡਾ ਵੱਡਾ ਸੀ। ਹੋ ਸਕਦਾ ਉਸ ਬੱਚੇ ਨੂੰ ਜੇ ਤੁਸੀਂ 15-10 ਮਿੰਟ ਉੱਥੇ ਸਪੀਕਰ ਦੇ ਮੂਹਰੇ ਖੜਾ ਰੱਖਦੇ, ਸਾਨੂੰ ਸੈਂਸ ਹੀ ਨਹੀਂ ਹੈ। ਦੇਖੋ
0: ਕਈ ਵਾਰੀ ਅਸੀਂ ਅਣਜਾਣ ਹੁੰਦੇ ਹਾਂ ਇਹਨਾਂ ਗੱਲਾਂ ਤੋਂ ਹਰਜਿੰਦਰ, ਪਰ ਅੱਜ ਕੱਲ ਤਾਂ ਖੈਰ ਚਲੋ, ਕਿਉਂਕਿ ਅੱਜ ਕੱਲ ਦੇ ਜੇ ਹੁਣ ਪੇਰੈਂਟਸ ਦੀ ਗੱਲ ਕਰ ਲਓ, ਗੂਗਲ ਨੂੰ ਹੀ ਆਪਣਾ ਸਾਰਾ ਕੁਛ ਮੰਨਦੇ ਆ, ਉੱਥੋਂ ਕਰ ਕਰਕੇ ਕਈ ਵਾਰੀ ਸਿਆਣਿਆਂ ਨੂੰ ਵੀ ਅਣਗੌਲਿਆਂ ਕਰ ਦਿੰਦੇ ਆ, ਪਰ ਫੇਰ ਵੀ ਕਈ ਵਾਰੀ ਅਸੀਂ ਇਹਨਾਂ ਗੱਲਾਂ ਤੋਂ ਉਹਦੇ ਜਿਹੜੇ ਨਤੀਜੇ ਕੀ ਹੋਣੇ ਆ ਉਹਨਾਂ ਤੋਂ ਅਣਜਾਣ ਹੁੰਦੇ ਆ, ਤਾਂ ਕਰਕੇ ਵੀ ਇਹੋ ਜਿਹੜਾ ਵਾਪਰਦਾ। ਪਰ ਬਹੁਤ ਚੰਗੀ ਗੱਲ ਹੈ ਜੇ ਅਸੀਂ ਸਿੱਖੀਏ ਸਾਰਾ ਕੁਛ, ਕਿਤੋਂ ਵੀ ਸਾਨੂੰ ਜਿੱਥੋਂ ਵੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਅਵੇਲ ਕਰਕੇ ਅਸੀਂ ਅਪਣਾਈਏ ਉਸ ਚੀਜ਼ ਨੂੰ। ਮੇਰਾ ਖਿਆਲ ਕਈ ਵਾਰੀ ਕਈਆਂ ਦੇ ਐਕਸਪੀਰੀਅੰਸਿਸ ਹੁੰਦੇ ਨੇ ਕਈਆਂ ਨੇ ਉਹ ਚੀਜ਼ਾਂ ਜਿਹੜੀਆਂ ਆਪ ਹੰਢਾਈਆਂ ਹੁੰਦੀਆਂ ਨੇ ਉਹਨਾਂ ਕੋਲੋਂ ਸਿੱਖ ਸਿੱਖ ਕੇ ਅਸੀਂ ਜੇ ਬਹੁਤ ਕੁਝ ਜਿਹੜਾ ਉਹ ਚੰਗਾ ਕਰ ਸਕਦੇ ਹੁੰਦੇ ਹਾਂ।
1: ਹਾਂਜੀ ਬਹੁਤ ਕੁਛ ਹੈ ਜਿਹੜਾ ਕਈ ਵਾਰੀ ਅਸੀਂ ਜਸਟ ਉਹ ਕਾਮਨ ਸੈਂਸ ਦੇ ਤਹਿਤ ਹੀ ਵਿਚਾਰਿਆ ਜਾਵੇ ਤਾਂ ਉਹਦਾ ਅਸਰ ਅਸੀਂ ਵਧੀਆ ਢੰਗ ਨਾਲ ਬਣਾ ਸਕਦੇ ਹੁੰਦੇ ਹਾਂ। ਸੋ ਜਿਵੇਂ ਐਗਜ਼ਾਮਪਲ ਦਿੱਤੀ ਹੈ, ਇਸੇ ਤਰ੍ਹਾਂ ਹੀ ਅਸੀਂ ਮੈਂ ਬੜੇ ਸਤਿਕਾਰ ਨਾਲ ਹੀ ਕਹਿਣ ਲੱਗਿਆ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਕਿਸੇ ਹੋਰ ਇੱਦਾਂ ਦੇ ਪ੍ਰੋਗਰਾਮ 'ਤੇ ਜਦੋਂ ਅਸੀਂ ਬੱਚਿਆਂ ਨੂੰ ਛੋਟਿਆਂ ਨੂੰ ਲੈ ਕੇ ਜਾਂਦੇ, ਦੇਖੋ ਬੱਚਿਆਂ ਦਾ ਤਾਂ ਕੋਈ ਫਾਲਟ ਨਹੀਂ ਉਹਦੇ ਵਿੱਚ, ਉਹਨਾਂ ਨੇ ਉੱਥੇ ਤੰਗ ਵੀ ਕਰਨਾ, ਰੋਣਾ ਵੀ ਹੈ, ਨੱਠਣਾ ਭੱਜਣਾ ਵੀ ਹੈ, ਤਾਂ ਉੱਥੇ ਜੇਕਰ ਉਹਨਾਂ ਦੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਜਾਂ ਦੱਸਣਗੇ ਨਹੀਂ ਜਾਂ ਸਮਝਾਉਣਗੇ ਨਹੀਂ ਜਾਂ ਉਹਨਾਂ ਨੂੰ ਫੜ ਕੇ ਪਿੱਛੇ ਨਹੀਂ ਰੱਖਣਗੇ, ਤਾਂ ਬਹੁਤ ਵਾਰ ਮੈਂ ਦੇਖਿਆ ਕਿ ਮਤਲਬ ਇੱਕ ਤਾਂ ਮੈਂ ਇੱਦਾਂ ਦਾ ਫੰਕਸ਼ਨ ਵੀ ਦੇਖਿਆ ਸੀ ਜਿੱਥੇ ਆਨੰਦ ਕਾਰਜ ਹੋਣ ਲੱਗਿਆ ਤੇ ਬੱਚੇ ਨੱਠ ਕੇ ਅੱਗੇ ਮੋਹਰੇ ਚਲੇ ਗਿਆ। ਮੈਂ ਸਰਪ੍ਰਾਈਜ਼ ਸੀ ਯਾਰ ਵੀ ਉਹਦੇ ਮਾਂ ਬਾਪ ਨੇ ਕਰ ਕੀ ਰਹੇ ਨੇ ਉਹ। ਸੋ ਉਹਨਾਂ ਨੂੰ ਮਤਲਬ ਇੱਕ ਟਾਈਮ ਹੁੰਦਾ ਹਰ ਚੀਜ਼ ਦਾ ਵੀ ਅਸੀਂ, ਮੈਂ ਫਿਰ ਕਹਿੰਦਾ ਵੀ ਅਸੀਂ ਠੀਕ ਹੈ ਵੀ ਸਾਡੇ ਬੱਚੇ ਰੱਬ ਦਾ ਰੂਪ ਮੰਨਦੇ ਹਾਂ, ਉਹਨਾਂ ਨੂੰ ਨਹੀਂ ਪਤਾ ਕੁਛ ਵੀ, ਹਨਾ। ਹੁਣ ਉੱਥੇ ਸਾਡੇ ਮਾਪਿਆਂ ਨੂੰ ਤਾਂ ਪਤਾ ਹੈ ਨਾ, ਹੁਣ ਜੇ ਕੋਈ ਹੋਰ ਬੰਦਾ ਵੀ ਉੱਥੇ ਚਲੋ ਜੇ ਕਿਸੇ ਨੇ ਫੜ ਕੇ ਬੱਚੇ ਨੂੰ ਪਿੱਛੇ ਹਟਾ ਲਿਆ, ਪਰ ਮੈਂ ਸ਼ੌਕਡ ਸੀਗਾ ਕਿ ਉਸ ਬੱਚੇ ਦੀ ਮਾਂ ਜਾਂ ਉਸ ਬੱਚੇ ਦਾ ਬਾਪ ਜਾਂ ਉਹਨਾਂ ਦੇ ਹੋਰ ਬਾਕੀ ਪਰਿਵਾਰ ਦੇ ਮੈਂਬਰ, ਕੀ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਅਸੀਂ ਕਿਸ ਮੂਮੈਂਟ ਤੇ ਬੈਠੇ ਹਾਂ ਤੇ ਕੀ ਕਰਨ ਲੱਗੇ ਹਾਂ ਤੇ ਕੀ ਹੋ ਰਿਹਾ, ਸਾਡੇ ਬੱਚੇ ਕੀ ਕਰ ਰਹੇ ਨੇ। ਸੋ ਇਹ ਹੈ ਗੱਲ, ਹੋ ਸਕਦਾ ਕਿਸੇ ਨੂੰ ਥੋੜ੍ਹੀ ਅਜੀਬ ਵੀ ਲੱਗੇ, ਪਰ ਸੋਚਣ ਵਾਲੀ ਆ ਵੀ ਸਾਨੂੰ ਛੋਟੀਆਂ ਛੋਟੀਆਂ ਪੇਰੈਂਟਿੰਗ ਦੀਆਂ ਜਿਹੜੀਆਂ ਇਹ ਗੱਲਾਂ ਨੇ ਉਹ ਕਈ ਵਾਰੀ ਅਸੀਂ ਮਿਸ ਕਰੀ ਬੈਠੇ, ਇਗਨੋਰ ਕਰੀ ਜਾਂਦੇ ਹਾਂ।
0: ਇੱਥੇ ਹਾਂਜੀ
1: ਬਸ ਇਹੀ ਹੈ ਵੀ ਜਦੋਂ ਅਸੀਂ ਵੱਡੇ ਤੌਰ ਦੇ ਉੱਤੇ ਤਾਂ ਫਿਰ ਦੇਖੋ ਕਿੰਨੀਆਂ ਵੱਡੀਆਂ ਗਲਤੀਆਂ ਹੋ ਸਕਦੀਆਂ ਜਿੱਥੇ ਅਸੀਂ ਸੰਭਾਲਾਂਗੇ ਨੀ, ਜੇ ਅਸੀਂ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨੀ ਆਪਣੀ ਪੇਰੈਂਟਿੰਗ ਦਾ ਹਿੱਸਾ ਬਣਾਉਂਦੇ ਤਾਂ।
0: ਇੱਥੇ ਜਿਹੜੀ ਗੱਲ ਤੁਸੀਂ ਪੇਰੈਂਟਿੰਗ ਦੀ ਕਹੀ ਆ, ਤੁਸੀਂ ਉਹ ਗੱਲ ਉਹ ਤਾਂ ਸਟੇਜ ਤੇ ਵੀ ਕਈ ਵਾਰੀ ਇੱਕ ਅੱਧੀ ਵੀਡੀਓ ਮੈਂ ਦੇਖੀ ਕਿ ਬੱਚਾ ਸਟੇਜ ਤੇ ਜਾ ਚੜਿਆ ਜਿੱਥੇ ਕੀਰਤਨੀ ਸਿੰਘ ਜਿਹੜੇ ਆ ਉਹ ਕੀਰਤਨ ਕਰ ਰਹੇ ਹੁੰਦੇ ਆ, ਸੋ ਉੱਥੋਂ ਤੱਕ ਪਹੁੰਚ ਜਾਂਦੇ ਨੇ। ਪਲੱਸ ਇੱਕ ਚੀਜ਼ ਹੋਰ, ਜੇ ਤੁਸੀਂ ਵਿਆਹ ਦੀ ਗੱਲ ਕੀਤੀ ਆ, ਆਨੰਦ ਕਾਰਜ ਦੀ ਗੱਲ ਕੀਤੀ ਆ, ਅੱਜ ਕੱਲ੍ਹ ਮੈਂ ਦੇਖਿਆ ਬਹੁਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹਨਾਂ ਨੇ ਇਹ ਚੀਜ਼ ਪਿੱਛੇ ਲਿਖ ਕੇ ਲਾ ਦਿੰਦੇ ਨੇ ਕਿ ਆਨੰਦ ਕਾਰਜ ਜਦ ਤੱਕ ਹੋ ਰਹੇ ਨੇ ਅਤੇ ਕੋਈ ਵੀ ਜਿਹੜਾ ਹੋਰ ਸੰਗਤੀ ਰੂਪ ਦੇ ਵਿੱਚ ਕੋਈ ਵੀ ਅਸੀਂ ਮੱਥਾ ਟੇਕਣ ਜਾਂਦੇ ਹਾਂ ਤਾਂ ਪਲੀਜ਼ ਅੱਗੇ ਨਾ ਜਾਓ, ਜਾਂ ਕਿਸੇ ਹੋਰ ਹਾਲ ਦੇ ਵਿੱਚ ਜਿੱਥੇ ਆਲਰੇਡੀ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੁੰਦਾ, ਹਾਂ ਉਹ ਉੱਥੇ ਡਾਇਵਰਟ ਜਿਹੜਾ ਉਹ ਕਰ ਦਿੱਤਾ ਜਾਂਦਾ। ਪਰ ਕਈ ਹੋ ਸਕਦਾ ਜਿੱਥੇ ਜਿਹਨਾਂ ਕੋਲ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਅਜਿਹੀ ਐਕਸਟਰਾ ਜਿਹੜੀ ਫੈਸਿਲਿਟੀ ਨਹੀਂ ਹੁੰਦੀ, ਉੱਥੇ ਸਾਨੂੰ ਖੁਦ ਵੀ ਸਾਨੂੰ ਜਿਹੜੇ ਅਸੀਂ ਅਡਲਟਸ ਹਾਂ ਉਹ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਜਿਹੜੀ ਸੈਰੇਮਨੀ ਚੱਲ ਰਹੀ ਹੈ ਉਹਨੂੰ ਕੰਪਲੀਟ ਹੋ ਲੈਣ ਦਿਓ, ਉਸ ਤੋਂ ਬਾਅਦ ਤੁਸੀਂ
1: ਉਸ ਵੇਲੇ ਦੇ ਉਹ ਪ੍ਰਾਈਮ ਸੈਰੇਮਨੀ ਆ।
0: ਜੀ ਜੀ ਬਿਲਕੁਲ ਬਿਲਕੁਲ,
1: ਉਸ ਵੇਲੇ ਤੁਹਾਡੀ ਅਰਦਾਸ ਜਾਂ ਤੁਹਾਡਾ ਮੱਥਾ ਟੇਕਣਾ ਮੈਨੂੰ ਲੱਗਦਾ ਉਹਨੂੰ ਥੋੜਾ ਅਸੀਂ ਕੰਟਰੋਲ ਕਰ ਸਕਦੇ ਹਾਂ।
0: ਤੁਸੀਂ ਸ਼ਾਮਲ ਹੋ ਗਏ ਜੀ ਆਲਰੇਡੀ, ਪਹੁੰਚ ਗਏ ਤੁਸੀਂ ਮੱਥਾ ਤਾਂ ਤੁਸੀਂ ਟਿਕ ਗਿਆ ਤੁਹਾਡਾ, ਪਰ ਅਸੀਂ ਉਹ ਨਾ ਕਰੀਏ ਉਹ ਚੀਜ਼, ਕਈ ਵਾਰੀ ਉਹਨਾਂ ਦੀ ਵੀਡੀਓ ਜਿਹੜੀ ਚੱਲਦੀ ਹੁੰਦੀ ਆ ਉਹ ਸਾਰਾ ਕੁਛ ਅਸੀਂ ਉਹ ਚੀਜ਼ਾਂ ਨੂੰ ਜ਼ਰੂਰ ਜਾਣੀਏ ਸਮਝੀਏ ਬਈ ਠੀਕ ਹੈ ਉਹ ਉਹ ਹੋ ਲੈਣ ਦਿਓ, ਉਸ ਤੋਂ ਬਾਅਦ ਜੋ ਕਰਨਾ ਤੁਸੀਂ ਕਰ ਸਕਦੇ ਹੋ।
1: ਹਾਂਜੀ ਬਸ ਇਹ ਟਿਪਸ ਹੀ ਨੇ ਜੀ, ਕਈ ਵਾਰੀ ਅਸੀਂ ਇਗਨੋਰ ਕਰ ਜਾਂਦੇ ਹਾਂ ਲੋਕ ਕਈ ਵਾਰ, ਬਸ ਮਕਸਦ ਸਾਡਾ ਇਹ ਹੈ ਕਿ ਆਪਾਂ ਜਿੰਨਾ ਕੁ ਹੋ ਸਕੇ ਆਪਾਂ ਇਸ ਤਰੀਕੇ ਦੇ ਨਾਲ ਡੈਕੋਨਮੀ ਜਾਂ ਮਰਿਆਦਾ ਜਾਂ ਰਿਸਪੈਕਟ ਜਾਂ ਡਿਸਿਪਲਿਨ ਜਿਹੜਾ ਉਹ ਸ਼ੁਰੂ ਤੋਂ ਹੀ ਜੇਕਰ ਦੇ ਕੇ ਰੱਖਾਂਗੇ ਤਾਂ ਚੰਗੀ ਗੱਲ ਹੈ। ਦੂਸਰਾ ਫੋਨ ਜਿਹੜੇ ਮੋਬਾਈਲ ਫੋਨ ਹੈ ਛੋਟੇ ਬੱਚਿਆਂ ਨੂੰ ਦੇ ਕੇ ਜਿਹੜਾ ਅਡਿਕਟਡ ਕੀਤਾ ਹੋਇਆ ਉਹਦੇ ਤੇ ਵੀ ਬਹੁਤ ਖਿਆਲ ਕਰਨ ਦੀ ਲੋੜ ਹੈ ਜੀ, ਉਸ ਤੋਂ ਵੀ ਬਚੋ ਜਿੰਨਾ ਬਚ ਸਕਦੇ ਹਾਂ। ਅਸੀਂ ਕਈ ਵਾਰੀ ਬਸ ਇਸ ਗੱਲ ਦਾ ਬਹਾਨਾ ਬਣਾ ਕੇ ਕਿ ਲਓ ਜੀ ਬੱਚਾ ਰੋਈ ਜਾਂਦਾ ਸੀ ਤਾਂ ਉਹਦੇ ਮੂਹਰੇ ਫੋਨ ਰੱਖ ਦਿੱਤਾ ਤਾਂ ਉਹ ਹੁਣ ਚੁੱਪ ਕਰ ਗਿਆ, ਤਾਂ ਫਿਰ ਜਦੋਂ ਕਈ ਬੱਚੇ ਇੱਦਾਂ ਦੇ ਨੇ ਕਿ ਜਦੋਂ ਫਿਰ ਉਹਨਾਂ ਤੋਂ ਫੋਨ ਤੁਸੀਂ ਵਾਪਸ ਲੈਂਦੇ ਹੋ ਤਾਂ ਉਹ ਕ੍ਰੈਂਕੀ ਹੋ ਜਾਂਦੇ ਨੇ, ਬਹੁਤ ਜ਼ਿਆਦਾ ਉਹ ਇੰਨਾ ਅਟੈਚਮੈਂਟ ਉਹਨਾਂ ਦੀ ਹੋਈ ਹੈ ਕਿ ਉਹ ਤੁਸੀਂ ਉਹਨਾਂ ਨੂੰ ਇੱਕ ਬਿਮਾਰੀ ਵੱਲ ਨੂੰ ਲੈ ਕੇ ਜਾ ਰਹੇ ਹੋ।
0: ਬਿਲਕੁਲ,
1: ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਪੇਰੈਂਟਿੰਗ ਦੇ ਵਿੱਚ, ਅਸੀਂ ਆਪਾਂ ਜ਼ਰੂਰ ਸਾਡਾ ਫਰਜ਼ ਬਣਦਾ ਕਿ ਜੇ ਸਾਡੇ ਕੋਲ ਇੰਨੀ ਮਾੜੀ ਮੋਟੀ ਜੇ ਅਸੀਂ ਅਬਜ਼ਰਵ ਕਰ ਰਹੇ ਹਾਂ ਤਾਂ ਉਸ ਤੁਹਾਡੇ ਨਾਲ ਸਾਂਝੀ ਕਰੀਏ। ਮੈਂ ਫਿਰ ਕਹਿੰਦਾ ਵੀ ਸਾਰੇ ਬਹੁਤ ਸਿਆਣੇ ਆ, ਕੋਈ ਇੱਦਾਂ ਨਾ ਕਿ ਉਹ ਵੀ ਅਸੀਂ ਕੋਈ ਮਤਾਂ ਦੇਣ ਲੱਗੇ ਹਾਂ, ਪਰ ਜਿੱਥੇ ਕਿਤੇ ਕਮੀ ਇੱਦਾਂ ਦੀ ਦਿਖਦੀ ਹੈ ਅਸੀਂ, ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਇਹ ਚੀਜ਼ ਨੌਕ ਜ਼ਰੂਰ ਕਰ ਦਈਏ। ਸੋ ਖੈਰ ਆਪੇ ਇੱਕ ਵੱਜ ਕੇ 45 ਮਿੰਟ ਹੋ ਗਏ ਨੇ, ਬਸ ਆਲਮੋਸਟ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਤੇ ਹੈ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਜਿੱਥੇ ਰੀਅਲ ਸਟੇਟ ਸੰਬੰਧਿਤ ਅਸੀਂ ਚਾਹਾਂਗੇ ਕਿ ਸਾਡੀ ਟੀਮ ਹਰਜਿੰਦਰ ਗਿੱਲ ਦੇ ਨਾਲ ਜਾਂ ਮਨਜੀਤ ਗਿੱਲ ਹੋਰਾਂ ਦੇ ਨਾਲ ਤੁਸੀਂ ਕੰਟੈਕਟ ਕਰਕੇ ਰੀਅਲ ਸਟੇਟ ਸੰਬੰਧਿਤ ਕੋਈ ਵੀ ਹੈਲਪ ਚਾਹੀਦੀ ਹੈ, ਨਾਲ ਦੀ ਨਾਲ ਸਾਡੇ ਜੀ ਮੀਡੀਆ ਗਰੁੱਪ ਦੇ ਵੱਖਰੇ ਵੱਖਰੇ ਪਲੇਟਫਾਰਮਸ, ਸਾਡੇ ਵੈਬਸਾਈਟਸ ਦੀ ਗੱਲ ਕਰਾਂ ਤਾਂ gmediagroup.ca ਜਾਂ ਹਰਜਿੰਦਰ ਗਿੱਲ show.com ਸਾਡੀਆਂ ਨਾਲ ਵੈਬਸਾਈਟਸ ਨੂੰ ਵਿਜ਼ਿਟ ਕਰ ਸਕਦੇ ਹੋ। ਆਪਣਾ ਯੂਟਿਊਬ ਚੈਨਲ ਦਾ ਮੈਂ ਜਿੱਥੇ ਜ਼ਿਕਰ ਕੀਤਾ ਕਿ ਵੀਡੀਓ ਪਾਈ ਹੋਈ ਹੈ ਉਹਨੂੰ ਥੋੜ੍ਹਾ ਜਿਹਾ ਜ਼ਰੂਰ ਮੌਕਾ ਲੱਗਿਆ ਤਾਂ ਸੁਣਿਓ, ਇੱਕ ਨਾਲ ਇਮੀਗ੍ਰੇਸ਼ਨ ਨਾਲ ਸੰਬੰਧਿਤ ਵੀ ਕਾਫੀ ਇੰਟਰਸਟਿੰਗ ਗੱਲਬਾਤ ਅਸੀਂ ਗੁਰਪ੍ਰੀਤ ਖਹਿਰਾ ਜੀ ਦੇ ਨਾਲ ਵੀ ਪਾਈ ਹੈ, ਤਾਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਵੱਖਰੇ ਵੱਖਰੇ ਇੰਟਰਵਿਊ ਸੈਗਮੈਂਟਸ। ਜਰਨੈਲ ਸਿੰਘ ਜੀ ਪਿਛਲੇ ਦਿਨੀ ਇੱਥੇ ਜਿਹੜੇ ਉੱਗੇ ਕਰੈਕਟ ਆਪਣੇ ਐਕਟਰ ਨੇ, ਫਿਲਮ ਮੇਕਰ ਨੇ, ਉਹ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਸੀਗੇ, ਤੇ ਫਰਾਈਡੇ ਨੂੰ ਉਹਨਾਂ ਦਾ ਬਹੁਤ ਖੂਬਸੂਰਤ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਪ੍ਰਭ ਸੰਧੂ ਬਾਈ ਹੋਰੀ ਸਾਡੇ ਛੋਟਾ ਵੀਰ, ਉਹਨਾਂ ਨੂੰ ਤੁਸੀਂ ਇੱਥੇ ਸਾਡੇ ਆਪਣੇ ਚੈਨਲ ਦੇ ਉੱਤੇ ਸੁਣਦੇ ਵੀ ਹੋ, ਉਹਨਾਂ ਵੱਲੋਂ ਉਹ ਪੇਸ਼ ਕੀਤਾ ਗਿਆ ਸੀਗਾ। ਸੋ ਉਹ ਬਹੁਤ ਪਿਆਰਾ ਬੜਾ ਮਜ਼ੇਦਾਰ ਐਕਸਪੀਰੀਅੰਸ ਰਿਹਾ। ਸੋ ਉੱਥੇ ਵੀ ਉਹੀ ਸਾਡੀ ਲਾਈਫ ਦੀ, ਸਾਡੇ ਬੱਚਿਆਂ ਦੀ, ਸਾਡੇ ਪਰਿਵਾਰਾਂ ਦੀ, ਸਾਡੇ ਰਿਸ਼ਤਿਆਂ ਦੀ ਗੱਲ ਕਰਦੇ ਹੋਏ, ਜਿੱਥੇ ਕਿਤੇ ਵੀ ਮੌਕਾ ਮਿਲੇ ਪੰਜੀ ਤੇ ਮੈਂ ਗੱਲ ਕਰਦਾ ਹੁੰਦਾ, ਉਹਨਾਂ ਨਾਲ ਇੰਟਰਵਿਊ ਪਾਈ ਹੋਈ ਹੈ ਤੇ ਮੈਂ ਗੱਲ ਕੀਤੀ ਸੀ ਵੀ ਇੱਦਾਂ ਦੀਆਂ ਸਾਰੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲਈ ਜਾਂ ਅਸੀਂ ਜੋ ਵੀ ਜਿੱਥੇ ਗੱਲ ਕਰਦੇ ਵੀ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ, ਉਹ ਸਾਰਾ ਸਾਨੂੰ ਪਤਾ ਤਾਂ ਹੈ, ਅਸੀਂ ਗੱਲਾਂ ਰੋਜ਼ ਹੀ ਕਰਦੇ ਹਾਂ, ਪਰ ਫਿਰ ਵੀ ਇਵੈਂਚੁਅਲੀ ਸਾਨੂੰ ਉਹਨਾਂ ਨੂੰ ਰਿਮਾਇੰਡ ਕਰਾਉਣਾ ਪੈਂਦਾ। ਸੋ ਉਹ ਇਹਦੇ ਨਾਲ ਜੁੜੇ ਹੋਏ ਸਾਡੀ ਇੱਕ ਇੰਟਰਵਿਊ ਵਿੱਚ ਸੁਣੋਗੇ, ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗਣੀ ਹੈ। ਸੋ ਜਰਨੈਲ ਸਿੰਘ ਹੋਰਾਂ ਨੇ ਬਹੁਤ ਪਿਆਰੀਆਂ ਗੱਲਾਂ ਉਸ ਇੰਟਰਵਿਊ 'ਚ ਵੀ ਕੀਤੀਆਂ ਹੋਈਆਂ ਨੇ, ਤੇ ਯੂਟਿਊਬ ਚੈਨਲ ਆਪਣਾ ਜੀ ਮੀਡੀਆ ਗਰੁੱਪ,
0: ਜੀ
1: ਮੀਡੀਆ ਗਰੁੱਪ, ਸੋ ਉੱਥੇ ਤੁਸੀਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੇ ਨਾਲ ਸਾਡੀਆਂ ਜਿਹੜੀਆਂ ਕੋਈ ਚੰਗੀਆਂ ਲੱਗਦੀਆਂ ਨੇ ਵੀਡੀਓਜ਼ ਜਾਂ ਕਲਿੱਪਸ ਵਗੈਰਾ, ਉਹਨਾਂ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ, ਲਾਈਕ ਕਰਿਆ ਕਰੋ, ਕੋਈ ਕਮੈਂਟ ਕਰਨੇ ਉਹ ਜ਼ਰੂਰ ਕਰਿਆ ਕਰੋ, ਤੇ ਉਹਦੇ ਨਾਲ ਬਾਕੀਆਂ ਤੱਕ ਵੀ ਫਿਰ ਉਹ ਸਾਰੀ ਇਨਫੋਰਮੇਸ਼ਨ ਅੱਗੇ ਪਹੁੰਚਦੀ ਰਹਿੰਦੀ ਹੈ। ਤੇ ਵਾਪਸ ਆਉਂਦੇ ਹਾਂ ਰੀਅਲ ਸਟੇਟ ਨਾਲ ਗੱਲਬਾਤ ਕਰਨ ਦੇ ਲਈ, ਤਾਂ ਰੀਅਲ ਸਟੇਟ ਦੇ ਲਈ ਇਸ ਵੇਲੇ ਸਾਨੂੰ ਜਿੱਥੇ ਕੁਛ ਲਿਸਟਿੰਗਸ ਦੀ ਲੋੜ ਹੈ, ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਵਧੀਆ ਤੋਂ ਵਧੀਆ ਢੰਗ ਦੇ ਨਾਲ ਤੁਹਾਡੀ ਉਸ ਪ੍ਰੋਪਰਟੀ ਨੂੰ ਮਾਰਕੀਟ ਕਰੀਏ, ਉਹਨੂੰ ਸਹੀ ਪ੍ਰਾਈਸ ਦੇ ਉੱਪਰ ਲਿਸਟ ਕਰਨ ਦੇ ਲਈ ਤੁਹਾਨੂੰ ਇਨਕਰੇਜ ਕਰੀਏ। ਸੋ ਮੈਂ ਰਿਪੀਟ ਕਰਨ ਲੱਗਿਆ ਵੀ ਕਈ ਵਾਰ ਲਿਸਟ ਕਰਨ ਲਈ ਸਾਡੇ ਜਿਹੜੇ ਸੈਲਰ ਨੇ ਉਹ ਆਪਣੇ ਮਨ ਦੇ ਵਿੱਚ ਇੱਕ ਨੰਬਰ ਸੋਚੀ ਬੈਠੇ ਹੁੰਦੇ ਨੇ, ਪਰ ਅਸੀਂ ਹਮੇਸ਼ਾ ਇਨਕਰੇਜ ਕਰਦੇ ਹੁੰਦੇ ਕਿ ਸਹੀ ਪ੍ਰਾਈਸ ਦੇ ਉੱਪਰ ਜੇਕਰ ਤੁਸੀਂ ਪ੍ਰੋਪਰਟੀ ਆਪਣੀ ਲਿਸਟ ਕਰਦੇ ਹੋ ਤਾਂ ਅੱਜ ਵੀ ਪ੍ਰੋਪਰਟੀਜ਼ ਵਿਕ ਰਹੀਆਂ ਨੇ। ਸੋ ਇਹ ਨਹੀਂ ਕਿ ਕੋਈ ਪ੍ਰੋਪਰਟੀਜ਼ ਨਹੀਂ ਵਿਕਦੀਆਂ, ਹਾਂ ਇਹ ਜ਼ਰੂਰ ਹੈ ਕਿ ਥੋੜ੍ਹਾ ਜਿਹਾ ਸਮੇਂ ਦੇ ਮੁਤਾਬਕ, ਸਿਚੁਏਸ਼ਨ ਦੇ ਮੁਤਾਬਕ ਕੁਛ ਲੋਕਾਂ ਦੇ ਵਿੱਚ ਇੱਦਾਂ ਦਾ ਮਾਹੌਲ ਬਣਿਆ ਹੋਇਆ ਕਿ ਛੇਤੀ ਕਿਤੇ ਰਾਈਟ ਵੇ ਮਾਰਕੀਟ ਦੇ ਵਿੱਚੋਂ ਪ੍ਰੋਪਰਟੀਜ਼ ਨਹੀਂ ਮੂਵ ਹੋ ਰਹੀਆਂ, ਪਰ ਜਿਹੜੀਆਂ ਸਹੀ ਪ੍ਰਾਈਸ ਦੇ ਉੱਪਰ ਨੇ, ਸਹੀ ਮੇਨਟੇਨਡ ਨੇ, ਪ੍ਰੋਪਰਲੀ ਡਿਸਪਲੇ ਕੀਤਾ ਗਿਆ, ਪ੍ਰੋਪਰਲੀ ਉਹਨਾਂ ਨੂੰ ਇੱਕ ਇੱਕ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ, ਤਾਂ ਉਹ ਪ੍ਰੋਪਰਟੀਜ਼ ਵਿਕ ਰਹੀਆਂ ਨੇ। ਸੋ ਉਹਦੇ ਲਈ ਸਾਡੀ ਟੀਮ ਦੇ ਨਾਲ ਸੰਪਰਕ ਕਰ ਲਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਬੈਸਟ ਰੇਟ ਦੇ ਉੱਪਰ ਤੁਹਾਡੀ ਪ੍ਰੋਪਰਟੀ ਨੂੰ ਵੇਚਣ ਦੇ ਵਿੱਚ ਮਦਦ ਕਰੀਏ। ਅਤੇ ਇੱਕ ਆਪਾਂ ਨੂੰ ਡੇ ਕੇਅਰ ਦੀ ਲੋੜ ਹੈ ਮੰਜੀ ਜੀ, ਇਸ ਵੇਲੇ ਕੋਈ 3-4 ਹਜ਼ਾਰ ਸਕੁਅਰ ਫੁੱਟ ਤੋਂ ਲੈ ਕੇ 7-8 ਹਜ਼ਾਰ ਸਕੁਅਰ ਫੁੱਟ ਤੱਕ ਵੀ ਬਰੈਂਪਟਨ ਜਾਂ ਮਿਸੀਸਾਗਾ, ਸੋ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਦੋਨੋਂ ਸ਼ਹਿਰਾਂ ਦੇ ਵਿੱਚ ਹੈ, ਪਰ ਜੇ ਕਿਤੇ ਇੱਧਰ ਬੋਲਟਨ ਕੈਲਡਨ ਵੱਲ ਵੀ ਕੋਈ ਇੱਦਾਂ ਦੀ ਲੋਕੇਸ਼ਨ ਹੋਈ ਜਿੱਥੇ ਤੁਸੀਂ ਡੇ ਕੇਅਰ ਨਾਲ ਸੰਬੰਧਿਤ ਸਾਰੀਆਂ ਫੈਸਿਲਿਟੀਜ਼ ਵਗੈਰਾ ਅਪਰੂਵਲਸ ਵਗੈਰਾ ਹੋਣੀਆਂ ਚਾਹੀਦੀਆਂ ਨੇ। ਸੋ ਸਾਡੇ ਕੋਲ ਇੱਕ ਵੈਲ ਕੁਆਲੀਫਾਈਡ ਔਰ ਇਸ ਫੀਲਡ ਦੇ ਨਾਲ ਹੀ ਜੁੜੀ ਹੋਈ ਟੀਮ ਹੈ ਜਿਹਨਾਂ ਦੇ ਲਈ ਅਸੀਂ ਡੇ ਕੇਅਰ ਲੱਭ ਰਹੇ ਹਾਂ। ਸੋ ਸਾਨੂੰ ਕਾਲ ਕਰਕੇ ਤੁਸੀਂ ਅਗਰ ਡੇ ਕੇਅਰ ਨੂੰ ਵੇਚਣਾ ਚਾਹੁੰਦੇ ਹੋ ਜਾਂ ਲੀਜ਼ 'ਤੇ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ 6474-0068-62। ਇੱਕ ਆਪਣੇ ਕੋਲ ਬਰੈਂਪਟਨ ਤੋਂ ਘੰਟੇ ਸਵਾ ਘੰਟੇ ਦੇ ਡਰਾਈਵ ਦੇ ਉੱਪਰ ਡੇ ਕੇਅਰ ਹੈ 3,000 ਸਕੁਅਰ ਫੁੱਟ ਦਾ, ਅਗਰ ਉਹਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ ਜਾਂ ਬਾਏ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਅਤੇ ਇੱਕ ਆਪਾਂ ਨੂੰ ਇੱਧਰ ਕੈਂਬਰਿਜ ਜਾਂ ਖਿਚਨਰ ਵਾਲੀ ਸਾਈਡ ਦੇ ਉੱਪਰ ਵੀ 3-4 ਹਜ਼ਾਰ ਸਕੁਅਰ ਫੁੱਟ ਦਾ ਡੇ ਕੇਅਰ ਚਾਹੀਦਾ ਜੀ। ਸੋ ਅਗਰ ਉਹ ਕੋਈ ਇਸ ਤਰ੍ਹਾਂ ਦੀ ਲੋਕੇਸ਼ਨ ਤੁਹਾਡੇ ਕੋਲ ਹੈ ਤਾਂ ਸਾਨੂੰ ਜ਼ਰੂਰ ਕਾਲ ਕਰ ਲਿਓ। ਸੋ 6474-0068-62 ਅਤੇ ਮਲਟੀਪਲ ਟਰੈਕਟਰ ਟ੍ਰੇਲਰ ਪਾਰਕਿੰਗਸ ਆਪਣੇ ਕੋਲ ਨੇ ਮਿਲਟਨ ਦੇ ਵਿੱਚ, ਵੁੱਡਸਟਾਕ ਅਤੇ ਇੱਥੇ ਆਪਣੇ ਬਰੈਂਪਟਨ ਦੇ ਵਿੱਚ। ਸੋ 1 ਏਕੜ ਤੋਂ ਲੈ ਕੇ 7 ਏਕੜ ਤੱਕ ਦੇ ਵੱਖਰੇ ਵੱਖਰੇ ਲੋਟਸ ਨੇ, ਸੋ ਉਹਨਾਂ ਦੇ ਲਈ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਟਰੈਕਟਰ ਟ੍ਰੇਲਰ ਪਾਰਕਿੰਗ ਦੇ ਲਈ ਮਿਲਟਨ, ਵੁੱਡਸਟਾਕ ਜਾਂ ਬਰੈਂਪਟਨ ਕਿਤੇ ਵੀ ਆਪਣੇ ਲਈ ਕੋਈ ਲੋਕੇਸ਼ਨ ਲੱਭ ਰਿਹਾ ਸੀ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਲੀਜ਼ 'ਤੇ ਲੈਣ ਲਈ। ਇੱਕ ਟਰੱਕ ਟ੍ਰੇਲਰ ਪਾਰਕਿੰਗ ਲੋਟ ਆਪਣੇ ਕੋਲ ਗੋਲਫ ਦੇ ਵਿੱਚ 2 ਏਕੜ ਪਲੱਸ ਲੋਟ ਹੈ, ਉਹਨੂੰ ਵੀ ਮਲਟੀਪਲ ਯੂਜਿਸ ਦੇ ਲਈ ਵਰਤਿਆ ਜਾ ਸਕਦਾ। ਸੋ ਸਾਡੇ ਨਾਲ ਉਹਦੇ ਲਈ ਅਗਰ ਬਾਏ ਕਰਨਾ ਚਾਹੁੰਦੇ ਹੋ ਤਾਂ ਗੱਲ ਕੀਤੀ ਜਾ ਸਕਦੀ ਹੈ 6474-0068-62। ਜੀ ਮਨਜੀਤ ਜੀ,
0: ਜੀ ਬਿਲਕੁਲ ਹਜਲ, ਕੁਛ ਹੋਰ ਐਡ ਕਰਨਾ ਚਾਹੁੰਦੇ ਹੋ ਤੇ ਨਹੀਂ ਤਾਂ ਫਿਰ ਸਮਾਪਤੀ ਕਰੀਏ ਜੀ।
1: ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ ਅੱਜ ਦੇ ਲਈ, ਧੰਨਵਾਦ।
0: ਸ਼ੁਕਰੀਆ ਜੀ। 6474-0068-62 ਹਰਜਿੰਦਰ ਗਿੱਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਇਸੇ ਨੰਬਰ 'ਤੇ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤੇ 6474-0068-62 'ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਮੈਚ ਜਿਹੜਾ ਵੋਮੈਨਸ ਏਸ਼ੀਆ ਕੱਪ ਦਾ ਇੰਡੀਆ ਅਤੇ ਥਾਈਲੈਂਡ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ ਸੀ, ਉਹਦੇ 'ਚ ਇੰਡੀਆ ਨੇ 159 ਦੌੜਾਂ 9 ਖਿਡਾਰੀਆਂ ਦੇ ਨੁਕਸਾਨ 'ਤੇ ਬਣਾਈਆਂ ਸਨ ਅਤੇ ਥਾਈਲੈਂਡ ਜਿਹੜਾ 65 ਰਨਸ ਬਣਾ ਕੇ ਟੀਮ ਆਲ ਆਊਟ ਹੋ ਗਈ ਤਕਰੀਬਨ 16.1 ਓਵਰਸ ਦੇ ਵਿੱਚ, ਅਤੇ ਇੰਡੀਆ ਦੀਆਂ ਕੁੜੀਆਂ ਨੇ ਮੈਚ 94 ਦੌੜਾਂ ਦੇ ਨਾਲ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ ਜੀ ਉਹਨਾਂ ਨੂੰ। ਬਲਦੇਵ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ। ਬਲਦੇਵ ਜੀ ਨਿੱਘਾ ਸਵਾਗਤ ਜੀ।
2: ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਵੱਡੇ ਭਾਈ,
0: ਕੀ ਹਾਲ ਚਾਲ ਨੇ?
2: ਵਧੀਆ, ਮੈਨੂੰ ਗਿੱਲ ਸਾਹਿਬ ਦੇ ਪ੍ਰਵਚਨ ਬਹੁਤ ਵਧੀਆ ਲੱਗੇ। ਉਹ ਤਾਂ ਜਿਵੇਂ ਪ੍ਰਵਚਨਾਂ ਨੂੰ ਕਰ ਦਿੰਦੇ ਆ, ਰਾਈਡ ਵੀ ਓਨ ਕਰਦੇ ਆ
0: ਜੀ।
2: ਇੱਕ ਪ੍ਰਵਚਨ ਮੈਂ ਪ੍ਰਾਰਥਨਾ ਕਰਦਾ ਸੁਣਾਉਣਾ ਨਿੱਕੀ ਜੀ।
0: ਜੀ ਪਲੀਜ਼।
2: ਇੱਕ ਪੰਜਾਬੀ ਬੁੜੀ ਦਾ ਪੁੱਤ ਫਾਰਸੀ ਪੜ੍ਹ ਗਿਆ।
0: ਅੱਛਾ ਜੀ।
2: ਪੰਜਾਬੀ ਭੁੱਲ ਗਿਆ।
0: ਅੱਛਾ।
2: ਤੇ ਉਹ ਇੱਕ ਵਾਰੀ ਬਿਮਾਰ ਹੋ ਗਿਆ ਤੇ ਉਹਨੇ ਮੰਗਿਆ ਪਾਣੀ ਮਾਂ ਤੋਂ। ਉਹ ਕਰਦਾ ਰਿਹਾ ਆਬ ਆਬ ਆਬ, ਮਾਂ ਨੂੰ ਸਮਝਣ ਲੱਗੀ ਆਪ ਆਪ ਕਰਦਾ ਮਰ ਗਿਆ।
0: ਸੋ ਫਾਰਸੀ ਚ ਪੰਜਾਬੀ ਚ ਆਈ ਮੀਨ ਫਾਰਸੀ ਚ ਪਾਣੀ ਨੂੰ ਆਪ ਕਹਿੰਦੇ ਜੀ?
2: ਹਾਂਜੀ।
0: ਅੱਛਾ,
2: ਤੇ ਕਿਸੇ ਸਿਆਣੇ ਬੰਦੇ ਨੇ ਦੱਸਿਆ ਵੀ ਕੀ ਹੋਇਆ, ਉਹ ਕਹਿੰਦੀ ਬੁੜੀ ਬੇਬੇ ਕਹਿੰਦੀ ਉਹ ਆਪ ਆਪ ਕਰਦਾ ਸੀ ਤੇ ਮੈਨੂੰ ਸਮਝਣ ਲੱਗੀ। ਉਹ ਕਹਿੰਦਾ ਤੇ ਇੱਥੋਂ ਪਾਣੀ ਮੰਗਦਾ ਸੀ, ਪਾਣੀ ਦੇ ਦਿੰਦੀ ਤੋਂ ਦੂਜਾ ਮੁੰਡਿਆਂ ਤੇਰਿਆਂ ਬਚ ਜਾਂਦਾ ਸੀ, ਬਚ ਜਾਣਾ ਸੀ। ਤੇ ਫਿਰ ਉਹ ਹੋ ਗਿਆ, ਕਹਿੰਦੀ ਆਪ ਆਪ ਘਰ ਮੋ ਜਾਓ ਪੁੱਤਾ, ਫਾਰਸੀ ਆ ਘਰ ਗਾਲੇ, ਜੇ ਜਾਣਾ ਪੁੱਤ ਪਾਣੀ ਮੰਗਦਾ ਭਰ ਭਰ ਦਿੰਦੀ ਪਿਆਲੇ।
0: ਮੈਨੂੰ ਮੈਸੇਜ ਕਰ ਦੇ, ਸਾਰੇ ਸੁਣਾ ਦਾਂਗੇ। ਥੈਂਕ ਯੂ ਜੀ। ਬਿਲਕੁਲ ਦੋਸਤੋ, ਬਾਕੀ ਬਲਦੇਵ ਜੀ ਦੀ ਗੱਲ ਸਹੀ ਆ, ਜੇ ਮਾਂ ਬੋਲੀ ਤੋਂ ਦੂਰ ਚਲ ਗਏ ਤੇ ਫਿਰ ਮਾਂ ਤੋਂ ਵੀ ਦੂਰ ਹੋ, ਕਿਉਂਕਿ ਮਾਂ ਉਹੀ ਬੋਲੀ ਸਮਝਦੀ ਆ ਜਿਹੜੀ ਬੋਲੀ ਚ ਉਹਨੇ ਤੁਹਾਨੂੰ ਲੋਰੀਆਂ ਦਿੱਤੀਆਂ ਸੀ। ਜੁੜੇ ਹੋਏ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤੇ 416-6613-1379 ਤੇ ਕਾਲ ਕਰ ਸਕਦੇ ਹੋ। ਔਰ ਸਪੈਸ਼ਲੀ ਜੇਕਰ ਤੁਹਾਡੇ ਪਾਸ ਕੋਈ ਸਪੇਸ ਲੀਜ਼ ਵਾਸਤੇ ਤਕਰੀਬਨ 350-400 ਸਕੁਏਅਰ ਫੀਟ ਅਪ ਟੂ 500 ਸਕੁਏਅਰ ਫੀਟ ਤੱਕ ਕਿਤੇ ਵੀ ਨੌਰਥ ਆਫ ਕੁਈਨ ਏਅਰਪੋਰਟ ਟੋਰਬਰਨ ਰੋਡ ਤੋਂ ਲੈ ਕੇ ਤਕਰੀਬਨ ਹਾਈਵੇ 50 ਤੱਕ ਕਿਤੇ ਵੀ ਪਲਾਜ਼ੇ ਦੇ ਵਿੱਚ ਸਾਨੂੰ ਸਾਡੇ ਕਲਾਇੰਟ ਦੇ ਵਾਸਤੇ ਜਿਨ੍ਹਾਂ ਨੇ ਯੋਗਾ ਕਲਾਸਿਸ ਵਾਸਤੇ ਉਹਨਾਂ ਨੂੰ ਸਪੇਸ ਚਾਹੀਦੀ ਹੈ, ਸੋ ਉਹਦੇ ਲਈ ਮੈਨੂੰ ਤੁਸੀਂ ਕਾਲ ਕਰ ਲਿਓ। 416-669-1379 ਟੈਲੀਫੋਨ ਨੰਬਰ ਹੈ। ਔਰ ਜੇ ਆਫਿਸ ਵਾਸਤੇ ਤੁਹਾਨੂੰ ਲੀਜ਼ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਤਾਂ ਸਾਡੇ ਕੋਲ 550 ਸਕੁਆਇਰ ਫੀਟ ਦਾ ਏਰੀਆ ਸੈਕਿੰਡ ਫਲੋਰ 'ਤੇ ਆ, 10 ਮਿੰਟ ਡਰਾਈਵ 'ਤੇ ਆ, ਉਹਦੇ ਲਈ ਵੀ ਕਾਲ ਤੁਸੀਂ ਕਰ ਸਕਦੇ। ਬਹੁਤ ਸ਼ਾਨਦਾਰ ਪਲੇਸ ਹੈ ਜੀ ਇਹ, ਬਹੁਤ ਖੁੱਲ੍ਹੀ ਡੁੱਲੀ ਤਾਜ਼ਾ ਪੇਂਟ ਕੀਤਾ ਹੋਇਆ ਅਤੇ ਲਾਈਟ ਜਿਹੜੀ ਨੈਚੁਰਲ ਲਾਈਟ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਆਫਿਸ ਦੇ ਅੰਦਰ ਆਉਂਦੀ ਹੈ। ਸੋ ਉਹਦੇ ਲਈ ਤੁਸੀਂ 416-669-1379 ਦੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਹੋਰ ਰੀਅਲ ਸਟੇਟ 'ਚ ਕਰਨੀ ਹੈ, 4000 ਸਕੁਏਅਰ ਫੀਟ ਦੀ ਲੀਜ਼ ਵਾਸਤੇ ਇੰਡਸਟਰੀਅਲ ਯੂਨਿਟ ਚਾਹੀਦਾ, ਬੋਲਟਨ ਕੈਲਡਨ ਦਾ ਕੋਈ ਵੀ ਏਰੀਆ ਜਾਂ ਬ੍ਰੈਂਪਟਨ ਮਿਸਾਗਾ ਦੇ ਵਿੱਚ ਡਰਾਈਵ ਐਂਡ ਡੋਰ ਜ਼ਰੂਰੀ ਹੈ ਲੀਜ਼ ਵਾਸਤੇ, ਉਹ ਤੁਹਾਡੇ ਕੋਲ ਹੈ ਉਹਦੇ ਲਈ, ਜਾਂ ਫਿਰ 6000 ਸਕੁਏਅਰ ਫੀਟ ਦਾ ਕੋਈ ਇੰਡਸਟਰੀਅਲ ਸਪੇਸ ਜਿਹਦੇ 8-10 ਟ੍ਰੇਲਰ ਪਾਰਕਿੰਗ ਦੀ ਵੀ ਸਾਈਡ 'ਤੇ ਜਗ੍ਹਾ ਹੋਵੇ, ਮਿਸਾਗਾ ਬ੍ਰੈਂਪਟਨ ਮਿਲਟਨ ਜਾਂ ਕੈਲਡਨ ਕਿਤੇ ਵੀ ਹੈ, ਉਹਦੇ ਲਈ ਵੀ 416-669-1379 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੈਨੇਡੀਅਨ ਸਰਕਾਰ ਨੇ ਜਿਹੜੀਆਂ US ਗੁੱਡ ਜਿਹਨਾਂ ਦੇ ਉੱਪਰ ਟੈਰਿਫ ਲਾਉਣ ਜਾ ਰਹੇ ਨੇ, ਉਹਦੇ 'ਚ ਦੁੱਧ ਹੈ, ਕਰੀਮ ਹੈ, ਚੀਜ਼, ਦਹੀਂ, ਸਵੈਟਨਰਸ ਜਿੰਨੇ ਵੀ ਨੇ, ਬੇਕਰੀ ਜਾਂ ਫਿਰ ਜਿਹੜਾ ਪੇਪਰ ਜਿਹਦੇ 'ਚ ਟੋਇਲਟ ਟਿਸ਼ੂ ਪੇਪਰ, ਪੇਪਰ ਟਾਵਲ, ਕਸਮੈਟਿਕਸ, ਟੈਲੀਫੋਨ ਸੈੱਟਸ, ਟੈਲੀਵਿਜ਼ਨ, ਵੀਡੀਓ ਗੇਮਸ, ਇਹਦੇ ਉੱਤੇ ਤਕਰੀਬਨ 50% ਦਾ ਜਿਹੜਾ ਸਰਚਾਰਜ ਹੈ ਉਹ ਲੱਗਣਾ ਹੈ। ਮੇਜਰ ਅਪਲਾਇੰਸਿਸ ਦੇ ਵਿੱਚ ਕਿਚਨ ਫਲੋਰ ਕਵਰਿੰਗ ਦੇ ਉੱਤੇ 25%, ਜਿੰਨੇ ਵੀ ਕੋਸਟਿਊਮਸ, ਹਾਰਡਵੇਅਰ ਦੀ ਗੱਲ ਕਰ, ਕੰਸਟਰਕਸ਼ਨ ਦੀਆਂ ਜਿੰਨੀਆਂ ਵੀ ਜੋ ਕੰਸਟਰਕਸ਼ਨ ਦੇ ਵਿੱਚ ਜਿਵੇਂ ਹਾਰਡਵੇਅਰ ਟੂਲਸ ਵਗੈਰਾ, ਪਲਾਈਵੁੱਡ, ਲੈਮੀਨੇਟਡ ਵੁੱਡ, ਚਾਰਕੋਲ, ਮੈਟਲ, ਆਫਿਸ ਸਪਲਾਈ ਐਟਸੈਟਰਾ, ਇਹ ਸਾਰਿਆਂ ਦੇ ਉੱਤੇ ਤਕਰੀਬਨ 50% ਤੱਕ ਦਾ ਜਿਹੜਾ ਜੋ ਟੈਰਿਫ ਦੀ ਗੱਲ ਕੀਤੀ ਹੈ ਕੈਨੇਡੀਅਨ ਗੌਰਮੈਂਟ, ਲੇਕਿਨ ਉਹਦਾ ਖਾਮੇਜਾ ਕਿ ਇਹਨੂੰ ਭੁਗਤਣਾ ਪੈਣਾ ਉਹ ਸਾਨੂੰ, ਜਿੰਨੇ ਅਸੀਂ ਕੈਨੇਡੀਅਨਸ ਹਾਂ ਸਾਨੂੰ ਉਹਦੇ ਉੱਤੇ ਉਹ ਜਿਹੜਾ ਵਾਧਾ ਹੈ ਉਹ ਹੋਣਾ ਹੈ। ਉਹ ਕਿੰਨੀ ਪਰਸੈਂਟ ਤੱਕ ਹੁੰਦਾ ਉਹ ਫਿਰ ਡਿਪੈਂਡ ਕਰਦਾ ਜਿਹਦੇ ਨਾਲ ਜੇਬ ਕੱਟੀ ਜਾਣੀ ਹੈ ਜੀ ਸਾਡੀ। ਸੋ ਸਰਕਾਰਾਂ ਨੂੰ ਚਾਹੀਦਾ ਕਿ ਕਿਸੇ ਤਰੀਕੇ ਦੇ ਨਾਲ ਜੋ ਵੀ ਇਹ ਟੈਰਿਫ ਤੋਂ ਬਚਣ ਦੇ ਵਾਸਤੇ, ਹਾਂ ਠੀਕ ਹੈ ਅਸੀਂ ਡਾਲਰ ਟੂ ਡਾਲਰ ਰਿਟੈਲੀਏਟ ਤਾਂ ਕਰੀ ਜਾਂਦੇ ਹਾਂ, ਪਰ ਉਹਦਾ ਜਾਂ ਤਾਂ ਉਹਦਾ ਜਿਹੜਾ ਫਾਇਦਾ ਉਹਦਾ ਬੈਨੀਫਿਟ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਿਜ਼ਨਸਿਸ ਨੂੰ ਅਗਰ ਦੇਵੇਗੀ ਤਾਂ ਕੰਜ਼ਿਊਮਰ ਤੱਕ ਉਹਦਾ ਅਸਰ ਨਹੀਂ ਪਹੁੰਚੇਗਾ, ਅਦਰਵਾਈਜ਼ ਕੰਜ਼ਿਊਮਰ ਨੇ ਹੀ ਇਹ ਪੇ ਕਰਨਾ। ਜੇ ਆਪਾਂ ਪਿਛਲੇ ਸਾਲਾਂ ਦੇ ਦੌਰਾਨ ਵੀ ਦੇਖੀਏ, ਜੇ ਹਾਰਡਵੁੱਡ ਦੀ ਗੱਲ ਕਰ ਲਈਏ ਜਾਂ ਸਿਰਫ ਇੱਕ 2x4 ਦੀ ਗੱਲ ਕਰ ਲਓ, ਜਿਹੜੀ $2.5-3 ਦੀ ਮਿਲਦੀ ਹੁੰਦੀ ਸੀ ਉਹ $15-16 ਤੱਕ ਪਹੁੰਚ ਗਈ, ਅਤੇ ਉਦੋਂ ਬਾਅਦ ਫਿਰ ਉਹ ਬਹੁਤੀ ਜ਼ਿਆਦਾ ਘਟੀ ਨਹੀਂ, ਉਹ ਅੱਧ ਖਚਾ ਕੇ ਖੜ ਗਈ, ਅਤੇ ਭਾਰ ਉਹਦਾ ਕਿਤੇ ਪਿਆ ਕੰਜ਼ਿਊਮਰ ਦੇ ਉੱਤੇ, ਕਿਉਂਕਿ ਕੰਟਰੈਕਟਰ ਨੇ ਆਪਣੀ ਇੱਕ ਵਾਰੀ ਪ੍ਰਾਈਸ ਵਧਾ ਤੀ ਤਾਂ ਵਧਾ ਤੀ, ਫਿਰ ਘਟਣੀ ਨਹੀਂ। ਦੂਰ ਕੀ ਜਾਣਾ ਤੁਸੀਂ ਰੈਸਟੋਰੈਂਟ ਦੀ ਗੱਲ ਕਰ ਲਓ, ਜੇ ਗਰੋਸਰੀ ਪ੍ਰਾਈਸਿਸ ਇੱਕ ਵਾਰੀ ਅੱਪ ਗਈਆਂ ਸੀ ਤੇ ਮੁੜ ਕੇ ਉਹ ਜੇ ਥੱਲੇ ਆ ਵੀ ਗਈਆਂ, ਜੇ ਕਿਤੇ ਨਾ ਕਿਤੇ ਥੋੜਾ ਬਹੁਤ ਅੱਧ ਪਚੱਧ ਦੇ ਵਿੱਚ ਕਿਤੇ ਪਹੁੰਚੀਆਂ, ਪਰ ਰੈਸਟੋਰੈਂਟਸ ਨੇ ਆਪਣੀ ਪ੍ਰਾਈਸ ਨਹੀਂ ਘਟਾਈ, ਉੱਥੇ ਟਿੱਗੀ ਉਹ, ਇਹੋ ਕੁਛ ਹੀ ਹੋਣ ਹੋਣਾ। ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ, ਜ਼ਰੂਰ ਆਪੋ ਆਪਣੇ ਜਿਹੜੇ ਸਾਡੀ ਆਵਾਜ਼ ਅੱਗੇ ਤੱਕ ਪਹੁੰਚਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਈਏ, ਅਤੇ ਜ਼ਰੂਰ ਕਿਤੇ ਨਾ ਕਿਤੇ ਹੋ ਸਕਦਾ ਕਿ ਸਾਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕੇ ਅਤੇ ਅਸੀਂ ਬਚ ਸਕੀਏ ਜਿਹੜੇ ਐਕਸਟਰਾ ਸਾਡੇ ਉੱਤੇ ਬਰਡਨ ਜਿਹੜੇ ਨੇ ਉਹ ਸਰਕਾਰਾਂ ਦੇ ਵੱਲੋਂ ਜਿਹੜੇ ਵੀ ਤਰੀਕੇ ਦੇ ਨਾਲ ਪਾਏ ਜਾਂਦੇ ਆ ਉਹਨਾਂ ਤੋਂ ਜ਼ਰੂਰ ਅਸੀਂ ਬਚੀਏ। ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ, ਮੈਨੂੰ ਹੁਣ ਇੱਥੇ ਛੁੱਟੀਆਂ ਦੇ ਦਿਓ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਪ੍ਰੋਗਰਾਮ ਤੋਂ ਬਾਅਦ ਵਿੱਚ 416-669-1679 'ਤੇ ਕੀਤੀ ਜਾ ਸਕਦੀ ਹੈ। ਸਰਕਾਰਾਂ ਵਰਗਾ ਹੀ ਅਗਰ ਤੁਹਾਨੂੰ ਮਿੱਤਰ ਕੋਈ ਮਿਲ ਜਾਂਦਾ ਤਾਂ ਉਹ ਵੀ ਆਹ ਕੁਛ ਹੀ ਕਰਦਾ ਜੋ ਦਿਲਜੀਤ ਨੇ ਗੀਤ ਦੇ ਵਿੱਚ ਕਿਹਾ। ਛੱਡ ਕੇ ਜਾ ਰਿਹਾ ਜੀ ਇਸ ਗੀਤ ਦੇ ਨਾਲ, ਆਉਂਦੇ ਹਫ਼ਤੇ ਸਾਂਝ ਬਣੇਗੀ, ਤਦ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ੍ਰੀ ਅਕਾਲ।
3: ਲਓ ਜੀ ਪੇਸ਼ ਹੈ ਸੁੱਖ ਬਰਾੜ ਅਤੇ ਜੱਗਾ ਟੂਸਿਆਂ ਵਾਲਾ ਦੀ ਫਰਮਾਇਸ਼ 'ਤੇ ਡਰਾਈਵਰ ਵੀਰਾਂ ਦਾ ਇੱਕ ਗੀਤ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਨੂੰ ਵੈਲਕਮ, ਨਿੱਘਾ ਸਵਾਗਤ। ਅੱਜ ਇਸ ਦਿਨ ਦੇ ਵਿੱਚ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਆਨੰਦ ਮਾਣੋਗੇ। 2 ਘੰਟੇ ਸਮਾਂ ਹੋ ਚੁੱਕਿਆ, 2:06 ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਨੰਬਰ 1 ਹੈ ਜੀ 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ 'ਚ ਮੇਰਾ ਸਾਥ ਦੇਣਗੇ ਮਾਨ ਸਾਹਿਬ। ਮਾਨ ਸਾਹਿਬ ਮੂਜ਼ਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ। GIN ਵੈਲਕਮ।
1: ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਟੂਡੀਓ 'ਚ ਬੁਲਾਉਣ ਲਈ ਅਤੇ ਭੈਣਾਂ ਅਤੇ ਭਰਾਵਾਂ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਦੇਣ ਲਈ।
0: ਇੱਕ ਤਾਂ ਸੁਪੀਰੀਅਰ ਲੇਕ ਸਭ ਤੋਂ ਵੱਡੀ ਆ,
1: ਫਰੈਸ਼ ਵਾਟਰ ਲੇਕ
0: ਦੇ ਵਿੱਚ ਵਨ ਆਫ ਦਾ, ਅਤੇ ਹੋਰ ਕੈਨੇਡਾ ਦੀ ਸਭ ਤੋਂ ਵੱਡੀ ਲੇਕ ਕਿਹੜੀ ਆ?
1: ਵੱਡੀ ਨਹੀਂ, ਅੱਜ ਕੱਲ੍ਹ ਜ਼ਰੂਰੀ ਲੇਕ ਲੇਕ ਅੰਟਾਰੀਓ ਬਣੀ ਹੋਈ ਹੈ ਜੀ।
0: ਕਿ ਲੇਕ ਅਮੈਰੀਕਾ ਬਣੀ ਹੋਈ
1: ਲੇਕ ਅੰਟਾਰੀਓ ਜੀ, ਅਤੇ ਡੱਗ ਫੋਰਡ ਜੀ ਨੇ ਐਡਾ ਵੱਡਾ ਬੋਰਡ ਲਾਇਆ ਅਤੇ ਤੁਸੀਂ ਹਜੇ
0: ਕਹਿੰਦੇ ਨਹੀਂ, ਗੂਗਲ ਮੈਪ 'ਤੇ ਉਹਨਾਂ ਨੇ ਚੇਂਜ ਕਰਵਾਤਾ।
1: ਉਹ ਕਹਿੰਦੇ ਜੀ ਜੇ ਤੁਸੀਂ US ਦੇ ਵਿੱਚੋਂ ਦੇਖਦੇ ਹੋ
0: ਉਹਨਾਂ ਨੂੰ ਲੇਕ ਅਮੈਰੀਕਾ
1: ਤਾਂ ਲੇਕ ਅਮੈਰੀਕਾ ਦੇਖਦੀ ਆ, ਤੇ ਜੇ ਤੁਸੀਂ ਕਿਤੇ ਹੋਰ ਦੇਖਦੇ ਤਾਂ ਲੇਕ ਅੰਟਾਰੀਓ, ਤੇ ਬ੍ਰੈਕਟ ਦੇ ਵਿੱਚ ਕਹਿੰਦੇ ਲੇਕ ਅਮੈਰੀਕਾ। ਕੁਛ ਐਂ ਜੇ
0: ਚੰਗੀ ਭਲੀ ਇਕੋਨਮੀ ਜੀ ਠੀਕ ਹੋ ਰਹੀ ਸੀ, ਹਲਚਲ ਜੀ ਹੋ ਰਹੀ ਸੀ, ਐਂਡ ਦੁਬਾਰੇ ਫੇਰ ਬ੍ਰੇਕ
1: ਇਹ ਨਾ ਇੱਕ ਪਿੱਛੇ ਜੇ ਖਬਰਾਂ ਜੀਆਂ ਜਦੋਂ ਕਹਿ ਲਓ ਭਾਰਤ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਸਰਕਾਰ ਬਣੀ ਸੀਗੀ BJP ਦੀ, ਉਦੋਂ ਉੱਧਰ ਵੀ ਇਹ ਚੀਜ਼ਾਂ ਜਿਹੀਆਂ ਚੱਲ ਪਈਆਂ ਸੀਗੀਆਂ ਜੀ ਵੀ ਆ ਸ਼ਹਿਰ ਦਾ ਨਾਮ ਕੀ ਹੈ ਜੀ, ਵੈਸੇ ਵੀ ਆ ਸ਼ਹਿਰ ਦਾ ਨਾਮ, ਅੱਜ ਤੋਂ ਤੁਹਾਡਾ ਨਾਮ ਇਹ ਨਹੀਂ, ਅੱਜ ਤੋਂ ਤੁਹਾਡਾ ਨਾਮ ਇਹ ਹੈ ਜੀ।
0: ਹਾਂ,
1: ਨਾਮ ਬਦਲਣ ਦਾ ਜਿਹੜਾ ਨਾਮ ਬਦਲਣ ਦਾ ਜਿਹੜਾ ਇੱਕ ਰਵਾਇਤ ਕਹਿ ਸਕਦੇ ਹਾਂ, ਇੱਕ ਇਹਨਾਂ ਦੀ ਜਿਹੜੀ ਪਰੰਪਰਾ ਕਹਿ ਸਕਦੇ ਹਾਂ, ਉਹ ਬਹੁਤ ਟਾਈਮ ਤੋਂ ਆ।
0: ਬਿਲਕੁਲ,
1: ਤੇ ਲੜਾਈ ਲੜਾਈ ਦੇ ਵਿੱਚ ਗੁੱਸੇ ਗੁੱਸੇ ਦੇ ਵਿੱਚ ਨਾਮ ਜਾਂ ਬਦਲ ਦਿੰਦੇ ਨੇ ਕਿਸੇ ਚੀਜ਼ਾਂ ਦਾ, ਤੇ ਚਲੋ ਤੰਦਰੁਸਤ ਰੱਖੋ
2: ਢੀਂਡਸਾ ਸਾਹਿਬ, ਤੁਹਾਨੂੰ ਪਤਾ ਜਿੱਦਾਂ ਢੀਂਡਸਾ ਸਾਹਿਬ, ਚਲੋ ਵੈਦਰ ਦਾ ਕਹਿ ਸਕਦੇ ਹਾਂ, ਬਟ ਜਿਹੜਾ ਇਹ ਕੰਮ ਨੂੰ ਜਿਹੜੀ ਮਹੱਤਤਾ ਦੇ ਰਹੇ ਨੇ, ਜਿਹੜੇ ਕਹਿ ਲਾ ਵੀ ਨੋਨ ਸਟਾਪ ਵਰਕਿੰਗ ਮੋਡ ਦੇ ਵਿੱਚ ਨੇ,
0: ਤੇ ਨਹੀਂ ਠੀਕ ਮੈਂ ਘਰੇ ਰੈਸਟ ਕਰ ਲਓ ਤੁਸੀਂ ਨਾ ਖੇਚਲ ਕਰੋ।
2: ਨਹੀਂ ਉਹ ਅੱਜ 2 ਕਾਰ ਹੋ ਗਏ,
0: ਹੁਣ ਪੈਸੇ ਦਿੱਤੇ ਹੋਏ ਪੂਰੇ ਤਾਂ ਕਰੀਏ ਜੇ,
2: ਨਹੀਂ 2 ਕਾਰਨ ਨੇ।
0: ਹਾਂਜੀ,
2: ਇੱਕ ਤਾਂ ਜੀ ਚਲੋ ਤੁਹਾਡੇ ਨਾਲ ਮਿੱਤਰਤਾ ਪਿਆਰ ਹੀ ਇੰਨਾ
0: ਜੀ,
2: ਤੇ ਜੇ ਥੱਕੇ ਵੀ ਹੁਣ ਤਾਂ ਲੱਗਦਾ ਕਿ ਤੁਹਾਡੀਆਂ ਗੱਲਾਂ ਸੁਣ ਕੇ ਵੈਸੇ ਥਕਾਵਟ ਉਤਰ ਜਾਂਦੀ ਆ,
3: ਮੇਨ ਤਾਂ ਇਹੀ ਹੈ ਨਾ ਗੱਲਾਂ ਸੁਣ ਨੂੰ ਭੱਜੇ ਹੋਣੇ।
2: ਹਾਂਜੀ, ਤੁਹਾਡਾ ਦੂਜੀ ਗੱਲ ਇਹ ਹੈ ਜੀ, ਕਿਉਂਕਿ ਤੁਹਾਨੂੰ ਵੀ ਪਤਾ ਅਗਲੇ ਵੀਕਐਂਡ ਤੋਂ,
0: ਤੇ ਇੱਕ ਜਿਹੜੀ ਹੋਰ ਖਬਰ ਵੀ ਸਾਂਝੀ ਕਰਾਂਗੇ ਨਾਲ ਦੇ ਨਾਲ, ਤੇ ਰੱਖੜੀ ਬਾਰੇ ਪਹਿਲਾਂ ਤੁਸੀਂ ਦੱਸੋ, ਰੱਖੜੀ ਦਾ ਤਿਉਹਾਰ ਤੁਸੀਂ ਸੈਲੀਬ੍ਰੇਟ ਕੀਤਾ, ਕਿਉਂ ਕੱਲ੍ਹ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਤੇ ਤੁਸੀਂ ਰੱਖੜੀ ਕਿਵੇਂ ਮਨਾਉਂਦੇ ਹੋ?
3: ਰੱਖੜੀ ਬਣਵਾਈ ਵੀ ਸੀ, ਬਟ ਅਨਫੋਰਚੁਨੇਟਲੀ ਕੱਲ
0: ਇਹ ਵਿੱਚ ਹੀ ਕਹਿੰਦੇ ਜਿੰਨਾ ਟਾਈਮ ਉਹ ਧਾਗਾ ਜਿੰਨਾ ਟਾਈਮ ਆਪ ਨਾ ਟੁੱਟੇ ਉਨਾ ਟਾਈਮ ਲਾਈ ਦੀ ਨਹੀਂ ਹੁੰਦੀ,
3: ਪਤਾ ਨੀ ਕਹਿੰਦੇ ਤਾਂ ਏਦਾਂ ਹੀ ਨੇ, ਪਰ ਮੇਰਾ ਕੱਲ ਆਪ ਹੀ ਟੁੱਟ ਗਿਆ ਵਾਲੀਬਾਲ ਖੇਡਦੇ ਦਾ।
0: ਇਹ ਚੀਜ਼ ਹੁੰਦੀ ਆ ਵੀ ਜੇ ਰੱਖੜੀ ਬੰਨੀ ਗਈ ਉਹਨੂੰ ਆਪ ਖੋਲੀ ਦਾ ਨੀ ਹੁੰਦਾ, ਤੋੜੀ ਦਾ ਨੀ ਹੁੰਦਾ ਵੀ ਜਿੰਨਾ ਟਾਈਮ ਆਪ ਉਹ,
2: ਇਹ ਤਾਂ ਜੀ ਤੁਹਾਡੇ ਆਪਣੇ ਵਿਚਾਰ ਨੇ, ਤੁਹਾਡੀ ਆਪਣੀ ਪ੍ਰੈਫਰੈਂਸ ਆ, ਤੁਸੀਂ ਰੱਖਣਾ ਚਾਹੁੰਦੇ ਤਾਂ ਰੱਖੀ ਰੱਖੋ, ਜੇ ਤੁਹਾਨੂੰ ਇਹ ਲੱਗਦਾ ਕਿ ਵੀ ਮੈਂ ਖੋਲ੍ਹ ਕੇ ਸਾਈਡ 'ਤੇ ਰੱਖਣੀ ਆ, ਜਾਂ ਤੁਹਾਡੇ ਕੰਮ ਕਈ ਵਾਰੀ ਕੰਮ ਬੰਦੇ ਦਾ ਇਸ ਤਰ੍ਹਾਂ ਦਾ ਹੁੰਦਾ ਜੀ, ਮਸ਼ੀਨਾਂ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਹਾਂ, ਟੂਲਸ ਨਾਲ ਕੰਮ ਕਰਦੇ ਹਾਂ, ਤਾਂ ਉੱਥੇ ਕਈ ਵਾਰੀ ਦਿੱਕਤ ਪੈਦਾ ਕਰ ਸਕਦੇ ਨੇ। ਤੁਸੀਂ ਕਿਸੇ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਇਹੋ ਜਿਹੀ ਚੀਜ਼ਾਂ ਅਲਾਊਡ ਹੀ ਨਹੀਂ ਹੈਗੀਆਂ ਤੁਸੀਂ, ਕਿ ਵੀ ਕੋਈ ਅੰਗੂਠੀ, ਕੋਈ ਗਹਿਣਾ, ਕੋਈ ਕੜਾ, ਕੜਾ ਦਾ ਚਲੋ ਆਪਾਂ ਆਪਣਾ ਚਲੋ ਆਪਣਾ ਧਾਰਮਿਕ ਬੁਲਾਵੇ,
3: ਚਲੋ ਭੈਣ ਭਰਾ ਦਾ ਪਿਆਰ ਦਾ ਪ੍ਰਤੀਕ ਹੈ ਰੱਖੜੀ, ਤਾਂ ਉਹ ਕੋਈ ਰੱਖੜੀ ਲਾਉਣ ਦੇ ਨਾਲ ਤੁਹਾਡਾ ਪਿਆਰ ਘਟਣ ਤਾਂ ਲੱਗਿਆ ਨਹੀਂ ਹੈਗਾ ਜੀ।
0: ਉਹ ਕਈ ਤਾਂ ਮੈਨੂੰ ਬੰਨਣ ਨੂੰ ਵੀ ਵਹਿਮ ਕਹਿੰਦੇ ਨੇ, ਤੇ ਜੇ ਉਹ ਬੰਨੀ ਹੋਈ ਨੂੰ ਤੋੜਨਾ ਕੀ ਉਹਨੂੰ ਵੀ ਵਹਿਮ ਕਹਿੰਦੇ ਨੇ।
2: ਤੇ ਫਿਰ ਜਿਵੇਂ ਤੁਸੀਂ ਚਲੋ ਜੇ ਆਪਾਂ ਆਪਣੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਜਿਵੇਂ ਰੱਖੜੀ ਭੈਣ ਨੇ ਬੰਨਤੀ ਤਾਂ ਤੁਸੀਂ ਖੋਲ ਲਓਗੇ ਸਾਈਡ ਤੇ ਰੱਖੋਗੇ ਮੰਨ ਲਓ ਚਲੋ ਦੋ ਚਾਰ ਪੰਜ ਹਫ਼ਤੇ ਦਸ ਦਿਨਾਂ ਬਾਅਦ ਜਾਂ ਤੁਹਾਨੂੰ ਇਹ ਹੈ ਕਿ ਜਿੰਨਾ ਟਾਈਮ ਇਹ ਆਪਣੇ ਆਪ ਬੰਨੀ ਹੋਈ ਹੈ ਤਾਂ ਬੰਨੀ ਰਹੇਗੀ ਜਿੱਦਣ ਖੁੱਲਗੀ ਤਾਂ ਖੁੱਲਗੀ
0: ਐਵੇਂ ਹੁਣ ਸ਼ਾਇਦ ਭੈਣ ਸੁਣ ਰਹੀ ਹੋਵੇ ਗੁੱਸਾ ਨਾ ਕਰਦੇ ਪਰ ਚਲੋ ਵਹਿਮ ਭਰਮ ਦੀ ਗੱਲ
2: ਜੇ ਭੈਣ ਦੇਖੋ ਭੈਣ ਗੁੱਸਾ ਕੀ ਕਰੇਗੀ ਉਹ ਤਾਂ ਹੁਣ ਇਹ ਹੈ ਨਾ ਵੀ ਜੇ ਭੈਣ ਦੇਖੇਗੀ ਰੱਖੜੀ ਹੈਗੀ ਜਾਂ ਨਹੀਂ ਹੈਗੀ ਜਿੱਦਣ ਨਹੀਂ ਹੋ ਗਈ ਉਹਨੇ ਆਪਣੇ ਆਪ ਹੀ ਪੁੱਛ ਲੈਣਾ ਉਦਣ ਤਾਂ ਦੱਸਣਾ ਹੀ ਪੈਣਾ
0: ਨਹੀਂ ਆਪਣੇ ਆਪ ਹੋ ਰਹੇ ਉਹ ਜ਼ਿਆਦਾ ਬੈਠਾ
2: ਤੁਸੀਂ ਚਾਹੁੰਦੇ ਤੁਸੀਂ ਵੀ ਤੁਸੀਂ ਸੋਚਦੇ ਵੀ ਦੋ ਮਹੀਨੇ
0: ਆਪਣੇ ਆਪ ਦੋ ਦਿਨਾਂ ਦੇ ਵਿੱਚ ਖੋਲਦੇ ਤਾਂ ਜ਼ਿਆਦਾ
2: ਪਰ ਮੈਂ ਇੱਕ ਜਿੱਦਾਂ ਤੁਸੀਂ ਗੱਲ ਕਰੀ ਨਾ ਮੈਂ ਆਪਣੇ ਬਚਪਨ ਦੀ ਗੱਲ ਸੁਣਾਉਣਾ ਬਚਪਨ ਦੀ ਵੀ ਨਹੀਂ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਭੈਣ ਨੇ ਰੱਖੜੀ ਬੰਨੀ ਤੇ ਉਹ ਫੈਂਸੀ ਰੱਖੜੀ ਨਹੀਂ ਸੀ ਇੱਕ ਜਿਵੇਂ ਧਾਗਰਾ ਟਾਈਪ ਹੁੰਦਾ
0: ਵੈਸੇ ਨਾ ਮੈਂ ਤੁਹਾਨੂੰ ਸਹੀ ਸਰ ਧਾਗਾ ਹੀ ਬੈਟਰ ਰਹਿੰਦਾ
2: ਤੇ ਉਹ
0: ਧਾਗਾ ਹੋਵੇ ਉਹ ਚਾਹੇ 6 ਮਹੀਨੇ ਪਿਆ ਰਹੇ ਉਹਦਾ ਉਹਦਾ ਕੋਈ ਚੱਕਰ ਨਹੀਂ
2: ਤੇ ਉਹ ਰੱਖੜੀ ਭੈਣ ਨੇ ਬੰਨਤੀ ਤੇ ਉਹ ਅਗਲੀਆਂ ਰੱਖੜੀਆਂ ਤੱਕ ਉਹ ਧਾਗੇ ਦਾ ਧਾਗਾ ਐਵੇਂ ਦਾ ਨਹੀਂ ਰਿਹਾ
0: ਹੋਣਾ ਹੀ ਚਾਹੀਦਾ
2: ਹਾਂਜੀ ਹਾਂ ਤੇ ਫਿਰ ਉਹ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਤਾਂ ਤੁਹਾਡੀ ਆਪਣੀ ਉਹ ਆ ਪ੍ਰੈਫਰੈਂਸ ਆ ਤੁਸੀਂ ਰੱਖਣਾ ਚਾਹੁੰਦੇ ਤਾਂ ਰੱਖੀ ਰੱਖੋ ਵਧੀਆ ਗੱਲ ਹੈ ਰੱਖ ਸਕਦੇ ਹੋ
0: ਯਾ ਸਟੂਡੀਓ ਨੰਬਰ ਹੈ ਦੋਸਤੋ 416-233-7368 416-233-7368 ਤੇ ਜਿਹੜੀ ਰੱਖੜੀ ਫੈਂਸੀ ਹੋ ਗਈ ਤੇ ਹੁਣ ਭੈਣਾਂ ਨੂੰ ਹੁੰਦਾ ਕਿ ਯਾਰ ਹਰੇਕ ਵਾਰੀ ਅਸੀਂ ਧਾਗੇ ਦੀ ਰੱਖੜੀ ਨਹੀਂ ਬੰਨਣੀ ਇਹਨੂੰ ਚਾਂਦੀ ਦੀ ਕਰ ਦਿਓ ਇਹਨੂੰ ਬ੍ਰੈਸਲੈਟ ਬਣਾ ਦਿਓ ਇਹਨੂੰ ਕੜਾਈ ਬਣਾ ਦਿਓ ਇਹਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਮਾਡਰਨਾਈਜੇਸ਼ਨ ਹੋ ਜਾਂਦੀ ਆ ਅਤੇ ਉਹਨੂੰ ਲੈ ਕੇ ਕੀ ਟਿੱਪਣੀ ਕਰਨਾ ਚਾਹੁੰਗੇ ਤੁਸੀਂ ਸਰ
3: ਮੇਰੇ ਹਿਸਾਬ ਨਾਲ ਤਾਂ ਜੀ ਧਾਗਾ ਹੀ ਸਹੀ ਰਹਿੰਦਾ ਹੈਗਾ
0: ਧਾਗਾ ਸਹੀ ਹੈ
3: ਹਾਂਜੀ
0: ਹੁਣ ਜੇ ਰੱਖੜੀ ਬੰਨੀ ਵੀ ਆ ਕਿਉਂਕਿ ਮੇਰੇ ਇੱਕ ਮਿੱਤਰ ਦੇ ਭੈਣ ਸੀ ਉਹਨਾਂ ਨੇ ਹੁਣ ਬੰਨੀ ਰੱਖੜੀ ਚਾਂਦੀ ਦੀ ਫਿਰ ਬੰਦੇ ਨੂੰ ਆਪ ਨੂੰ ਹੁੰਦਾ ਯਾਰ ਵੀ ਮੈਂ $100 ਦਿੰਦਾ ਵੀ ਨਹੀਂ ਚੰਗਾ ਲੱਗਦਾ ਫਿਰ ਬੰਦੇ ਨੂੰ ਵੱਧ ਵੀ ਕਰਨੇ ਪੈਂਦੇ ਨੇ
3: ਬਿਲਕੁਲ
0: ਧਾਗੇ ਦੀ ਰੱਖੜੀ ਜ਼ਿਆਦਾ ਵਧੀਆ ਰਹਿੰਦੀ ਹੈ
3: ਹਾਂਜੀ ਉਹ ਉੱਧਰ ਵੀ ਸਸਤੀ ਪੈਂਦੀ ਹੈ ਆਪਣਾ ਵੀ ਸਸਤੇ ਚ ਸਰ ਜੀ
0: ਸਟੂਡੀਓ ਨੰਬਰ ਹੈ ਦੋਸਤੋ 416-233-7368 ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਪਹਿਲੀ ਸ਼ੁਰੂਆਤ ਆਪਾਂ ਮਾਨ ਸਾਹਿਬ ਤੋਂ ਹੀ ਕਰਦੇ ਹਾਂ ਜਿਹੜੇ ਕੱਲ ਮਿਸ ਕਰ ਗਏ ਸੀ ਹਾਂਜੀ
2: ਭੁੱਲਰ ਸਾਹਿਬ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਾਈਏ ਮੇਰਾ ਇੱਕ ਸਵਾਲ ਹੈ ਭੁੱਲਰ ਸਾਹਿਬ ਤੁਹਾਨੂੰ ਵੀ ਢੀਂਡਸਾ ਸਾਹਿਬ ਤੁਹਾਨੂੰ ਵੀ ਤੇ ਭੈਣ ਭਰਾਵਾਂ ਨੂੰ ਵੀ
3: ਹਾਂਜੀ
2: ਕਿ ਵੀ ਰੱਖੜੀ ਨੂੰ ਸਾਡੇ ਪਿੰਡਾਂ ਵੱਲ ਪਹੁੰਚੀ ਵੀ ਕਿਹਾ ਜਾਂਦਾ
3: ਸਾਡੇ ਵੀ ਕਹਿੰਦੇ
2: ਤੇ ਕਈ ਮੇਰੇ ਇੱਥੇ ਆਪਣੇ ਮਿੱਤਰ ਸੀਗੇ ਤੇ ਜਦੋਂ ਉਹਨਾਂ ਨੂੰ ਮੈਂ ਉਹਨਾਂ ਨਾਲ ਮੈਂ ਇਹ ਗੱਲ ਸਾਂਝੀ ਕਰੀ ਤੇ ਉਹ ਕਹਿੰਦੇ ਇਸ ਤਾਂ ਸ਼ਬਦ ਹੀ ਪਹਿਲੀ ਵਾਰੀ ਸੁਣਿਆ ਪਹੁੰਚੀ
0: ਪਹੁੰਚੀ ਤਾਂ ਇੰਨਾ ਫੇਮਸ ਸ਼ਬਦ
3: ਉਹ ਵੀ ਪਤਾ ਨੀ ਮੇਰੀ ਸਿਸਟਰੀ ਕਹਿ ਰਹੀ ਸੀ ਵੀ ਗੰਡ ਮੂਲਾਂ ਚ ਨੀ ਸ਼ਾਇਦ ਬੰਨੀ ਦੀ
2: ਹੁੰਦੀ ਉਹ ਤਾਂ ਵਹਿਮ ਤਾਂ ਚਲੋ ਬਹੁਤ
0: ਉਹ ਪਰ ਹੁਣ ਆਪਾਂ ਨੂੰ ਤਾਂ ਪਤਾ ਹੀ ਨਹੀਂ ਨਾ ਗੰਡ ਮੂਲ ਹੁੰਦੇ ਹੀ ਨਹੀਂ
3: ਪਤਾ ਵੀ ਕਦੋਂ ਆਏ ਕਦੋਂ
0: ਲੱਗੇ ਆਪਾਂ ਤਾਂ ਨਾਰਮਲ ਅੰਗਰੇਜ਼ੀ
2: ਕਦੋਂ ਆਏ ਇਹਦਾ ਵੀ ਨਹੀਂ ਪਤਾ ਤੇ ਹੁੰਦੇ ਕੀ ਨੇ ਜੀ ਮੈਂ ਤਾਂ ਇਹਦਾ ਵੀ ਨਹੀਂ ਪਤਾ
0: ਇਹਦਾ ਵੀ ਨਹੀਂ ਪਤਾ ਹਾਂ ਪਰ ਇਹ ਵੀ ਸੁਣਿਆ ਮੈਂ ਹਰਦੇਵ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਭਾਜੀ
0: ਬਹੁਤ ਵਧੀਆ ਜੀ ਚੜ੍ਹਦੇ ਕਲਾ
4: ਭਾਜੀ ਬਹੁਤ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਆਪਾਂ ਸੁਣਦੇ ਹਾਂ
0: ਸ਼ੁਕਰੀਆ ਜੀ
4: ਬਹੁਤ ਵਧੀਆ ਬਹੁਤ ਮਨ ਲੱਗਦਾ ਭਾਜੀ ਤੁਹਾਡਾ ਪ੍ਰੋਗਰਾਮ ਸੁਣ ਕੇ
0: ਬਹੁਤ ਸ਼ੁਕਰੀਆ ਭਾਈ ਜੀ ਧੰਨਵਾਦ ਕੀ ਕੰਮ ਕਾਰ ਕਰਦੇ ਭਾਈ ਜੀ
4: ਭਾਜੀ ਮੈਂ ਵੈਸੇ ਪੇਂਟ ਦਾ ਹੀ ਕੰਮ ਕਰਦਾ ਜਿੱਦਾਂ ਅਸੀਂ ਆਪਦੇ ਪੇਂਟ ਦੇ ਕੰਮ ਹੈ
0: ਉਹ ਵੈਰੀ ਗੁੱਡ
4: ਹਾਂਜੀ ਹਾਂਜੀ ਤੇ ਬਸ ਪਾਰਟ ਟਾਈਮ ਉਬਰ ਕਰ ਲਈ ਦੇ ਜਿੱਦਾਂ ਪੇਂਟ ਦਾ ਹੁਣ ਕਈ ਵਾਰੀ ਸਲੋ ਸਲੋ ਹੁੰਦਾ ਜੀ ਫਿਰ ਉਬਰ ਅਬਰ ਕਰ ਲਈ ਦੇ ਨਾਲ ਜੀ
0: ਚਲੋ ਤੇ ਰੱਖੜੀ ਤੁਸੀਂ ਗੁੱਟ ਤੇ ਸਜਾ ਲਈ
4: ਹਾਂਜੀ ਭਾਜੀ
0: ਤੇ ਉਹ ਜਿਹੜਾ ਦੂਜੀਆਂ ਚੀਜ਼ਾਂ ਹੋ ਜਾਂਦੀਆਂ ਨੇ ਨਾ ਜ਼ਿਆਦਾ ਫੈਂਸੀ ਕਰ ਦਿੰਦੇ ਐਵੇਂ ਲੱਗਦਾ ਉਹ ਨਹੀਂ ਇੰਨਾ ਸਹੀ ਚੀਜ਼
4: ਭਾਜੀ ਫਿਰ ਉਹ 2 ਦਿਨ ਹੀ ਚੱਲਦੀਆਂ ਨੇ ਤੁਹਾਨੂੰ ਪਤਾ ਹੈ ਨਾ 2 ਦਿਨ ਤੋਂ ਬਾਅਦ ਫਿਰ ਉਹ ਬੰਦਾ ਲਾਉਣ ਲੱਗ ਜਾਂਦਾ ਵੀ ਚੰਗੀ ਨਹੀਂ ਲੱਗਦੀ ਫਿਰ ਉਹਦੀ ਬੇਕਦਰੀ ਬਹੁਤ ਹੁੰਦੀ ਹੈ ਕਦੀ ਕਿਤੇ ਗਿਰ ਜਾਂਦੀ ਹੈ ਕਦੀ ਕਿਤੇ ਸਾਡੇ ਅਸੀਂ ਪਿੰਡ ਚ ਤਾਂ ਕੀ ਕਰਦੇ ਸੀ ਜਦੋਂ ਜੇ ਲੱਗਦਾ ਸੀ ਵੀ ਭੂਆਂ ਆ ਗਈਆਂ ਹੈ ਨਾ ਮਾਸੀ ਰਹੀ ਆ ਗਈਆਂ ਬੰਨਣ ਤੇ ਅਸੀਂ ਜਿੰਨਾ 2-4 ਦਿਨ ਹਫ਼ਤਾ ਬੰਨ ਕੇ ਫਿਰ ਅਸੀਂ ਨਾ ਟਰੈਕਟਰ ਦੇ ਰੇਸ ਦੇ ਨਾਲ ਬੰਨ ਦਿੰਦੇ ਹੁੰਦੇ ਸੀ
0: ਰੱਖੜੀ ਹੀ ਕਹਿੰਦੇ ਹੋਣਗੇ ਤੁਹਾਡੇ ਤਾਂ ਨਹੀਂ ਪਹੁੰਚੀ ਸੁਣਿਆ ਹੋਣਾ ਤੁਸੀਂ
4: ਨਹੀਂ ਨਹੀਂ ਅਸੀਂ ਤਾਂ ਬਹੁਤ ਘੱਟ
0: ਸਾਡੇ ਮਾਲਵੇ ਚ ਕਹਿੰਦੇ ਆ ਪਹੁੰਚੀ ਬੰਨ ਲਓ ਸਾਡੇ ਛੋਟੇ ਹੁੰਦੇ ਨਾ ਮਨ ਸਾਹਿਬ ਜਦੋਂ ਆ ਬੰਨਦੇ ਸੀ ਹੁਣ ਮੈਨੂੰ ਯਾਦ ਨੀ ਉਹ ਜਿਉਂ ਜੇ ਵੀ ਟੰਗਦੇ ਹੁੰਦੇ ਸੀ ਉਹ ਰੱਖੜੀ ਦੀ
4: ਬਿਲਕੁਲ
0: ਦੁਸ਼ਹਿਰ ਵੇਲੇ ਟੰਗਦੇ ਹੁੰਦੇ
4: ਹਾਂਜੀ ਹੈਗਾ ਸਾਡੇ ਇੱਧਰ ਪਿੰਡਾਂ ਚ ਸ਼ਹਿਰਾਂ ਚ ਹੈਗਾ ਜੀ, ਪਿੰਡਾਂ ਚ ਤਾਂ ਨਹੀਂ ਹੈਗਾ।
0: ਅੱਛਾ ਅੱਛਾ।
4: ਤੇ ਜੋਂ ਹਾਂਜੀ ਜੋਂ ਟੰਗਣ ਵੇਲੇ ਜਾਂਦੇ ਹੁੰਦੇ ਸੀਗੇ ਜਿੱਦਾਂ,
0: ਉਹ ਵੀ ਇੱਕ ਹੁੰਦਾ ਸੀ ਤਿਉਹਾਰ ਛੋਟੇ ਹੁੰਦੇ।
4: ਉਹ ਵੀ ਰਸਮ ਹੈਗੀ ਆ ਜੀ, ਹੁਣ ਵੀ ਕਰਦੇ ਨੇ ਉਹ।
0: ਓਕੇ ਓਕੇ।
4: ਹਾਂਜੀ ਉਹ ਹੁੰਦੀ ਆ ਰਸਮ ਹਲੇ ਹੁਣ ਵੀ ਜੀ। ਹਾਂਜੀ।
0: ਤੇ ਜਿਹੜੇ ਤੁਹਾਨੂੰ ਲੱਗਦਾ ਜੀ ਬਾਈ ਜੀ ਆਪਣੇ ਇਹ ਸਾਰੇ ਅਜਿਹੇ ਤਿਉਹਾਰ ਸੀਗੇ ਜਾਂ ਰਸਮ ਰਿਵਾਜ ਸੀ, ਉਹ ਹੁਣ ਆਪਾਂ ਬਾਹਰਲੇ ਮੁਲਕਾਂ ਚ ਇੱਥੇ ਲੈ ਕੇ ਆਏ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਵਧੀਆ ਚੀਜ਼ ਹੈ?
4: ਨਹੀਂ ਭਾਜੀ ਵਧੀਆ ਮੇਰੇ ਹਿਸਾਬ ਨਾਲ ਤਾਂ ਜੀ, ਕਿਉਂਕਿ ਆਪਣੇ ਆਪਾਂ ਨੂੰ ਚਲੋ ਪਤਾ, ਕਿਉਂਕਿ ਸਾਡੇ ਮਾਂ ਬਾਪ ਤੋਂ ਅਸੀਂ ਸਾਨੂੰ ਪਤਾ ਲੱਗਿਆ ਹਨਾ, ਹੁਣ ਆਪਣੇ ਆਉਣ ਵਾਲੇ ਬੱਚਿਆਂ ਨੂੰ ਤਾਂ ਆਪਣੇ ਉਹ ਚੀਜ਼ ਬਾਰੇ ਪਤਾ ਵੀ ਨਹੀਂ ਲੱਗਣਾ ਜੀ ਉਹਨਾਂ ਨੂੰ ਤਾਂ, ਅਲੋਪ ਹੁੰਦੀ ਜਾ ਰਹੀ ਅੱਗੇ ਅੱਗੇ ਹਨਾ, ਜੇ ਆਪਾਂ ਉਹਨਾਂ ਨੂੰ ਦੱਸਾਂਗੇ ਜਾਂ ਉਹਨਾਂ ਸਾਹਮਣੇ ਕਰਾਂਗੇ ਇਹ ਚੀਜ਼ਾਂ ਵੀ ਏਦਾਂ ਵੀ ਹੁੰਦੀਆਂ ਨੇ, ਤਾਂ ਉਹ ਅੱਗੇ ਜਿਉਂਦੀ ਰਹੂਗੀ ਚੀਜ਼, ਨਹੀਂ ਉਹ ਮਰ ਜਾਊਗੀ ਫਿਰ ਅੱਗੇ ਜਾ ਕੇ, ਫਿਰ ਉਹ ਖਤਮ ਹੀ ਹੋ ਜਾਣੀ ਬਿਲਕੁਲ ਜੀ।
0: ਵੈਰੀ ਟਰੂ।
4: ਕਿਉਂਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਇਹ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਵੀ ਅੱਗੇ ਜੇ ਆਪਾਂ ਉਹਨੂੰ ਦੱਸਾਂਗੇ ਉਹਨਾਂ ਸਾਹਮਣੇ ਕਰਾਂਗੇ ਚੀਜ਼ਾਂ ਇਹ, ਤਾਂ ਉਹ ਅੱਗੇ ਜਿਉਂਦੀ ਰਹੇਗੀ ਚੀਜ਼।
0: ਜੀ ਵੈਰੀ ਟਰੂ, ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
4: ਇੱਕ ਨਾ ਤੁਹਾਡਾ ਮੈਨੂੰ ਹੈਲਪ ਚਾਹੀਦੀ ਤੁਹਾਡੀ।
0: ਹਾਂਜੀ ਹੁਕਮ।
4: ਤੇ ਮੈਨੂੰ ਇੱਕ ਨੰਬਰ ਚਾਹੀਦਾ ਸੀਗਾ ਕੈਟਰਿੰਗ ਦਾ, ਜਿੱਦਾਂ ਕੋਈ ਵਧੀਆ ਜਿਹਾ ਹੋਵੇ ਕੋਈ, ਪਲੀਜ਼ ਤੁਸੀਂ ਸ਼ੇਅਰ ਕਰ ਦਿਓ।
0: ਤੁਸੀਂ ਆ ਨੰਬਰ ਨੋਟ ਕਰੋ ਜੀ, ਬਹੁਤ ਖਾਸ ਨੇ ਬਾਈ ਆਪਣੇ, ਇਹਨਾਂ ਨੂੰ ਮੇਰਾ ਨਾਮ ਜ਼ਰੂਰ ਲੈ ਦਿਓ। 416
4: ਹਾਂਜੀ,
0: 662
4: ਹਾਂਜੀ,
0: 9007 9007
4: ਕੀ ਨਾਮ ਹੈ ਭਾਜੀ?
0: ਇਹਨਾਂ ਦਾ ਨਾਮ ਮੀਤ ਔਲਖ ਹੈ ਜੀ, ਰਿਆਸਤ ਮਹਾਰਾਜਾ ਇਹਨਾਂ ਦੀ ਚੇਨ, ਬਹੁਤ ਵੱਡੀ ਚੇਨ ਆ ਰਿਆਸਤ ਮਹਾਰਾਜਾ। ਤੇ ਤੁਸੀਂ ਆਪਣਾ ਨਾਮ ਲਓਗੇ ਤੇ ਬਹੁਤ ਅਫੋਰਡੇਬਲ ਲੈਵਲ ਤੇ ਤੁਹਾਨੂੰ ਕਰ ਦੇਣਗੇ ਜੀ।
4: ਬਸ ਠੀਕ ਹੈ ਭਾਜੀ, ਥੈਂਕ ਯੂ ਭਾਜੀ,
0: ਸ਼ੁਕਰੀਆ ਜੀ, ਧੰਨਵਾਦ।
4: ਓਕੇ ਥੈਂਕ ਯੂ,
0: ਧੰਨਵਾਦ ਜੀ। ਸਟੂਡੀਓ ਨੰਬਰ ਹੈ ਦੋਸਤੋ 416-233-7368, 416-233-7368 ਤੇ ਗੱਲਬਾਤ ਤੁਸੀਂ ਕੋਈ ਕਰਨੀ ਹੋਵੇ ਤਾਂ ਜ਼ਰੂਰ ਵੈਲਕਮ, ਅਸੀਂ ਤੁਹਾਡਾ ਕਰਾਂਗੇ ਗੱਲਾਂ ਬਾਤਾਂ। ਅੱਜ ਕਰਦੇ ਹਾਂ ਅੱਜ ਨਾ ਜੀ ਇੱਦਾਂ ਹੀ ਕਰ ਰਿਹਾ ਕਿ ਆਪਾਂ ਗੱਲਾਂ ਬਾਤਾਂ ਕਰੀਏ, ਤੁਸੀਂ ਸੁਣਾਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਕੀ ਕੰਮ ਕਰਦੇ ਹੋ, ਕਿੱਦਾਂ ਤੁਹਾਡਾ ਕੰਮ ਚੱਲਦਾ, ਅਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਕਰਦੇ ਹੋ ਕਾਲ ਕਰੋ ਅਤੇ ਆਪਦੇ ਬਿਜ਼ਨਸ ਦੀ, ਜੇ ਤੁਸੀਂ ਆਪਦਾ ਨੰਬਰ ਸਾਂਝਾ ਕਰਨਾ ਪਬਲਿਕ ਨਾਲ ਤਾਂ ਉਹ ਵੀ ਵੈਲਕਮ ਕਰ ਰਹੇ ਹਾਂ। ਅਤੇ ਅੱਜ ਸਾਡਾ ਚਿੱਤ ਥੋੜ੍ਹਾ ਜਿਹਾ ਇੱਦਾਂ ਦਾ ਹੀ ਹੈ ਵੀ ਗੱਲਾਂ ਬਾਤਾਂ ਕਰੀਏ। ਢੀਂਸਾ ਸਾਹਿਬ
3: ਹੈਰੀ ਜੀ, ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਤੁਹਾਨੂੰ ਵੀ, ਸਰੋਤਿਆਂ ਨੂੰ ਵੀ,
0: ਵੈਸੇ
3: ਔਖਾ ਜਿਹਾ ਨਹੀਂ ਕੁਐਸਚਨ, ਇਹ ਵੀ ਕੰਸਰਨ ਹੀ ਹੈ ਮੇਰਾ ਵੀ, ਜਿਵੇਂ ਚਲੋ ਜਿਹੜੇ ਰੀਅਲ ਬ੍ਰਦਰ ਸਿਸਟਰ ਹੈਗੇ ਉਹਨਾਂ ਦਾ ਤਾਂ ਪਿਆਰ ਬਣਿਆ ਹੁੰਦਾ, ਬਟ ਇਹ ਮੋਸਟਲੀ ਆਪਣੇ ਆਲੇ ਦੁਆਲੇ ਸੁਣਨ ਨੂੰ ਮਿਲਦੀ ਹੈ ਗੱਲ ਵੀ ਕਜ਼ਨ ਸਿਸਟਰ ਬ੍ਰਦਰ ਹੁੰਦੇ ਆ, ਤਾਂ ਬਹੁਤ ਵਾਰ ਮੈਂ ਮੁੰਡਿਆਂ ਨੂੰ ਕਹਿੰਦੇ ਸੁਣਿਆ ਵੀ ਯਾਰ ਵੀ ਵੈਸੇ ਤਾਂ ਕਦੇ ਭੈਣ ਦਾ ਫੋਨ ਆਇਆ ਨਹੀਂ, ਵੀ ਰੱਖੜੀ ਵਾਲੇ ਦਿਨ ਰੱਖੜੀ ਲੈ ਕੇ ਆ ਜਾਂਦੀ, ਪਤਾ ਨਹੀਂ ਸ਼ਗਨ ਦੀ ਮਾਰੀ ਆਉਂਦੀ ਹੈ, ਹੋਣਾ ਨਹੀਂ ਚਾਹੀਦਾ ਪਰ ਹੁੰਦਾ ਵੀ ਇਹ ਕਿਉਂ ਹੈ, ਸਰੋਤੇ ਜ਼ਿਆਦਾ ਬੈਟਰ ਦੱਸ ਸਕਦੇ ਆ ਵੀ ਇਹ ਕੀ ਰੀਜ਼ਨ ਹੈ
0: ਵੀ ਜਿਹੜੇ ਤਾਂ ਆਪਾਂ ਕਹਿੰਦੇ ਨਾਲ ਦੇ ਜੰਮੇ, ਇੱਕ ਉਹਦਾ ਜਵੰਦਾ ਸਾਹਿਬ ਦਾ ਗਾਣਾ ਸੀ ਹਨਾ, ਜੰਮੇ ਨਾਲ ਦੇ, ਤੇ ਉਹਨਾਂ ਦਾ ਤਾਂ ਆਪਾਂ ਕੋਈ ਕੰਪੈਰੀਜ਼ਨ ਕਰ ਹੀ ਨਹੀਂ ਸਕਦੇ, ਪਰ ਬਹੁਤੇ ਵਾਰ ਇਹ ਹੁੰਦਾ ਜਿਹੜੇ ਚਾਚੇ ਮਾਮਿਆਂ ਦੇ ਮੁੰਡੇ ਨੇ ਭੈਣ ਭਾਈ ਨੇ ਉਹਨਾਂ ਨਾਲ ਬਹੁਤ ਬਣਦੀ ਹੁੰਦੀ ਆ, ਬਹੁਤ ਲੋਕਾਂ ਦੀ
3: ਨਹੀਂ ਬਣਦੀ, ਬਹੁਤ ਹੁੰਦੀ ਹੈਗੀ, ਪਰ ਮੈਂ ਸੁਣਿਆ ਹੈਗਾ ਕਹਿੰਦੇ ਵੀ ਕਈ ਮਤਲਬ ਵੀ
0: ਜੰਮੇ ਨਾਲ ਦੇ ਤਾਂ ਜਿਹੜਾ ਹੈਗੇ ਆ ਉਹਨਾਂ ਨੂੰ ਤਾਂ ਕੋਈ ਪੈਸੇ ਦਾ ਨੀ ਕੋਈ, ਉਹ ਤਾਂ ਦੁੱਖ ਦੇ ਵਿੱਚ ਵੀ ਨਾਲ ਸ਼ਰੀਕ ਹੁੰਦੇ ਨੇ ਤੇ ਸੁੱਖ ਦੇ ਵਿੱਚ ਵੀ ਮੂਹਰੇ ਹੋ ਕੇ ਭੰਗੜੇ ਪਾਉਂਦੇ ਨੇ, ਪਰ ਜਿਹੜੇ ਸ਼ਰੀਕੇ ਚੋਂ ਆ, ਹੁਣ ਸ਼ਰੀਕਾ ਤਾਂ ਕਹਿਣਾ ਹੀ ਚਾਹੀਦਾ, ਸ਼ਰੀਕ ਪਹਿਲਾਂ ਕਹਿੰਦੇ ਸ਼ਰੀਕ, ਸ਼ਰੀਕ ਪੋਜ਼ਿਟਿਵ ਵਰਡ ਆ ਕਿ ਨੈਗੇਟਿਵ ਵਰਡ ਆ?
3: ਵੈਸੇ ਤਾਂ ਸੁਣੀਦਾ ਕਹਿੰਦੇ ਪੋਜ਼ਿਟਿਵ ਹੀ ਸੀ ਵੀ ਸ਼ਰੀਕ ਦਾ ਮਤਲਬ ਹੁੰਦਾ ਵੀ ਦੁੱਖ ਦੇ ਵਿੱਚ ਸ਼ਰੀਕ ਹੋਣਾ, ਵੀ ਇਹ
0: ਵੀ ਸਾਡੇ ਲਾਣੇ ਚੋਂ ਆ, ਸਾਡੇ ਸ਼ਰੀਕੇ ਚੋਂ ਆ ਹਨਾ, ਪਰ ਉਹਨੂੰ ਹੁਣ ਤਾਂ ਨੈਗੇਟਿਵ, ਜਦੋਂ ਫਿਲਮਾਂ ਵੀ ਬਣੀਆਂ, ਜਿੰਮੀ ਸ਼ੇਰਗਿੱਲ ਦੀ ਫਿਲਮ ਸੀ ਸ਼ਰੀਕ, ਉਹ ਸ਼ਰੀਕੇਬਾਜ਼ੀ ਵੀ ਮੈਨੂੰ ਵੀ ਜਿਹੜਾ ਕਿਤਾਬਾਂ 'ਚ ਪੜ੍ਹਦੇ ਆ ਉਹ ਇੱਕ ਪੋਜ਼ਿਟਿਵ ਵਰਡ ਹੀ ਸੀ, ਵੀ ਇੱਦਾਂ ਕਹਿੰਦਾ ਸਾਡੇ ਸ਼ਰੀਕੇ 'ਚੋਂ ਆ ਭਾਈ, ਸਾਡੇ ਲਾਣੇ 'ਚੋਂ ਆ ਇਹ ਪਰਿਵਾਰ ਸਾਡੇ, ਉਹ ਇੰਨਾ ਕੁ ਪਤਾ ਨਹੀਂ ਫਿਲਮਾਂ ਨੇ ਗਾਣਿਆਂ ਨੇ ਪਤਾ ਨਹੀਂ ਰੀਅਲ ਲਾਈਫ ਇੰਸੀਡੈਂਟਾਂ ਨੇ ਇਹ ਵਰਡ ਨੂੰ ਇੰਨਾ ਉਹ ਨੈਗੇਟਿਵ ਕਰਤਾ, ਇਹ ਲੱਗਦਾ ਵੀ ਯਾਰ ਸ਼ਰੀਕੇ ਦਾ ਬੰਦਾ ਇਹ ਮੂਹਰੇ ਲੰਘ ਗਿਆ ਤਾਂ ਬਸ ਲੱਤਾਂ ਖਿੱਚਣ ਵਾਲਾ ਕੰਮ ਜਾਂ ਜਲਸਬਾਜ਼ੀ ਵਾਲਾ ਕੰਮ। ਸੋ ਜਿਹੜੇ ਸ਼ਰੀਕੇ 'ਚ ਹੁੰਦੇ ਆ, ਹੁਣ ਚਾਚੇ ਨੂੰ ਸ਼ਰੀਕੇ 'ਚ ਕਹਿਣਾਗੇ?
3: ਨਹੀਂ ਅਸੀਂ ਤਾਂ ਨਹੀਂ ਗਿਣਦੇ ਪਰ ਉਹ ਨਾਰਮਲੀ ਚੱਲਦਾ ਹਾਂ ਕਰਦੇ ਆ
0: ਚਾਚੇ ਤਾਇਆਂ ਨੂੰ ਸ਼ਰੀਕੇ ਚ
3: ਗਿਣਦੇ ਜਦੋਂ ਜਾਨੀ ਬੋਲ ਬਾਣੀ ਬੰਦ ਹੋ ਜਾਂਦੀ ਆ ਉਦੋਂ ਫਿਰ ਕਹਿੰਦੇ ਸੁਣੀਦਾ ਵੀ ਸਾਡੇ ਦਾ ਸ਼ਰੀਕ ਹੈ ਵੈਸੇ ਤਾਂ ਨਹੀਂ ਵੀ ਚਲੋ ਕਹਿੰਦੇ
2: ਢੀਂਡਸਾ ਸਾਹਿਬ ਦੀ ਗੱਲ ਨਾਲ ਮੈਂ ਜਮਾ ਐਗਰੀ ਕਰਦਾ ਵੀ ਪਹਿਲਾਂ ਦਾ ਜਦੋਂ ਤੱਕ ਸਾਰਾ ਕੁਛ ਵਧੀਆ ਚੱਲ ਰਿਹਾ ਹੁੰਦਾ ਪਿਆਰ ਵਧੀਆ ਹਨਾ ਤੇ ਮੇਲ ਮਿਲਾਵਟ ਵਧੀਆ ਉਹ ਤੱਕ ਤਾਂ ਵੀ ਚਾਚਾ ਤਾਇਆ
0: ਲਾਣੇਦਾਰਾਂ ਦੀ ਵਿਗੜ ਜਾਂਦੀ ਆ ਤੇ ਉਹ ਬੱਚਿਆਂ ਨੂੰ ਵੀ ਕਹਿੰਦੇ ਤੁਸੀਂ ਵਿਗਾੜੋ
2: ਤੁਸੀਂ ਵਿਗਾੜੋ ਤੇ ਜਦੋਂ ਫਰਕ ਜਿਹਾ ਪੈ ਜਾਂਦਾ ਕਿਸੇ ਗੱਲ ਕਰਕੇ ਚਲੋ ਕੋਈ ਜ਼ਮੀਨ ਦੀ ਗੱਲ ਹੋ ਗਈ ਕੋਈ ਚਲੋ ਕੰਮ ਕਾਰ ਰਿਲੇਟਡ ਆ ਕੋਈ ਵੀ ਅਣਬਣ ਹੋ ਗਈ ਤਕਰਾਰ ਹੋ ਜਾਂਦਾ ਫਿਰ ਉਹ ਚਾਚੇ ਤਾਏ ਤੋਂ ਡੀ ਕਹਿ ਲਓ ਵੀ ਡੀਮੋਟ ਹੋ ਕੇ ਫਿਰ ਉਹ ਸ਼ਰੀਕ ਬਣ ਜਾਂਦੇ ਨੇ ਤੇ ਫਿਰ ਫਰਕ ਵੱਧਦਾ ਵੱਧਦਾ ਵੱਧ ਜਾਂਦਾ ਪਰ ਮੇਰੇ ਹਿਸਾਬ ਨਾਲ ਜਿਵੇਂ ਗੱਲ ਚੱਲੀ ਸੀ ਇਹ ਵੀ ਰੱਖੜੀਆਂ ਤੋਂ ਤਾਂ ਮੇਰੇ ਹਿਸਾਬ ਨਾਲ ਹੁੰਦਾ ਕਿ ਜੀ ਧੀਆਂ ਭੈਣਾਂ ਤਾਂ ਸਾਂਝੀਆਂ ਹੁੰਦੀਆਂ ਨੇ
3: ਬਿਲਕੁਲ
2: ਚਾਹੇ ਤੁਹਾਡੀ ਕਿਸੇ ਗੱਲ ਕਰਕੇ ਅਣਬਣ ਹੈਗੀ ਆ ਤੁਹਾਡਾ ਤਕਰਾਰ ਹੈ ਬਣਦੀ ਨਹੀਂ ਬਣਦੀ ਉਹ ਇੱਕ ਪਾਸੇ ਰਹਿ ਜਾਂਦਾ ਪਰ ਜਿਹੜੀ ਧੀਆਂ ਭੈਣਾਂ ਨੇ ਉਹ ਸਾਂਝੀਆਂ ਹੁੰਦੀਆਂ ਨੇ ਜੀ ਤੇ
0: ਕਈ ਵਾਰ ਬਹੁਤ ਭੈਣਾਂ ਇਹਨਾਂ ਨੂੰ ਹੁੰਦਾ ਵੀ ਮੇਰੇ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਵੀ ਸਾਡੀ ਇੰਨੀ ਬਣਦੀ ਆ ਪਰਿਵਾਰਾਂ ਦੀ ਨਹੀਂ ਬਣਦੀ ਇਹਦੇ ਕਰਕੇ ਉਹ ਆਪਦਾ ਵੀ ਮਿਲਨੋ ਗਿਲਨੋ ਰਹਿ ਜਾਂਦੇ ਆ ਮੈਂ ਸਟੂਡੀਓ ਦਾ ਨੰਬਰ ਸਾਂਝਾ ਕਰਨਾ ਚਾਹੁੰਦਾ ਦੋਸਤੋ ਤੁਸੀਂ ਜ਼ਰੂਰ ਕਾਲ ਕਰਕੇ ਇੱਥੇ ਦੱਸਿਓ ਸ਼ਰੀਕ ਕੌਣ ਹੁੰਦੇ ਨੇ ਸ਼ਰੀਕ ਇੰਨਾ ਨੈਗੇਟਿਵ ਵਰਡ ਕਿਵੇਂ ਬਣ ਗਿਆ ਕਿ ਚਾਚੇ ਤਾਇਆਂ ਨੂੰ ਵੀ ਸ਼ਰੀਕ ਗਿਣ ਸਕਦੇ ਹਾਂ ਸ਼ਰੀਕਾ ਨਜ਼ਦੀਕੀ ਬਲੱਡ ਰਿਲੇਸ਼ਨ ਦੇ ਵਿੱਚ ਹੁੰਦਾ ਦੂਰ ਦੇ 'ਚ ਹੁੰਦਾ ਹੁੰਦੇ ਕੌਣ ਨੇ ਸ਼ਰੀਕ ਨੰਬਰ ਆ 416-233-7368 416-233-7368 ਸਟੂਡੀਓ ਦਾ ਨੰਬਰ ਆ 416-233-7368 ਅਤੇ ਕਈ ਵੀ ਦੱਸਿਓ ਕਿ ਜਦੋਂ ਇੱਕ ਸਕਾ ਭੈਣ ਭਾਈ ਅਤੇ ਇੱਕ ਚਾਚੇ ਦਾ ਮੁੰਡਾ ਤਾਈ ਦਾ ਮੁੰਡਾ ਮਾਮੇ ਦਾ ਮੁੰਡਾ ਮਾਸੀ ਦਾ ਮੁੰਡਾ ਕਿ ਉਹ ਵੀ ਸਕਿਆਂ ਦੇ ਵਾਂਗੂ ਹੀ ਟ੍ਰੀਟ ਕਰਦੇ ਨੇ ਜਾਂ ਉੱਥੇ ਫਰਕ ਰਹਿ ਜਾਂਦਾ ਮਨ ਸਾਹਿਬ
2: ਮੇਰੇ ਹਿਸਾਬ ਨਾਲ ਤਾਂ ਜੀ ਦੇਖੋ ਜਦੋਂ ਆਪਾਂ ਇਕੱਠੇ ਆਪਾਂ ਭੈਣ ਭਾਈਆਂ ਦੀ ਗੱਲ ਕਰ ਲਈਏ ਚਾਚੇ ਤਾਏ ਦੇ ਬੱਚੇ ਹੋ ਗਏ ਭੂਆ ਮਾਸੀ ਮਾਮੇ ਨਾਨਕਿਆਂ 'ਚ ਹੋ ਗਿਆ ਚਾਹੇ ਦਾਦਕਿਆਂ 'ਚ ਕੋਈ ਵੀ ਆਪਣੇ ਹੈ ਨਾ ਕਜ਼ਨ ਬ੍ਰਦਰ ਕਜ਼ਨ ਸਿਸਟਰ ਹੋ ਗਏ ਜਦੋਂ ਆਪਾਂ ਖੇਡਦੇ ਹਾਂ ਇਕੱਠੇ ਵੱਡੇ ਹੁੰਦੇ ਹਾਂ ਇਕੱਠੇ ਪੜ੍ਹਦੇ ਹਾਂ ਤਾਂ ਮੇਰੇ ਹਿਸਾਬ ਨਾਲ ਉਦੋਂ ਤੱਕ ਤਾਂ ਚੀਜ਼ਾਂ ਆਪਾਂ ਨੂੰ ਇਹ ਚੀਜ਼ਾਂ ਦਾ ਫਰਕ ਹੀ ਨਹੀਂ ਲੱਗਦਾ ਹੁੰਦਾ ਕਿ ਵੀ ਇਹ ਮੇਰਾ ਕੋਈ ਸਕਾ ਭੈਣ ਭਾਈ ਹੈ ਜਾਂ ਇਹ ਮੇਰਾ ਕੋਈ ਸਕਾ ਭੈਣ ਭਾਈ ਨਹੀਂ ਹੈਗਾ ਇਹ ਜਦੋਂ ਵੱਡੇ ਹੋ ਕੇ ਕੋਈ ਚੀਜ਼ਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਹੋਣੀ ਕਰਕੇ ਹਟੇ ਹਾਂ ਵੀ ਜਦੋਂ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਫਰਕ ਜਿਹਾ ਪੈ ਜਾਂਦਾ ਤਾਂ ਫਿਰ ਹੋ ਸਕਦਾ ਬੱਚਿਆਂ ਨੂੰ ਕੋਈ ਕਹਿ ਦਿੰਦਾ ਹੋਵੇ ਵੀ ਆਪਣੀ ਤਾਂ ਨਾ ਬਣਦੀ ਨਹੀਂ
0: ਹੈ ਚਾਚੇ ਤਾਏ ਦੇ ਘਰੇ ਜਵਾਕਾਂ ਨੂੰ ਕਹਿ ਦਿੰਦੇ ਨੇ ਲੈ ਕੇ ਨਾ ਖਾਇਓ ਇਹਨਾਂ ਦੇ ਘਰੇ ਨਾ ਜਾਇਓ
2: ਹਾਂ ਹਾਂ ਚਲੋ ਹਨਾ ਦੇਖੋ ਜੀ ਸਾਰਿਆਂ ਦੇ ਪਰਿਵਾਰ ਦਾ ਆਪਦਾ ਹਨਾ ਕਈ ਵਾਰੀ ਹੋ ਸਕਦਾ ਮਤਭੇਦ ਵੱਡੇ ਹੁਣ ਆਪਾਂ ਸਮਝਣ ਦੇ ਵਿੱਚ ਆਪਾਂ ਨਾ ਚੰਗੀ ਤਰ੍ਹਾਂ ਸਮਝ ਸਕੀਏ ਉਹ ਗੱਲਾਂ ਨੂੰ ਉਹ ਚੀਜ਼ਾਂ ਨੂੰ
0: ਚਲੋ ਮੈਂ ਗੀਤ ਸੁਣਾਵਾਂ ਰਾਜਵੀਰ ਜਵਿੰਦਰ ਸਾਹਿਬ ਦਾ ਜੰਮੇ ਨਾਲ ਦੇ
2: ਜੰਮੇ ਨਾਲ ਦੇ ਨਹੀਂ ਉਹਨਾਂ ਦੇ ਵਿੱਚ ਤਾਂ ਚਾਚੇ ਤਾਏ ਦੇ ਵੀ ਤਾਂ ਨਾਲ ਹੀ ਇਹ ਤਾਂ ਨਹੀਂ ਕਹਿ ਸਕਦੇ ਇਕੱਲੇ ਸਕੇ ਭਰਾਵਾਂ ਨੂੰ ਇਹਨਾਂ ਨੇ
0: ਚਲੋ ਦੇਖ ਰਹੇ ਹਾਂ ਸਾਡੇ ਪਰਿਵਾਰ ਕੀ ਸੋਚਦੇ ਨੇ ਸਟੂਡੀਓ ਦਾ ਨੰਬਰ ਆ 416-233-7368 416-233-7368

0: ਹਰਬਖਸ਼ ਜੀ ਸਾਡੇ ਨਾਲ ਕਾਲਰ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਰਬਖਸ਼ ਜੀ, ਔਨੇਅਰ ਹੋ ਤੁਸੀਂ, ਸਤਿ ਸ਼੍ਰੀ ਅਕਾਲ। ਅਗਲੀ ਕਾਲ 'ਤੇ ਚੱਲੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਹੈਲੋ, ਕਿੱਦਾਂ?
0: ਹਾਂਜੀ ਵਧੀਆ ਜੀ, ਠੀਕ ਠਾਕ।
1: ਠੀਕ ਹੈ ਵੀਰੇ, ਬਹੁਤ ਸੋਹਣਾ ਪ੍ਰੋਗਰਾਮ ਕਰਦਾ ਵੀਰੇ, ਗੱਡੀ ਰੱਖਣਾ ਕੰਮ ਨੂੰ ਹਾਈਲਾਈਟ ਕਿੱਟ।
0: ਸ਼ੁਕਰੀਆ ਬਾਈ ਜੀ, ਧੰਨਵਾਦ ਜੀ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ, ਹੈਪੀ ਰੱਖੜੀਆਂ ਨੇ, ਹੈਪੀ ਡੇ, ਹੈਪੀ ਵੀਕਐਂਡ।
0: ਧੰਨਵਾਦ ਜੀ, ਤੁਹਾਨੂੰ ਵੀ ਜੀ, ਇੰਜੋਏ ਕਰੋ ਆਪਦਾ ਵੀਕਐਂਡ। ਸ਼ੁਕਰੀਆ,
1: ਥੈਂਕ ਯੂ। ਚੜ੍ਹਦੀ ਕਲਾ ਜਿਹਾ ਕਰੋ ਵੀਰੇ,
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ
1: ਕਲਾ। ਆਪਣੇ ਸਾਰੇ ਪੰਜਾਬੀਆਂ ਨੂੰ ਕਿਹਾ ਕਰੋ ਮਿੱਤਰਾ, ਚੜ੍ਹਦੀ ਦਾ ਜੇ ਰਹਿਣਾ ਤੇ ਸਭ ਦੀ ਇੱਜ਼ਤ ਕਰਨੀ ਆ, ਪਿਆਰ ਨਾਲ ਰਹਿਣਾ ਸਾਰਿਆਂ ਨਾਲ।
0: ਸ਼ੁਕਰੀਆ ਬਾਈ ਜੀ, ਤੁਸੀਂ ਤੁਹਾਡੇ ਵਰਗੇ ਬਾਈ ਨਾਲ ਜੁੜੇ ਹੋਣ ਤਾਂ ਚੜ੍ਹਦੀ ਕਲਾ 'ਚ ਹੀ ਰਹਾਂਗੇ।
1: ਕਿੱਦਾਂ?
0: ਮੈਂ ਤੁਹਾਡੇ ਵਰਗੇ ਜਦੋਂ ਸਾਥ ਮਿਲਦਾ ਸਰੋਤਿਆਂ ਦਾ ਤਾਂ ਚੜ੍ਹਦੀ ਕਲਾ 'ਚ ਹੀ ਰਹਾਂਗੇ ਜੀ। ਧੰਨਵਾਦ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਬਸ ਸਭ ਦੀ ਇੱਜ਼ਤ ਕਰੋ ਤੇ ਬਹੁਤ ਵਧੀਆ ਰਹਿੰਦਾ ਸਾਰਾ ਕੁਝ।
0: ਸ਼ੁਕਰੀਆ ਬਾਈ ਜੀ, ਸ਼ੁਕਰੀਆ ਜੀ, ਧੰਨਵਾਦ। ਅਗਲੀ ਕਾਲ 1273 ਨੰਬਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਮੈਂ ਜੀ ਨੰਬਰ ਲੈਣਾ ਸੀਗਾ ਤੁਹਾਡੀ, ਐਡ ਹੁੰਦੀ ਸੀ ਇੱਕ ਨਾ, ਜਿਹੜੇ ਹੈਗੇ ਆ 30 ਕਰਦੇ ਜਾਂ ਵੈਸਟਰਨ ਚਰਚ ਦੇ ਨਾਮ ਬਨਾਸ ਦੀ ਦਿੰਦੇ ਸੀਗੇ ਉਹਨਾਂ ਦਾ ਨੰਬਰ।
0: ਹਾਂਜੀ, ਆਹ ਲਿਖੋ ਜੀ,
2: ਲਿਖਾਇਓ
0: 900।

0: ਬੈਕ ਪੇਨ ਹੋ ਜਾਂਦਾ, ਬਜ਼ੁਰਗਾਂ ਨੂੰ ਬਹੁਤ ਸਾਰੇ ਹੋਲ ਬੋਡੀ ਪੇਨ ਹੁੰਦਾ, ਗੋਡਿਆਂ 'ਚ ਪੇਨ ਹੁੰਦਾ। ਸੋ ਵੱਖੋ ਵੱਖ ਕਿਸਮ ਜਿਹੜੇ ਵੀ ਇਹਦਾ ਨਾ ਮੁਫਤ ਇਲਾਜ ਕੀਤਾ ਜਾ ਰਿਹਾ। ਇੱਕ ਹਫ਼ਤੇ ਦਾ ਇਹ ਕੈਂਪ ਲੱਗ ਰਿਹਾ ਹੈਗਾ ਡੰਡਾਸ ਐਂਡ ਵਿੰਸਰ ਚਰਚਲ ਦੀ ਲੋਕੇਸ਼ਨ 'ਤੇ, ਅਤੇ ਤਕਰੀਬਨ 50% ਸਲੋਟ ਬੁੱਕ ਹੋ ਚੁੱਕੇ ਨੇ ਜੀ। ਅਤੇ ਤੁਸੀਂ ਰਹਿੰਦੇ ਸਲੋਟ ਦੇ ਵਿੱਚ, ਕਿਉਂਕਿ ਇੱਕ ਘੰਟੇ ਦਾ ਸੈਸ਼ਨ ਹੋਊਗਾ, ਤੁਹਾਨੂੰ ਉੱਥੇ ਦੱਸਣਗੇ ਪ੍ਰੋਬਲਮ ਕੀ ਆ, ਕੀ ਇਹਦਾ ਹੱਲ ਆ, ਘਰ ਕਿਹੜੀਆਂ ਐਕਸਰਸਾਈਜ਼ਾਂ ਕਰਨੀਆਂ, ਉਹਦਾ ਪ੍ਰਿੰਟ ਕਰਕੇ ਤੁਹਾਨੂੰ ਨਾਲ ਦੇਣਗੇ ਵੀ ਆਹ ਐਕਸਰਸਾਈਜ਼ਾਂ ਕਰ ਲਓ ਭਾਈ ਤੁਸੀਂ, ਅਤੇ ਇਹ 45 ਮਿੰਟ ਦਾ ਤਕਰੀਬਨ ਟ੍ਰੀਟਮੈਂਟ ਤੁਹਾਨੂੰ ਉੱਥੇ ਦਿੱਤਾ ਜਾਊਗਾ। ਸੋ ਹੋ ਸਕਦਾ ਕਈ ਵਾਰ ਛੋਟੀ ਮੋਟੀ ਪੇਨ ਹੁੰਦੀ ਉਹ ਇੱਕ ਸੈਸ਼ਨ ਨਾਲ ਹੀ ਚਲੇ ਜਾਂਦੀ ਆ, ਜੇ ਤੁਹਾਨੂੰ 2-3 ਸੈਸ਼ਨ ਹੋਰ ਲੈਣੇ ਪੈਂਦੇ ਆ ਉਹਦੇ 'ਤੇ, ਫਿਰ ਤੁਹਾਨੂੰ ਤਕਰੀਬਨ 50% ਦਾ ਡਿਸਕਾਊਂਟ ਉਹਦੇ 'ਤੇ ਵੀ ਮਿਲੂਗਾ। ਸੋ ਇਹ ਕੈਂਪ ਦੇ ਵਿੱਚ ਕੋਈ ਟਰਮ ਐਂਡ ਕੰਡੀਸ਼ਨ ਨਹੀਂ, ਚਾਹ ਪਾਣੀ ਦਾ ਵੀ ਇੰਤਜ਼ਾਮ ਹੋਊਗਾ ਅਤੇ ਫਰੀ ਇਲਾਜ ਤੁਹਾਡਾ ਕੀਤਾ ਜਾਊਗਾ ਜੀ। ਤੁਸੀਂ ਕਾਲ ਕਰਕੇ ਆਪਣੇ ਸਲੋਟ ਬੁੱਕ ਕਰ ਲਓ, ਨੰਬਰ 905-226-0043 905-226-0043 905-226-0043। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ। ਬਸ ਜੀ ਇੱਥੇ ਇਹ ਆਪਣੇ ਸਾਡੇ ਜਿਹੜੇ ਅਲਫਾ ਫਿਜ਼ੀਓਥੈਰੇਪੀ ਦਾ ਨੰਬਰ ਹੈ ਜੀ ਇਹ। ਸੋ ਤੁਸੀਂ ਜਿਹੜਾ ਇਹ ਨੰਬਰ 'ਤੇ ਕਾਲ ਕਰੋਗੇ, ਸੋ ਉਹਨਾਂ ਨੂੰ ਅਲਫਾ ਫਿਜ਼ੀਓਥੈਰੇਪੀ, ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਵੀ ਚੱਕ ਸਕਦੇ ਹੋ ਜਾਂ ਰਿਸੈਪਸ਼ਨ 'ਤੇ, ਵੀ ਉਹ ਸਾਰਿਆਂ ਨੂੰ ਹੀ ਪਤਾ, ਜਿਹੜਾ ਵੀ ਫੋਨ ਚੁੱਕੂਗਾ ਉਹਨਾਂ ਨੂੰ ਆਲਰੇਡੀ ਪਤਾ, ਕਿਉਂਕਿ ਇਹਦੇ ਲਈ ਕਾਲਾਂ ਲੈ ਰਹੇ ਨੇ ਉਹ। ਕਰਕੇ ਦੇਖ ਲਓ ਜੀ, ਚੱਕ ਰਹੇ ਨੇ, ਨਹੀਂ ਹੁੰਦਾ ਤਾਂ ਇੱਥੇ ਵਟਸਐਪ ਵੀ ਚੱਲਦਾ, ਚਾਹੇ ਤੁਸੀਂ ਟੈਕਸਟ ਮੈਸੇਜ ਛੱਡ ਦਿਓ
1: ਇਸੇ ਨੰਬਰ ਤੇ, ਇਸੇ ਤੇ ਵਟਸਐਪ ਵੀ।
0: ਹਾਂਜੀ ਹਾਂਜੀ ਹਾਂਜੀ,
1: ਓਕੇ, ਥੈਂਕ ਯੂ ਭਾਈ,
0: ਓਕੇ ਜੀ ਭਾਈ, ਧੰਨਵਾਦ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਗੱਲਬਾਤ ਤਾਂ ਚੱਲ ਰਹੀਆਂ ਸੀ ਸ਼ਰੀਕੇਬਾਜ਼ੀ ਨੂੰ ਲੈ ਕੇ, ਕਿ ਜੰਮੇ ਨਾਲ ਦੇ ਜ਼ਿਆਦਾ ਨੇੜੇ ਹੁੰਦੇ ਆ ਜਾਂ ਚਾਚੇ ਦੇ, ਤਾਈ ਦੇ, ਮਾਮੇ ਦੇ, ਮਾਸੀ ਦੇ ਭੈਣ ਮੁੰਡੇ ਜਾਂ ਭੈਣਾਂ, ਉਹ ਵੀ ਓਨਾ ਹੀ ਕਰਦੇ ਨੇ ਜਿੰਨਾ ਜੰਮੇ ਨਾਲ ਦੇ।

0: ਅਗਲੀ ਕਾਲ ਜੀ 6643 ਨੰਬਰ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭੁੱਲੋ ਸਾਹਿਬ, ਤੁਹਾਨੂੰ ਤੁਹਾਡਾ ਬੜੀ ਸੁਪਰਮ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਚੜ੍ਹਦੀ ਕਲਾ ਅਤੇ ਹੈਪੀ ਸੰਡੇ ਜੀ।
0: ਰੱਖੜੀ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ।
1: ਬਾਕੀ ਸਾਰਿਆਂ ਨੂੰ ਵੀਕਐਂਡ ਦੀਆਂ ਕਹਿ ਲਓ, ਰੱਖੜੀ ਦੀਆਂ ਕਹਿ ਲਓ, ਸਾਰਿਆਂ ਨੂੰ ਵਧਾਈਆਂ। ਦੇਖੋ ਮੈਂ ਕਹੂੰਗਾ ਹਰਵੀਰ ਭਾਜੀ ਵੀ, ਜਦੋਂ ਨਾ ਇਹੋ ਜਿਹਾ ਕੋਈ ਦਿਨ ਤਿਉਹਾਰ ਆਉਂਦਾ ਨਾ, ਉਹ ਇੱਕ ਮੌਕਾ ਹੁੰਦਾ ਵੀ ਜੇ ਕਿਸੇ ਨਾਲ ਆਪਾਂ ਗੁੱਸੇ ਗਿਲੇ ਵੀ ਆ, ਉਹ ਗਾਹ ਆਪਾਂ ਰਿਸ਼ਤੇ ਨੂੰ ਵਰਤ ਵਰਤਾ ਸ਼ੁਰੂ ਕਰੀਏ। ਮਨਾਂ ਦੇ ਮਨ ਮਿਲੇ, ਮਨ ਮਿਲਾਵਟ ਆ ਨਾ ਜਿਹੜੀ, ਕੋਈ ਮਨ ਵਿੱਚ ਗੁੱਸਾ ਗੱਲ ਹੋਈ ਆ, ਉਹਨੂੰ ਉਹ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਗਾਹ ਵਰਤਣਾ ਚਾਹੀਦਾ। ਇੱਕ ਮੌਕਾ ਹੁੰਦਾ ਆਪਾਂ ਨੂੰ ਵੀ ਆਪਾਂ ਗਾਹ ਪਿਆਰ ਨਾਲ ਵਰਤੀਏ। ਤੇ ਹੁਣ ਆ ਗਈ ਗੱਲ ਸਰੀਕ ਦੀ। ਦੇਖੋ ਜੀ, ਇਹ ਇੰਡੀਵਿਜੁਅਲ ਵੀ ਡਿਪੈਂਡ ਕਰਦਾ, ਜਿੰਨਾ ਚਿਰ ਤਾਂ ਆਪਾਂ ਨੂੰ ਹੈਗਾ ਵੀ ਮੇਰੇ ਚਾਚੇ ਦਾ ਮੁੰਡਾ, ਮੇਰਾ ਭਰਾ ਮੇਰਾ, ਉਨਾ ਚਿਰ ਤਾਂ ਹੈਗਾ ਸ਼ਰੀਕਾ ਸਾਡੇ ਘਰਾਂ ਚੋਂ ਲਾਣੇ ਚੋਂ। ਜਦੋਂ ਆਪਣੀ ਆਪਸ ਵਿੱਚ ਹੋ ਗਿਆ ਨਾ ਵੀ ਜੇਦਰਬਾਜੀ ਵੀ, ਉਹ ਕਿਵੇਂ ਏਦਾਂ ਮੈਂ ਉਹ ਤੋਂ ਮੂਹਰੇ ਨਿਕਲਣਾ, ਫਿਰ ਆ ਜਾਂਦਾ ਸ਼ਰੀਕ, ਫਿਰ ਉਹ ਸ਼ਰੀਕ ਮਰ ਜਾਂਦਾ ਜੀ ਮੇਰੇ ਹਿਸਾਬ ਨਾਲ। ਤੇ ਬਾਕੀ ਜਿਹੜਾ ਆਪਦੇ ਨਾਲ ਦੇ ਜੰਮੇ ਆ, ਜਿਵੇਂ ਹੁਣ ਆਪਦੇ ਸਕੇ ਭੈਣ ਭਰਾ ਨੇ, ਉਹ ਆਪਣਾ ਖੂਨ ਹੁੰਦਾ, ਉਹਦਾ ਫਰਕ ਹੁੰਦਾ ਵੀ ਹੋਣਾ ਵੀ ਚਾਹੀਦਾ। ਪਰ ਕਈ ਬੰਦੇ
0: ਕਈ ਵਾਰ ਤਾਂ ਹੁਣ ਬਾਈ ਜੀ ਇਹ ਵੀ ਦੇਖਿਆ ਕਿ ਚਾਚੇ ਤਾਂ ਇਹਦੇ ਵਰਤੇ ਜਾਂਦੇ ਨੇ, ਜੰਮੇ ਨਾਲ ਦੇ ਬਹੁਤ ਬੁਰੀ ਤਰ੍ਹਾਂ ਲੜ ਲੜ ਕੇ ਅੱਡ ਹੋਏ ਨੇ।
1: ਹਾਂਜੀ ਹਾਂਜੀ, ਮੈਂ ਉੱਥੇ ਹੀ ਆਉਣ ਲੱਗੇ ਬਾਈ ਜੀ ਵੀ, ਜਦੋਂ ਨਾ ਆਪਣੇ ਕੋਈ ਮਨ ਚ ਆਪਾਂ ਬਸ ਜਿੱਥੇ ਪੈਸਾ ਜਾਂ ਕੋਈ ਪ੍ਰੋਪਰਟੀ ਵਿੱਚ ਆ ਗਈ ਨਾ, ਉੱਥੋਂ ਫਿਰ ਜਿਵੇਂ ਤੁਸੀਂ ਕਹਿ ਦਿੱਤਾ ਵੀ ਇੱਕ ਦੂਜੇ ਨੂੰ ਮਾਰ

0: ਗਰਾਉਂਡ ਤੱਕ ਪਹੁੰਚਣਾ, ਉਹ 2 ਕਿੱਲੇ ਜ਼ਮੀਨ ਹੀ ਹੁੰਦੀ, 10 ਲੱਖ ਉੱਤੇ ਪੈਸੇ ਲਾ ਲੈਂਦੇ।
1: ਸੋ ਜ਼ਿਆਦਾਤਰ ਲੜਾਈ ਜ਼ਮੀਨ ਜਾਇਦਾਦ ਤੋਂ ਪੈਂਦੀ ਹੈ, ਅਤੇ ਪਿੰਡਾਂ ਦੇ ਵਿੱਚ ਤਾਂ ਬਾਈ ਜੀ ਇਹ ਵੀ ਲੜਾਈ ਸੀ, ਬਾਪੂ ਨੂੰ ਕੌਣ ਸਾਂਭੂ, ਬੇਬੇ ਨੂੰ ਕੌਣ ਸਾਂਭੇ। ਗਾਣਿਆਂ ਦੇ ਵਿੱਚ ਫਿਲਮਾਂ 'ਚ ਆਪਾਂ ਦਿਖਾਉਂਦੇ ਹਾਂ ਕਿ ਭਾਈ ਬੇਬੇ ਤੂੰ ਰੱਖ ਲੈ, ਬਾਪੂ ਤੂੰ ਰੱਖ ਲੈ, ਇਹ ਗੱਲ ਸੱਚੀਆਂ ਹੋਈਆਂ ਹੋਈਆਂ ਨੇ ਪਿੰਡਾਂ ਦੇ ਵਿੱਚ।
0: ਬਿਲਕੁਲ ਇਹ ਮੰਨਣਾ ਪਊਗਾ, ਤੁਸੀਂ ਵਧਾਈ ਦੇ ਪਾਤਰ ਹੋ, ਇਹੋ ਜਿਹੀਆਂ ਵਿਸ਼ਿਆਂ ਨੂੰ ਟੱਚ ਕਰਦੇ ਹੋ। ਤੇ ਦੇਖੋ ਕਿੰਨੀ ਉਹ ਇੱਕ ਮਾਂ ਪਿਓ ਨੇ ਸਾਨੂੰ ਅੱਠਾਂ ਦਾ ਸਾਨੂੰ ਸਾਂਭ ਲਿਆ, ਅੱਜ ਇੱਕ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਇੰਨੇ ਜਾਣੇ ਉਹਨਾਂ ਨੂੰ ਸਾਂਭ ਨਹੀਂ ਸਕਦੇ। ਜਿਹਨੇ ਮਾਂ ਪਿਓ ਨਹੀਂ ਸਾਂਭੇ, ਦੁਨੀਆਂ ਦੀਆਂ 2 ਯਾਤਰਾ ਜੋ ਕੁਛ ਮਰਜ਼ੀ ਕਰ ਲਵੇ, ਉਹ ਬੰਦਾ ਫੇਲ ਹੈ ਜ਼ਿੰਦਗੀ 'ਚ। ਮਾਂ ਪਿਓ ਦੀ ਕਦਰ ਅਲਵੇ ਕਰੇ, ਤੁਹਾਡਾ ਰੱਬ ਹੁੰਦਾ ਤੁਹਾਡਾ। ਥੈਂਕ ਯੂ ਬਾਈ,
1: ਬਹੁਤ ਸ਼ੁਕਰੀਆ ਜੀ, ਧੰਨਵਾਦ। ਸਟੂਡੀਓ ਨੰਬਰ ਆ 416-233-7368, 416-233-7368, ਤੁਸੀਂ ਕਾਲ ਕਰ ਸਕਦੇ ਹੋ। ਗੱਲਾਂ ਬਾਤਾਂ ਗੀਤ ਸੰਗੀਤ ਚੱਲਦਾ ਰਹੂਗਾ, ਨਾਲ ਨਾਲ ਅਸੀਂ ਤੁਹਾਨੂੰ ਸਪੋਂਸਰ ਸਾਹਿਬਾਨਾਂ ਦੇ ਸੰਦੇਸ਼ ਦਿੰਦੇ ਰਹਾਂਗੇ। ਢੀਂਡਸਾ ਸਾਹਿਬ ਦਾ ਸੰਦੇਸ਼ ਤੁਹਾਡੇ ਤੱਕ ਸਾਂਝਾ ਕਰਦੇ ਦਾ ਮੈਪਲ ਕਲੀਨਿੰਗ, ਕਿਉਂਕਿ ਮੈਂ ਰਾਤ ਇਹਨਾਂ ਦੇ ਕੋਲ ਪਹੁੰਚਿਆ ਬਾਈ ਜੀ ਕੋਲ 2:30 ਵਜੇ, ਤੇ ਮੈਂ ਇਹਨਾਂ ਨੂੰ ਕਾਲ ਕੀਤਾ, ਮੈਂ ਕਿਹਾ ਜੀ ਕਿੱਥੇ ਹੋ ਤੁਸੀਂ, ਇਹਨਾਂ ਦੀ ਇਹ ਖੁਦ ਆਪ ਪਹੁੰਚੇ ਹੋਏ ਸੀਗੇ, ਮੈਨੂੰ ਤਾਂ ਪਹਿਲਾਂ ਸੀਗਾ ਵੀ ਨਹੀਂ ਹੋਣੇ, ਕਹਿੰਦੇ ਨਹੀਂ ਜੀ ਅਸੀਂ ਉੱਥੇ ਪਹੁੰਚਾਂਗੇ। ਸੋ ਬਾਈ ਜੀ ਵੀ ਪਹੁੰਚੇ, ਮੈਂ ਵੀ ਪਹੁੰਚਿਆ, ਐਂਡ ਇਹਨਾਂ ਦੀ ਟੀਮ ਨੂੰ ਕੰਮ ਕਰਦੇ ਨੂੰ ਦੇਖਿਆ, ਪੀਜ਼ਾ ਸਟੋਰ ਦੀ ਕਲੀਨਿੰਗ ਕਰ ਰਹੇ ਸੀ, ਅਤੇ ਕਿੰਨਾ ਮਿਹਨਤ ਦੇ ਨਾਲ। ਕੱਲ੍ਹ ਇਹਨਾਂ ਦਾ ਸੁਪਰਵਾਈਜ਼ਰ ਛੁੱਟੀ ਕਰ ਗਿਆ ਤਾਂ ਬਾਈ ਜੀ ਨੇ ਆਪ ਕੋਲ ਖੜ ਕੇ ਸੁਪਰਵਾਈਜ਼ ਕੀਤਾ। ਬਾਈ ਜੀ ਤੁਸੀਂ ਇਹ ਸੁਪਰਵੀਜ਼ਰ ਨੂੰ ਕੱਚਾ ਕੰਮ ਕਿਉਂ ਨਹੀਂ ਛੱਡਦੇ ਵੀ ਚਲੋ ਬੱਚੇ ਕਰ ਹੀ ਲੈਣਗੇ, ਤੁਸੀਂ ਇਹ ਕਿਉਂ ਮੰਨਦੇ ਹੋ ਵੀ ਇੱਕ ਬੰਦੇ ਦਾ ਵਾਚ ਆਊਟ ਕਰਨਾ ਜ਼ਰੂਰੀ ਹੈ?
2: ਬਾਈ ਜੀ ਉਹ ਤਾਂ ਹੈ ਕਿਉਂਕਿ ਜਿਹੜੇ ਬਾਕੀ ਕੰਮ ਕਰਦੇ ਆ ਨਾ, ਜਦੋਂ ਕਈ ਵਾਰ ਕੰਮ ਕਰਦੇ ਕਰਦੇ ਉਹ ਬਿਜ਼ੀ ਇੰਨੇ ਹੁੰਦੇ ਆ ਵੀ ਕੁਝ ਚੀਜ਼ਾਂ ਛੁੱਟ ਜਾਂਦੀਆਂ ਨੇ। ਜਦੋਂ ਇੱਕ ਬੰਦਾ ਸਿਰਫ ਜਿਹਨੇ ਇਹੀ ਦੇਖਣਾ ਵੀ ਕਿਤੇ ਕੁਛ ਰਹਿ ਤਾਂ ਨਹੀਂ ਗਿਆ, ਉਦੋਂ ਫਿਰ ਕੰਪਲੇਂਟ ਬਹੁਤ ਘੱਟਦੀ ਹੈ ਜੀ। ਕੰਪਲੇਂਟ ਘੱਟਦੀ ਕੀ ਹੁੰਦੀ ਉਹ ਨਹੀਂ ਜੀ, ਕਿਉਂਕਿ ਉਹ ਸੁਪਰਵਿਜ਼ਨ ਦਾ ਮੇਨ ਮਤਲਬ ਹੀ ਇਹ ਹੈ ਕਿ ਵੀ ਕੋਈ ਕੰਮ ਲੈਫਟ ਬਿਹਾਇੰਡ ਤਾਂ ਨਹੀਂ ਹੋ ਰਿਹਾ, ਤਾਂ ਇਹ ਨਹੀਂ ਹੈਗਾ ਕਿ ਵੀ ਆਪਾਂ ਨੇ ਉਹਨਾਂ ਦੇ ਸਿਰ ਤੇ ਖੜ ਕੇ ਦੇਖਣਾ ਕੌਣ ਕੰਮ ਵੱਧ ਕਰਦਾ ਕੌਣ ਘੱਟ ਕਰਦਾ। ਉਹ ਮਤਲਬ
1: ਜਿਹੜੀ ਤੁਸੀਂ ਕਮਰਸ਼ੀਅਲ ਯੂਨਿਟਾਂ ਨੇ,
2: ਹਾਂਜੀ,
1: ਕਮਰਸ਼ੀਅਲ ਦੇ ਵਿੱਚ ਆਫਿਸ ਆਵਰ ਤੋਂ ਬਾਅਦ ਬਹੁਤ ਲੋਕ ਲਾਈਕ ਕਰਦੇ ਨੇ ਜਿਹਦੇ ਕਿ 5 ਵਜੇ ਸਾਡਾ ਆਫਿਸ ਬੰਦ ਹੈ, ਤੁਸੀਂ ਇਦੋਂ ਬਾਅਦ 'ਚ ਆ ਜਾਇਓ, ਓਵਰ ਨਾਈਟ ਆ ਜਾਇਓ, ਐਂਡ ਇੱਦਾਂ ਹੀ ਕਈ ਰਿਟੇਲ ਸਟੋਰ ਨੇ, ਕਈ ਫੂਡ ਰਿਲੇਟਡ ਜਿਹੜੇ ਬਿਜ਼ਨਸ ਨੇ, ਉਹਨਾਂ ਨੂੰ ਹੁੰਦਾ ਕਿ ਜਦੋਂ ਅਸੀਂ ਕਸਟਮਰ ਨੂੰ ਸਰਵ ਕਰਨਾ ਬੰਦ ਕਰਤਾ, ਸਾਡੇ ਕੋਲ 8 ਘੰਟਿਆਂ ਦੀ ਵਿੰਡੋ ਆ, ਇਹਦੇ ਵਿੱਚ ਹੀ ਤੁਸੀਂ ਕਲੀਨ ਕਰਕੇ ਜਾਓ। ਉਹ ਰੈਗੂਲਰ ਕਲੀਨਿੰਗ ਲਈ ਵੀ ਬੁਲਾ ਸਕਦੇ ਨੇ, ਉਹ ਡੀਪ ਕਲੀਨਿੰਗ ਲਈ ਵੀ ਬੁਲਾ ਸਕਦੇ ਨੇ। ਹੁਣ ਕੱਲ੍ਹ ਕਿਉਂਕਿ ਪੀਜ਼ਾ ਸਟੋਰ ਲਈ ਡੀਪ ਕਲੀਨ ਸੀ ਅਤੇ 5 ਬੰਦੇ ਦੀ ਟੀਮ ਸੀਗੀ ਤੁਹਾਡੇ ਕੋਲ,
2: ਹਾਂਜੀ ਹਾਂਜੀ, ਅਤੇ ਉੱਥੇ ਪ੍ਰੋਪਰ ਡੀਪ ਕਲੀਨਿੰਗ ਜੀ ਉਹਨਾਂ ਦੇ ਮਤਲਬ
1: ਕਿ ਡੀਪ ਕਲੀਨ ਕੀਤਾ ਹਰੇ ਸੁਰਤਿਆਂ ਦੱਸੋ।
2: ਡੀਪ ਕਲੀਨਿੰਗ ਦੇ ਵਿੱਚ ਜੀ ਜੇ ਕਮਰਸ਼ੀਅਲ ਦੀ ਗੱਲ ਕਰੀਏ ਉਹਦੇ 'ਚ ਵੀ ਟੌਪ ਟੂ ਬੋਟਮ ਸਾਰਾ ਕੁਛ ਹੀ ਆ ਜਾਂਦਾ ਜੀ, ਲਾਈਟ ਫਿਕਸਚਰ ਹੋ ਗਈ।
1: ਦੇਖੋ ਜਿਹੜਾ ਮੈਂ ਨੋਟ ਕੀਤਾ, ਇੱਕ ਤਾਂ ਪਹਿਲਾਂ ਸ਼ੀਸ਼ੇ ਬਾਹਰੋਂ ਕੀਤੇ ਸੀ,
2: ਹਾਂਜੀ ਹਾਂਜੀ,
1: ਫਲੋਰ ਤੇ ਟਾਈਲਾਂ ਦੇ ਵਿੱਚ ਜਿਹੜੇ ਉਹ ਗਰਾਊਟ ਕਾਲਾ ਕਾਲਾ ਜਿਹਾ ਹੋਇਆ ਹੁੰਦਾ ਸੀ, ਉਹ ਤੁਸੀਂ ਪਹਿਲਾਂ ਸਟੀਮ ਜੀ ਨਾਲ ਕੀਤਾ, ਫਿਰ ਹੋਰ ਹਨਾ,
2: ਹਾਂਜੀ ਸਟੀਮ ਨਾਲ ਕਰਕੇ ਜੀ, ਫਿਰ ਉਹਦੇ ਤੇ ਆਪਣਾ ਬ੍ਰਸ਼ ਹੁੰਦਾ ਹੈ ਜੀ ਮੋਟਰ ਨਾਲ ਘੁੰਮਦਾ, ਉਹ ਮਤਲਬ ਫਲੋਰ ਦੀ ਰਗੜਾਈ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ।
1: ਓਕੇ, ਤੇ ਸਾਰੇ ਕਾਊਂਟਰ ਸਾਰਾ ਫਰਨੀਚਰ ਸ਼ੈਲਵਾਂ ਜਿਹੜਾ ਉਹ ਕੀਤੀਆਂ,
2: ਹਾਂਜੀ ਹਾਂ,
1: ਬਾਥਰੂਮ ਦਾ ਕੀਤਾ,
2: ਬਾਥਰੂਮ ਸਾਰੀਆਂ
1: ਟਾਈਲਾਂ, ਚਾਹੇ ਸਵਿਚ ਬੋਰਡ ਆ ਚਾਹੇ ਕੋਈ ਜਿਹੜੇ ਆ ਇਲੈਕਟ੍ਰਿਕ ਫਿਕਸਚਰ ਨੇ, ਇਹ ਕਲੀਨ ਕੀਤੇ। ਤੇ ਕੰਧਾਂ ਕਿਉਂ ਕਲੀਨ ਕਰ ਰਹੇ ਸੀ?
2: ਕੰਧਾਂ ਜੀ ਰੈਸਟੋਰੈਂਟ,
1: ਕੰਧਾਂ ਤਾਂ ਕੋਈ ਬੰਦਾ ਕਰਦਾ ਹੀ ਨਹੀਂ, ਫਲੋਰ ਕਰ ਦੂ, ਵਾਸ਼ਰੂਮ ਕਰ ਦੂ, ਸ਼ੀਸ਼ੇ ਕਰ ਦੂ, ਕਾਊਂਟਰ ਟੌਪ ਕਰ ਦੂ, ਇਹ ਚੀਜ਼ਾਂ ਕਰ ਦੇਣਗੇ, ਕੰਧਾਂ ਨਹੀਂ ਨਾ।
2: ਕੰਧਾਂ ਤੇ ਸਰ ਡੀਗਰੀਸਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਰੈਸਟੋਰੈਂਟਾਂ ਦੇ ਵਿੱਚ ਓਇਲ ਜਾਂ ਫੂਡ ਜਦੋਂ ਬਣਦਾ ਉਹ ਕੰਧਾਂ ਤੇ ਉਹਦੀ ਪਰਤ ਚੜ ਜਾਂਦੀ ਹੈ, ਤੇ ਉਹ ਪਰਤ ਨੂੰ ਲਾਉਣਾ ਬਹੁਤ, ਚਾਹੇ ਕਿ ਉਹ ਇਨਵਿਜੀਬਲ ਹੀ ਹੋਵੇ ਪਰਤ, ਪਰ ਉਹ ਅਨਹਾਈਜੀਨਿਕ ਤਾਂ ਰਹਿੰਦਾ ਹੀ ਰਹਿੰਦਾ ਹੈਗਾ ਹੈ, ਤੇ ਉਹਨੂੰ ਕਲੀਨ ਕਰਨਾ ਤਾਂ ਬੜਾ ਜ਼ਰੂਰੀ ਹੁੰਦਾ ਹੈ ਜੀ। ਕਿ ਵੀ ਰੈਸਟੋਰੈਂਟ ਦੀ ਕਲੀਨਿੰਗ ਦਾ ਮੇਨ ਮੋਟਿਵ ਹੀ ਇਹ ਹੈ ਕਿ ਵੀ ਰੈਸਟੋਰੈਂਟ ਦਾ ਜਿਹੜਾ ਮਾਹੌਲ ਆ ਉਹਨੂੰ ਪੂਰਾ ਵਧੀਆ ਬਣਾਇਆ ਜਾਵੇ, ਹਾਈਜੀਨਿਕ ਹੋਵੇ, ਤੇ ਉਹ ਹਾਈਜੀਨਿਕ ਬਣਾਉਣ ਦੇ ਲਈ ਸਰ ਕੰਧਾਂ ਵੀ ਫਿਰ ਵਿੱਚ ਕਵਰ ਹੁੰਦੀਆਂ ਹੀ ਨੇ ਜੀ, ਕਿਉਂਕਿ ਉਹਨਾਂ ਤੇ ਡੀਗਰੇਸਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੀ।
1: ਸੋ ਇਹ ਸਾਰੇ ਦੇ ਲਈ ਤੁਸੀਂ ਦੋਸਤੋ ਇਹਨਾਂ ਨੂੰ ਕਾਲ ਕਰ ਸਕਦੇ ਹੋ, ਜੇ ਤੁਹਾਡੀ ਕੋਈ ਕਮਰਸ਼ੀਅਲ ਯੂਨਿਟ ਦਾ ਨੰਬਰ ਆ, ਚਾਹੇ ਰੈਗੂਲਰ ਬੇਸ ਲਈ ਇਹਨਾਂ ਦੀ ਟੀਮ ਹਾਇਰ ਕਰਨਾ, ਟਰਸਟਡ ਅਫੋਰਡੇਬਲ ਕਾਰਪੋਰੇਟ ਕੰਪਨੀ ਦਾ ਮੈਪਲ ਕਲੀਨਿੰਗ ਤੁਹਾਡੀ ਸੇਵਾ ਵਿੱਚ ਹਾਜ਼ਰ। 647-286-0070, 647-286-0070, 647-286-0077, 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਮਾਨ ਸਾਹਿਬ ਤੁਹਾਡਾ ਵੀ ਸੁਨੇਹਾ ਪਰਿਵਾਰਾਂ ਤੱਕ ਸਾਂਝਾ ਕਰੋ ਜੀ। ਬ੍ਰੈਂਪਟਨ ਵਾਸੀਆਂ ਲਈ ਤਾਂ ਤੁਸੀਂ ਕੱਲ੍ਹ ਤੋਹਫੇ ਹੀ ਤੋਹਫੇ ਕਰਕੇ ਰੱਖੜੀਆਂ ਅਤੇ ਭੈਣਾਂ ਨੂੰ ਤੋਹਫਾ ਦਿੱਤਾ, ਸੋ ਜਿਹੜੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਉਹਨਾਂ ਤੱਕ ਵੀ ਇਹ ਮੈਸੇਜ ਸਾਂਝਾ ਕਰੋ।
3: ਭੁੱਲਰ ਸਾਹਿਬ, ਆਪਾਂ ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ 'ਤੇ 5 ਸਾਲ ਦੀ ਵਾਰੰਟੀ ਅਤੇ 50 ਤਰ੍ਹਾਂ ਦੇ ਕਲਰ ਆਪਸ਼ਨਸ ਦੇ ਨਾਲ ਨਾਲ, ਜਿਵੇਂ ਆਪਾਂ ਤੁਹਾਨੂੰ ਪਤਾ ਹੀ, ਆਪਣਾ ਸਾਰਾ ਕੰਮ ਗਰੰਟੀ ਸ਼ੁਦਾ ਅਤੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਟੈਲਿਕ ਹਾਰਡਵੇਅਰ ਨਾਲ ਆਪਾਂ ਸਾਰਾ ਕੰਮ ਕਸਟਮ ਮੇਡ ਅਤੇ ਕਸਟਮ ਸਾਈਜ਼ ਦੀਆਂ ਆਪਾਂ ਬਲਾਈਂਡਸ ਬਣਾਉਂਦੇ। ਕੋਈ ਸਟੈਂਡਰਡ ਸਾਈਜ਼ ਨਹੀਂ ਹੁੰਦਾ, ਕੋਈ ਬਾਹਰੋਂ ਆਪਾਂ ਸਟੈਂਡਰਡ ਸਾਈਜ਼ ਦੇ ਆਰਡਰ ਨਹੀਂ ਕਰਦੇ, ਮੈਜ਼ਰ
1: ਕਰਦੇ ਉਹਨਾਂ ਦਾ ਸਾਈਜ਼, ਉਸ ਅਕੋਰਡਿੰਗ ਪ੍ਰੋਪਰ ਐਗਜੈਕਟ ਫਿੱਟ ਹੋ ਜੇ, ਉਹਦੇ ਅਕੋਰਡਿੰਗ ਹੀ ਮੈਨੂਫੈਕਚਰ ਕੀਤੇ ਹੁੰਦੇ।
3: ਬਿਲਕੁਲ ਜੀ ਬਿਲਕੁਲ, ਜਿੰਨੀ ਤੁਹਾਡੀ ਵਿੰਡੋ ਦੀ ਵਿਡਥ ਜਾਂ ਹਾਈਟ ਜਾਂ ਲੈਂਥ ਕਹਿ ਲਓ ਹੋਏਗੀ, ਉਸ ਹਿਸਾਬ ਨਾਲ ਹੀ ਉਨੀ ਚੌੜੀ ਅਤੇ ਉਨੀ ਹੀ ਲੰਬੀ ਤੁਹਾਡੀ ਬਲਾਈਂਡ ਬਣੇਗੀ।
1: ਨਾਲੇ ਇਹਦੀ ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ?
3: 5 ਸਾਲ ਦੀ ਵਾਰੰਟੀ ਹੈ ਜੀ, ਐਵਰੀਥਿੰਗ, ਫੈਬਰਿਕ ਦੀ, ਹਾਰਡਵੇਅਰ ਦੀ, ਤੇ ਚੇਨ ਦੀ ਤਾਂ ਅਸੀਂ ਲਾਈਫ ਟਾਈਮ ਦੀ ਵਾਰੰਟੀ ਦਿੰਦੇ ਹਾਂ ਜੀ।
1: ਮੈਟਲ
3: ਦੀ ਚੇਨ ਆ, ਕਿਤੇ ਨਹੀਂ ਜਾਂਦੀ, ਫਿਰ ਵੀ ਤੁਸੀਂ ਸਾਨੂੰ ਕਾਲ ਕਰਦੇ ਹੋ, ਇਹ ਨਹੀਂ ਕਹਾਂਗੇ ਤੁਸੀਂ ਸਾਨੂੰ ਕੱਲ੍ਹ ਨੂੰ ਕਾਲ ਕਰੇ ਜੀ, ਇਹ ਤਾਂ ਆਊਟ ਆਫ ਵਾਰੰਟੀ ਆ। ਲਾਈਫ ਟਾਈਮ 'ਚ ਕਦੋਂ ਮਰਜ਼ੀ ਕਾਲ ਕਰੋ, ਤੁਹਾਨੂੰ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਫਿਕਸ ਕਰਾਂਗੇ ਜਾਂ ਰਿਪਲੇਸ ਕਰਾਂਗੇ, ਜੋ ਵੀ ਪੋਸੀਬਲ ਚੀਜ਼।
1: ਜੇ ਕੋਈ ਅੱਜ ਸਾਨੂੰ ਬੰਦਾ ਸੁਣ ਰਿਹਾ, ਕਿਉਂਕਿ 30 ਤਰੀਕ ਹੋਈ ਆ, ਬਹੁਤਿਆਂ ਨੇ ਦੀਵਾਲੀ 'ਤੇ ਕਲੋਜ਼ਿੰਗਾਂ ਨੇ, ਬਹੁਤਿਆਂ ਨੇ ਅਗਲੇ ਮਹੀਨੇ ਨੇ, ਕਈ ਵਾਰ 15 ਤਰੀਕ ਨੂੰ ਨੇ, ਕੱਲ੍ਹ ਪਰਸੋਂ ਕਈ ਵਾਰ ਨਵੀਂ ਪ੍ਰੋਪਰਟੀ 'ਤੇ ਸ਼ਿਫਟ ਹੋ ਰਹੇ ਨੇ, ਬੰਦੇ ਨੂੰ ਹੁੰਦਾ ਪਹਿਲਾਂ ਯਾਰ ਆਪਦੇ ਘਰ ਨੂੰ ਥੋੜ੍ਹਾ ਜਿਹਾ ਠੀਕ ਕਰੀਏ, ਆਹ ਸ਼ਟਰ, ਕਿਉਂਕਿ ਨਾ ਕਈ ਵਾਰ ਉਹ ਟੁੱਟੀਆਂ ਜਿਹੀਆਂ ਹੁੰਦੀਆਂ ਨੇ, ਫੱਟੀਆਂ ਜਿਹੀਆਂ, ਉਹ ਇਕੱਠੀਆਂ ਜਿਹੀਆਂ ਕਰਨੀਆਂ, ਬੰਦਾ ਉਹਨੂੰ ਖੋਲਣ ਨੂੰ ਬੰਦ ਕਰਨ ਨੂੰ ਰਹੀ ਜਾਂਦਾ, ਬੰਦਾ ਕਹਿੰਦਾ ਯਾਰ ਕਿਤੇ ਊ ਨਾ ਇਹ ਤੋਂ ਵੀ ਜਾਵੇ, ਕਈ ਵਾਰ ਉਹ ਹੁਣ ਜੈਬਰਾ ਬਲਾਈਂਡ ਸੋਹਣੇ ਵੀ ਵੱਧ ਲੱਗਦੇ ਨੇ ਐਂਡ ਜਿੰਨੀਆਂ ਮਰਜ਼ੀ ਲਾਈਨਾਂ ਲਗਵਾਓ, 50% ਆਫ ਆਪਣਾ ਸਾਰੇ ਪੈਣਾ ਭਰਾਵਾਂ ਵਾਸਤੇ ਆ। ਬ੍ਰਾਂਪਟਨ ਦੇ ਵਿੱਚੋਂ ਜੇ ਤੁਸੀਂ ਸਾਨੂੰ ਕਾਲ ਕਰਦੇ ਹੋ ਤੇ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਰੇਡੀਓ ਚੜ੍ਹਦੀ ਕਲਾ ਦਾ ਸਾਨੂੰ ਹਵਾਲਾ ਦਿੰਦੇ ਹੋ, 50% ਡਿਸਕਾਊਂਟ ਤੇ ਨਾਲ ਨਾਲ ਇੱਕ ਵਿੰਡੋ ਨੂੰ ਆਪਾਂ ਫ੍ਰੀ ਆਫ ਕੋਸਟ ਮੋਟਰ ਐਂਡ ਮੋਡ ਨਾਲ ਅਪਗ੍ਰੇਡ ਕਰਕੇ ਦੇਵਾਂਗੇ, ਉਹਦਾ ਕੋਈ ਐਕਸਟਰਾ ਖਰਚਾ ਨਹੀਂ ਹੈਗਾ, ਜਿਹਦਾ ਕਿ ਕੋਸਟ $150-$200 ਹੁੰਦੀ ਹੈ। ਤੁਸੀਂ ਫਿਰ ਸਰਫਾਇਆ ਕਰਕੇ ਕੱਲ੍ਹ ਵਾਲੀ, ਮੈਂ ਤੈਨੂੰ ਕਿਹਾ ਸੀ ਕੱਲ੍ਹ ਵਾਲੀ ਡੀਲ ਪਰਿਵਾਰਾਂ ਤੱਕ ਸੇਮ ਸਾਂਝੀ ਕਰੋ, ਕਿਉਂਕਿ ਅੱਜ ਹੋ ਸਕਦਾ ਨਵੇਂ ਸਰੋਤੇ ਸਾਡੇ ਨਾਲ ਜੁੜੇ ਹੁਣ।
3: ਠੀਕ ਹੈ,
1: ਕੱਲ੍ਹ ਕੀ ਰੇਟ ਸੀ ਮੈਂ ਦੱਸ ਦੇਣਾ, ਪਹਿਲੀਆਂ 5 ਕਾਲਾਂ ਨੂੰ ਹੀ ਅੱਜ ਕਹੂੰਗਾ, ਜਿਹਦੇ ਵਿੱਚ ਕੋਈ ਉਹ ਮੈਨੂੰ ਕਰੈਕਟ ਕਰ ਦਿਓ, ਪਹਿਲੀਆਂ 5 ਕਾਲਾਂ ਨੂੰ ਦੋਸਤੋ 50% ਡਿਸਕਾਊਂਟ ਵੀ ਮਿਲੂਗਾ, 5 ਸਾਲ ਦੀ ਵਾਰੰਟੀ ਵੀ ਮਿਲੂਗੀ, ਇੰਸਟਾਲੇਸ਼ਨ ਵੀ ਫ੍ਰੀ ਕਰਕੇ ਜਾਣਗੇ, ਤੇ ਇਹਦੇ ਨਾਲ ਜਿਹੜਾ ਬਲਾਈਂਡ ਅਪਡੇਟ ਕਰ ਰਹੇ ਨੇ ਤਾਂ ਕਰ ਹੀ ਰਹੇ ਨੇ, ਪਰ ਪਹਿਲੀਆਂ 5 ਕਾਲਾਂ ਨੂੰ ਇੱਕ ਟੈਲੀਵਿਜ਼ਨ ਫ੍ਰੀ, ਕਿਉਂਕਿ ਰੱਖੜੀ ਦਾ ਤੋਹਫਾ ਜਦੋਂ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਭਾਈ ਆਪਦੀਆਂ ਭੈਣਾਂ ਕੋਲ ਜਾਣਗੇ ਬਲਾਈਂਡ ਨਾਲ, ਖਾਲੀ ਹੱਥ ਥੋੜੀ ਜਾਣਾ ਬਲਾਈਂਡ ਲਾਉਣ, ਇੱਕ ਨਾਲ ਟੈਲੀਵਿਜ਼ਨ ਗਿਫਟ ਦੇ ਵਿੱਚ ਲੈ ਕੇ ਆਣਾ।
2: ਠੀਕ ਹੈ ਜੀ, ਮਾਨ ਸਾਹਿਬ ਦਾ ਬਟੂਆ ਜਿਹੜਾ ਉਹ ਬਟਨ ਵਾਲਾ, ਬਟਨ ਖੋਲਣਾ ਪੈਂਦਾ ਉਹਦਾ ਧੱਕੇ ਨਾਲ।
3: ਠੀਕ ਹੈ
1: ਜੀ,
3: ਪਹਿਲੀਆਂ 50% ਡਿਸਕਾਊਂਟ
1: ਉਹ ਵੀ ਮਿਲੂਗਾ, 5 ਸਾਲ ਦੀ ਵਾਰੰਟੀ ਮਿਲੂਗੀ, ਰਿਮੋਟ ਵਾਲਾ ਅਪਗ੍ਰੇਡੇਸ਼ਨ ਵੀ ਮਿਲੂਗਾ,
3: ਤੇ
1: ਪਹਿਲੀਆਂ 5 ਕਾਲਾਂ ਨੂੰ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ,
3: ਟੈਲੀਵਿਜ਼ਨ, ਸਮਾਰਟ ਟੈਲੀਵਿਜ਼ਨ ਬਿਲਕੁਲ ਫ੍ਰੀ,
1: ਆਲ ਓਵੀ ਨੰਬਰ LCD ਫ੍ਰੀ ਦੇਣਗੇ। ਇਹ ਇੱਕ ਭਾਈ ਆਪਣੀਆਂ ਭੈਣਾਂ ਲਈ ਤੋਹਫਾ ਲੈ ਕੇ ਆ ਰਹੇ ਨੇ ਰੱਖੜੀ ਤੇ, 647-347-4646 647-389-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਸਟੂਡੀਓ ਦਾ ਨੰਬਰ ਹੈ 416-233-7368। ਰੱਖੜੀ ਦੇ ਬਾਬਤ ਗੱਲਬਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ, ਅਤੇ ਨਾਲ ਦੇ ਨਾਲ ਸਾਡੀ ਲਾਈਨ ਜੁੜ ਚੁੱਕੀ ਆ ਨਾਗਪਾਲ ਸਾਹਿਬ ਨਾਲ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ।
4: ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਸੋ ਤੁਸੀਂ ਰੱਖੜੀ ਦਾ ਤਿਉਹਾਰ ਆਪਣੀ ਕੱਲ੍ਹ ਗੱਲ ਹੋਈ ਸੀ ਸਜਾ ਲਿਆ, ਤੁਸੀਂ ਕਿੰਨਾ ਸ਼ਗਨ ਦਿੱਤਾ ਭੈਣ ਨੂੰ? 199
4: ਬਿਲਕੁਲ ਜੀ,
1: 199 ਮੈਂ ਕਿਹਾ ਸ਼ਗਨ ਦਿੱਤਾ ਤੁਸੀਂ? ਪਰਿਵਾਰਾਂ ਨੂੰ 1.5-1.5 ਲੱਖ ਦੇ ਲੋਨ ਦਵਾਉਂਦੇ ਨੇ, ਇਹਨਾਂ ਨੇ ਆਪਦੀ ਫੀਸ 199 ਰੱਖੀ ਹੋਈ ਆ, ਮੈਂ ਕਿਹਾ ਸ਼ਗਨ ਵੀ 199 ਦਿੰਦੇ ਹੋਣਗੇ ਤੇ ਹਰੇਕ ਕਿਤੇ ਹੁਣ 199 ਦਾ ਯੂਜ਼ ਜਿਹੜਾ ਕੀਤਾ ਜਾਂਦਾ ਹੋਊਗਾ ਕਿ ਬਾਈ ਜੀ ਇੰਨੀ ਘੱਟ ਫੀਸ ਕਿਉਂ ਜਦੋਂ ਅਜਿਹਾ ਲੋਨ ਤੁਸੀਂ ਪਰਿਵਾਰਾਂ ਨੂੰ ਦਵਾ ਰਹੇ ਹੋ ਜਿਹੜਾ 1.5 ਲੱਖ 1 ਲੱਖ 70,000 ਲੱਖ ਡਾਲਰ ਦਾ ਲੋਨ ਆ 2.5 ਸਾਲ ਮੋੜਨਾ ਹੀ ਨਹੀਂ 2.5 ਸਾਲਾਂ ਬਾਅਦ ਜੇ ਮੋੜਨਾ ਸਟਾਰਟ 2.5 ਸਾਲ ਤੱਕ ਕੋਈ ਇੰਟਰਸਟ ਰੇਟ ਵੀ ਨਹੀਂ ਇਦੂ ਬਾਅਦ 'ਚ ਜੇ ਮੋੜਨਾ ਓਪਨ ਲੋਨ ਆ 2.5% ਸਾਲ ਦਾ ਇੰਟਰਸਟ ਰੇਟ ਆ ਅਤੇ ਇਹਦੇ ਲਈ ਤਾਂ ਲੋਕ $1,000 ਫੀਸ ਦੇਣ ਨੂੰ ਤਿਆਰ ਹੋ ਜਾਂਦੇ ਨੇ ਤੁਸੀਂ 199 'ਤੇ ਕਿਉਂ ਬੈਠੇ ਹੋ
4: ਕਿਉਂਕਿ ਜੀ ਹਮ ਸਾਫ਼ ਕੰਮ ਕਰ ਰਹੇ ਹਾਂ ਕੋਈ ਐਡੀਟਿੰਗ ਨਹੀਂ ਕਰਨੀ ਹੋਤੀ ਕੋਈ ਅਪਰੋਚ ਨਹੀਂ ਹੈ ਹਮਾਰੀ ਸਾਫ਼ ਕੰਮ ਹੈ ਸਾਫ਼ ਤਰੀਕੇ ਸੇ ਅੱਛੀ ਤਰ੍ਹਾਂ ਕਰ ਰਹੇ ਹਾਂ ਐਕਸਪੀਰੀਅੰਸ ਹੈ ਟਫ ਸੇ ਟਫ ਕੰਮ ਵੀ ਕਰ ਚੁੱਕੇ ਹਾਂ ਮਤਲਬ ਕਿਸੀ ਕੀ ਬੈਂਕਰਪਸੀ ਹੈ ਤਾਂ ਉਨਕਾ ਵੀ ਕੇਸ ਅਪਰੂਵ ਹੋ ਜਾਤਾ ਹੈ ਤੋ ਮਤਲਬ ਆਪ 50,000 ਸੇ ਲੈ ਕੇ 1,70,000 ਕਾ ਲੋਨ 0% ਪੇ ਹਾਸਿਲ ਕਰੇ 8 ਸਾਲ ਮੇਂ ਹਜ਼ਾਰੋਂ ਕੋਸ਼ਿਸ਼ ਕਰ ਚੁੱਕੇ ਹੈ ਇੱਕ ਤਰੀਕੇ ਸੇ ਆਪ ਸਕਿੱਲ ਡਿਵੈਲਪ ਕਰ ਰਹੇ ਹਾਂ ਔਨਲਾਈਨ ਕੋਰਸ ਕਰ ਰਹੇ ਹਾਂ ਆਸਾਨ ਸੇ ਫੁੱਲੀ ਔਨਲਾਈਨ ਬਿਜ਼ਨਸ ਕਾ ਆਪਕੋ ਸਰਟੀਫਿਕੇਟ ਵੀ ਮਿਲ ਗਿਆ ਆਖਰੀ ਮੇਂ ਘੰਟੇ ਕਲਾਸ ਲਗਾਈ ਆਪਣੇ ਮੰਡੇ ਟੂ ਫਰਾਈਡੇ
1: ਸਕੂਲ ਨਹੀਂ ਕੋਈ ਬੈਂਕ ਲੋਨ ਦੇ ਰਹੀ ਹੈ ਜੀ ਇਹ
4: ਬੈਂਕ ਨਹੀਂ ਗਵਰਨਮੈਂਟ ਦੇਤੀ ਹੈ ਆਪਕੋ ਖਰਚਾ ਕਰਨੇ ਕੇ ਲਈ ਆਪਣੇ ਲਿਵਿੰਗ ਐਕਸਪੈਂਸਿਸ
1: ਅੱਛਾ ਗਵਰਨਮੈਂਟ ਦੇਂਦੀ ਹੈ ਖਰਚੇ ਪਾਣੀ ਦੇ ਲਈ
4: ਹਮਾਰੀ ਫੀਸ ਉਤਨੀ ਰਹਿਤੀ ਹੈ ਆਪਕੋ ਜ਼ਿਆਦਾ ਫਾਇਦਾ ਹੈ
1: ਸੋ ਜੇ ਬੱਚੇ ਜ਼ਿਆਦਾ ਨੇ ਜਾਂ ਇਨਕਮ ਘੱਟ ਆ ਉਨਾ ਹੀ ਉਹ ਬੰਦਿਆਂ ਦਾ ਲੋਨ ਉਹਨੂੰ ਵੱਧ ਮਿਲ ਸਕਦਾ ਹੈ ਜੀ
4: ਬਿਲਕੁਲ ਜੀ 1.5-2 ਲੱਖ ਵੀ ਚਲਾ ਜਾਂਦਾ
1: ਤੇ ਇਹਦੇ ਚ ਕੋਈ ਏਜ ਮੈਟਰ ਕਰਦੀ ਹੈ ਜੀ ਕਿ ਆ ਏਜ ਵਾਲਾ ਬੰਦਾ ਕਰ ਸਕਦਾ ਜਾਂ ਨਹੀਂ ਕਰ ਸਕਦਾ
4: ਨਹੀਂ ਜੀ ਨਹੀਂ ਜੀ ਗਵਰਨਮੈਂਟ ਕੀ ਪਾਲਿਸੀ ਹੈ ਏਜ ਪੇ ਡਿਸਕ੍ਰਿਮੀਨੇਸ਼ਨ ਹੈ ਨਹੀਂ ਕੈਨੇਡਾ ਮੇਂ ਚਾਰਟਰ ਆਫ ਰਾਈਟਸ ਹੈ ਤੋ ਹਮਾਰੇ ਅੰਕਲ ਆਂਟੀ ਜ਼ਿਆਦਾਤਰ ਕਲਾਇੰਟਸ ਹੈ ਅੰਕਲ ਆਂਟੀ ਹੈ ਔਰ ਪੈਨਸ਼ਨ ਪੇ ਵੀ ਹੈ ਕੁਛ ਯੰਗ ਫੈਮਿਲੀਜ਼ ਹੈ ਨਾ ਤੋ ਵਾਈਡ ਰੇਂਜ ਆਫ ਹੈ ਜੋ ਐਕਸਪੀਰੀਅੰਸ ਹੈ
1: ਓਕੇ ਦੋਨਾਂ ਨੂੰ ਕਈ ਵਾਰ ਔਖਾ ਹੋ ਜਾਂਦਾ ਕਈ ਵਾਰ ਅੰਕਲ ਆਂਟੀ ਆ ਉਹਨਾਂ ਨੂੰ ਕਾਲਜ ਜਾਣਾ ਔਖਾ ਹੋ ਜਾਂਦਾ ਕਿ ਵਰਕਿੰਗ ਕਲਾਸ ਆ ਉਹਨਾਂ ਨੂੰ ਕੰਮ ਤੋਂ ਵਿਹਲ ਨਹੀਂ ਮਿਲਦੀ ਕਈ ਸਾਡੀਆਂ ਭੈਣਾਂ ਘਰੇ ਕੰਮ ਕਰਦੀਆਂ ਨੇ ਉਹ ਇਹ ਕੋਰਸ ਲੈ ਲੈਣਗੀਆਂ ਕਿ ਭਾਈ ਚਲੋ 1.5 ਲੱਖ ਆਉਂਦਾ ਸੀ ਕੋਰਸ ਪੜ੍ਹ ਲੈਂਦੀ ਆ ਪਰ ਜਵਾਕ ਤਾਂ ਉਹਨਾਂ ਨੂੰ ਗਰੋਸਰੀ ਸਟੋਰ ਤੱਕ ਨਹੀਂ ਜਾਣ ਦਿੰਦਾ ਕਾਲਜ ਕਿਵੇਂ ਜਾਣਗੇ ਪੇਪਰ ਕਿਵੇਂ ਦੇਣਗੇ
4: ਬਿਲਕੁਲ ਜੀ ਔਨਲਾਈਨ ਕੋਰਸਿਸ ਹੈ ਘਰ ਕੇ ਕੰਫਰਟ ਸੇ ਆਪ ਮਾਨ ਕੇ ਚਲੇ ਲੇਡੀਜ਼ ਖਾਣਾ ਬਣਾ ਰਹੀ ਹੋਤੀ ਹੈ ਸਾਥ ਮੇਂ ਸਿਟੀ ਬਚਤੀ ਸਾਥ ਮੇਂ ਕਲਾਸ ਮੇਂ ਸਿਟੀ ਕੀ ਹੋ ਜਾਤੀ ਹੈ ਤੋ ਮਤਲਬ ਆਪ ਇਤਨਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਆਪ ਸਕਿੱਲ ਡਿਵੈਲਪ ਕਰਤੇ ਹੋ ਸਾਥ ਮੇਂ ਫੰਡਿੰਗ ਵੀ ਹਾਸਿਲ ਕਰਤੇ ਹੈ ਅਗਰ ਔਫਲਾਈਨ ਕੋਰਸ ਹੋਤਾ ਤੋ ਹਮ ਵੇਚਤੇ ਹੀ ਨਾ ਕਿਉਂਕਿ ਇਹ ਚੀਜ਼ ਜੋ ਵੇਚ ਰਹਾ ਮੈਂ ਖੁਦ ਵੀ ਲੈ ਚੁੱਕਾ ਹੂੰ ਇਹ ਨਹੀਂ ਕਿ ਆਪ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਆਪਣੇ ਮੈਂ ਕਰ ਚੁੱਕਾ ਇਸਤੇਮਾਲ ਪਹਿਲੇ
1: ਸੋ ਮੰਡੇ ਟੂ ਫਰਾਈਡੇ 3 ਕੁ ਘੰਟੇ ਕਲਾਸ ਲਾਉਣੀ ਆ ਤੇ ਅਟੈਂਡੈਂਸ ਤੇ ਅਸਾਈਨਮੈਂਟਾਂ ਦੇ ਨਾਲ ਹੀ ਪਾਸ ਹੋ ਜਾਂਦੇ ਆ ਕਈ ਕੋਰਸ ਇਦਾਂ ਦੇ ਨੇ ਕਾਲਜ ਜਾਣ ਦੀ ਵੀ ਲੋੜ ਨਹੀਂ ਤੇ ਪੇਪਰ ਵੀ ਨਹੀਂ ਹੁੰਦੇ ਉਹਨਾਂ ਦੇ
4: ਬਿਲਕੁਲ ਸਹੀ ਕਹਾ ਆਪਨੇ ਆਸਾਨ ਹੈ ਆਪ ਬਸ ਲੋਨ ਤੇ ਫੋਕਸ ਰੱਖੇ ਬਿਨਾਂ ਕਿਸੇ ਸੈਟਿੰਗ ਕੇ ਬਿਨਾਂ ਅਪਰੋਚ ਕੇ ਬਿਨਾਂ ਕੋਈ ਡਾਕੂਮੈਂਟ ਲਾਏ 50,000 ਸੇ 1,70,000 ਕਾ ਲੋਨ 0% ਪੇ ਕਹੀਂ ਵੀ ਖਰਚ ਕਰੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ
1: ਕੋਈ ਕ੍ਰੈਡਿਟ ਚੈੱਕ ਕੋਈ ਗਰੰਟੀ ਪਾਉਂਦੇ ਨੇ ਉਹ
4: ਨਾ ਜੀ ਨਾ ਕੋਈ ਗਰੰਟੀ ਨਹੀਂ ਹੈ ਕੋਈ ਕ੍ਰੈਡਿਟ ਚੈੱਕ ਨਹੀਂ ਹੈ ਆਪ ਸਕੋਰ ਅਗਰ ਮਾਈਨਸ ਹੋਏ ਵੀ ਆਪ ਤੋਂ ਵੀ ਐਲੀਜੀਬਲ ਹੈ 2.5 ਸਾਲ ਬਾਅਦ ਪਹਿਲੀ ਸਟਾਰਟ ਹੈ ਤਾਂ ਵਿਆਜ ਦਰ ਕਿਆ ਹੈ ਸ਼ੁਰੂ ਮੇਂ 0% ਹੈ ਨਾ ਬਾਅਦ ਮੇਂ ਵੀ 2.5% ਸਾਲ ਕਾ ਮਤਲਬ $1,00,000 ਰੁਪਏ ਮਹੀਨੇ ਕਾ ਵਿਆਜ $200-$200
1: ਤੇ ਜੀ ਬਾਈ ਜੀ ਇਹ ਪੈਸਾ ਜਿਹੜਾ ਹੋਊਗਾ ਤੇ ਕੋਈ ਕੈਪ ਹੈ ਕਿ ਆਹ ਪੈਸੇ ਇੱਥੇ ਖਰਚਣਾ ਇੱਥੇ ਨਹੀਂ ਖਰਚਣਾ
4: ਨਾ ਨਾ ਨਾ ਗਵਰਨਮੈਂਟ ਆਪਕੋ ਦੇਹੀ ਰੋਟੀ ਪਾਣੀ ਕੇ ਲੈ ਰਹੀ ਹੈ ਕਿ ਆਪ ਪੜ੍ਹ ਰਹੇ ਆਪਣੇ ਬੱਚੋਂ ਕਾ ਖਰਚ ਲਾ ਪਾਏ ਖਰਚਾ ਕਰ ਪਾਏ ਕਹੀਂ ਪੇ ਗਰੋਸਰੀ ਕਰੇ ਬੈਕ ਹੋਮ ਭੇਜੇ ਘਰ ਲੇ ਤੋ ਮਤਲਬ ਆਪ ਕਹੀਂ ਵੀ ਉਸ ਪੈਸੇ ਕੋ ਯੂਜ਼ ਕਰ ਸਕਤੇ ਸਸਤਾ ਪੈਸਾ ਆਪਕੋ ਇਸ ਤੇ ਬੜੀਆ ਕਹੀਂ ਮਿਲ ਹੀ ਨਹੀਂ ਸਕਤਾ ਬਿਨਾਂ ਗਾਰੰਟੀ ਕੇ ਆਪ ਰੀਫਾਈਨੈਂਸਿੰਗ ਕੇ ਚੱਕਰੋਂ ਮੇਂ ਪੜ੍ਹ ਕੇ ਔਰੋਂ ਕੋ ਅਮੀਰ ਨਾ ਬਣਾਏ ਉਹ ਪਹਿਲੇ ਸੇ ਅਮੀਰ ਹੈ ਬਹੁਤ ਆਜ ਆਪਣਾ ਖਿਆਲ ਰੱਖੇ ਹਮੇ ਕਾਲ ਕਰੇ ਹਮਾਰੀ $200 ਫੀਸ ਕਾਮ ਹੋਣੇ ਕੇ ਬਾਅਦ ਮੇਂ ਆਪਕਾ ਫਾਇਦਾ ਹਾਥ ਹੀ ਜਿਤਨਾ ਹੈ ਆਪਕੋ 1.5 ਲੱਖ ਤੱਕ ਬਣ ਜਾਤਾ ਹੈ
1: ਤੇ ਤੁਹਾਨੂੰ 199 ਦੇਣੇ ਕਦੋਂ ਹੈ ਜੀ
4: ਕੰਮ ਹੋਣ ਤੋਂ ਬਾਅਦ
1: ਓਕੇ ਜਦੋਂ ਪੈਸੇ ਖਾਤੇ ਚ ਆ ਗਏ ਦੁਬਾਰ ਚ ਤੁਹਾਨੂੰ ਦੇਣਾ
4: ਬਿਲਕੁਲ ਜੀ ਕਲਾਇੰਟ ਦੇ ਖਾਤੇ ਮੇਂ ਡਾਇਰੈਕਟ ਆਤੇ ਤੋ ਕਲਾਇੰਟ ਕੀ ਇਮਾਨਦਾਰੀ ਚੈੱਕ ਹੋਤੀ ਹਮਾਰੀ ਨਹੀਂ ਹੋਤੀ
1: ਨੰਬਰ ਸਾਂਝਾ ਕਰ ਦਿਓ ਸਰ
4: ਨੰਬਰ ਹੈ ਜੀ 4372-264-3175 4372-264-3175 ਹੁਣੇ ਕਾਲ ਕਰੋ ਐਸਟੀਮੇਟ ਲਓ ਪ੍ਰੋਪਰ ਆਫਿਸ ਹੈ ਜੀ ਹਰਨਟਾਰੀ ਡੈਰੀ ਪੇ ਹਾਈ ਕਲਾਸ ਆਫਿਸ ਹੈ 6 ਬੰਦੇ ਆਪਕੇ ਲਈ ਕੰਮ ਕਰ ਰਹੇ ਹੈ 4372-264-3175 4372-264-3175
1: ਦੋਸਤੋ ਤੁਹਾਡਾ ਕੋਈ ਹੋਰ ਕੁਐਸਚਨ ਆ ਸਿੰਪਲ ਆ ਇਹ ਕਹਿੰਦੇ ਜੇ ਤੁਸੀਂ ਪੀ ਆਰ ਹੋ ਅੰਟਾਰੀਓ 'ਚ ਰਹਿ ਰਹੇ ਹੋ ਪੀ ਆਰ ਹੋ ਸਿਟੀਜ਼ਨ ਹੋ ਕਿਸੇ ਵੀ ਤਰ੍ਹਾਂ ਦੇ ਪ੍ਰੋਟੈਕਟਡ ਪਰਸਨ ਹੋ ਮੈਰਿਡ ਹੋ ਤੁਹਾਡੇ ਬੱਚੇ ਆ ਤੁਸੀਂ ਇਹਨਾਂ ਨੂੰ ਸਿਰਫ ਕਾਲ ਕਰਨੀ ਆ ਤੁਹਾਡਾ ਇਹਨਾਂ ਨੇ ਏਜ, ਤੁਹਾਡੇ ਫੈਮਿਲੀ ਸਾਈਜ਼, ਬੇਸਿਕ 4-5 ਕੁਐਸਚਨ ਪੁੱਛਣੇ ਆ, ਅਤੇ ਤੁਹਾਨੂੰ ਇਹਨਾਂ ਨੇ ਕਾਲ ਦੇ ਉੱਤੇ ਦੱਸ ਦੇਣਾ ਕਿ ਭਾਈ ਤੁਹਾਨੂੰ 1.5 ਲੱਖ ਦਾ ਲੋਨ ਮਿਲੂਗਾ, 2.5 ਸਾਲ ਤੱਕ ਤੁਸੀਂ ਮੋੜਨਾ ਨਹੀਂ, ਇਦੋਂ ਬਾਅਦ 'ਚ ਤੁਸੀਂ 2.5% ਸਾਲ ਦਾ, ਲੱਖ ਪਿੱਛੇ $2,500 ਸਾਲ ਦਾ, ਇੰਨਾ ਜ਼ਿਆਦਾ ਘੱਟ ਇੰਟਰਸਟ ਰੇਟ 'ਤੇ ਤੁਹਾਨੂੰ ਇਹ ਲੋਨ ਮਿਲ ਜੂ, ਓਪਨ ਲੋਨ ਹੈ, ਤੁਸੀਂ ਕਦੋਂ ਮਰਜ਼ੀ ਭਰ ਸਕਦੇ। ਜੇ 2.5 ਸਾਲਾਂ ਬਾਅਦ ਵੀ ਤੁਹਾਨੂੰ ਲੱਗਦਾ ਕਿ ਭਾਈ ਮੈਂ ਕੈਪੇਬਲ ਨਹੀਂ ਹੈਗਾ, ਤਾਂ ਉਹਨੂੰ ਡੈਫਰ ਵੀ ਕਰਵਾ ਸਕਦੇ ਹੋ। ਸੋ ਪੂਰੀ ਜਾਣਕਾਰੀ ਲਈ 416-437-264-3175 ਇਹੀ ਨੰਬਰ ਹੈ ਨਹੀਂ
4: ਜੀ?
1: 437-264-3175 437-264-3175 4372643175 4372643175 4372643175 ਬਹੁਤ ਸ਼ੁਕਰੀਆ ਜੀ, ਧੰਨਵਾਦ।

0: ਕਿੰਨੇ ਸਾਲ ਗੁਜ਼ਾਰੇ ਨੇ।
1: ਦੋਸਤੋ ਅੱਜ ਮੈਂ ਬਾਪੂ ਜੀ ਨੂੰ ਕਾਲ ਕੀਤੀ, ਕੱਲ ਔਨ ਏਅਰ ਰੇਡੀਓ ਚੜ੍ਹਦੀ ਕਲਾ ਤੇ ਬਾਪੂ ਜੀ ਆਏ ਸੀ ਜਿਨ੍ਹਾਂ ਦਾ ਫਾਰਮ ਹਾਊਸ ਆ, ਐਂਡ ਉਹ ਅੱਜ ਮੈਂ ਕਿਹਾ ਬਾਪੂ ਜੀ ਅੱਜ ਚੱਲੀ ਔਨ ਏਅਰ, ਉਹ ਕਹਿੰਦੇ ਭਾਅ ਜੀ ਇੱਥੇ ਪੈਰ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਥੇ ਕਹਿੰਦੇ ਇੰਨੇ ਕੁ ਜ਼ਿਆਦਾ ਪਰਿਵਾਰ ਪਹੁੰਚੇ ਹੋਏ ਆ, ਕਹਿੰਦੇ ਅੱਜ ਸਮਾਂ ਮਾਫੀ ਆ ਅਤੇ ਤੁਸੀਂ ਸੁਨੇਹਾ ਜ਼ਰੂਰ ਪਰਿਵਾਰਾਂ ਤੱਕ ਪਹੁੰਚਦਾ ਕਰ ਦਿਉ, ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਗੱਲਬਾਤ ਕਰਨ ਦੇ ਲਈ ਕਸਟਮਰ ਸਰਵਿਸ ਦੇ ਵਿੱਚ ਕੋਈ ਦੇਰੀ ਹੋਵੇ। ਸੋ ਦੋਸਤੋ ਤੁਸੀਂ ਨਾ ਜੇ ਸਬਜ਼ੀਆਂ ਲੈਣੀਆਂ ਨੇ ਔਰਗੈਨਿਕ ਬਿਨਾਂ ਸਪਰੇ ਤੋਂ ਸਬਜ਼ੀਆਂ, ਤਾਂ ਉਹਦੇ ਲਈ ਫਾਰਮ ਹਾਊਸ ਆ ਨੈਸ਼ਨਲ ਬਾਸਕਟ, ਜਦੋਂ ਹਾਰਟ ਲੇਕ ਨੌਰਥ ਨੂੰ ਆਪਾਂ ਜਾਂਦੇ ਹਾਂ ਕਿੰਗ ਸਟਰੀਟ ਦੀ ਇੰਟਰਸੈਕਸ਼ਨ ਤੋਂ ਪਹਿਲਾਂ ਸੱਜੇ ਹੱਥ ਨੈਸ਼ਨਲ ਬਾਸਕਟ ਆ, ਤੁਹਾਨੂੰ ਐਗਜੈਕਟ ਐਡਰੈਸ ਮੈਂ ਨੰਬਰ ਦੇ ਦੂੰਗਾ, ਇੱਥੇ ਕਾਲ ਕਰ ਲਿਓ, ਐਗਜੈਕਟ ਐਡਰੈਸ ਤੁਹਾਨੂੰ ਮਿਲ ਜੂਗਾ। ਸੋ ਇੱਥੇ ਪਿੱਕ ਯੂਅਰ ਓਨ ਵੈਜੀਟੇਬਲ, ਸੋ ਇਹ 15-16 ਏਕੜ ਫਾਰਮ ਆ ਜਿਹਦੇ 'ਚ ਸਬਜ਼ੀਆਂ ਲੱਗੀਆਂ ਹੋਈਆਂ ਨੇ, ਸ਼ਿਮਲਾ ਮਿਰਚ ਬਤਾਊ ਤਿੰਨ ਤਰ੍ਹਾਂ ਦੇ ਨੇ, ਸਾਗ ਮੇਥੀ ਧਨੀਆ ਕੱਦੂ ਅੱਲਾਂ ਚਿੱਬੜ ਕਰੇਲੇ, ਇਸ ਦੇ ਨਾਲ ਨਾਲ ਛੋਟੀ ਮਿਰਚ ਵੱਡੀ ਮਿਰਚ ਚਾਰੀ ਮਿਰਚ, ਬਹੁਤ ਤਰ੍ਹਾਂ ਦੀ ਦਾਲ ਸਬਜ਼ੀ ਇੱਥੇ ਲੱਗੀ ਹੋਈ ਹੈ ਜੀ। ਐਂਡ $1 ਦੀ ਪੌਂਡ, ਸਿਰਫ $1 ਦੀ ਪੌਂਡ, ਕੋਈ ਮਰਜ਼ੀ ਸਬਜ਼ੀ ਲੈ ਜਾਓ $1 ਦੀ ਪੌਂਡ, ਅਤੇ ਆਪਦੀ ਸਬਜ਼ੀ ਆਪ ਤੋੜਨੀ ਆ। ਉਹ ਕੱਲ੍ਹ ਪਰਿਵਾਰਾਂ ਨੇ ਇੰਨਾ ਪਸੰਦ ਕੀਤਾ, ਕਿਉਂਕਿ ਜਦੋਂ ਸਾਡੇ ਘਰ ਮਤਲਬ ਬੀਬੀਆਂ ਨੇ ਜਿਹੜੀਆਂ ਆਪ ਸਾਗ ਤੋੜ ਰਹੀਆਂ ਸੀ, ਫਿਰ ਘਰ ਦੀ ਜਿਹੜੀ ਵੱਡੀ ਬੇਬੇ ਆ ਉਹ ਨੂੰਹਾਂ ਨੂੰ ਸਮਝਾ ਰਹੀ ਸੀ ਕਿ ਇੱਦਾਂ ਨਹੀਂ ਸਾਗ ਇੱਦਾਂ ਤੋੜੀਦਾ, ਹਾਂ ਗੰਦਲਾਂ ਵਾਲਾ ਸਾਗ ਕਿ ਇੱਦਾਂ ਨਹੀਂ ਪੁੱਤ ਇੱਦਾਂ ਸਾਗ ਤੋੜੀਦਾ। ਉਹ ਬੜਾ ਵਧੀਆ ਕੱਲ੍ਹ ਦੇਖਣ ਵਾਲਾ ਮਾਹੌਲ ਸੀ। ਫਿਰ ਬੱਚਿਆਂ ਨੂੰ ਸਿਖਾ ਰਹੀਆਂ ਸੀ ਫੈਮਿਲੀਜ਼ ਕਿ ਆਹ ਸ਼ਿਮਲਾ ਮਿਰਚ ਤੋੜਨ ਵਾਲੀ ਆ ਭਾਈ, ਆਹ ਨਾ ਤੋੜੋ, ਅਤੇ ਭੁੱਕਾਂ ਵਾਲੇ ਗੰਢੇ ਨੇ ਉੱਥੇ। ਸੋ ਤੁਸੀਂ ਖੇਤ ਦੇ ਵਿੱਚ ਜਾਓ, ਆਪਦੀਆਂ ਸਬਜ਼ੀਆਂ ਆਪ ਤੋੜੋ, ਅਤੇ $1 ਦੀਆਂ ਪੌਂਡ ਨੇ।
2: ਹਰੇ ਗੰਢੇ ਦੀ ਤਾਂ ਚਟਨੀ ਵੀ ਬਹੁਤ ਵਧੀਆ ਬਣ ਗਈ,
1: ਚਿੱਬੜ ਵੀ ਨੇ ਉੱਥੇ, ਉਹਨਾਂ ਉਹ ਤਾਂ ਮੈਨੂੰ ਲੱਗਦਾ ਲੈ ਨਾ ਗਏ ਹੁਣ ਪਰਿਵਾਰ ਸਾਰੇ, ਪਰ ਉਹ ਵੀ ਬੜੀ ਵਧੀਆ ਚਟਨੀ। ਸੋ ਤੁਸੀਂ ਦੋਸਤੋ ਇਹ ਫਾਰਮ ਹਾਊਸ ਦੇ ਵਿੱਚ ਜਾ ਕੇ ਅੱਜ ਸ਼ਾਮ 7 ਵਜੇ ਡੇਲੀ ਓਪਨ ਆ, 9-7 ਟਾਈਮਿੰਗ ਆ, ਤੁਸੀਂ ਕਾਲ ਕਰ ਲਿਓ, ਤੁਹਾਨੂੰ ਐਗਜੈਕਟ ਐਡਰੈਸ ਪਹੁੰਚ ਜੂਗਾ, ਅਤੇ $1 ਦੀਆਂ ਪੌਂਡ ਔਰਗੈਨਿਕ ਸਬਜ਼ੀ। ਬਸ ਇਹ ਆ ਖਰਾਬ ਨਾ ਕਰਿਓ, ਕਿਉਂਕਿ ਪਹਿਲੀ ਇਹਨਾਂ ਨੇ ਰੇਟ ਮੈਂ ਤਾਂ ਕਿਹਾ ਸੀ ਜੀ ਵੱਧ ਲਾਓ ਔਰਗੈਨਿਕ ਦੇ, ਵੱਧ ਰੇਟ ਲਾਈਦੇ ਆ, ਉਹ ਕਹਿੰਦੇ ਨਹੀਂ ਜੀ ਮੈਂ ਤਾਂ ਬਾਪੂ ਕਹਿੰਦੇ ਵੀ ਸੇਵਾ ਹੀ ਕਰਨੀ ਹੈ ਜੀ, ਅਤੇ ਉਹ ਪਰ ਇਹ ਆ ਵੀ ਕਈ ਲੋਕ ਇੱਕ ਦੇਖ ਲਿਆ ਵੀ ਇਹ ਤਾਂ ਖਰਾਬ ਨਿਕਲ ਗਈ, ਉਹ ਸਿੱਟਤੀ ਦਾਲ ਪੱਟ ਲਈ, ਉਹ ਜਦੋਂ ਕੋਈ ਦੇਖਿਆ ਸ਼ਲਗਮ ਪੱਟ ਰਹੇ ਨੇ ਇਹ ਤਾਂ ਛੋਟੀ ਨਿਕਲ ਆਈ, ਉਹ ਉੱਥੇ ਸਿੱਟਤੀ, ਵੀ ਖਰਾਬ ਥੋੜ੍ਹੀ ਜਿਹੀ ਘੱਟ ਕਰੋ ਕਿਉਂਕਿ ਰੇਟ ਤੁਸੀਂ ਪੇਇੰਗ ਲਾਈਕ ਨਥਿੰਗ। ਸੋ ਕਾਲ ਕਰ ਲਓ 778-684-4444 778-684-4444 778-684-4444 778-684-4444 778-684-4444 778-684-4444 ਚਾਰ ਚੌਕੇ ਨੇ ਪਿੱਛੇ। ਸੋ ਇਹ ਨੰਬਰ 'ਤੇ ਕਾਲ ਕਰ ਲਿਓ ਨੈਸ਼ਨਲ ਬਾਸਕਟ ਫਾਰਮ ਹਾਊਸ, ਅਤੇ ਆਓ ਤੁਹਾਨੂੰ ਲੈ ਕੇ ਚੱਲੀਏ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ। ਸੁਲਤਾਨ ਜੀ ਸਾਨੂੰ ਜੁੜ ਚੁੱਕੇ ਨੇ 11-7 ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ, ਅੱਜ ਕੱਲ੍ਹ ਤਾਂ ਸੁਲਤਾਨ ਜੀ ਛਾਏ ਹੋਏ ਨੇ। ਬ੍ਰੈਂਪਟਨ ਟੀਵੀ ਐਪ ਜਿਨ੍ਹਾਂ ਨੇ ਟਿਕਟੋਕ ਐਪ ਫੋਲੋ ਕੀਤੀ ਆ ਅਤੇ ਉਹਨਾਂ ਲਈ ਤਾਂ ਲੱਕੀ ਡਰਾ ਵੀ ਲੈ ਕੇ ਆ ਰਹੇ ਨੇ। ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
1: ਸੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਪੂਰੇ ਛਾਏ ਹੋਏ ਹੋ ਜੀ।
3: ਹਾਂ ਜੀ ਬਿਲਕੁਲ ਜੀ, ਕਿਉਂਕਿ ਨਵਾਂ ਟ੍ਰੈਂਡ ਜਿਹੜਾ ਹੈ ਉਹ ਟਿਕਟੋਕ ਦਾ, ਅਤੇ ਟਿਕਟੋਕ 'ਤੇ ਬ੍ਰੈਂਪਟਨ ਟੀਵੀ ਦਾ ਬਿਜ਼ਨਸ ਜਾਣਾ ਬਹੁਤ ਜ਼ਰੂਰੀ ਹੈ। ਉਹਦੀ ਰੀਜ਼ਨ ਇਹ ਹੈ ਕਿ ਇਹਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਫਾਲੋਅਰਸ ਹੈ ਉਹਨਾਂ ਦੇ ਨਾਮ ਲੱਕੀ ਡਰਾਅ 'ਚ ਪਾ ਰਹੇ ਹਾਂ, ਅਤੇ ਲੱਕੀ ਡਰਾਅ 'ਚ ਅਸੀਂ ਇੱਕ ਨਿੰਜਾ ਦਾ ਜੂਸਰ ਜਿਹੜਾ ਹੈ ਉਹ ਲੱਕੀ ਡਰਾਅ 'ਚ ਕੱਢਣ ਜਾ ਰਹੇ ਹਾਂ। ਸੋ ਇਸ ਕਰਕੇ ਆਪਣੇ ਲਿਸਨਰਸ ਨੂੰ ਕਹਿ ਰਹੇ ਕਿ ਤੁਸੀਂ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਦੱਸੋ ਕਿ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਨੂੰ ਜ਼ਰੂਰ ਫਾਲੋ ਕਰਨਾ ਤਾਂ ਕਿ ਤੁਹਾਡਾ ਨਾਮ ਹੀ ਲੱਕੀ ਡਰਾਅ 'ਚ ਐਡ ਕੀਤਾ ਜਾਏ ਅਤੇ ਤੁਹਾਨੂੰ ਡੇਲੀ ਦੀਆਂ ਅਪਡੇਟਸ ਜਿਹੜੀਆਂ ਉਹ ਮਿਲਦੀਆਂ ਰਹਿਣ ਜੀ। ਬ੍ਰੈਂਪਟਨ ਟੀਵੀ ਦਾ ਨੰਬਰ ਹੈ 905-450-2828 ਜੀ।
1: ਤੇ ਸੁਲਤਾਨ ਜੀ ਟੈਲੀਵਿਜ਼ਨ ਬਾਰੇ ਸਾਨੂੰ ਪਰਿਵਾਰਾਂ ਨੂੰ ਸਾਂਝਾ ਕਰੋ, ਜਿਨ੍ਹਾਂ ਨੇ ਟੈਲੀਵਿਜ਼ਨ ਬਾਏ ਕਰਨੇ ਆ ਅਤੇ ਉਹਦੇ 'ਤੇ ਕੀ ਡੀਲ ਆ ਇਸ ਵੀਕਐਂਡ 'ਤੇ ਜੀ।
3: ਨੈਕਸਟ ਵੀਕ ਹੈ ਜੀ ਬੈਕ ਟੂ ਸਕੂਲ, ਔਰ ਅੱਜ ਜਿਹੜੀ ਖਾਸ ਡੀਲ ਹੈ ਉਹ ਹੈਗੀ 85-ਇੰਚ ਟੀਵੀ ਦੇ ਉੱਪਰ, ਕਿਉਂਕਿ 85-ਇੰਚ ਟੀਵੀ ਜਿਹੜਾ $2200 ਵਾਲਾ ਅੱਜ ਅਸੀਂ ਦੇ ਰਹੇ ਹਾਂ $1599 ਦਾ, ਜੇ ਕੋਈ ਕਸਟਮਰ ਸੋਨੀ ਲੈਣਗੇ ਤੇ ਉਹਨਾਂ ਨੂੰ ਸੋਨੀ ਬਰੇਵੀਆ 3 ਮਿਲੇਗਾ ਅਪਡੇਟਡ, ਤੇ ਜੇ ਉਹਨਾਂ ਨੇ ਸੈਮਸੰਗ ਲੈਣਾ ਤੇ ਉਹਨਾਂ ਨੂੰ ਸੈਮਸੰਗ ਮਿਲੇਗਾ ਮਿੰਨੀ LED ਦੇ ਨਾਲ 2026 ਦੇ ਲੇਟੈਸਟ ਮਾਡਲ ਹੈ। ਐਨੀ ਬ੍ਰਾਂਡ ਤੁਸੀਂ ਸਿਲੈਕਟ ਕਰ ਸਕਦੇ ਹੋ $2200 ਤੋਂ 85 ਇੰਚ ਸਿਰਫ 1599 ਦਾ। ਸੋ 1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਸੋ ਯਾਦ ਰੱਖਣਾ ਫਰੀ ਡਿਲੀਵਰੀ ਮਿਲਣੀ ਹੈ ਤੇ $700 ਦੀ ਸੇਵਿੰਗ ਹੋਣੀ ਹੈ ਅੱਜ, ਤੇ 1599 6 ਮਹੀਨੇ 'ਚ ਪੇ ਕਰੋਗੇ। ਪਰ ਜੇ ਤੁਸੀਂ ਮਿਸ ਕਰ ਗਏ 8 ਸਪਟੰਬਰ ਤੋਂ ਬਾਅਦ ਇਹ TV ਤੁਹਾਨੂੰ 1999 ਦਾ ਮਿਲਣਾ ਹੈ, ਮਿਸ ਨਾ ਕਰ ਜਾਣਾ। ਅਪ ਫਰੰਟ ਤੁਹਾਨੂੰ ਦੱਸ ਰਹੇ ਹਾਂ ਨਵੀਂ ਪ੍ਰਾਈਸ ਲਿਸਟ ਆਲਰੇਡੀ ਸਾਡੇ ਕੋਲ ਪਹੁੰਚ ਚੁੱਕੀ ਹੈ ਜਿਹਦੇ 'ਚ ਪ੍ਰਾਈਸਿਸ ਇੰਕਰੀਜ਼ ਹੋ ਗਈਆਂ ਬਿਕੋਜ਼ ਆਫ ਟੈਰਫ। ਸੋ ਟੈਰਫ ਜਿਹੜਾ ਲੱਗਿਆ 25% ਦਾ ਪਲੱਸ 3% ਫਰੇਟ ਇੰਕਰੀਜ਼ ਹੋਇਆ, ਟੋਟਲ 30% ਦਾ ਫਰਕ ਪੈ ਰਿਹਾ ਹਰ ਹੋਮ ਅਪਲਾਈਸਿਸ ਇਲੈਕਟ੍ਰੋਨਿਕ ਐਂਡ ਲਾਂਡਰੀ ਸੈਕਸ਼ਨ ਦੇ ਵਿੱਚ। 75 ਇੰਚ 799, 65 ਇੰਚ 599 ਦਾ, 55 ਇੰਚ 399, 50 ਇੰਚ 299 ਦਾ, ਤੇ ਬੈਕ ਟੂ ਸਕੂਲ ਬਹੁਤ ਸਾਰੀਆਂ ਫੈਮਿਲੀਜ਼, ਬਹੁਤ ਸਾਰੇ ਬੱਚੇ ਐਸੇ ਆ ਜਿਹੜੇ ਆਪਣੇ ਬੈਡਰੂਮ ਵਾਸਤੇ 40 ਇੰਚ ਦੇਖ ਰਹੇ ਆ। 40 ਇੰਚ TV ਅੱਜ ਅਸੀਂ ਦੇ ਰਹੇ ਹਾਂ ਸ਼ਾਮ 7 ਵਜੇ ਤੱਕ $199, ਸਿਰਫ $199 ਚ 40 ਇੰਚ ਗੂਗਲ ਫੀਚਰ ਦੇ ਨਾਲ ਕ੍ਰੋਮਕਾਸਟ ਬਿਲਟ ਇਨ ਹੈ। ਜੇ ਤੁਸੀਂ ਆਪਣੇ ਬੈਡਰੂਮ ਵਾਸਤੇ 40 ਇੰਚ TV ਬੱਚਿਆਂ ਨੂੰ ਲੈ ਕੇ ਦੇਣਾ ਚਾਹੁੰਦੇ ਹੋ, ਬੈਕ ਟੂ ਸਕੂਲ ਸੇਲ ਹੈ 905-450-2828 ਸਾਡਾ ਨੰਬਰ ਹੈ ਜੀ। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ TV ਬੈਸਟ ਡੀਲ ਦਿੱਤੀ ਜਾਏਗੀ 905-450-2828।
1: ਇਹ ਤਾਂ ਬਣ ਗਈ ਗੱਲ, ਤੇ ਹੁਣ ਪੂਰੇ ਘਰ ਦੀ ਕਲੋਜ਼ਿੰਗ ਆ ਗਈ, ਤੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਅੱਜ ਹੀ, ਕਿਉਂਕਿ ਨਾ ਕਈ ਵਾਰ ਬੈਕ ਟੂ ਸਕੂਲ ਤੇ ਜਾਂ ਫਿਰ ਅੱਗੇ ਚੱਲ ਕੇ ਜੇ ਤੁਸੀਂ ਸੇਮ ਰੇਟ ਅੱਜ ਹੀ ਸਾਨੂੰ ਕੋਈ ਡੀਲ ਦੇ ਦਿਓ, ਅਸੀਂ ਅੱਜ ਫ੍ਰੀ ਹਾਂ, ਅੱਜ ਆ ਕੇ ਡੀਲ ਕਲੋਜ਼ ਕਰ ਲੈਂਦੇ ਹਾਂ, ਪਰ ਡਿਲੀਵਰੀ ਸਾਡੇ ਪਰਿਵਾਰਾਂ ਨੂੰ 2 ਮਹੀਨੇ ਨੂੰ ਚਾਹੀਦੀ ਹੈ।
3: ਭੁੱਲਰ ਸਾਹਿਬ ਦੇਖੋ 30% ਪ੍ਰਾਈਸ ਇੰਕਰੀਜ਼ ਹੋਣ ਦਾ ਮਤਲਬ ਇਹ ਆ ਕਿ $1000 ਵਾਲਾ ਫਰਿੱਜ $1300 ਦਾ ਹੋ ਜਾਣਾ, $2000 ਵਾਲਾ ਵਾਸ਼ਰ ਐਂਡ ਡਰਾਇਰ $2600 ਦਾ ਹੋ ਜਾਣਾ, ਤੇ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਜਿਹੜਾ ਅੱਜ ਅਸੀਂ $5000 ਵਾਲਾ 2999 ਚ ਦੇ ਰਹੇ ਹਾਂ, ਐਜ ਆਫ ਟੂਡੇ ਕਸਟਮਰ $2000 ਸੇਵ ਕਰ ਰਹੇ ਆ, ਇਹ 3899 ਦਾ ਹੋ ਜਾਣਾ 3-ਪੀਸ ਕਿਚਨ ਬੰਡਲ, ਕਿਉਂਕਿ 30% ਪ੍ਰਾਈਸਿਸ ਇੰਕਰੀਜ਼ ਹੋਣ ਜਾ ਰਹੀਆਂ 8 ਸਪਟੰਬਰ ਤੋਂ, ਟੈਰਿਫ ਲੱਗ ਗਿਆ ਆਲਰੇਡੀ ਔਰ ਨਵੀਂ ਪ੍ਰਾਈਸ ਲਿਸਟ ਸਾਡੇ ਕੋਲ ਪਹੁੰਚ ਗਈ ਹੈ ਜੀ। ਇਹਦੇ ਲਈ ਪਹੁੰਚਣਾ ਕਸਟਮਰ ਨੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ। ਸਿੰਗਲ ਪੀਸ ਵਾਸ਼ਰ ਚਾਹੀਦਾ $1000 ਵਾਲਾ ਮਿਲੇਗਾ ਸਿਰਫ $599, $400 ਸਿੰਗਲ ਪੀਸ ਖਰੀਦਣ ਤੇ ਵੀ ਵਾਸ਼ਰ ਤੇ ਸੇਵ ਕਰ ਲਓਗੇ ਤੁਸੀਂ, ਪਰ ਜੇ ਤੁਹਾਨੂੰ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ ਫਿਰ $800 ਦੀ ਸੇਵਿੰਗ ਹੈ, ਕਿਉਂਕਿ ਵਾਸ਼ਰ ਐਂਡ ਡਰਾਇਰ ਦਾ ਪੇਅਰ ਅੱਜ $2600 ਤੋਂ ਸਿਰਫ $1799 ਦਾ ਮਿਲੇਗਾ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ, ਟੋਪ ਆਫ ਦਾ ਲਾਈਨ, ਅਲਟਰਾ ਲਾਰਜ ਕਪੈਸਿਟੀ ਤੁਹਾਨੂੰ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ $1799 ਵੀ 6 ਮਹੀਨੇ 'ਚ ਪੇ ਕਰਨਾ ਹੈ। ਫਰੀ ਹੋਮ ਡਿਲੀਵਰੀ ਹੈ, 905-450-2828 ਨੰਬਰ ਹੈ ਜੀ, 905-450-2828 ਜੀ,
1: 905-450-2828। ਤੇ ਸੁਲਤਾਨ ਜੀ ਕੁਇਕਲੀ ਕਾਊਂਟਰ ਟੋਪ ਜਿਹੜੀ ਅਪਲਾਈਸਿਸ ਨੇ ਉਹਨਾਂ ਬਾਬਤ ਵੀ ਦੱਸੋ।
3: ਕਾਊਂਟਰ ਟੋਪ ਅਪਲਾਈਸਿਸ 'ਚ ਜੀ ਮਾਈਕ੍ਰੋਵੇਵ ਆ ਜਾਂਦਾ ਪੈਨਾਸੋਨਿਕ ਦਾ, ਜਿਹੜਾ ਕਿ $300 ਵਾਲਾ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $149 ਦਾ ਦੇਵਾਂਗੇ। ਸਟੋਨ ਬੇਕਡ ਪੀਜ਼ਾ, ਜਿਹੜੇ ਪੀਜ਼ਾ ਲਵਰ ਹੈ ਉਹਨਾਂ ਨੇ ਸਟੋਨ ਬੇਕਡ ਪੀਜ਼ਾ ਅਗਰ ਲੈਣਾ ਹੈ, ਸਾਡੇ ਕੋਲ ਸਟੋਨ ਬੇਕਡ ਪੀਜ਼ਾ ਸਪੈਸ਼ਲ ਇਹ ਆਇਆ, ਏਅਰ ਫਰਾਈਰ ਇਹਦੇ 'ਚ ਬਿਲਟ ਇਨ ਹੈ, $500 ਤੋਂ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $249 ਦਾ ਦੇ ਰਹੇ ਹਾਂ। ਜਿਨ੍ਹਾਂ ਨੇ ਨਿੰਜਾ ਦਾ ਜੂਸਰ ਲੈਣਾ ਹੈ ਜੀ, ਨਿੰਜਾ ਜੂਸਰ ਇਹ 2 ਅਟੈਚਮੈਂਟ ਨਾਲ ਆਉਂਦਾ, 1 with pulp 1 without pulp, ਜੇ ਤੁਸੀਂ ਵਿਦ ਪਲਪ ਜੂਸ ਕੱਢਣਾ ਤੇ 1 ਅਟੈਚਮੈਂਟ ਲਗਾਓਗੇ, ਜੇ ਵਿਦਆਊਟ ਪਲਪ ਜੂਸ ਲੈਣਾ ਤੇ ਦੂਜੀ ਅਟੈਚਮੈਂਟ ਲਗਾਓਗੇ, $300 ਤੋਂ ਇਹ ਵੀ ਅਸੀਂ ਅੱਜ $199 ਦਾ ਦੇ ਰਹੇ ਹਾਂ। ਸੋ ਕਸਟਮਰ ਇਹਦੇ 'ਚ ਵੀ ਸੇਵਿੰਗ ਕਰਨਗੇ, ਕਿਉਂਕਿ ਨਿੰਜਾ ਇੱਕ ਬ੍ਰਾਂਡ ਹੈ ਜੀ, ਤੇ ਨਿੰਜਾ ਪ੍ਰੀਮੀਅਮ ਬ੍ਰਾਂਡ ਕੰਸੀਡਰ ਕੀਤਾ ਜਾਂਦਾ, ਟੌਪ ਮਾਊਂਟ ਜਿਹੜੇ ਕਾਊਂਟਰ ਟੌਪ ਹੋਮ ਅਪਲਾਈਸਿਸ ਕਿਚਨ ਅਪਲਾਈਸਿਸ ਹੈ। ਸੋ ਇਹਦੇ ਵਾਸਤੇ ਸਾਡੇ ਕੋਲ ਨਿੰਜਾ ਦਾ ਏਅਰ ਫਰਾਇਰ ਵੀ ਅਵੇਲੇਬਲ ਹੈ, ਨਿੰਜਾ ਦਾ ਜੂਸਰ ਵੀ ਅਵੇਲੇਬਲ ਹੈ, ਤੇ ਜੇ ਕੋਈ ਲੈਣਾ ਚਾਹੁੰਦੇ ਕਸਟਮਰ ਉਹਨਾਂ ਨੂੰ ਅਸੀਂ ਅੱਜ ਸਪੈਸ਼ਲ ਸਟੋਨ ਬੇਕਡ ਪੀਜ਼ਾ ਜਿਹੜਾ ਦੇ ਰਹੇ ਹਾਂ। ਮਸ਼ੀਨ ਇਹ ਏਅਰ ਫਰਾਇਰ ਦੇ ਨਾਲ ਹੈ ਤੇ ਇਹਦੇ 'ਚ ਸਟੋਨ ਪਲੇਟ ਆਲਰੇਡੀ ਇੰਕਲੂਡਿਡ ਹੈ। ਸੋ ਮਿਸ ਨਾ ਕਰਨਾ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ, ਤੇ ਬਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 905-450-2828, 905-450-2828। ਹੋਮ ਅਪਲਾਈਸਿਸ ਸੈਕਸ਼ਨ 'ਚ ਬੰਡਲ ਪੈਕੇਜ ਲਵੋਗੇ $2,000 ਦੀ ਸੇਵਿੰਗ ਹੈ, ਲਾਂਡਰੀ 'ਚ $400 to $800 ਦੀ ਸੇਵਿੰਗ ਹੈ, ਟੀਵੀ ਦੇ ਵਿੱਚ ਤੁਸੀਂ $800 to $1,500 ਤੱਕ ਸੇਵ ਕਰ ਸਕਦੇ ਹੋ। ਪਹੁੰਚੋ ਬੋਵੇਡ ਐਂਡ ਚਿੰਕੂਜ਼ੀ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828 ਜੀ।
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਜੀ,
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
1: 905-450-2828 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਬਿਲਾ ਸਟੇਸ਼ਨ ਆਈਡੀ ਦਾ ਹੋ ਗਿਆ, ਸਟੇਸ਼ਨ ਹੋਵੇ ਗੱਲਬਾਤ ਦਾ ਸਿਲਸਿਲਾ ਇੱਦਾਂ ਜਾਰੀ ਰਹੇਗਾ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 4 ਵਜੇ ਤੱਕ ਤੁਸੀਂ ਇੰਜੋਏ ਕਰੋਗੇ।
4: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਨੂੰ ਦੋਸਤੋ ਗੀਤ ਥੋੜਾ ਲੰਮਾ ਚਲਾਉਣਾ ਪਿਆ ਕਿਉਂਕਿ ਸਾਡੇ ਇੱਕ ਕਾਲਰ ਮਾਣਯੋਗ ਸਤਿਕਾਰਯੋਗ ਉਹ ਕਹਿੰਦੇ ਮੈਂ ਆਫ ਏਅਰ ਹੀ ਗੱਲਬਾਤ ਕਰਨੀ ਆ, ਦਿਲ ਦੀ ਗੱਲ ਹੀ ਸ਼ੇਅਰ ਕਰਨੀ ਆ। ਅਤੇ ਉਹ ਕਹਿੰਦੇ ਜਿਵੇਂ ਆਪਾਂ ਨਾ ਪਿਛਲੇ ਆਵਰ ਦੇ ਵਿੱਚ ਢਿੰਸਾ ਸਾਹਿਬ ਟੌਪਿਕ ਚੱਲ ਰਿਹਾ ਸੀ ਕਿ ਚਾਚੇ ਤਾਏ ਨੂੰ ਵੀ ਆਪਾਂ ਸ਼ਰੀਕ ਗਿਣ ਲੱਗ ਜਾਂਦੇ ਹਾਂ। ਕਹਿੰਦਾ ਸਾਡਾ ਮੇਰੇ ਭੈਣ ਹੁੰਦੇ ਸੀ, ਮੇਰੇ ਚਾਚੇ ਦੇ ਦੋ ਕੁੜੀਆਂ ਦੋ ਭੈਣਾਂ ਹੀ ਸੀ ਅਤੇ ਕਿਸੇ ਗੱਲਬਾਤ ਕਰਕੇ ਪਰਿਵਾਰ ਨਹੀਂ ਵਰਤ ਰਿਹਾ। ਅਤੇ ਕਹਿੰਦੇ ਮੇਰਾ ਬੜਾ ਜੀ ਕਰਦਾ ਭੈਣਾਂ ਨਾਲ ਗੱਲ ਕਰਨ ਨੂੰ, ਪਰ ਉਹ ਪਰਿਵਾਰਾਂ ਨੇ ਇੰਨੀ ਕੁ ਦੂਰੀ ਪੈ ਚੁੱਕੀ ਆ ਕਿ ਅਸੀਂ ਚਾਹੁੰਦੇ ਹੋਏ ਵੀ ਮੈਂ ਰੱਖੜੀ ਨਹੀਂ ਬਣਾ, ਕਿਉਂਕਿ ਮੇਰੇ ਆਪਦੇ ਭੈਣ ਕੋਈ ਹੈ ਨਹੀਂ। ਤੇ ਕਹਿੰਦੇ ਚਾਹੁੰਦੇ ਹੋਏ ਵੀ ਮੈਂ ਰੱਖੜੀ ਗੁੱਟ ਤੇ ਨਹੀਂ ਬਣਾਉਣ ਪਾਉਂਦਾ, ਦਿਲ ਬਹੁਤ ਕਰਦਾ ਪਰਿਵਾਰਾਂ ਦੀ ਲੜਾਈ
1: ਆ ਜਾਂਦੀ ਹੈ ਨਾ ਵੀ ਕਈ ਵਾਰ ਬੱਚੇ ਤਾਂ ਪਿਆਰ ਰੱਖਣਾ ਚਾਹੁੰਦੇ ਨੇ ਪਰ ਪੇਰੈਂਟਸ ਥੋੜਾ ਜਿਹਾ ਜ਼ਿਆਦਾ ਅੜਵਾਈ ਕਰ ਜਾਂਦੇ ਆ।
0: ਇਹ ਕਿੰਨਾ ਸਹੀ ਲੱਗਦਾ ਜੀ ਜਦੋਂ ਇੱਥੇ ਮੰਨ ਲਓ ਇੱਥੇ ਵੀ ਕਈ ਪਰਿਵਾਰ ਨੇ,
1: ਹਾਂਜੀ,
0: ਉਹ ਦੋ ਚਾਹੇ ਉਹ ਸਕੇ ਭੈਣ ਭਾਈ ਨੇ, ਦੋ ਭਾਈ ਨੇ, ਚਾਹੇ ਜਿਵੇਂ ਕਹਿੰਦੇ ਚਾਚੇ ਤਾਏ ਨੇ, ਹੁਣ ਜਦੋਂ ਦੋ ਪਰਿਵਾਰਾਂ ਦੀ ਵੱਲੋਂ ਹਟ ਜਾਂਦੀ ਉਹ ਬੱਚਿਆਂ ਤੇ ਬੰਦਿਸ਼ ਲਾ ਦਿੱਤੀ ਜਾਂਦੀ ਆ ਕਿ ਤੁਸੀਂ ਭਾਈ ਅੱਜ ਤੋਂ ਬਾਅਦ ਉਹਨਾਂ ਨੂੰ ਬੁਲਾਉਣਾ ਨਹੀਂ, ਉਹਨਾਂ ਦੇ ਘਰੇ ਨਹੀਂ ਆਉਣਾ, ਉਹਨਾਂ ਦਾ ਦਿੱਤਾ ਕੁਝ ਖਾਣਾ ਨਹੀਂ।
1: ਇਹ ਚਾਹੀਦਾ ਨਹੀਂ, ਇਹ ਚੀਜ਼ ਬਹੁਤ ਗਲਤ ਹੈ ਇਹ, ਕਿਉਂਕਿ ਬਿਨਾਂ ਵਜੋਂ ਬਖੇੜੇ ਖੜੇ ਕਰਨ ਵਾਲੀ ਗੱਲ ਆ। ਤੁਹਾਡੀ ਨਹੀਂ ਬਣੀ ਤਾਂ ਠੀਕ ਆ, ਹੋ ਸਕਦਾ ਬੱਚਿਆਂ ਦੀ ਕਿੰਨਾ ਕੁ ਪਿਆਰ ਹੋਵੇ ਆਪਸ ਚ, ਜਾਂ ਉਹ ਅੱਗੇ ਚੱਲ ਕੇ ਕਿੰਨਾ ਉਹਨਾਂ ਨੇ ਇੱਕ ਦੂਜੇ ਦਾ ਸਾਥ ਦੇਣਾ ਹੋਵੇ, ਹੈ ਨਾ। ਇੱਕ ਤੁਸੀਂ ਬਾਂਹ ਤੋੜ ਦਿੰਦੇ ਹੋ ਜਦੋਂ, ਕਿਉਂਕਿ ਤੁਹਾਡੇ ਜਿਹੜੇ ਜਿਵੇਂ ਬਾਈ ਜੀ ਦਾ ਗਾਣਾ ਵੀ ਹੈ ਵੀ ਜੰਮੇ ਨਾਲ ਦੇ, ਜਿੱਦਾਂ ਮਾਨ ਸਾਹਿਬ ਨੇ ਕਿਹਾ ਵੀ ਜੰਮੇ ਨਾਲ ਦੇ ਇਕੱਲੇ ਇੱਕ ਕੁੱਖੋਂ ਜੰਮੇ ਨਹੀਂ ਹੁੰਦੇ, ਚਾਚੇ ਤਾਇਆਂ ਦੇ ਵੀ ਜੰਮੇ ਨਾਲ ਦੇ ਹੀ ਹੁੰਦੇ ਆ। ਉਹ ਕੀ ਪਤਾ ਕਿਹਦੀ ਕਿੱਥੇ ਜਾ ਕੇ ਤੁਹਾਨੂੰ ਕਦੋਂ ਕਿਹੋ ਜਿਹੀ ਲੋੜ ਪੈ ਜੇ, ਕਿੰਨੀ ਕੁ ਉਹਨੇ ਤੁਹਾਡੀ ਮਦਦ ਕਰਨੀ ਹੋਵੇ ਮਾੜੇ ਟਾਈਮ 'ਚ, ਹੈ ਨਾ। ਅਤੇ ਪਰ ਮੇਰੇ ਹਿਸਾਬ ਨਾਲ ਇੱਦਾਂ ਹੋਣਾ ਨਹੀਂ ਚਾਹੀਦਾ ਜੀ।
0: ਸਟੂਡੀਓ ਨੰਬਰ ਆ 416-233-7368 ਅਤੇ ਤੁਸੀਂ ਦੋਸਤੋ ਸਾਡੇ ਨਾਲ ਗੱਲਬਾਤ ਕਰ ਸਕਦੇ, ਓਪਨ ਟਾਕ ਸ਼ੋਅ ਆ। ਤੁਸੀਂ ਕੋਈ ਗੀਤ ਦੀ ਫਰਮਾਇਸ਼ ਕਰਨੀ ਆ, ਆਪਣੇ ਭੈਣ ਭਾਈਆਂ ਦੇ ਕਿੱਸੇ ਯਾਦਾਂ ਕਿ ਅਸੀਂ ਛੋਟੇ ਹੁੰਦੇ, ਕਿਉਂਕਿ ਨਾ ਕਈ ਵਾਰ ਛੋਟੇ ਹੁੰਦੇ ਦੀਆਂ ਯਾਦਾਂ ਨੂੰ ਯਾਦ ਕਰਨਾ, ਕਿਸੇ ਨੂੰ ਦੱਸਣਾ ਉਹ ਬੜਾ ਵਧੀਆ ਲੱਗਦਾ, ਮੈਨੂੰ ਸੁਣਨਾ ਬਹੁਤ ਵਧੀਆ ਲੱਗਦਾ ਜਦੋਂ ਕੋਈ ਨਾ ਆਪਦੀ ਗੱਲਬਾਤ ਸੁਣਾਉਂਦਾ ਕਿ ਅਸੀਂ ਛੋਟੇ ਹੁੰਦੇ ਇੱਦਾਂ ਕਰਦੇ ਹੁੰਦੇ ਸੀ, ਉਹ ਸੁਣ ਦੇ ਵਿੱਚ ਹੀ ਬਹੁਤ ਨਜ਼ਾਰਾ ਆਉਂਦਾ। ਸੋ ਤੁਸੀਂ ਸਾਨੂੰ ਦੋਸਤੋ ਕਾਲ ਕਰਕੇ ਸੁਣਾਓ ਕੋਈ ਗੱਲਬਾਤਾਂ, 416-233-7368 ਤੁਸੀਂ ਨੰਬਰ ਆ। ਟੀ ਸਾਹਿਬ ਤੁਸੀਂ ਕਿੰਨੇ ਭੈਣ ਭਾਈ ਹੋ?
1: ਅਸੀਂ ਦੋ ਭੈਣ ਭਰਾ, ਜਾਣੀ ਕਿ ਦੋ ਭਰਾ ਹੀ ਹਾਂ ਜੀ, ਤੇ ਬਾਕੀ ਕਜ਼ਨ ਬ੍ਰਦਰ ਮੇਰੇ, ਅਸੀਂ ਸਾਰੇ ਰਲਾ ਕੇ ਸੱਤ ਆ।
0: ਸੱਤ ਦੇ ਵਿੱਚੋਂ ਭੈਣਾਂ ਕਿੰਨੀਆਂ, ਭਾਈ ਕਿੰਨਾ?
1: ਭੈਣਾਂ ਅਲੱਗ ਨੇ ਜੀ, ਭੈਣਾਂ 6 ਨੇ।
0: ਅੱਛਾ, 6 ਭੈਣਾਂ 6 ਭਾਈ? ਨਹੀਂ,
1: ਸੱਤ ਭਰਾ।
2: ਇੱਕ ਕਜ਼ਨ ਦੇ ਵਿੱਚ ਤੁਸੀਂ ਦਾਦਕੇ ਕਜ਼ਨ?
1: ਨਹੀਂ ਨਹੀਂ, ਇਕੱਲੇ ਡੈਡੀ ਹੁਣੀ, ਉਹ ਡੈਡੀ ਹੁਣੀ 5 ਭਰਾ ਨੇ।
0: ਓਕੇ ਓਕੇ। ਤੇ ਫਿਰ ਉਹ ਤੁਸੀਂ ਜਿਹੜਾ ਬਚਪਨ ਆ ਫਿਰ ਉਹ ਤਾਂ ਫਿਰ ਬਹੁਤ ਰੌਣਕ ਲੱਗਦੀ ਹੋ ਛੋਟੇ ਹੁੰਦੇ?
1: ਹਾਂਜੀ, ਬਹੁਤ ਹੁੰਦੀ ਸੀਗੀ, ਮਤਲਬ ਕਿ
0: ਪਰ ਪਿੰਡ ਚ ਕਿ ਖੇਤਾਂ ਚ
1: ਸਾਡਾ ਪਿੰਡ ਦੀ ਫਿਰਨੀ ਤੇ ਆ ਜਾਂਦਾ ਜੀ, ਮਤਲਬ ਕਿ ਵੀ ਹੁਣ ਤਾਂ ਚਲੋ ਸਾਰੇ ਅਲੱਗ ਅਲੱਗ ਰਹਿੰਦੇ ਆ ਤਾਂ ਉਹ ਫਿਰਨੀ ਉਹ ਸਾਰੀ ਸਾਡੇ ਲਾਣੇ ਦੀ ਉਹ।
0: ਓਕੇ,
1: ਹਾਂਜੀ ਹਾਂਜੀ।
0: ਤੇ ਉਦੋਂ ਫਿਰ ਕੋਈ ਕਿਵੇਂ ਖੇਡਦੇ ਹੁੰਦੇ ਸੀ, ਕੀ ਖੇਡਾਂ ਹੁੰਦੀਆਂ ਸੀ, ਕਿਵੇਂ ਲੜਦੇ ਹੁੰਦੇ ਸੀ ਜਾਂ ਪਿਆਰ?
1: ਅਸਲ ਜਿਵੇਂ ਮੇਰੇ ਵੱਡੇ ਬ੍ਰਦਰ ਨੇ ਉਹ ਮੇਰੇ ਤੋਂ 4 ਕੁ ਸਾਲ ਵੱਡੇ ਆ, ਤੇ ਮੇਰੇ ਇੱਕ ਤਾਇਆ ਜੀ ਦਾ ਬੇਟਾ ਉਹ ਮੇਰਾ ਹਾਣੀਓ ਆ, ਤੇ ਬਾਕੀ ਜਿਹੜੇ ਭਰਾ ਨੇ ਉਹ ਥੋੜੇ ਜਿਹੇ ਜ਼ਿਆਦਾ ਉਮਰ 'ਚ ਵੱਡੇ ਆ, ਵੀ ਕਹਿ ਲਓ ਵੀ 15-15-20-20 ਸਾਲ ਦਾ ਫਰਕ ਉਹਨਾਂ ਦਾ ਤਾਂ ਹੈਗਾ, ਤਾਏ ਦੇ ਮੁੰਡੇ ਦੂਜਿਆਂ ਦਾ ਤਾਂ। ਅਸਲ ਬਚਪਨ ਜਿਹੜਾ ਬੀਤਿਆ ਸਾਡਾ ਉਹ ਤਿੰਨਾਂ ਭਰਾਵਾਂ ਦਾ ਜ਼ਿਆਦਾ ਬੀਤਿਆ, ਤਾਂ ਉਹ 'ਚ ਮੈਨੂੰ ਯਾਦ ਹੈ ਜੀ ਵੀ ਉਹ ਦੋਵੇਂ ਕ੍ਰਿਕਟ ਦੇ ਪੂਰੇ ਸ਼ੌਕੀਨ ਵੀ ਤੇ ਚੋਟੀ ਦੇ ਪਲੇਅਰ ਸੀਗੇ।
0: ਅੱਛਾ,
1: ਮੈਨੂੰ ਆਉਂਦਾ ਨਹੀਂ ਹੁੰਦਾ ਸੀ ਖੇਡਣਾ, ਤਾਂ ਉਹ ਮੈਂ ਲੜਕੇ ਜੀ ਘਰੋਂ ਫਰਮਾਇਸ਼ ਪਵਾ ਕੇ ਉਹਨਾਂ ਨਾਲ ਖੇਡਦਾ ਹੁੰਦਾ ਸੀ।
0: ਅੱਛਾ,
1: ਤੇ ਉਹਨਾਂ ਨੇ ਕਹਿਣਾ ਇਹ ਆਪਦੀ ਪੀਟੀ ਲੈ ਕੇ ਮੁੱਕਰ ਜਾਂਦਾ, ਫਿਰ ਮੈਨੂੰ ਉਹ ਬਾਅਦ ਚ ਕੁੱਟਦੇ ਵੀ ਹੁੰਦੇ ਜੀ।
0: ਇੱਕ ਵਾਰ ਤੁਹਾਡੇ ਤੋਂ ਕੁਐਸਚਨ ਪੁੱਛਦਾ, ਕਹਿੰਦੇ ਜਿਹੜਾ ਘਰ ਦੇ ਵਿੱਚ ਵੱਡਾ ਬੱਚਾ ਹੁੰਦਾ,
2: ਹਾਂਜੀ,
0: ਉਹ ਤੇ ਜ਼ਿੰਮੇਵਾਰੀਆਂ ਛੇਤੀ ਪੈਂਦੀਆਂ ਨੇ, ਉਹ ਸਿਆਣਾ ਹੁੰਦਾ, ਤੇ ਛੋਟਾ ਹੈਗਾ ਉਹ ਲਾਡਲਾ ਹੁੰਦਾ, ਏਦਾਂ ਹੁੰਦਾ?
1: ਨਹੀਂ, ਲਾਡਲਾ ਤਾਂ ਨਹੀਂ ਹੁੰਦਾ ਕਹਿ ਸਕਦੇ ਵੀ, ਪਰ ਵੱਡੇ ਤੇ ਜ਼ਿੰਮੇਵਾਰੀਆਂ ਛੇਤੀ ਪੈ ਜਾਂਦੀਆਂ ਨੇ। ਜਿੱਦਾਂ ਹੁਣ ਸਾਡੇ ਸਿਨੈਰੀਓ ਚ ਸੀਗਾ ਵੀ ਮੇਰੇ ਵੱਡੇ ਬ੍ਰਦਰ ਉਹ ਪੜ੍ਹਨ ਨੂੰ ਤਾਂ ਬਹੁਤ ਸਹੀ ਸੀਗੇ ਪਰ ਖੇਤੀ ਦਾ ਥੋੜ੍ਹਾ ਜਿਹਾ ਔਖਾ ਸਰਦਾ ਸੀ ਤਾਂ ਉਹ ਖੇਤੀ 'ਚ ਛੇਤੀ ਪੈ ਗਏ, ਜ਼ਿੰਮੇਵਾਰੀਆਂ 'ਚ ਪੈ ਗਏ, ਵਿਆਹ ਵੀ ਬਹੁਤ ਮੇਤੋਂ ਤਾਂ ਅਰਲੀ ਹੋ ਗਿਆ ਸੀਗਾ ਉਹਨਾਂ ਦਾ ਹੈ ਨਾ, ਅਤੇ ਵੀ ਮੈਨੂੰ ਲੱਗਦਾ ਵੀ ਉਹ ਬਹੁਤ ਛੇਤੀ ਜ਼ਿੰਮੇਵਾਰੀ ਚੱਕ ਲਈ ਸੀ ਉਹਨਾਂ ਨੇ।
0: ਹਾਂ ਸਰ, ਤੁਸੀਂ ਕੀ ਕਹਿਣਾ ਚਾਹੋਗੇ? ਕਹਿੰਦੇ ਜਿਹੜਾ ਘਰ ਦੇ 'ਚ ਛੋਟਾ ਬੱਚਾ ਹੁੰਦਾ ਚਾਹੇ ਭੈਣ ਆ ਚਾਹੇ ਭਾਈ ਆ, ਤੇ ਉਹਨੂੰ ਕਾਫੀ ਲਾਡ ਪਿਆਰ ਮਿਲਦਾ ਗਾ, ਵੱਡੇ ਨੂੰ ਘੱਟ ਮਿਲਦਾ,
2: ਜ਼ਿਆਦਾਤਰ ਦੇਖਣ ਨੂੰ ਇਹੀ ਮਿਲਦਾ ਜੀ। ਪਰ ਬਹੁਤ ਬਹੁਤ ਬਹੁਤ ਜਗ੍ਹਾ 'ਤੇ ਜਾਂ ਬਹੁਤ ਘਰਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹੜਾ ਬੱਚਾ ਛੋਟਾ ਉਹ ਨੈਚੁਰਲੀ ਥੋੜ੍ਹਾ ਜਿਹਾ ਜ਼ਿਆਦਾ ਸਮਝਦਾਰ ਜਾਂ ਥੋੜ੍ਹਾ ਜਿਹਾ ਜ਼ਿੰਮੇਵਾਰ ਹੁੰਦਾ
0: ਛੋਟਾ ਬੱਚਾ।
2: ਮਤਲਬ ਜਿਨ੍ਹਾਂ 'ਚ ਜਿਵੇਂ ਏਜ ਡਿਫਰੈਂਸ ਚਲੋ 2 ਸਾਲਾਂ ਦਾ ਕਹਿ ਲਓ ਤਾਂ ਛੋਟੇ ਹੁੰਦੇ ਉਹ ਛੋਟਾ ਹੁੰਦਾ ਸੀ, ਪਰ ਵੱਡੇ ਹੁੰਦੇ ਹੁੰਦੇ ਚਲੋ ਉਮਰ ਨਾਲ ਹੀ ਰਲ ਜਾਂਦੀ ਆ।
0: ਦੋ ਭੈਣਾਂ ਦੇ ਇਕੱਲੇ ਭਾਈ ਹੋ ਤੇ ਤੁਹਾਨੂੰ ਵੀ ਬਹੁਤ ਲਾਡ ਪਿਆਰ ਮਿਲਿਆ ਹੋਊਗਾ।
2: ਹਾਂਜੀ, ਲਾਡਲਾ ਤਾਂ ਦੇਖੋ ਹੁਣ ਪਹਿਲਾਂ
0: ਤੁਹਾਨੂੰ ਤਾਂ ਕੋਈ ਚੀਜ਼ ਮੰਗੀ ਨੀ, ਬਾਪੂ ਨੂੰ ਹੁੰਦਾ ਮੈਂ ਪੂਰੀ ਕਰਾਂ, ਮਾਂ ਨੂੰ ਹੁੰਦਾ ਮੈਂ ਪੂਰੀ ਕਰਾਂ, ਭੈਣਾਂ ਨੂੰ ਹੁੰਦਾ ਕਿ ਅਸੀਂ ਪੂਰੀ ਕਰੀਏ।
2: ਹਾਂਜੀ ਹਾਂ, ਚਲੋ ਇਹ ਦੇਖੋ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀਗਾ ਕਿ ਵੀ ਜਿਵੇਂ ਜੀ 2 ਕੁੜੀਆਂ ਬਾਅਦ ਮੁੰਡਾ ਹੋਇਆ ਤਾਂ ਮੈਨੂੰ ਇਹ ਚੀਜ਼ ਸੁਣਨ ਨੂੰ ਬਹੁਤ ਬਹੁਤ ਵਾਰ ਮਿਲੀ ਸੀ, ਤਾਂ ਉਦੋਂ ਤਾਂ ਹੁਣ ਕਿ ਐਵੇਂ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਕੋਈ ਸਪੈਸ਼ਲ ਚੀਜ਼ ਹੈ, ਇਹ ਸਪੈਸ਼ਲ ਅਹੁਦਾ ਮਿਲ ਗਿਆ ਮੈਨੂੰ। ਪਰ ਹੁਣ ਇਹ ਲੱਗਦਾ ਕਿ ਵੀ ਹੁਣ ਤਾਂ ਵੀ ਸੇਮ ਚੀਜ਼ ਹੈ, ਮੁੰਡਾ ਕੁੜੀ ਚਲੋ ਹੈ ਨਾ, ਕੋਈ ਭਾਵ ਫਰਕ ਨਹੀਂ ਹੈਗਾ। ਤੇ ਪਰ ਹਾਂ, ਜਿਵੇਂ ਤੁਸੀਂ ਕਹਿੰਦੇ ਹੋ ਇਹ ਸੁਣਨ ਨੂੰ ਬਹੁਤ ਵਾਰੀ ਮਿਲਿਆ ਸੀਗਾ, ਲਾਡਲਾ ਵੀ ਚਲੋ ਘਰਦਿਆਂ ਦਾ ਜਿਵੇਂ ਹੁੰਦਾ ਹੀ ਆ ਨਾ, ਜਿਵੇਂ ਤੁਸੀਂ ਕਹਿੰਦੇ ਛੋਟਾ ਬੱਚਾ ਲਾਡਲਾ ਹੁੰਦਾ, ਪਰ ਲਾਡਲਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਜਾਂ ਉਹਦੇ ਉੱਤੇ।
0: ਮੇਰੇ ਨਾ ਤੁਸੀਂ ਢੀਂਡਸਾ ਸਾਹਿਬ ਸ਼ਾਇਦ ਜਾਣਦੇ ਹੋਵੋਗੇ, ਜਿਹੜੇ ਆਪਣੇ ਮਿੱਤਰ ਆ ਗਰੇਵਾਲ ਸਾਹਿਬ ਨੇ,
1: ਹਾਂਜੀ,
0: ਤੇ ਉਹਨਾਂ ਨਾਲ ਕਿਰਾਂ ਗੱਲਬਾਤ ਹੋ ਰਹੀ ਤੇ ਉਹਨਾਂ ਦੇ ਇੱਕ ਬੱਚਾ ਹੈਗਾ, ਤੇ ਚਲੋ ਵੈਸੇ ਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਬੱਚੇ 2 ਹੋਣੇ ਚਾਹੀਦੇ ਆ, ਹੈ ਨਾ। ਤੇ ਉਹ ਕਹਿੰਦੇ ਅਸੀਂ ਕਈ ਵਾਰ ਸੋਚਦੇ ਹਾਂ, ਕਹਿੰਦੇ ਹੁਣ ਸਾਡਾ ਇਕਲੌਤਾ ਬੱਚਾ ਹੈਗਾ ਤੇ ਕਹਿੰਦੇ ਉਹਦੇ ਨਾਲ ਇੰਨਾ ਪਿਆਰ ਹੋ ਗਿਆ, ਕਹਿੰਦੇ ਸਾਨੂੰ ਇਹ ਡਰ ਆ ਜੇ ਦੂਜਾ ਬੱਚਾ ਆ ਗਿਆ ਪਿਆਰ ਵੰਡਿਆ ਜਾਊ ਤੇ ਇਹ ਨਾ ਜੈਲਸ ਕਰੇ, ਅਸੀਂ ਉਹਨੂੰ ਕਿਵੇਂ ਪਿਆਰ ਕਰਾਂਗੇ? ਕਹਿੰਦੇ ਸਾਨੂੰ ਤਾਂ ਐਂ ਲੱਗਦਾ ਪਿਆਰ ਵੰਡਿਆ ਜਾਊ।
1: ਨਹੀਂ, ਏਦਾਂ ਤਾਂ ਨਹੀਂ ਹੁੰਦਾ ਜੀ, ਮਾਂ ਪਿਓ ਨੂੰ ਤਾਂ ਦੋਨੋਂ ਬੱਚੇ ਬਰਾਬਰ ਹੀ ਹੁੰਦੇ ਆ।
0: ਉਹ ਕਹਿੰਦੇ ਸਾਨੂੰ ਇਹ ਡਰ ਆ, ਕਹਿੰਦੇ ਕਿਤੇ ਪਿਆਰ ਨਾ ਵੰਡਿਆ ਜਾਵੇ, ਕਹਿੰਦੇ ਤਾਂ ਇਹਨੂੰ ਹੀ ਵਧੀਆ ਲਾਡ ਪਿਆਰ ਨਾਲ ਪਾਲਣਾ ਚਾਹੁੰਦੇ।
1: ਹਾਂ, ਇੱਕ ਸੈਂਸ ਆਫ ਫੀਲਿੰਗ ਹੋ ਸਕਦਾ ਉਹਨਾਂ ਨੂੰ ਆਉਂਦੀ ਹੋਵੇ, ਬਟ ਜਦੋਂ ਉਹਨਾਂ ਦੇ ਸੈਕੰਡ ਬੇਬੀ ਹੋਊਗਾ ਤਾਂ ਇਹ ਕਦੇ ਨਹੀਂ ਹੋਊਗਾ ਵੀ ਪਿਆਰ ਉਹਨਾਂ ਦਾ ਇੱਕ ਬੱਚੇ ਲਈ ਜ਼ਿਆਦਾ ਹੋਊਗਾ ਤਾਂ ਇੱਕ ਲਈ ਘੱਟ ਹੋਊਗਾ। ਮਾਂ ਪਿਓ ਨੂੰ ਦੋਨੋਂ ਹੀ ਪਿਆਰੇ ਹੁੰਦੇ ਆ ਜੀ।
0: ਸਟੂਡੈਂਟ ਨੰਬਰ 416-233-7368 ਦੋਸਤੋ, ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 416-233-7368 'ਤੇ ਗੱਲ ਕਰ ਸਕਦੇ ਹੋ। ਢੀਂਡਸਾ ਸਾਹਿਬ ਆਉਂਦੇ ਨੇ ਕਿ ਚਲੋ ਆਪਾਂ ਦਾ ਮੈਪਲ ਕਲੀਨਿੰਗ ਦੀ ਗੱਲਬਾਤ ਕਰਾਂਗੇ, ਇਹਨਾਂ ਨੂੰ ਆਪਦੇ ਨਾਲ ਟੋਪਿਕ ਦੇ ਵਿੱਚ
2: ਢੀਂਡਸਾ ਸਾਹਿਬ ਥੋੜ੍ਹੀ ਜਿਹੀ ਰੋਂਡੀ ਨੇ ਨਾ ਸ਼ੁਰੂ ਤੋਂ ਦੱਸਿਆ,
0: ਤੇ ਚਲੋ ਤੁਸੀਂ ਢੀਂਡਸਾ ਸਾਹਿਬ ਆਪਾਂ ਕਮਰਸ਼ੀਅਲ ਕਲੀਨਿੰਗ ਦੀ ਗੱਲ ਕੀਤੀ ਸੀ, ਹੁਣ ਰੈਜੀਡੈਂਸ਼ੀਅਲ ਕਲੀਨਿੰਗ ਦੀ ਗੱਲ ਕਰਦੇ ਹਾਂ। ਉਹਦੇ ਵਿੱਚੋਂ ਤੁਹਾਡਾ ਜਿਹੜਾ ਸਰਵ ਕਰਦੇ ਹੋ ਉਹ 'ਚੋਂ ਵੱਡਾ ਦਬਕਾ ਹੈਗਾ ਜਿਹੜਾ ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਆਪ, ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀਆਂ ਪੜ੍ਹਨ ਗਏ ਹੋਏ ਨੇ ਤੇ ਉਹਨਾਂ ਨੂੰ ਆਪ ਨੂੰ
1: ਔਖਾ
0: ਹੈਗਾ, ਤੇ ਉਹਨਾਂ ਦੇ ਰੈਗੂਲਰ ਬੇਸਿਸ ਤੇ ਕਲੀਨਿੰਗ ਤੁਸੀਂ ਕਰਦੇ
1: ਸਿੰਗਲ ਕਪਲ, ਮਤਲਬ
0: ਫਿਰ ਆ ਜਿਹੜੇ ਕਪਲ ਨੇ ਬੱਚਾ ਹੈਗਾ, ਕਈ ਇੱਕ ਜਣਾ ਰਾਤ ਨੂੰ ਜੋਬ ਕਰ ਰਿਹਾ, ਇੱਕ ਦਿਨੇ ਜੋਬ ਕਰ ਰਿਹਾ ਤੇ ਉਹ ਏਦਾਂ ਬੱਚੇ ਨੂੰ ਪਾ ਰਹੇ ਨੇ, ਤੇ ਉਹਨਾਂ ਦੇ ਘਰ ਦੀ ਕਲੀਨਿੰਗ ਦੀ ਜ਼ਿੰਮੇਵਾਰੀ ਦਾ ਮੈਪਲ ਕਲੀਨਿੰਗ ਸੰਭਾਲਦਾ। ਕਈ ਫੈਮਿਲੀ ਵੱਡੀ ਆ, ਕਈਆਂ ਦੇ ਬੱਚੇ ਜ਼ਿਆਦਾ ਨੇ ਤੇ ਬੱਚਿਆਂ ਦੇ ਵਿੱਚ ਹੀ ਸਾਰਾ ਪਰਿਵਾਰ,
1: ਕਈਆਂ ਦੇ ਘਰ ਹੀ ਬਹੁਤ ਵੱਡੇ ਨੇ,
0: ਕਈਆਂ ਦੇ ਘਰ ਬਹੁਤ ਵੱਡੇ ਨੇ। ਸੋ ਇਹ ਵੱਖ ਵੱਖ ਸਿਨੈਰੀਓ ਨੇ ਜਿਹਦੇ ਵਿੱਚ ਕੋਈ ਕੰਮ ਜ਼ਿਆਦਾ ਹੀ ਕਰਦਾ ਗਾ, ਹੈ ਨਾ, ਤੇ ਉਹਨਾਂ ਨੂੰ ਘਰ ਦੇ ਕੰਮ ਦੇ ਵਿੱਚ ਸਫਾਈ ਦੀ ਵਿਹਲ ਨਹੀਂ, ਕਿਉਂਕਿ ਜੇ ਆਪਾਂ ਕਹਿ ਲਈਏ ਇਕੱਲੀ ਡਸਟਿੰਗ ਪੋਚੇ ਨਾਲ ਕਈ ਵਾਰ ਉਹ ਇਨਫ ਨਹੀਂ ਹੁੰਦਾ, ਐਂਡ ਖਾਸ ਤੌਰ ਤੇ ਜਦੋਂ ਤੁਸੀਂ 5-6 ਮਹੀਨਿਆਂ ਬਾਅਦ ਡੀਪ ਕਲੀਨਿੰਗ ਕਰ ਹੀ ਦਿੰਦੇ ਹੋ ਘਰ ਦੀ, ਤੇ ਉਹਦੇ ਨਾਲ ਕੀ ਹੁੰਦਾ ਘਰ ਬੱਗ ਬੁੱਗ ਨਹੀਂ ਪੈਂਦੇ, ਪੈਸਟ ਕੰਟਰੋਲ ਵਾਲੇ ਨਹੀਂ ਬੁਲਾਉਣੇ ਪੈਂਦੇ। ਸੋ ਰੈਗੂਲਰ ਕਲੀਨਿੰਗ ਆ ਜਿਹੜੀ ਰੈਜੀਡੈਂਸ਼ੀਅਲ ਕਲੀਨਿੰਗ ਆ, ਸੋ ਉਹਦੇ ਬਾਬਤ ਦੱਸੋ ਕਿਵੇਂ ਤੁਹਾਡਾ ਸਿਸਟਮ ਚੱਲਦਾ।
1: ਜਿਹੜੀ ਰੈਗੂਲਰ ਕਲੀਨਿੰਗ ਹੈ ਜੀ, ਉਹਦੇ 'ਚ ਆਪਾਂ ਮਤਲਬ ਕਿ ਵੀ ਸਾਡੀਆਂ ਕੁੜੀਆਂ ਜਾਂਦੀਆਂ ਹੈ ਜੀ ਸਰਵਿਸ ਦੇ ਲਈ, ਅਤੇ ਬਾਈ ਵੀਕਲੀ ਵੀਕਲੀ ਜਿੱਦਾਂ ਵੀ ਕਸਟਮਰ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਇੱਕ ਟਾਈਮ ਪੀਰੀਅਡ ਸੈੱਟ ਕੀਤਾ ਹੁੰਦਾ, ਅਤੇ ਸਾਡੀਆਂ ਰਿਮਾਈਂਡਰਸ ਆਪਣੇ ਆਪ ਹੀ ਸਿਸਟਮ ਦੇ ਵਿੱਚ ਸੈੱਟ ਹੁੰਦੀਆਂ ਨੇ ਵੀ ਅੱਜ ਦੇ ਦਿਨ ਇੰਨੀਆਂ ਕਲੀਨਿਕਾਂ ਇਹ ਏਰੀਏ 'ਚ ਨੇ, ਤਾਂ ਉਹ ਏਰੀਆ ਵਾਈਜ਼ ਆਪਾਂ ਦਿਨ ਡਿਵਾਈਡ ਕੀਤੇ ਹੋਏ ਹੈ ਜੀ। ਤੇ ਮਤਲਬ ਕਿ ਵੀ ਟਾਈਮ ਜਿਹੜਾ ਦਿੱਤਾ ਹੁੰਦਾ ਕਸਟਮਰ ਨੂੰ ਉਹ ਟਾਈਮ 'ਤੇ ਆਪਾਂ ਪਹੁੰਚਦੇ ਹਾਂ, ਕਿਉਂਕਿ ਸਮੇਂ ਦੀ ਪਾਬੰਦੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈਗੀ। ਹਰ ਇੱਕ ਦੇ ਆਪਣੇ ਹੋਰ ਵੀ ਕੰਮ ਨੇ ਜੀ, ਅਤੇ ਉਹ ਟਾਈਮ 'ਤੇ ਪਹੁੰਚਦੀਆਂ ਨੇ। ਜਿਹੜਾ ਟਾਈਮ ਪੀਰੀਅਡ ਵਿੰਡੋ ਦਿੱਤੀ ਹੁੰਦੀ ਉਹ ਵਿੰਡੋ ਦੇ ਵਿੱਚ ਕਲੀਨ ਕਰਕੇ ਦੁਬਾਰਾ ਆਪਣਾ ਨੈਕਸਟ ਜੋਬ 'ਤੇ ਮੂਵ ਹੁੰਦੀਆਂ ਨੇ ਜੀ ਕੁੜੀਆਂ।
0: ਸੋ ਇਹਦੇ ਵਿੱਚ ਕੈਮੀਕਲ ਕਲੀਨਿੰਗ ਕਿਹੜੀ ਚੀਜ਼ ਕਿੱਥੇ ਯੂਜ਼ ਕਰਨੀ ਆ, ਉਹ ਪ੍ਰੋਪਰ ਟ੍ਰੇਨਿੰਗ ਤੁਹਾਡੀ ਦਿੱਤੀ ਹੁੰਦੀ ਹੈ?
1: ਬਿਲਕੁਲ ਸਰ, ਸਾਡੀ ਕਿਸੇ ਨੂੰ ਵੀ ਜਦੋਂ ਆਪਾਂ ਹਾਇਰ ਕਰਦੇ ਹਾਂ, ਇੱਕ ਤਾਂ ਪ੍ਰੋਪਰ ਬੈਕਗਰਾਊਂਡ ਚੈੱਕ ਹੁੰਦਾ, ਫੁੱਲੀ ਇੰਸ਼ੋਰਡ ਹੈ ਸਾਡੇ ਇੰਪਲੋਈਜ਼, ਅਤੇ ਉਹਨਾਂ ਨੂੰ ਇਨ ਕਲਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਵੀ ਕਲੀਨਿੰਗ ਦੇ ਵਿੱਚ ਕਿਹੜਾ ਪ੍ਰੋਡਕਟ ਤੁਸੀਂ ਕਿੱਥੇ ਯੂਜ਼ ਕਰਨਾ ਹੈ, ਕਿਉਂਕਿ ਆਲ ਪਰਪਸ ਹਰ ਜਗ੍ਹਾ ਵੀ ਨਹੀਂ ਯੂਜ਼ ਹੁੰਦਾ ਜੀ।
0: ਰੈਂਟਲ ਪ੍ਰੋਪਰਟੀ ਹੁੰਦੀਆਂ ਨੇ, ਟੈਨੈਂਟ ਪ੍ਰੋਪਰਟੀ ਹੁੰਦੀਆਂ ਨੇ, ਤੇ ਜਾਂ ਫਿਰ ਬਹੁਤ ਸਾਰੇ ਰਿਐਲਟਰਾਂ ਨਾਲ ਜੁੜੇ ਹੋਏ ਹੋ, ਬਹੁਤ ਸਾਰੇ ਕੰਸਟਰਕਸ਼ਨ ਵਾਲਿਆਂ ਨਾਲ ਜੁੜੇ ਹੋਏ ਹੋ ਜਿਹੜੇ ਕਿ ਤੁਹਾਨੂੰ ਡੀਪ ਕਲੀਨਿੰਗ ਲਈ ਯੂਜ਼ ਕਰਦੇ ਨੇ। ਇਹਦੇ ਨਾਲ ਘਰ ਦੇ ਵਿੱਚ ਕੋਈ ਈਵੈਂਟ ਹੁੰਦਾ, ਕੋਈ ਵੀਕਐਂਡ ਦੇ ਉੱਤੇ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਬਿਫੋਰ ਪਹਿਲਾਂ ਵੀ ਮਹਿਮਾਨ ਆਉਣ ਤੋਂ ਪਹਿਲਾਂ ਤੁਸੀਂ ਚਾਹੁੰਦੇ ਹੋ ਕਿ ਭਾਈ ਕਿ ਫੈਮਿਲੀ ਮੈਂਬਰ ਸਿਰਫ ਡੈਕੋਰੇਸ਼ਨ ਫੂਡ ਵੱਲ ਧਿਆਨ ਦੇਣ, ਕਲੀਨਿੰਗ ਅਸੀਂ ਕਰ ਦਾਂਗੇ, ਪਾਰਟੀ ਇੰਜੋਏ ਕਰੋ, ਪਾਰਟੀ ਤੋਂ ਬਾਅਦ ਜੋ ਵੀ ਮੈਸ ਆ ਉਹ ਵੀ ਤੁਸੀਂ ਕਲੀਨ ਕਰ ਦਿਓ, ਤੇ ਜੰਕ ਵੀ ਤੁਸੀਂ ਰਿਮੂਵ ਕਰ ਦਿਓ।
1: ਜੰਕ ਵੀ ਰਿਮੂਵ ਕਰਦੇ ਹਾਂ ਜੀ, ਜੰਕ ਚਾਹੇ ਇਕੱਲਾ ਪਾਰਟੀਜ਼ ਦਾ ਹੀ ਨਹੀਂ ਜੀ, ਵੈਸੇ ਵੀ ਕਈ ਵਾਰ ਆਪਾਂ ਗਰਾਜ ਦੇ ਵਿੱਚ ਜਾਂ ਬੈਕਯਾਰਡ 'ਚ ਇਕੱਠਾ ਕਰਕੇ ਰੱਖ ਲੈਂਦੇ ਹਾਂ, ਜਾਂ ਕਹਿ ਲਓ ਵੀ ਜੰਕ ਨੂੰ ਸੁੱਟਣ ਦਾ ਟਾਈਮ ਹੀ ਨਹੀਂ ਮਿਲਦਾ, ਉਹ ਅਸੀਂ ਸਪੈਸ਼ਲੀ ਕਰ ਹੀ ਤਾਂ ਰਹੇ ਹਾਂ ਕਿ ਵੀ ਜ਼ਿਆਦਾਤਰ ਅਸੀਂ ਇਹ ਸਰਵਿਸ ਦਿੰਦੇ ਵੀ ਸਾਡੇ ਆਪਣੇ ਕਸਟਮਰਸ ਨੂੰ ਹੀ ਆ ਜਿਹੜੇ ਸਾਡੇ ਤੋਂ ਡੀਪ ਕਲੀਨਿੰਗ ਕਰਵਾਉਂਦੇ ਆ, ਵੀ ਜੇ ਤੁਸੀਂ ਘਰ ਕਲੀਨ ਕਰਾਇਆ ਤਾਂ ਹੁਣ ਤੁਸੀਂ ਜੰਕ ਵਾਲੇ ਕੋਈ ਵੱਖਰੇ ਬੁਲਾਵੋਂਗੇ ਜੀ, ਸਾਡੀ ਆਪਣੀ ਟੀਮ ਟਰੱਕ ਦੇ ਵਿੱਚ ਉਹਨਾਂ ਦਾ ਜੰਕ ਵੀ ਮੂਵ ਕਰ ਦਿੰਦੇ ਆ ਜੀ।
0: ਵੈਰੀ ਗੁੱਡ। ਸੋ ਦੋਸਤੋ ਤੁਸੀਂ ਬਾਈ ਜੀ ਇੱਕ ਉਹ ਕਰ ਦਿਓ, ਜੇ ਨਾ ਕੋਈ ਡੀਪ ਕਲੀਨਿੰਗ ਲਈ ਕਾਲ ਆਉਂਦੀ ਆ, ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ, ਰੈਂਟਲ ਪ੍ਰੋਪਰਟੀ ਆ, ਤੁਸੀਂ ਖੁਦ ਰਹਿਣਾ ਚਾਹੁੰਦੇ ਹੋ, ਜਾਂ ਰੈਗੂਲਰ ਕਲੀਨਿੰਗ ਲਈ ਇਹਨਾਂ ਨੂੰ ਹਾਇਰ ਕਰਨਾ ਚਾਹੁੰਦੇ ਹੋ, ਪੂਰੀ ਗੱਲਬਾਤ ਲਈ ਦਾ ਮੈਪਲ ਕਲੀਨਿੰਗ ਤੁਹਾਡੇ ਸੇਵਾ ਵਿੱਚ ਹਾਜ਼ਰ, ਨੰਬਰ 647-286-0077 647-286-0077 647-286-0077 647-286-0077 'ਤੇ ਗੱਲਬਾਤ ਕੀਤੀ ਜਾ ਸਕਦੀ ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ ਵੱਲੋਂ। ਤੁਸੀਂ ਫਰਨੀਚਰ ਬਾਏ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ 6685 ਟੌਮਕਨ ਰੋਡ 'ਤੇ, ਜੋ ਕਿ ਡੈਰੀ ਐਂਡ ਟੌਮਕਨ ਦੀ ਮੇਜਰ ਇੰਟਰਸੈਕਸ਼ਨ ਆ, ਤੇ ਆਓ ਸੁਣੀਏ ਬਾਈ ਸੁੱਖ ਜੀ ਦਾ ਸੁਨੇਹਾ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਅਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਅਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਅਤੇ ਸਿਲਵਰ ਦੋਨੇ ਮਿਲਣਗੇ, ਅਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੌਪ, ਸੋ ਰੀਅਲ ਮਾਰਬਲ ਦਾ ਟੇਬਲ, ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਬਹੁਤ ਬਹੁਤ ਧੰਨਵਾਦ ਜੀ। ਸੋ ਜੁੜੇ ਹਾਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਅਤੇ ਆਓ ਇੱਕ ਤੁਹਾਡਾ ਫਰਮਾਇਸ਼ੀ ਗੀਤ ਟਿਊਨ ਕਰੀਏ।

0: ਮਾਨ ਸਾਹਿਬ, ਤੁਸੀਂ ਵੀ ਸਾਨੂੰ ਆਪਣਾ ਬਲਾਇੰਡਸ ਬਾਰੇ ਦੱਸੋ, ਮੂਜ਼ ਬਲਾਇੰਡ ਦੀ ਚਰਚਾ, ਕਿਉਂਕਿ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਪੂਰੇ ਛਾਏ ਹੋਏ ਹੋ, ਕਿਉਂਕਿ ਬਲਾਇੰਡਸ ਜਦੋਂ ਨਾ ਸਾਨੂੰ ਪਤਾ ਲੱਗੇ ਕਿ ਯਾਰ ਬ੍ਰੈਂਪਟਨ ਦਾ ਸਾਡਾ ਆਪਦਾ ਬੰਦਾ, ਅਤੇ ਪਹਿਲਾਂ ਸਾਡੇ ਘਰ ਸਟੈਪ ਕੀ ਨੇ, ਇਹਦੇ ਸਟੈਪ ਸਮਝਾਓ। ਪਹਿਲਾਂ ਤੁਸੀਂ ਐਡਵਰਟੀਜ਼ ਕੀਤਾ, ਤੁਹਾਨੂੰ ਕਾਲ ਆਉਂਦੀ ਹੈ ਨੰਬਰ ਇੱਕ,
1: ਹਾਂਜੀ ਹਾਂ,
0: ਫਿਰ ਉਹਦੇ ਨਾਲ ਜੇ ਹੁਣ ਤੁਹਾਨੂੰ ਕੋਈ ਰਾਈਟ ਨਾਓ ਕਾਲ ਕਰਦਾ, ਅਤੇ ਅਸੀਂ ਜੀ ਬਵੇਡ, ਅਸੀਂ ਬ੍ਰੈਂਪਟਨ ਵੈਸਟ 'ਚ ਬੋਲ ਰਹੇ ਹਾਂ, ਸੋ ਕਿੰਨੇ ਕੁ ਦਿਨਾਂ ਬਾਅਦ ਤੁਸੀਂ ਵੇਟ ਕਰਦੇ ਹੋ, ਕਿਵੇਂ ਵਿੰਡੋ ਮੇਅਰ ਕਰਦੇ ਹੋ, ਕਿਵੇਂ ਕਲਰ ਸਿਲੈਕਟ ਹੁੰਦਾ, ਪੂਰੇ ਸਟੈਪ ਕੀ ਨੇ?
1: ਓਕੇ ਜੀ, ਪਹਿਲਾ ਸਟੈਪ ਇਹ ਹੁੰਦਾ ਕਿ ਜਿੱਦਾਂ ਜ਼ਿਆਦਾਤਰ ਆਪਣਾ ਕੰਮ ਜਿਵੇਂ ਰੈਫਰੈਂਸ 'ਤੇ ਚੱਲਦਾ, ਫਿਰ ਐਡਵਰਟੀਜ਼ਮੈਂਟ 'ਚ ਆ ਗਿਆ ਰੇਡੀਓ, ਜਿਹਦੇ 'ਚ ਰੇਡੀਓ ਪਲੱਸ ਆਪਣੀ ਸੋਸ਼ਲ ਮੀਡੀਆ ਆ ਗਈ, ਤਾਂ ਆਪਾਂ ਨੂੰ ਕਸਟਮਰ ਕਾਲ ਕਰਦਾ ਜੀ, ਅਤੇ ਉਹ ਅਸੀਂ ਟਰਾਈ ਕਰਦੇ ਹੁੰਦੇ ਓਵਰ ਦਾ ਕਾਲ, ਉਹਨੂੰ ਇੱਕ ਥੋੜ੍ਹਾ ਜਿਹਾ ਇੰਟਰੋਡਕਸ਼ਨ ਦੇ ਦਿੰਦੇ ਹਾਂ ਵੀ ਕੀ ਪ੍ਰੋਡਕਟ ਹੈ ਇਹ, ਘਰ ਦੇ ਵਿੱਚ ਕਰੰਟ ਉਹਨਾਂ ਦੇ ਕੀ ਲੱਗਿਆ।
0: ਇੱਕ ਵਾਰੀ ਫੋਨ ਦੇ ਉੱਤੇ ਪਤਾ ਲੱਗ ਜਾਂਦੀ?
1: ਹਾਂਜੀ, ਮੈਂ ਤੁਹਾਨੂੰ ਉਹ ਸਾਰਾ ਕੁਝ ਦੱਸਦਾ
0: ਜੀ
1: ਕਿ ਘਰ ਦੇ ਵਿੱਚ ਉਹਨਾਂ ਦੇ ਕਰੰਟ ਕੀ ਲੱਗਿਆ ਹੋਇਆ, ਉਹਦੇ ਨਾਲ ਕੰਪੈਰੀਜ਼ਨ ਕਰਕੇ ਕੀ ਚੇਂਜਿਸ ਉਹਨਾਂ ਨੂੰ ਦੇਖਣ ਨੂੰ ਮਿਲਣਗੇ, ਅਤੇ ਪ੍ਰੋਸੈਸ ਕੀ ਹੁੰਦਾ ਇਹਦੇ ਇੰਸਟਾਲੇਸ਼ਨ ਦਾ, ਅਤੇ ਇੱਕ ਉਹਨਾਂ ਤੋਂ ਜਿੰਨੀ ਕੁ ਇਨਫੋਰਮੇਸ਼ਨ ਕਸਟਮਰ ਜਾਂ ਭਰਾ ਭੈਣ ਭਰਾ ਆਪਾਂ ਨੂੰ ਦੇ ਸਕਦੇ ਓਵਰ ਦਾ ਕਾਲ ਕਿ ਜੀ ਸਾਡੇ ਇੰਨੀਆਂ ਵਿੰਡੋਜ਼ ਨੇ ਜਾਂ ਸਾਡਾ ਇੰਨਾ ਇਹ ਘਰ ਆ, ਇੰਨੇ ਰੂਮ ਨੇ, ਇੰਨੀਆਂ ਵਿੰਡੋਜ਼ ਨੇ, ਉਹਦੇ ਅਕੋਰਡਿੰਗ ਆਪਾਂ ਇੱਕ ਅਪਰੋਕਸੀਮੇਟ ਪ੍ਰਾਈਸ 'ਚ ਆਪਾਂ ਕਸਟਮਰ ਨੂੰ ਦੱਸਦੇ ਨੇ, ਕਿਉਂਕਿ ਇੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਕਿ ਇਹ ਕੰਮ ਕਿੰਨੇ 'ਚ ਹੋ ਸਕਦਾ, ਅਤੇ ਫਿਰ ਉਹ ਭੈਣ ਭਰਾ ਨਾਲ ਆਪਾਂ ਜੀ ਟਾਈਮ ਸੈੱਟ ਕਰਦੇ ਹਾਂ, ਉਹ ਆਪਾਂ ਨੂੰ ਐਡਰੈਸ ਦੱਸਦੇ ਆ, ਆਪਾਂ ਟਾਈਮ ਸੈੱਟ ਕਰਦੇ ਹਾਂ, ਇਹ ਜਿਹੜਾ ਟਾਈਮ ਸੈੱਟ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਸੇਮ ਡੇ ਜਾਂ ਵੱਧ ਤੋਂ ਵੱਧ ਨੈਕਸਟ ਡੇ, ਅੰਟਿਲ ਐਂਡ ਅਨਲੈਸ ਆਪਾਂ ਨੂੰ ਭੈਣ ਭਰਾ ਕਹਿਣ ਕਿ ਜੀ ਅਸੀਂ ਤਾਂ ਆਹ ਦਿਨ ਨੂੰ ਫ੍ਰੀ ਹਾਂ, ਤੁਸੀਂ ਇੰਨੇ ਵਜੇ ਆਓ, ਤਾਂ ਉਹ ਅਲੱਗ ਅਪੁਆਇੰਟਮੈਂਟ ਦੀ ਗੱਲ ਹੋ ਜਾਂਦੀ ਆ। ਅਦਰਵਾਈਜ਼ ਅਸੀਂ ਟਰਾਈ ਕਰਦੇ ਹਾਂ ਕਿ ਸੇਮ ਡੇ ਆਪਾਂ ਜਾਈਏ ਅਤੇ ਆਪਾਂ ਮੈਜਰਮੈਂਟ ਕਰਕੇ ਪ੍ਰਾਈਸ ਕੋਟ ਦਈਏ, ਅਦਰਵਾਈਜ਼ ਵਸਟ ਕੇਸ ਆਪਾਂ ਨੈਕਸਟ ਡੇ ਜਾਵਾਂਗੇ, ਮੈਂ ਜਾਵਾਂ ਜਾਂ ਆਪਣੀ ਟੀਮ 'ਚੋਂ ਕੋਈ ਹੋਰ ਲੜਕਾ ਜਾਵੇ, ਉਹ ਮੈਜਰਮੈਂਟ ਕਰਕੇ ਇੱਕ ਪ੍ਰਾਈਸ ਕੋਟ ਕਸਟਮਰ ਨੂੰ ਦਿੰਦਾ ਜੀ, ਅਤੇ ਉਹ ਜਿਹੜਾ ਪ੍ਰਾਈਸ ਕੋਟ ਹੁੰਦਾ ਉਹ ਰੱਬ ਦੀ ਕਿਰਪਾ ਨਾਲ ਜੀ, ਜਿਵੇਂ ਆਪਾਂ ਐਕਸਪੀਰੀਅੰਸ ਕਰਿਆ ਅੱਜ ਤੱਕ ਕੰਮ ਕਰਿਆ, ਐਕਸਪੀਰੀਅੰਸ ਆਪਾਂ ਨੇ ਗੇਨ ਕਰਿਆ, ਤਾਂ ਜੋ ਆਪਾਂ ਓਵਰ ਦਾ ਕਾਲ ਇੱਕ ਅਪਰੋਕਸੀਮੇਟ ਦਿੱਤਾ ਹੁੰਦਾ, ਤਾਂ ਉਹਦੇ 'ਚੋਂ ਕਹਿ ਲਓ 5-10% ਇੱਧਰ ਉੱਧਰ ਹੋ ਸਕਦਾ, ਜ਼ਿਆਦਾ ਕੋਈ ਫਰਕ ਨਹੀਂ ਪੈਂਦਾ, 10% ਵੀ ਮੈਂ ਜ਼ਿਆਦਾ ਹੀ ਕਹਿਤਾ ਜੀ, 5% ਇੱਧਰ ਉੱਧਰ ਹੋ ਸਕਦਾ,
0: ਸਾਈਜ਼ ਹੀ ਬੜਾ ਵੱਖਰਾ ਹੋ।
1: ਹਾਂਜੀ ਹਾਂ, ਕਈ ਵਾਰੀ ਚਲੋ ਕਸਟਮਰ ਦੇ ਵਿੰਡੋਜ਼ ਨੂੰ ਕਾਊਂਟ ਕਰਨ ਦਾ ਤਰੀਕਾ ਹੋਰ ਹੁੰਦਾ, ਹਾਂਜੀ ਹਾਂ, ਅਤੇ ਫਿਰ ਆਪਾਂ ਉੱਥੇ ਜਾਂਦੇ ਹਾਂ, ਮੈਜਰਮੈਂਟਸ ਕਰਦੇ ਹਾਂ, ਔਨ ਦਾ ਸਪੋਟ ਆਪਾਂ ਪ੍ਰਾਈਸ ਕੋਟ ਦਿੰਦੇ ਹਾਂ।
0: ਅੱਛਾ, ਔਨ ਦਾ ਸਪੋਟ ਹੀ?
1: ਔਨ ਦਾ ਸਪੋਟ, ਬਿਲਕੁਲ ਜੀ ਬਿਲਕੁਲ, ਅਤੇ ਨਾਲ ਜੋ ਆਪਣੀ ਟੀਮ 'ਚ ਮੈਂ ਜਾਵਾਂ ਜਾਂ ਆਪਣਾ ਕੋਈ ਵੀ ਮੈਂਬਰ ਜਾਂਦਾ ਜੀ, ਉਹਨਾਂ ਕੋਲ ਇੱਕ ਆਪਣਾ ਕੈਟਲੋਗ ਬੁੱਕ ਹੁੰਦੀ ਆ, ਅਤੇ ਉਹਦੇ ਨਾਲ ਆਪਾਂ ਕਲਰ ਆਪਸ਼ਨਸ ਅਤੇ ਫੈਬਰਿਕ ਆਪਸ਼ਨਸ ਆਪਾਂ ਭੈਣ ਭਰਾਵਾਂ ਨੂੰ ਦਿਖਾਉਂਦੇ ਹਾਂ, ਉਹ ਮੈਚ ਕਰਕੇ ਆਪਣੇ ਫਲੋਰਿੰਗ ਦੇ ਨਾਲ, ਪੇਂਟ ਨਾਲ, ਫਰਨੀਚਰ ਨਾਲ, ਕਿਚਨ ਕੈਬਿਨਟਸ ਦੇ ਨਾਲ, ਜੋ ਵੀ ਉਹਨਾਂ ਨੇ ਮੈਚ ਕਰਨਾ ਜਾਂ ਉਹਨਾਂ ਨੂੰ ਸੋਹਣਾ ਕਲਰ ਚੂਜ਼ ਕਰਦੇ ਨੇ, ਉਹ ਕਲਰ ਚੂਜ਼ ਕਰ ਲੈਂਦੇ ਆ, ਸ਼ਾਰਟਲਿਸਟ ਕਰ ਲੈਂਦੇ ਆ, ਫਿਰ ਆਪਾਂ ਉਹਨਾਂ ਨੂੰ ਇਹ ਵੀ ਆਪਸ਼ਨ ਦਿੰਦੇ ਹਾਂ, ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ, ਇਹ ਨਹੀਂ ਹੈਗਾ ਕਿ ਤੁਸੀਂ ਇੱਕ ਕਲਰ ਚੂਜ਼ ਕਰ ਲਏ, ਤੁਸੀਂ ਸਾਰੇ ਭਰ ਦੇ ਉਸਦੇ ਲਵਾਉਣੇ ਆ, ਤੁਸੀਂ ਫਰੀ ਆਫ ਕੋਸਟ ਮਿਕਸ ਐਂਡ ਮੈਚ ਕਰੋ, ਤੁਸੀਂ ਕਹਿਣਾ ਜੀ ਬੱਚਿਆਂ ਨੂੰ ਆਹ ਰੰਗ ਸੋਹਣਾ ਲੱਗਦਾ, ਓਕੇ ਜੇ ਆਹ ਰੰਗ ਦੇ ਪਰਦੇ ਬਣਵਾ ਦੇਵਾਂਗੇ, ਆਪਣੇ ਲਿਵਿੰਗ ਰੂਮ ਦੇ ਵਿੱਚ, ਕਿਚਨ ਕੈਬਿਨਟਸ ਦੇ ਵਿੱਚ, ਸੋਰੀ ਕਿਚਨ ਦੇ ਵਿੱਚ ਆਹ ਆਪਣੇ ਕੈਬਿਨਟਸ ਨੇ ਉਹਨਾਂ ਨਾਲ ਮੈਚ ਕਰ ਲਓ, ਲਿਵਿੰਗ ਰੂਮ ਦੇ ਵਿੱਚ ਆਪਣਾ ਆਹ ਫਰਨੀਚਰ ਆ, ਫੈਮਿਲੀ ਰੂਮ ਦੇ ਵਿੱਚ ਆਪਣਾ ਆਹ ਫਰਨੀਚਰ ਆ, ਉਹਨਾਂ ਨਾਲ ਮੈਚ ਕਰ ਲਓ, ਪਲੱਸ ਬਲੈਕਆਊਟ ਅਤੇ ਨੋਨ ਬਲੈਕਆਊਟ ਵੀ ਤੁਸੀਂ ਮਿਕਸ ਐਂਡ ਮੈਚ ਕਰ ਸਕਦੇ ਹੋ ਜੀ।
0: ਜੀ,
1: ਅਤੇ ਫਿਰ ਕਸਟਮਰ ਨਾਲ ਚਲੋ ਆਪਾਂ ਜਦੋਂ ਡੀਲ ਹੁੰਦੀ ਹੈ ਜੀ, ਉਹ ਆਪਾਂ ਨੂੰ ਆਰਡਰ ਪਲੇਸ ਕਰਦੇ ਆ, ਅਤੇ ਵਿਦ ਇਨ ਆਪਾਂ ਮੈਕਸੀਮਮ 7 ਡੇਜ਼ ਦਾ ਆਪਾਂ ਟਾਈਮ ਲੈਂਦੇ ਹਾਂ ਜੀ, ਅਨਲੈਸ ਤੁਹਾਡੀ ਜੇ ਇੱਕ ਸਪੈਸ਼ਲ ਰਿਕੁਐਸਟ ਆ, ਤੁਹਾਡੇ ਘਰ ਕੋਈ ਪਾਠ ਆ, ਕੋਈ ਫੰਕਸ਼ਨ ਆ, ਕੋਈ ਵਿਆਹ, ਕੋਈ ਸ਼ਾਦੀ ਆ, ਤਾਂ ਆਪਾਂ ਆਰਡਰ ਰਸ਼ ਵੀ ਕਰ ਦਿੰਦੇ ਹੁੰਦੇ, ਬਟ ਮੈਕਸੀਮਮ ਆਪਾਂ 7 ਦਿਨਾਂ ਦੇ ਵਿੱਚ ਜਿਹੜਾ ਆਰਡਰ ਆ ਉਹ ਘਰੇ ਇੰਸਟਾਲ ਕਰ ਦਿੰਦੇ
0: ਪ੍ਰੋਡਕਸ਼ਨ ਤੇ ਚਲੇ ਜਾਂਦਾ ਆਰਡਰ।
1: ਬਿਲਕੁਲ ਜੀ ਬਿਲਕੁਲ,
0: ਤੇ ਬਣ ਕੇ ਤੇ ਵਿਦ ਇਨ 7 ਡੇਜ਼ ਇੰਸਟਾਲ ਹੋ ਜਾਂਦਾ।
1: ਬਿਲਕੁਲ ਜੀ,
0: ਕੋਈ ਅੱਜ 30 ਤਰੀਕ ਹੋਈ ਆ,
1: ਹਾਂਜੀ,
0: ਅੱਜ ਕੋਈ ਕਾਲ ਕਰੂਗਾ, ਸੋ ਡਿਪੈਂਡ ਪਾਉਣ ਤੁਸੀਂ ਅੱਜ ਕਿਹੜੇ ਆਫਟਰ ਰੇਡੀਓ ਕਿਹੜੇ ਐਡਰੈਸ 'ਤੇ ਆ ਨਾ, ਤੁਸੀਂ ਜਾਂ ਸ਼ਾਮ ਨੂੰ ਜਾਂ ਕੱਲ੍ਹ ਨੂੰ ਤੁਸੀਂ ਮੈਜ਼ਰਮੈਂਟ ਕਰਨ ਪਹੁੰਚੋਗੇ, ਮੈਜ਼ਰ ਕਰਕੇ ਮੌਕੇ 'ਤੇ ਕੋਟੇਸ਼ਨ ਦਿਓਗੇ,
1: ਹਾਂਜੀ,
0: ਮੌਕੇ 'ਤੇ ਪਰਿਵਾਰਾਂ ਨੇ ਕਲਰ ਚੋਇਸ ਸਿਲੈਕਟ ਕਰ ਲੈਣੀ ਆ ਕਿ ਓਕੇ ਜੀ ਆਹ ਕਲਰ, ਆਹ ਕਲਰ ਅਸੀਂ ਇਹ ਲਵਾਉਣਾ, ਨਾਲ ਦੇ ਨਾਲ ਸੇਮ ਡੇ ਤੁਸੀਂ ਆਰਡਰ 'ਤੇ ਚਾੜ ਦੇਣਾ ਉਹ ਪ੍ਰੋਡਕਸ਼ਨ 'ਤੇ ਜਾਂ ਨੈਕਸਟ ਡੇ, ਅਤੇ ਵਿਦ ਇਨ 7 ਡੇ ਇੰਸਟਾਲ ਹੋ ਜਾਣਾ, ਯਾਨੀ ਕਿ ਸਪਤੰਬਰ ਦੇ 6-7 ਤੱਕ ਇੰਸਟਾਲੇਸ਼ਨ ਹੋ।
1: ਬਿਲਕੁਲ, ਜਿਹੜਾ ਆਰਡਰ ਸਿਸਟਮ ਦੇ ਵਿੱਚ ਇੰਟਰ ਸੇਮ ਡੇ ਹੋ ਜਾਏਗਾ, ਮੈਂ ਚਾਹੇ ਸ਼ਾਮ ਨੂੰ 8 ਵਜੇ ਮੈਜ਼ਰਮੈਂਟਸ ਕਰਕੇ ਕੋਟੇਸ਼ਨ ਦੇ ਕੇ ਆਪਣਾ ਆਰਡਰ ਫਾਈਨਲ ਕਰਕੇ ਆ ਰਿਹਾ, ਸੇਮ ਡੇ ਐਂਟਰ ਹੋ ਜਾਂਦਾ,
0: ਬਹੁਤ ਵਧੀਆ ਸਰਵਿਸ,
1: ਤੇ ਨੈਕਸਟ ਡੇ ਆ ਜਿਹੜਾ ਆਪਣਾ ਪ੍ਰੋਡਕਸ਼ਨ ਉਹ ਸਟਾਰਟ ਹੋ ਜਾਂਦੀ ਹੈ।
0: ਬਹੁਤ ਵਧੀਆ ਸਰਵਿਸ, ਤੇ ਦੋਸਤੋ ਜੇ ਤੁਸੀਂ ਇਹ ਮੂਜ਼ ਬਲਾਇੰਡ ਤੇ ਕੰਮ ਕਰਨ ਦਾ ਤਰੀਕਾ ਬੜਾ ਸਿੰਪਲ ਸਿੱਧਾ ਸਾਦਾ, ਤੁਸੀਂ ਘਰ ਦੇ ਵਿੱਚ ਪਰਦੇ ਲਵਾਉਣੇ ਆ, ਜੈਬਰਾ ਬਲਾਇੰਡ, ਰੋਲਰ ਸ਼ੇਡ ਬਲਾਇੰਡ ਲਵਾਉਣੇ ਆ, ਇਹ ਤੇ ਤੁਹਾਨੂੰ ਮੂਜ਼ ਬਲਾਇੰਡ ਆਫਰ ਕਰ ਰਹੇ ਨੇ 50% ਆਫ, ਸੋ 50% ਯਾਨੀ ਕਿ 5000 ਵਾਲਾ ਕੰਮ ਜਿੱਥੇ ਤੁਹਾਡਾ 2500 ਦੇ ਵਿੱਚ ਹੋਊਗਾ, 2500 ਵਾਲਾ 1200 1250 ਦੇ ਵਿੱਚ ਕੰਮ ਹੋਊਗਾ, ਉੱਥੇ ਹੀ ਤੁਹਾਨੂੰ 5 ਸਾਲ ਦੀ ਵਾਰੰਟੀ ਦਿੱਤੀ ਜਾਵੇ।

ਫ੍ਰੀ ਅਪਗ੍ਰੇਡ ਰਿਮੋਟ ਨਾਲ ਕਰਨਗੇ ਤੇ ਇੱਕ ਟੈਲੀਵਿਜ਼ਨ ਵੀ ਤੁਹਾਨੂੰ ਗਿਫਟ 'ਚ ਦੇਣਗੇ। ਨੰਬਰ 647-399-4646 647-399-4646 647-399-4646 647-389-4646 647-399-4646 647-399-4646 ਕਹਿੰਦੇ ਕਾਲ ਕਰ ਲਓ, ਲਾਂਭਾ ਨਹੀਂ ਆਉਣ ਦਿੰਦੇ।

0: ਫਸਲ ਲੈਂਡ ਚੁੱਕੀ ਹੈ ਕਟਾਰੀਆ ਟੂਰਸ ਐਂਡ ਟਰੈਵਲ ਤੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ ਜੀ?
1: ਜੀ ਸਤਿ ਸ਼੍ਰੀ ਅਕਾਲ ਭੈਰੀ ਭਾਜੀ ਐਂਡ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸੋ ਜੀ, ਪਰਿਵਾਰਾਂ ਤੱਕ ਸਾਂਝਾ ਕਰੋ ਕੀ ਨੇ ਜੀ ਅੱਜ ਦੀਆਂ ਡੀਲਸ ਆਫ ਦਾ ਡੇ, ਏਅਰ ਟਿਕਟਾਂ ਦੇ ਪ੍ਰਾਈਸ ਕੀ ਨੇ ਜੀ?
1: ਬਿਲਕੁਲ ਜੀ, ਡੀਲ ਆਫ ਦਾ ਡੇਸ ਜਿਵੇਂ ਕਹਿ ਲਓ ਵੀ ਆਲਵੇਜ਼ ਲੈ ਕੇ ਆਉਂਦੇ ਰਹਿੰਦੇ। ਕੱਲ 5 ਤਰੀਕ ਵੀ ਅਨਾਊਂਸ ਕੀਤੀ, 5 ਸੋਲਡ ਆਊਟ ਹੋ ਗਈ ਹੈ ਜੀ। 8, 11 ਤੇ 13 ਡੇਟਾਂ ਤੇ ਸਪਤੰਬਰ ਦੇ ਮਹੀਨੇ ਵਿੱਚ, ਵੈਸੇ 1100 ਦੀ ਟਿਕਟ ਆ, ਤੁਹਾਨੂੰ $999 ਦੀ ਦਿੱਤੀ ਜਾ ਰਹੀ ਹੈ, ਜਿਹੜੀ ਕਿ ਦੋ ਬੈਗਾਂ ਦੇ ਨਾਲ, ਬਿਲਕੁਲ ਦੋ ਬੈਗਾਂ ਦੇ ਨਾਲ ਵਨ ਵੇ ਟਿਕਟ $999 ਚ ਦਿੱਤੀ ਜਾ ਰਹੀ, ਜਿਹੜੀ 1100 ਦੇ ਅਰੇਂਜ ਹੈਗੀਆਂ ਟਿਕਟਾਂ। ਪਰ ਉਹਦੇ ਵਿੱਚ ਕੁਛ ਸੀਟਾਂ ਲਿਮਿਟਡ ਹੀ ਹੈਗੀਆਂ ਜੀ, ਕਿਉਂਕਿ ਕੱਲ ਦੀਆਂ 2 ਡੇਟਾਂ ਵਿਕ ਚੁੱਕੀਆਂ ਤੇ ਹੁਣ 3 ਡੇਟਾਂ ਹੀ ਰਹਿ ਗਈਆਂ ਹੈਗੀਆਂ। ਸੋ ਮੇਕ ਸ਼ੋਰ ਕਰ ਲਿਓ, ਫਸਟ ਕਮ ਫਸਟ ਸਰਵ ਵੀ ਹੈ, ਜਿਹੜਾ ਆ ਜੂਗਾ ਲੈ ਜੂਗਾ, ਕਿਉਂਕਿ ਬਾਅਦ ਦੇ ਵਿੱਚ ਕਈ ਵਾਰ ਹੁੰਦਾ ਜੀ ਅਸੀਂ ਤੁਹਾਡੀ ਐਡ ਸੁਣੀ ਸੀ, ਫਿਰ ਮੁਸ਼ਕਿਲ ਹੋ ਜਾਂਦੀ ਹੈ ਕਈ ਵਾਰ ਅਰੇਂਜ ਕਰਨਾ। ਸੋ ਇਸ ਤੋਂ ਬਾਅਦ ਜੀ, ਜੇ ਕਿਸੇ ਨੇ ਅੰਮ੍ਰਿਤਸਰ ਦੀ ਲੈਣੀ ਆ, ਉਹ 1290 ਤੋਂ ਲੈ ਕੇ $1390 ਤੱਕ ਸਾਡੇ ਕੋਲ 1 ਟਿਕਟ ਪਈ ਹੈ ਜੀ। ਤੇ ਬਾਕੀ ਜਿਹੜੀਆਂ ਇਹ ਟਿਕਟਾਂ 999 ਵਾਲੀਆਂ, ਸਿਰਫ 8, 11 ਤੇ 13, ਉਸ ਤੋਂ ਬਾਅਦ ਜੇ ਕਿਸੇ ਨੇ ਲੈਣੀ ਹੈ, ਉਹ $1090 ਦੀ ਟਿਕਟ ਹੈ ਜੀ 1 ਵੇ। ਤੇ ਸਾਰਾ ਸਾਲ ਸਾਡੇ ਕੋਲ ਪਈਆਂ ਜੀ, ਜਦੋਂ ਮਰਜ਼ੀ ਡੇਟਾਂ ਲੈ ਲਓ, ਸਾਡੇ ਕੋਲ ਬਹੁਤ 24 ਅਕਤੂਬਰ ਤੱਕ ਡੇਟਾਂ ਪਈਆਂ ਹੈਗੀਆਂ ਜੀ, 1 ਵੇ ਦਿੱਲੀ ਦੀਆਂ, ਤੇ ਅੰਮ੍ਰਿਤਸਰ ਦੀਆਂ ਵੀ ਸਾਡੇ ਕੋਲ ਦਸੰਬਰ ਤੱਕ ਪਈਆਂ ਹੈਗੀਆਂ ਜੀ। ਵੱਖਰੇ ਡੇਟਾਂ ਦੇ ਉੱਤੇ ਰੇਟ ਹੈ ਜੀ, ਸੋ ਜਿਹੜੀ ਮਰਜ਼ੀ ਡੇਟ ਤੁਸੀਂ ਚੂਜ਼ ਕਰ ਸਕਦੇ ਹੋ। ਤੇ ਬਾਕੀ ਰਹਿ ਗਈ ਗੱਲ ਹਰੀ ਸਾਹਿਬ ਰਿਟਰਨ ਫੇਅਰ ਦੀ, ਇਹ ਗੱਲ ਜੇ ਦਿੱਲੀ ਦਾ ਵੇਖੀਏ, $1699 ਤੋਂ ਲੈ ਕੇ $1899 ਤੱਕ ਸਾਡੇ ਕੋਲ ਰਿਟਰਨ ਟਿਕਟਾਂ ਹੈਗੀਆਂ ਜੀ, ਜਿਹੜੀਆਂ ਕਿ ਆਪਾਂ ਦਿੱਲੀ ਦੀਆਂ ਕਰ ਸਕਦੇ ਹੈਗੀਆਂ। ਇਹ ਮੇਕ ਸ਼ੋਰ ਅਸੀਂ ਇਹ ਗਰੁੱਪ ਵਾਲੀਆਂ ਟਿਕਟਾਂ ਹੁੰਦੀਆਂ ਜਾਂ ਫਿਕਸ ਪ੍ਰਾਈਸ ਹੁੰਦੇ ਆ, ਫਿਕਸ ਡਿਪਾਰਚਰ ਹੁੰਦੇ ਆ, ਇਹ ਜ਼ਰੂਰ ਆਪਣੇ ਏਜੰਟ ਤੋਂ ਪੁੱਛ ਲਿਆ ਕਰੋ, ਕਿਉਂਕਿ ਅੱਜ ਕੱਲ੍ਹ ਟਿਕਟਾਂ ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੁੰਦੀਆਂ। ਸੋ ਇਹ ਮੇਕ ਸ਼ੋਰ ਕਰਕੇ ਜ਼ਰੂਰ ਲਿਆ ਕਰੋ। ਤੇ ਕਈ ਵਾਰ ਜੇ ਤਾਂ ਬੰਦੇ ਨੇ ਫਾਈਨਲ ਆ ਵੀ ਮੈਂ ਜਾਣੀ ਇਸ ਡੇਟ ਤੇ ਆਉਣਾ ਹੀ ਆ, ਫਿਰ ਜ਼ਰੂਰੀ ਹੈ ਜੀ ਇਹ ਲੈ ਸਕਦੇ ਹੋ, ਨਹੀਂ ਤਾਂ ਫਿਰ ਤੁਹਾਨੂੰ ਦੂਸਰੀ ਰੈਗੂਲਰ ਟਿਕਟ ਲਾਓ ਜਿਹੜੀ ਕਿ ਚੇਂਜੇਬਲ ਹੋਵੇ, ਰਿਫੰਡੇਬਲ ਹੋਵੇ। ਸੋ ਆਲਵੇਜ਼ ਤੁਹਾਨੂੰ ਚੰਗੀਆਂ ਗੱਲਾਂ ਅਸੀਂ ਇੰਟਰੋਡਿਊਸ ਕਰਾਈ ਦੀਆਂ ਕਿ ਤੁਹਾਡੀ ਇਹ ਚੀਜ਼ਾਂ ਪੁੱਛਣੀਆਂ ਜ਼ਰੂਰੀ ਹੋ ਜਾਣ, ਕਿਉਂਕਿ ਕੱਲ੍ਹ ਨੂੰ ਆਪਾਂ ਇਹ ਜ਼ਰੂਰ ਕਹਿ ਦਿੰਦੇ ਜੀ $100 ਸਸਤੀ ਹੈ ਜਾਂ $200 ਸਸਤੀ ਹੈ, ਉਹ ਫਿਕਸ ਪ੍ਰਾਈਜ਼ ਹੁੰਦੇ ਆ ਜੀ, ਤਾਂ ਕਰਕੇ ਕਹੀਦਾ। ਤੇ ਜੇ $200 ਮਹਿੰਗੀ ਦੇ ਕੇ ਜੇ ਤੁਹਾਨੂੰ ਡਾਊਟ ਹੈਗਾ ਵਾ ਵੀ ਤੁਸੀਂ ਚੇਂਜ ਕਰਾਉਣੀ ਹੈ ਜਾਂ ਰਿਫੰਡ ਕਰਾਉਣੀ ਹੈ, ਤੇ ਉਹ ਵੀ ਲੈ ਸਕਦੇ ਹੋ। ਤੇ ਇਹ ਚੀਜ਼ਾਂ ਲਈ ਤੁਹਾਨੂੰ ਪਤਾ ਕਟਾਰੀਆ ਟਰੈਵਲ ਸਭ ਤੋਂ ਦਿਨ ਦੋਨੇ ਆਫਿਸ ਖੋਲ ਕੇ ਰੱਖਦਾ ਜੀ, ਸਵੇਰੇ 9:30 ਤੋਂ ਲੈ ਕੇ 7 ਤੱਕ ਮੇਰੇ ਦੋਨੇ ਆਫਿਸ, ਡੈਰੀ ਐਂਡ ਏਅਰਪੋਰਟ ਦਾ ਕਾਰਨਰ ਜਿਹੜਾ ਕਿ 2883 ਡੈਰੀ ਰੋਡ ਈਸਟ, ਬਿਲਕੁਲ ਡੈਰੀ ਐਂਡ ਏਅਰਪੋਰਟ ਦੇ ਕਾਰਨਰ ਵਾਲੇ ਪਲਾਜੇ ਦੇ ਵਿੱਚ ਹੈ ਜੀ, ਮਾਲਟਨ ਦੇ ਵਿੱਚ। ਤੇ ਦੂਸਰਾ ਆਫਿਸ ਬ੍ਰਾਂਪਟਨ ਦੇ ਵਿੱਚ, ਗੌਰ ਐਂਡ ਅਬਨੇਜ਼ਰ 4550 ਅਬਨੇਜ਼ਰ ਰੋਡ, ਜਿਹੜਾ ਕਿ ICIC ਬੈਂਕ ਵਾਲੇ ਪਲਾਜੇ ਦੇ ਵਿੱਚ ਹੈਗਾ ਜੀ। 905-678-1200 ਹੋਰ ਸ਼ਹਿਰਾਂ ਚ ਜਾਣਾ, ਸਾਡੇ ਕੋਲ ਬੈਸਟ ਰੇਟ ਹੁੰਦੇ ਆ ਹਰੀ ਸਾਹਿਬ, ਇਹ ਚੀਜ਼ਾਂ ਲਈ ਵੀ ਤੁਸੀਂ ਸਾਡੇ ਨਾਲ ਚੈੱਕ ਕਰ ਸਕਦੇ ਹੋ। ਤੇ ਬਾਕੀ ਤੁਹਾਨੂੰ ਪਤਾ ਹੀ ਆ, ਸਾਰਾ ਪੇਪਰ ਵਰਕ ਵੀ ਆਪਾਂ, ਜੋ ਵੀ ਤੁਸੀਂ ਪੁੱਛੋਗੇ ਅਸੀਂ ਤੁਹਾਡਾ ਜਵਾਬ ਦੇਣ ਨੂੰ ਤਿਆਰ ਹਾਂ ਜੀ।
0: ਸੋ ਦੋਸਤੋ, ਕਹਿਣ ਦਾ ਭਾਵ ਤੁਸੀਂ USA ਦੀ ਵੀਜ਼ਾ ਅਰਲੀ ਅਪਾਇੰਟਮੈਂਟਸ ਲੈਣੀਆਂ ਨੇ, ਉਹਦੇ 'ਚ ਹੈਲਪ ਕਰਨਗੇ 2-3 ਮਹੀਨੇ ਦੇ ਵਿੱਚ ਟਿਕਟ

ਸਟੇਟਸ ਜਿਹੜੀਆਂ ਆ ਜਾਂਦੀਆਂ ਨੇ, ਨਹੀਂ ਆਉਂਦੀਆਂ ਤਾਂ ਪੈਸੇ ਵਾਪਸ ਕਰ ਦਿੰਦੇ ਨੇ। ਇਸ ਤੋਂ ਬਾਅਦ ਚਾਹੇ ਸਿਟੀਜ਼ਨਸ਼ਿਪ ਆ, ਚਾਹੇ ਵੀਜ਼ਾ ਨੇ, ਚਾਹੇ ਪਾਸਪੋਰਟ ਸੰਬੰਧੀ ਕੋਈ ਜਾਂ ਏਅਰ ਸੁਵਿਧਾ ਦਾ ਫਾਰਮ ਭਰਵਾਉਣਾ, ਟਿਕਟਾਂ ਨੇ, ਟਰੈਵਲ ਪੈਕੇਜ ਨੇ, ਕਿਸੇ ਵੀ ਤਰ੍ਹਾਂ ਦੀ ਇਮੀਗ੍ਰੈਂਟ ਤੋਂ ਕਿਸੇ ਵੀ ਤਰ੍ਹਾਂ ਦੇ ਟਰੈਵਲ ਰਿਲੇਟਡ ਜੋ ਵੀ ਹੈਲਪ ਆ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਕੀਤੀ ਜਾਏਗੀ। ਅਤੇ ਇੱਕੋ ਇੱਕ ਨੰਬਰ ਆ ਜੀ 905-600-7812, ਦੋਨੇ ਆਫਿਸ ਖੁੱਲ੍ਹੇ ਨੇ, ਵੀਕਐਂਡ 'ਤੇ ਵੀ 7-3 ਆਫਿਸ ਓਪਨ ਰਹਿੰਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812, 905-600-7812,

0: ਦੋਸਤੋ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਬਾਈ ਸੁੱਖ ਜੀ, ਜੋ ਕਿ 6885 ਟੋਮਕਨ ਰੋਡ ਡੈਰੀ ਟੋਮਕਨ 'ਤੇ ਇਹਨਾਂ ਦੀ ਜੋ ਲੋਕੇਸ਼ਨ ਆ ਉੱਥੇ ਸੇਲ ਚੱਲ ਰਹੀ ਆ, ਉਹ ਸੇਲ ਦੀ ਕਿਹੜੇ ਕਿਹੜੇ ਡੀਲਸ ਨੇ
1: ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਟ ਸੋਫਾ ਐਂਡ ਲਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ। 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 6472600, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਪਰ। ਬਹੁਤ ਸ਼ੁਕਰੀਆ।

ਦੋਸਤੋ ਢਿੱਲੋਂ ਵੀਡੀਓ ਦਾ ਸੁਨੇਹਾ ਜ਼ਰੂਰ ਤੁਹਾਡੇ ਤੱਕ ਸਾਂਝੇ ਕਰਾਂਗੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇੰਟਰਟੇਨਮੈਂਟ ਦੇ ਦਰਵਾਜ਼ੇ ਓਪਨ ਕਰਨਾ ਚਾਹੁੰਦੇ ਹੋ ਉਹਦੇ ਲਈ ਢਿੱਲੋਂ ਵੀਡੀਓ ਆਈ ਪੀ ਟੀ ਵੀ ਜ਼ਰੂਰ ਘਰ ਦੇ ਵਿੱਚ ਲੈ ਕੇ ਆਓ। ਇਹਦੇ ਵਿੱਚ ਜਿੱਥੇ ਕਿ ਹਜ਼ਾਰਾਂ ਚੈਨਲ ਫਿਲਮਾਂ ਗੀਤ ਸੰਗੀਤ ਦਾ ਭੰਡਾਰ ਆ ਉੱਥੇ ਹੀ ਤੁਸੀਂ ਇੰਡੀਆ ਜਾਣਾ ਜਾਂ ਆਪਣੇ ਘਰ ਦੇ ਵਿੱਚ ਗੁਰਬਾਣੀ ਰੇਡੀਓ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਦੇ ਸਟੋਰ ਜੋ ਕਿ 7 ਨਵੰਬਰ ਰਾਤ ਦੇ 8 ਵਜੇ ਤੱਕ ਉੱਥੋਂ ਤੁਸੀਂ ਗੁਰਬਾਣੀ ਰੇਡੀਓ ਵੀ ਲੈ ਸਕਦੇ। ਬਹੁਤ ਲੋਕ ਇੰਡੀਆ ਜਾਣ ਲਈ ਇੱਕ ਇਹਨੂੰ ਤੋਹਫੇ ਦੇ ਵਜੋਂ ਬਹੁਤ ਲੋਕਾਂ ਨੂੰ ਲੈ ਕੇ ਜਾਂਦੇ ਨੇ। ਸੋ ਢਿੱਲੋਂ ਵੀਡੀਓ 'ਤੇ ਪਹੁੰਚਣਾ ਜੀ ਜੇ ਤੁਸੀਂ ਆਪਣੇ ਬੱਚਿਆਂ ਦੀਆਂ ਟੇਪਸ ਨੇ ਬੀ ਸੀ ਆਰ ਟੇਪਸ ਨੇ ਉਹਨਾਂ ਨੂੰ ਮਾਡਰਨ ਟੀ ਵੀ 'ਤੇ ਚੱਲਦਾ ਕਰਨਾ ਚਾਹੁੰਦੇ ਹੋ ਤਾਂ ਵੀ ਢਿੱਲੋਂ ਵੀਡੀਓ ਹੈਲਪ ਕਰੂਗਾ। 905-204-1313 ਇਹਨਾਂ ਦਾ ਨੰਬਰ ਆ 905-204-1313 ਅਤੇ ਇੱਕ ਵਾਰ ਫਿਰ ਸੁਨੇਹਾ ਤੁਹਾਨੂੰ ਦੇ ਦਈਏ ਅਲਫਾ ਫਿਜ਼ੀਓਥੈਰੇਪੀ ਦਾ ਜੀ ਜੋ ਕਿ ਆਉਣ ਵਾਲੀ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਫਿਜ਼ੀਓਥੈਰੇਪੀ ਦਾ ਕੈਂਪ ਲਾ ਰਹੇ ਨੇ। ਫ੍ਰੀ ਕੈਂਪ, ਫ੍ਰੀ ਇਲਾਜ ਕੀਤਾ ਜਾਊਗਾ ਜੇ ਤੁਹਾਡੇ ਸਰਵਾਈਕਲ ਪੇਨ, ਨੈਕ ਪੇਨ, ਬੈਕ ਪੇਨ, ਬੋਡੀ 'ਚ ਕਿਸੇ ਵੀ ਤਰ੍ਹਾਂ ਦਾ ਪੇਨ ਆ ਫਿਜ਼ੀਓਥੈਰੇਪੀ ਰਾਹੀਂ ਠੀਕ ਹੋ ਸਕਦਾ। ਕੋਈ ਇੰਸ਼ੋਰੈਂਸ ਦਾ ਚੱਕਰ ਨਹੀਂ ਹੈਗੀ ਜਾਂ ਨਹੀਂ ਹੈਗੀ, ਡਜ਼ੰਟ ਮੈਟਰ। ਸੋ ਇਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕੈਂਪ ਦੇ ਵਿੱਚ ਤੁਹਾਨੂੰ ਦਰਦ ਤੋਂ ਛੁਟਕਾਰਾ ਪਾਈਏ। ਜੇ ਹੁਣ ਲੰਮਾ ਦਰਦ ਆ, ਸਰਵਾਈਕਲ ਪੇਨ ਆ 15 ਸਾਲਾਂ ਤੋਂ ਆ, ਉਹ ਆਪਾਂ ਨੂੰ ਪਤਾ ਉਹ ਇੱਕ ਸੈਸ਼ਨ ਨਾਲ ਠੀਕ ਨਹੀਂ ਹੁੰਦਾ, ਉਹਦੇ ਲਈ ਤੁਹਾਨੂੰ ਹੋਰ ਸੈਸ਼ਨ ਲੈਣੇ ਪੈਂਦੇ ਨੇ। ਪਰ ਉਹਦੇ ਵਿੱਚ ਤੁਹਾਨੂੰ ਜੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਜਿਹੜੇ ਮੰਨ ਲਓ $100 ਦਾ ਸੈਸ਼ਨ ਉਹ $50 ਹੀ ਦੇਣਗੇ। ਜਿਹੜੇ ਕੈਂਪ ਦੇ ਵਿੱਚ ਆਉਣਗੇ ਉਹਨਾਂ ਲਈ ਖਾਸ ਡਿਸਕਾਊਂਟ ਵੀ ਹੋਣਗੇ। ਸੋ ਇਹਦੇ ਵਿੱਚ ਇਹਨਾਂ ਨੇ ਆਪਦੇ ਕੋਲੋਂ ਅਰਨ ਕੋਈ ਨਹੀਂ ਕਰਨਾ, ਕਿਉਂਕਿ ਜਿਹੜਾ ਫਿਜ਼ੀਓਥੈਰੇਪਿਸਟ ਹੁੰਦਾ ਨਾ ਤਕਰੀਬਨ $40-50 ਇੱਕ ਘੰਟੇ ਦੀ ਉਹ ਕੋਸਟ ਕਰਦਾ। ਸੋ ਇਹ ਇਸ ਕੈਂਪ ਦੇ ਵਿੱਚ 7 ਦਿਨ ਜਿਹੜੇ ਆ ਫਿਜ਼ੀਓਥੈਰੇਪਿਸਟਾਂ ਨੇ ਕੰਮ ਕਰਨਾ, ਉਹਨਾਂ ਨੇ ਤਾਂ ਆਪਦਾ ਪੈਸਾ ਲੈਣਾ ਹੀ ਆ। ਉਹਦੀ ਕੋਸਟ ਫਿਜ਼ੀਓਥੈਰੇਪੀ ਤੋਂ ਪਰਮੀਤ ਜੀ ਨੇ ਉਹ ਆਪਦੇ ਪੱਲਿਓ ਲਾ ਰਹੇ ਨੇ। ਇਸ ਤੋਂ ਬਾਅਦ ਜੇ ਉਹਨਾਂ ਨੂੰ ਅਡੀਸ਼ਨਲ ਉਹਨਾਂ ਦੀ ਲੋੜ ਆ, ਅਪੁਆਇੰਟਮੈਂਟਸ ਦੀ ਲੋੜ ਆ, ਉਹਦੇ ਵਿੱਚ ਆਮ ਤੌਰ 'ਤੇ $100 ਦਾ ਸੈਸ਼ਨ ਹੁੰਦਾ ਗਾ। 50 ਤਾਂ ਸਿੱਧੇ ਫਿਜ਼ੀਓਥੈਰੇਪਿਸਟ ਦੀ ਪਈ ਹੁੰਦੇ, ਇਹਨਾਂ ਨੇ ਸਿਰਫ ਉਹਦੀ ਪੇ ਹੀ ਲੈਣੀ ਆ ਤੁਹਾਡੇ ਤੋਂ, ਆਪਦਾ ਇਹਨਾਂ ਨੇ ਉੱਥੇ ਵੀ ਨਹੀਂ ਬਣਾਉਣਾ ਕੁਛ। ਸੋ ਇਹਨਾਂ ਦਾ ਮਕਸਦ ਆ, ਇਹ ਸਾਲ ਦੇ ਵਿੱਚ ਕਈ ਵਾਰ ਇੱਦਾਂ ਕਰਦੇ ਹੁੰਦੇ ਨੇ ਤਾਂ ਕਿ ਇਹ ਕਹਿੰਦੇ ਸਾਨੂੰ ਦਸਵੰਧ ਦਾ ਬੜਾ ਯਕੀਨ ਆ, ਦਸਵੰਧ ਦੇ ਵਿੱਚ ਵਿਸ਼ਵਾਸ ਕਰਦੇ ਨੇ। ਸੋ ਇਹਦੇ ਮੱਦੇਨਜ਼ਰ ਡੰਡਾਸ ਐਂਡ ਵਿੰਸ ਚਰਚਲ 'ਤੇ ਆਉਣ ਵਾਲੀ 13-18 ਸਤੰਬਰ ਦੇ ਵਿੱਚ ਫਿਜ਼ੀਓਥੈਰੇਪਿਸਟ ਦਾ ਫ੍ਰੀ ਕੈਂਪ ਲੱਗ ਰਿਹਾ ਜੀ। ਤੁਸੀਂ ਇਸ ਕੈਂਪ 'ਚ ਜਾਣਾ ਚਾਹੁੰਦੇ ਹੋ ਤਾਂ ਕਾਲ ਕਰ ਲਓ 905-226-0043 905-226-0043 905-226-0043 905-226-0043।

0: ਦੋਸਤੋ ਸਾਨੂੰ ਇੱਕ ਹੋਰ ਨੰਬਰ ਪਰਿਵਾਰ ਨੇ ਪੁੱਛਿਆ ਸੀ, ਮੈਂ ਸਾਰਿਆਂ ਨੂੰ ਹੀ ਇਹ ਨੰਬਰ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਨਾ 30 ਤਰੀਕ 29 30 31 ਨੂੰ ਤਾਂ ਇਹ ਨੰਬਰ ਦੀ ਬਹੁਤ ਭਾਰੀ ਡਿਮਾਂਡ ਹੁੰਦੀ ਆ ਉਹ ਮੂਵਰਸ ਦੀ, ਜਿਹੜੇ ਅਸੀਂ ਨਾ ਸਡਾਨ ਮੂਵਰਸ ਐਂਡ ਪੈਕਲਸ ਦਾ ਨੰਬਰ ਸਾਂਝਾ ਕਰਦੇ ਹਾਂ। ਇਹ ਜੋ ਵੀ ਤੁਹਾਡਾ ਫਰਨੀਚਰ ਆ ਜਾਂ ਘਰ ਦੇ ਵਿੱਚ ਜੋ ਵੀ ਸਮਾਨ ਆ ਉਹਨੂੰ ਚੰਗੀ ਤਰ੍ਹਾਂ ਪੈਕ ਵੀ ਕਰਦੇ ਨੇ, ਮੂਵ ਵੀ ਕਰਦੇ ਨੇ, ਇਸ ਤੋਂ ਬਾਅਦ ਜਿਹੜੀ ਜਗ੍ਹਾ 'ਤੇ ਪਹੁੰਚਦਾ ਵੀ ਕਰਦੇ ਨੇ। ਕਈ ਵਾਰ ਬੰਦਾ ਕਹਿੰਦਾ ਜੀ ਬੈੱਡ ਨੂੰ ਖੋਲ ਵੀ ਦਿਓ ਉੱਥੇ ਉਹਨੂੰ ਜੋੜ ਵੀ ਦਿਓ, ਉਹ ਚੀਜ਼ਾਂ ਵੀ ਕਰਦੇ ਨੇ। ਸੋ ਡਿਪੈਂਡ ਅਪੋਨ ਤੁਸੀਂ ਕਿਹੜਾ ਇਹਨਾਂ ਦਾ ਪੈਕੇਜ ਲਓਗੇ। ਸੋ ਚਾਹੇ ਤੁਸੀਂ ਲੋਕਲ ਮੂਵ ਹੋ ਰਹੇ ਹੋ ਜਾਂ ਲੌਂਗ ਡਿਸਟੈਂਸ, ਯਾਨੀ ਕਿ ਤੁਸੀਂ ਸਰੀ ਮੂਵ ਹੋਣਾ, ਐਡਮਿੰਟਨ ਮੂਵ ਹੋਣਾ, ਬਿਨੀਪੈਗ ਹੋਣਾ, ਨੋਵਾ ਸਕੋਸ਼ੀਆ ਹੋਣਾ, ਨਿਊ ਬ੍ਰੈਂਸਵਿਕ ਹੋਣਾ, ਪ੍ਰਿੰਸ ਐਡਵਰਡ ਹੋਣਾ, ਕਿਤੇ ਵੀ ਤੁਸੀਂ ਲੌਂਗ ਡਿਸਟੈਂਸ 'ਤੇ ਮੂਵ ਕਰ ਰਹੇ ਹੋ ਜਾਂ ਲੋਕਲ ਆਪਣੇ ਉਹ ਤਾਂ ਕਰਦੇ ਕਰਦੇ ਨੇ। ਸੋ ਇਹ ਤੁਸੀਂ ਇਹਦੇ ਲਈ ਸਡਾਨ ਮੂਵਰਸ ਐਂਡ ਪੈਕਰਸ ਨੂੰ ਕਾਲ ਕਰ ਸਕਦੇ ਹੋ ਦੋਸਤੋ, ਅਤੇ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਪ੍ਰੋਫੈਸ਼ਨਲ ਇਹਨਾਂ ਦੇ ਕੋਲ ਟੀਮ ਆ, ਐਂਡ ਤੁਸੀਂ ਕਾਲ ਕਰ ਲਓ ਜੇ ਤੁਹਾਨੂੰ ਮੂਵਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ ਤਾਂ ਨੰਬਰ ਟੂ ਕਾਲ 236-880-2370 236-880-2370 236-880-2370 236-880-2370 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਆਓ ਸੈਲਾਨ ਇੱਕ ਵਾਰ ਫਿਰ ਜੁੜ ਚੁੱਕੀ ਆ ਨਾਗਪਾਲ ਜੀ ਨਾਲ। ਟਿੰਸਾ ਸਾਹਿਬ ਮੈਨੂੰ ਲੱਗਦਾ ਤੁਸੀਂ ਨਾ ਫਲੂ ਮੈਨੂੰ ਵੀ ਕਰਤਾ ਜਦੋਂ ਤੁਸੀਂ ਕਿਹਾ ਸੀ ਮੈਨੂੰ ਅੱਜ ਕਿ ਮੈਂ ਥੋੜ੍ਹਾ ਜਿਹਾ ਸਿਹਤ ਆਏ ਹਾਂ, ਹੁਣ ਮੈਨੂੰ ਵੀ ਐਂ ਲੱਗੀ ਜਾਂਦਾ ਮੈਨੂੰ ਕੁਛ ਹੋਈ ਜਾਂਦਾ।
1: ਨਹੀਂ ਨਹੀਂ ਤੁਹਾਨੂੰ ਫਲੋ ਨਹੀਂ ਹੋ ਸਕਦਾ ਜੀ।
0: ਕਿਉਂ ਨਹੀਂ ਹੋ ਸਕਦਾ? ਮੈਂ ਤਾਂ ਆਪ ਸਰੀਰ ਜਿਹਾ ਨਾ ਮੇਰਾ ਜਿਵੇਂ
1: ਮਾਨ ਸਾਹਿਬ ਐਂਟੀਬਾਇਓਟਿਕ ਪੱਕਾ ਹੀ ਲੱਗਿਆ ਹੁੰਦਾ ਇਹਨਾਂ ਦੇ।
0: ਨਹੀਂ ਨਹੀਂ ਮੈਨੂੰ ਤਾਂ ਆਪ ਇਹ ਲੱਗ ਰਿਹਾ ਕਿ ਯਾਰ ਕਰੰਟ ਜਿਹਾ ਛੱਡੀ ਜਾਂਦਾ ਸਰੀਰ।
2: ਨਹੀਂ ਨਹੀਂ ਭੁੱਲਰ ਸਾਹਿਬ, ਢੀਂਡਸਾ ਸਾਹਿਬ ਸ਼ਾਇਦ ਤੁਹਾਨੂੰ ਨਹੀਂ ਦੱਸਿਆ ਹੋਣਾ, ਢੀਂਡਸਾ ਸਾਹਿਬ ਰਾਤ ਜਿੱਦਾਂ ਗੱਲ ਕਰੀ ਸੀ ਕੰਮ ਤੇ ਸੀਗੇ ਸਾਰੀ ਰਾਤ, ਰਾਤ 11 ਤੋਂ ਲੈ ਕੇ ਸਵੇਰ ਦੇ 11 ਲੈ ਕੇ ਤੇ ਸੁੱਤੇ 1 ਮਿੰਟ ਲਈ ਨਹੀਂ ਹੈਗੇ। ਹੁਣ ਵੀ ਇਹਨਾਂ ਨੂੰ ਤੁਸੀਂ ਇਸ ਤੋਂ ਬਾਅਦ ਜਾਓ,
0: ਕੰਮ ਦੀ ਬਹੁਤ ਪ੍ਰਾਇੋਰਟੀ ਹੁੰਦੇ ਨੇ ਤੁਸੀਂ। ਓਕੇ ਇਦਾਂ ਕਰੋ ਤਾਂ ਤੁਹਾਨੂੰ ਮੈਂ ਛੁੱਟੀ ਕਰਦਾ, ਸਾਡਾ ਨਾਗਪਾਲ ਜੀ ਵੀ ਜੁੜੇ ਹੋਏ ਨੇ। ਨਾਗਪਾਲ ਸਾਹਿਬ 1 ਮਿੰਟ ਲਈ ਹੋਲਡ ਰੱਖਿਓ, ਤੁਸੀਂ ਢੀਂਡਸਾ ਸਾਹਿਬ ਅਖੀਰੀ ਸੁਨੇਹਾ ਇੱਕ ਵਾਰੀ ਦੇ ਦਿਓ। ਵਿੰਡੋ ਕਲੀਨਿੰਗ ਕਿਸੇ ਨੇ ਕਰਵਾਉਣੀ ਆ, ਰੈਜੀਡੈਂਸ਼ੀਅਲ ਕਰਾਉਣੀ, ਕਮਰਸ਼ੀਅਲ ਕਰਾਉਣੀ ਆ, ਇੱਕ ਅਖੀਰੀ ਸੁਨੇਹਾ ਦੇ ਦਿਓ ਦੋਸਤੋ, ਜ਼ਰੂਰ ਇਹਨਾਂ ਨੂੰ ਕਾਲ ਕਰਿਓ। ਢੀਂਡਸਾ ਸਾਹਿਬ ਬਹੁਤ ਮਿਹਨਤੀ ਨੇ, ਮੈਨੂੰ ਨਾ ਦੇਖ ਕੇ ਕਿ ਸਾਰੀ ਰਾਤ ਇਹਨਾਂ ਦਾ ਸੁਪਰਵਾਈਜ਼ਰ ਇਹਨਾਂ ਦੱਸਿਆ ਛੁੱਟੀ ਕਰ ਗਿਆ, ਪਰ ਇਹਨਾਂ ਨੂੰ ਹੁੰਦਾ ਕਿ ਜੇ ਕੋਈ 4-5 ਬੰਦੇ ਕਿਤੇ ਕਲੀਨਿੰਗ ਜਾ ਰਹੇ ਨੇ ਤਾਂ ਉਹਨਾਂ ਨੂੰ ਸੁਪਰਵਾਈਜ਼ ਕਰਨਾ ਜ਼ਰੂਰੀ ਹੁੰਦਾ। ਇਹ ਸਾਰੀ ਰਾਤ ਇਹਨਾਂ ਨੇ ਉੱਥੇ ਰਹੇ, ਸੁਬਹਾ ਇੱਕ ਹੋਰ ਜੌਬ ਦੇਖੀ ਅਤੇ ਹੁਣ ਇਹ ਰੇਡੀਓ 'ਤੇ ਪਹੁੰਚ ਗਏ। ਅਤੇ ਇੰਨੇ ਮਿਹਨਤੀ ਟੀਮ ਆ ਦਾ ਮੈਪਲ ਕਲੀਨਿੰਗ ਦੀ, ਤੁਸੀਂ ਇਹਨਾਂ ਨੂੰ ਜ਼ਰੂਰ ਬੇਨਸ ਦਿਓ, ਤੁਹਾਡਾ ਕੰਮ ਤਸੱਲੀ ਬਖਸ਼ ਤਰੀਕੇ ਨਾਲ ਕੀਤਾ ਜਾਊਗਾ, ਅਫੋਰਡੇਬਲ ਰੇਟ 'ਤੇ ਕੀਤਾ ਜਾਊਗਾ। ਢੀਂਡਸਾ ਸਾਹਿਬ ਦੱਸੋ ਜੀ।
1: ਲਓ ਜੀ, ਜੇ ਤੁਸੀਂ ਇੰਨਾ ਮਾਣ ਬਖਸ਼ਿਆ ਤਾਂ ਮੈਂ ਤੁਹਾਡੇ ਬਖਸ਼ੇ ਮਾਣ ਦੇ ਸਦਕਾ ਵਿੰਡੋ ਕਲੀਨਿੰਗ, ਕਿਉਂਕਿ ਹੁਣ ਮੌਸਮ ਵੀ ਜਾਣ ਵਾਲਾ ਆਹੀ ਮੌਕਾ ਵਿੰਡੋਆਂ ਨੂੰ ਸੋਫਟ ਵਾਸ਼ ਕਰਾਉਣ ਦਾ, ਤਾਂ ਜੇ 2000-2500 ਸਕੇਅਰ ਫੀਟ ਦਾ ਘਰ ਨੋਰਮਲੀ ਅਸੀਂ $250 ਚਾਰਜ ਕਰਦੇ ਹਾਂ ਜੀ, ਬਟ ਤੁਹਾਡੇ ਲਈ ਸਪੈਸ਼ਲ ਪੈਕੇਜ ਹੈ, ਤੁਹਾਡੇ ਸਰੋਤੇ ਯਾਨੀ ਕਿ ਸਾਡੇ ਆਪਣੇ ਸਰੋਤਿਆਂ ਦੇ ਲਈ $169 $169 ਦੇ। ਹਾਂਜੀ
0: $169 ਚ।
1: ਹਾਂਜੀ, ਬਾਹਰਲੀ ਸਾਈਡ ਵਿੰਡੋਜ਼, ਆਊਟਸਾਈਡ ਸੋਫਟ ਵਾਸ਼ ਜੀ।
0: 2000 ਘਰ ਦੀਆਂ ਵਿੰਡੋ ਬਾਹਰਲੀ ਸਾਈਡ ਤੋਂ ਚਮਕਾ ਦੋਗੇ?
1: ਹਾਂਜੀ, 2000-2500 ਸਕੁਅਰ ਫੀਟ ਦਾ ਘਰ,
0: ਫਿਲਟਰੀ ਬਹੁਤ ਮਹਿੰਗਾ ਹੈਗਾ,
1: ਪਾਣੀ ਨੂੰ ਫਿਲਟਰ ਕਰਕੇ ਪਾਣੀ ਨੂੰ ਫੇਰ ਆਪਾਂ ਕਰਦੇ ਹਾਂ ਜੀ ਵਿੰਡੋਜ਼ ਕਲੀਨ।
0: ਓਕੇ, ਇਹ ਤਾਂ ਫਿਰ ਹੁਣੇ ਤੁਹਾਨੂੰ ਦਾੜ ਕਾਲਾਂ ਕਰ ਲੈਣੇ। ਨੰਬਰ ਬੋਲੋ ਸਰ
1: ਜੀ। ਨੰਬਰ ਹੈ ਜੀ 647-286-0077 647-286-0077 647-286-0077
0: 647-286-0077 647-286-0077 ਵਿੰਡੋ ਕਲੀਨਿੰਗ ਕਰਾਉਣੀ ਆ, ਜਿਹਦਾ 2500 ਸਕੁਅਰ ਫੀਟ ਤੱਕ ਦਾ ਘਰ ਆ, ਜਿਹਦਾ $250 ਲੈਂਦੇ ਨੇ ਅੱਜ, ਕਹਿੰਦੇ $169 ਚੋਂ ਸਿਰਫ ਅੱਜ ਦਿਨ ਲਈ।
1: ਦਿਲ
0: ਖੁਸ਼ ਕੀਤਾ ਟੀਂਡਸਾ, ਅਸੀਂ ਤੁਹਾਨੂੰ ਹੁਣੇ ਕਾਲ ਕਰ ਲੈਂਦੇ ਹਾਂ, ਤੁਸੀਂ ਰੈਸਟ ਜ਼ਰੂਰ ਕਰੋ। 647-286-0077 ਅਤੇ ਜੇ ਰੈਗੂਲਰ ਕਲੀਨਿੰਗ ਜਾਂ ਡੀਪ ਕਲੀਨਿੰਗ ਲਈ ਸੇਮ ਨੰਬਰ ਹੈ ਜੀ?
1: ਹਾਂਜੀ ਹਾਂਜੀ, ਸੇਮ ਨੰਬਰ ਹੈ ਜੀ।
0: ਸੋ ਦੋਸਤੋ, ਤੁਸੀਂ ਇਹਨਾਂ ਨੂੰ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਚਾਹੁੰਦੇ ਹੋ ਆਪਦੇ ਆਫਿਸ ਜਾਂ ਆਪਣੇ ਘਰ ਦੇ ਲਈ, ਜਾਂ ਫਿਰ ਇਹਨਾਂ ਤੋਂ ਡੀਪ ਕਲੀਨਿੰਗ ਦੀ ਸਰਵਿਸ ਲੈਣੀ ਚਾਹੁੰਦੇ ਹੋ, ਤੇ ਜ਼ਰੂਰ ਇਹਨਾਂ ਨੂੰ ਕਾਲ ਕਰੋ 647-286-0077 647-286-0077 647-286-0077 ਬਹੁਤ ਸ਼ੁਕਰੀਆ ਟਿੰਡ ਸਾਹਿਬ ਧੰਨਵਾਦ
1: ਥੈਂਕ ਯੂ ਜੀ ਉਸੇ ਮੋੜ ਤੇ ਜੱਟ ਖੜਾ

0: ਨੀ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤੈਨੂੰ ਤੇਰਾ ਫੂਕ ਦੇ। ਨਕਵਲ ਜੀ ਧੰਨਵਾਦ ਹੋਲਡ ਰੱਖਣ ਦੇ ਲਈ। ਆਓ ਜੀ ਇੱਕ ਵਾਰੀ ਫਿਰ ਪਰਿਵਾਰਾਂ ਨੂੰ ਸੁਨੇਹਾ ਸਾਂਝਾ ਕਰੀਏ ਤੇ ਇੱਕ ਵਾਰੀ ਬਿਲਕੁਲ ਕਲੀਅਰ ਕੱਟ ਤੁਸੀਂ ਸਮਝਾ ਦਿਓ ਇਹ ਸੁਨੇਹਾ ਹੈ ਕਿੰਨਾ ਦੇ ਲਈ ਹੈ, ਕਿਹੜੇ ਕਿਹੜੇ ਇਸ ਸੁਨੇਹੇ ਨੂੰ ਗੌਰ ਨਾਲ ਸੁਣ।
1: तो हमने लाइक कनाडा में पीआर लेने के लिए बड़ी मेहनत करी है सबने, और इसलिए इसके लिए पीआर सिटीजन ए प्रोटेक्टेड पर्सन ही एलिजिबल है। गवर्नमेंट की पॉलिसी है पीआर लाइक पक्के बंदों को लाइक ज्यादा असिस्ट करते हैं ना गवर्नमेंट, और बाकी कहते हैं आप ओंटारियो में कहीं भी रहते हैं, चाहे ऑटवा रहते हैं, चाहे जीटीए रहते हैं, चाहे नायगरा रहते हैं, आसान से कोर्सेज करें, फुली ऑनलाइन कोर्सेज करें, एग्जामिनेशन नहीं है, आसान से असाइनमेंट्स हैं, कोई एज लिमिट नहीं है, 50,000 से लेके 1,70,000 डॉलर का लोन। वैसे इसको लोन कहना नहीं चाहिए क्योंकि ये लोन की तरह नहीं है, ये 0% पे पैसा आपको मिल रहा है, गवर्नमेंट से मिल रहा है, डॉक्यूमेंट कोई एडिटिंग हो नहीं रहा है, साफ काम है, साफ तरीके से गवर्नमेंट आपको पैसे दे रही है, इसको कहीं भी यूज करें, 0% पे है, 50,000 से 1,70,000 डॉलर।
0: तो जेडे पी आर आ सिटीजन आ, जे तुसी मैरिड हो तुहाडे बच्चे आ, तुसी एक वारी कॉल कर लो, तुहाडा फैमिली साइज ਤੁਹਾਡੀ ਏਜ ਤੁਹਾਡੀ ਇਨਕਮ ਮੈਟਰ ਜ਼ਰੂਰ ਕਰਦੀਆਂ ਨੇ, ਪਰ ਉਹਦੇ ਨਾਲ ਹੋ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਵੱਧ ਮਿਲ ਜੇ, ਹੋ ਸਕਦਾ ਘੱਟ ਮਿਲ ਜੇ, 50,000 ਤੋਂ ਲੈ ਕੇ 1,70,000 ਤੱਕ ਦੇ ਲੋਨ ਮਿਲ ਸਕਦੇ ਨੇ। ਅਤੇ ਬਾਈ ਜੀ ਇਹ ਲੋਨ ਦੀਆਂ ਕੀ ਟਰਮਸ ਨੇ ਅਤੇ ਜਿਹੜੀ ਸਟੱਡੀ ਆ ਉਹਦੀਆਂ ਕੀ ਟਰਮਸ ਨੇ?
1: ਹਾਂਜੀ ਲੋਨ ਕੇ ਟਰਮਸ ਐਸੇ ਹੈ ਕਿ ਆਪ ਮੰਗ ਕੇ ਚੱਲੇ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਆਪਣੇ ਪਹਿਲੀ ਕਿਸ਼ਤ ਦੇਣੀ ਹੈ, ਔਰ ਸ਼ੁਰੂ ਕੇ 2 ਸਾਲ ਵਿਆਜ ਕਿਆ ਹੈ 0%, ਵਿਆਜ ਹੈ ਹੀ ਨਹੀਂ, 2.5 ਸਾਲ ਬਾਅਦ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ ਯੇ ਮੰਨ ਕੇ ਚੱਲੇ $100,000 ਪੇ $2,500 ਵਿਆਜ ਹੈ ਸਾਲ ਕਾ, ਪੂਰੇ ਮਹੀਨੇ ਕਾ $200, ਐਸਾ ਲੋਨ ਆਪਕੋ ਕਹਾਂ ਕਹਾਂ ਕਹਾਂ ਮਿਲੇਗਾ, ਔਰ ਲਾਈਕ ਮਤਲਬ ਇਸਮੇ ਆਪਣੇ ਆਜ ਜੁਆਇਨ ਕਰਾ ਕੋਰਸ ਤੋ ਆਪਕੇ ਅਕਾਊਂਟ ਮੇ 90 ਡੇਜ਼ ਕੇ ਅੰਦਰ ਅੰਦਰ ਫੰਡਿੰਗ ਆ ਜਾਤੀ ਹੈ, ਡਾਇਰੈਕਟ ਆਪਕੇ ਖਾਤੇ ਮੇ ਆਤੀ ਹੈ, ਹਮਾਰੇ ਖਾਤੇ ਮੇ ਫੰਡਿੰਗ ਨਹੀਂ ਆਤੀ, ਕੋਈ ਚਲਾਕੀ ਨਹੀਂ ਹੈ, ਕੋਈ ਮੀਠੀ ਬਾਤੇ ਨਹੀਂ ਹੈ, ਕੋਈ ਵੀ ਕਾਗਜ਼ ਰੇਟ ਨਹੀਂ ਹੋ ਰਿਹਾ, ਕੋਈ ਸੈਟਿੰਗ ਨਹੀਂ ਹੈ ਸਰ, ਸਾਫ ਕਾਮ ਹੈ, ਸਾਫ ਰੀਫਰੈਂਸਿੰਗ ਕਰਕੇ ਔਰੋ ਕੋ ਅਮੀਰ ਨਾ ਬਣਾਏ, ਔਰ ਆਪ ਕੋਰਸ ਕਰੇ, ਸਕਿੱਲ ਵੀ ਆਤੀ ਹੈ ਆਪਕੇ ਪਾਸ, ਆਖਰੀ ਮੇ ਸਰਟੀਫਿਕੇਟ ਵੀ ਆਤਾ, 1.5 ਲੱਖ ਤੱਕ ਕਾ ਲੋਨ ਵੀ ਆਤਾ।
0: ਤੇ ਇਹਦੇ ਲਈ ਜੀ ਜਿਹੜਾ ਇਹ ਪੈਸਾ ਹੈਗਾ ਇਹਨੂੰ ਕੋਈ ਖਰਚਣ ਤੇ ਕੋਈ ਹੈ ਵੀ ਆਪਾਂ ਇੱਥੇ ਖਰਚ ਸਕਦੇ ਜਾਂ ਨਹੀਂ?
1: ਬਿਲਕੁਲ ਵੀ ਨਹੀਂ, ਆਪ ਮੰਗ ਚਲੇ ਇਸ ਕੋ ਆਪ ਕਹੀਂ ਵੀ ਕੈਸੇ ਵੀ ਆਪਣੇ ਹਿਸਾਬ ਸੇ ਯੂਜ਼ ਕਰ ਸਕਤੇ ਹੈ, ਔਰ ਮਤਲਬ ਯਾਨੀ ਕਿ ਇਸ ਸੇ ਬੜੀ ਕੋਈ ਚੀਜ਼ ਹੈ ਹੀ ਨਹੀਂ, ਹਮ 8 ਸਾਲ ਸੇ ਕਰ ਰਹੇ ਹੈ, ਅੰਕਲ ਆਂਟੀ ਇਤਨੇ ਹਮਾਰੇ ਪਾਸ ਆਤੇ ਜਬ ਕਾਮ ਹੋ ਜਾਤਾ, ਡੱਬਾ ਲੈ ਕੇ ਆਤੇ, ਮਿਠਾਈ ਲੈ ਕੇ ਆਤੇ ਹੈ, ਔਰ ਬੜੀ ਦੁਆਈ ਦੇਤੇ ਹੈ, ਰਾਈਟ, ਲੋਕ ਬੜੇ ਟਫ ਟਾਈਮ ਸੇ ਗੁਜ਼ਰ ਰਹੇ ਹੈ, ਅਮੀਰ ਸੇ ਅਮੀਰ ਬੰਦਾ ਵੀ ਗੁਜ਼ਰ ਰਹਾ ਅੱਜ ਕੇ ਟਾਈਮ ਸੇ ਟਫ ਟਾਈਮ ਸੇ ਇਸ ਟਾਈਮ ਪੇ, ਔਰ ਗਰੀਬ ਸੇ ਗਰੀਬ ਬੰਦਾ ਵੀ ਹੈ, ਲਾਈਕ ਇਸ ਲਈ ਆਪ ਯਹੀ ਦਿਸ ਇਜ਼ ਦਾ ਬੈਸਟ ਓਪਰਚੁਨਿਟੀ, ਆਪਕੋ ਇਸ ਸੇ ਸਸਤਾ ਪੈਸਾ ਕਹੀਂ ਨਹੀਂ ਮਿਲ ਸਕਤਾ ਲੋਨ ਪੇ, ਗਰੰਟੀ ਹੈ ਹਮਾਰੀ, ਔਰ ਕੋਈ ਚਲਾਕੀ ਨਹੀਂ, ਹਮ ਕਿਸੀ ਕੀ ਮਜਬੂਰੀ ਕਾ ਫਾਇਦਾ ਨਹੀਂ ਉਠਾਤੇ, ਛੋਟੀ ਸੀ ਫੀਸ ਹੈ $199 ਕਾਮ ਹੋਣੇ ਕੇ ਬਾਅਦ ਮੇ ਲੇਤੇ ਏਅਰ ਪੇ ਫੀਸ ਬਤਾਤੇ, ਯੇ ਨਹੀਂ ਕਿ ਆਪ ਕਾਲ ਕਰੇ ਫਿਰ ਮੀਠੀ ਬਾਤੇ ਕਰਕੇ ਬਤਾਏ, ਨਾ ਹਾਂ ਕਰਕੇ ਏਅਰ ਪੇ ਫੀਸ ਬਤਾਤੇ ਮੇ ਛੋਟੀ ਸੀ ਕਾਮ ਹੋਣੇ ਕੇ ਬਾਅਦ ਮੇ ਹੈ।
0: ਵੈਰੀ ਗੁੱਡ, ਤੇ 437-264-3175 ਦੋਸਤੋ ਇਹਨਾਂ ਦਾ ਨੰਬਰ ਆ, $199 ਫੀਸ ਉਹ ਉਦੋਂ ਦੇਣੀ ਹੈ ਜੋ ਤੁਹਾਡਾ ਲੋਨ ਅਪਰੂਵ ਹੋ ਗਿਆ, ਤੁਹਾਡੇ ਖਾਤੇ 'ਚ ਪੈਸੇ ਆ ਗਏ। ਅੱਛਾ ਇੱਕ ਚੀਜ਼ ਹੋਰ ਦੱਸਿਓ, ਇਹਦੇ ਲਈ ਕੋਈ ਗਰੰਟੀ, ਇਹਦੇ ਲਈ ਕੋਈ ਕ੍ਰੈਡਿਟ ਚੈੱਕ?
1: ਬਿਲਕੁਲ ਵੀ ਨਹੀਂ ਨਹੀਂ ਨਹੀਂ ਹੈ, ਗਵਰਨਮੈਂਟ ਆਪਕੋ ਦੇ ਰਹੀ ਹੈ ਔਰ ਆਪਕੋ ਬੈਂਕ ਨਹੀਂ ਦੇ ਰਹਾ, ਤੋ ਇਸ ਲਈ ਆਪਕਾ ਤਾਮ ਝਾਮ ਡਾਕੂਮੈਂਟ ਯੇ ਸਭ ਚੀਜ਼ੇ ਨਹੀਂ ਹੈ। ਬੈਂਕ ਵਾਲੇ ਪਹਿਲੇ ਬੋਲੇਂਗੇ ਕਾਰਪੋਰੇਸ਼ਨ ਪੇ ਦੇਂਗੇ 2 ਸਾਲ ਪੁਰਾਣੀ ਨੀਤੀ ਹੈ, ਫਿਰ ਆਪਕੋ ਕੁਛ ਨਾ ਕੁਛ ਕਰਕੇ ਮਨਾ ਕਰ ਦੇਂਗੇ, ਫਿਰ ਆਪ ਜਾਏਂਗੇ ਮੋਰਗੇਜ ਵਾਲੇ ਪੇ, ਵੋ ਆਪਸੇ ਰਿਸ਼ਵਤ ਲੇਗਾ, ਵੋ ਵਹੀ ਉਸੀ ਬੈਂਕ ਸੇ ਲੋਨ ਅਪਰੂਵ ਕਰਾ ਦੇਗਾ ਆਪਕਾ, ਤੋ ਮਤਲਬ ਯਹਾਂ ਪੇ ਐਸਾ ਕੁਛ ਹੈ ਹੀ ਨਹੀਂ, ਨਾ ਗਰੰਟੀ ਹੈ ਨਾ ਕੋਈ ਵਾਰੰਟੀ ਹੈ, ਆਪ ਬਸ ਜਾਏਂ ਆਪ ਹਮਾਰੇ ਆਫਿਸ ਆਏ, ਫੰਡਿੰਗ ਹਾਸਿਲ ਕਰੇ, ਕੋਈ ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ, ਇਸਮੇ 0 ਵੀ ਸਕੋਰ ਅਗਰ ਆਪਕਾ ਹੈ ਨਾ ਕ੍ਰੈਡਿਟ ਕਾ, ਕੱਲ ਵੀ ਕੈਨੇਡਾ ਮੇ ਆਇਆ, ਸਭ ਵੀ ਐਲੀਜੀਬਲ ਹੈ।
0: ਬਿਲਕੁਲ ਜੀ, ਸੋ ਜਦੋਂ ਕਾਲ ਕਰਾਂਗੇ ਕਾਲ ਦੇ ਉੱਤੇ ਤੁਸੀਂ ਅਵੈਲੂਏਟ ਕਰਕੇ ਇੱਕ ਵਾਰੀ ਸਾਨੂੰ ਲਮਸਮ ਦੱਸ ਦੋਗੇ, ਐਂਡ ਇਸ ਤੋਂ ਬਾਅਦ ਅਗਲੀ ਵਿਜਿਟ ਦੇ ਵਿੱਚ ਡਾਕੂਮੈਂਟ ਕਿਹੜੇ ਕਿਹੜੇ ਲੈ ਕੇ ਆਉਣੇ ਹੁੰਦੇ?
1: ਹਾਂਜੀ ਸੋ ਇਸਮੇ ਪਹਿਲੇ ਇਨੀਸ਼ੀਅਲ ਅਸੈਸਮੈਂਟ ਫੋਨ ਪੇ ਕਰ ਦੇਂਗੇ, ਦੈਨ ਆਪ ਹਮਾਰੇ ਆਫਿਸ ਆਏ, ਵਰਚੁਅਲੀ ਵੀ ਕਾਮ ਹੋ ਜਾਤਾ ਬਟ ਹਮ ਚਾਹਤੇ ਹੈ ਹਮਾਰੇ ਆਫਿਸ ਹੀ ਆਏ ਆਪ, ਕਿਉਂਕਿ ਕੁਛ ਝੋਲ ਨਹੀਂ ਹੈ ਨਾ ਸਰ, ਸੈਟਿੰਗ ਨਹੀਂ, ਕੋਈ ਲੋਕ ਡਰਤੇ ਹੈ, ਡਰਨਾ ਵੀ ਚਾਹੀਏ ਲੋਨ ਕੇ ਨਾਮ ਸੇ, ਬਿਲਕੁਲ ਡਰਨਾ ਚਾਹੀਏ, ਬਟ ਹਮ ਸਾਫ ਕਾਮ ਸਾਫ ਤਰੀਕੇ ਸੇ ਕਰ ਰਹੇ ਹੈ, ਠੀਕ ਹੈ, ਓਕੇ। ਔਰ ਬਾਕੀ ਇਸਮੇ ਆਪਕਾ ਐਨੂਅਲ ਲੱਗਤਾ ਹੈ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਲੱਗਤੇ ਹੈ, ਆਪਕੇ ਮੈਰਿਜ ਸਰਟੀਫਿਕੇਟ ਲੱਗਤਾ ਹੈ, ਚਾਹੇ ਆਪ ਅਨਇੰਪਲੋਇਡ ਹੈ, ਚਾਹੇ ਆਪ ਇੰਪਲੋਇਡ ਹੈ, ਚਾਹੇ ਆਪ ਉਬਰ ਡਰਾਈਵਰ ਹੈ, ਚਾਹੇ ਆਪ ਹਾਊਸ ਵਾਈਫ ਹੈ, ਆਪ ਐਲੀਜੀਬਲ ਹੈ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋਣੇ ਚਾਹੀਏ, ਬਸ ਆਪ और इसमें फंडिंग आपके खाते में आती है, सिंपल से डॉक्यूमेंट्स लगते हैं, एम्प्लॉयमेंट का तो कोई डॉक्यूमेंट लगता ही नहीं है, तो हेरा फेरी की जरूरत ही नहीं है।
0: वेरी गुड, नंबर साझा कर दो जी।
1: नंबर है जी 437-264-3175, 437-264-3175। ऑफिस एड्रेस आएगा जी हरटाली डेरी पे, 218 एक्सपोर्ट बुलेवर्ड। कल आप आ सकते हैं 10:30 बजे, और ऑफिस खुल जाता है, तो यू आर वेलकम। अच्छी तरह ऑफिस है सर, कोई चलाकी नहीं है, 1000 स्क्वेयर फीट का ऑफिस है, 6 बंदे आपके लिए काम कर रहे हैं। 437-264-3175, 437-264-3175।
0: लो दोस्तों 437-264-3175 इन्हों का नंबर आ, 437-264-3175, 437-264-3175 ते कॉल करो ते लोन की बधेरे जानकारी लै सकते हो, यह स्कीम की बधेरे जानकारी लै सकते हो। 437-264-3175, 437-264-3175। बहुत शुक्रिया नाफा साहब, धन्यवाद जी।

0: ਮਾਨ ਸਾਹਿਬ ਕੁਇਕਲੀ ਮੂਜ਼ ਬਲਾਈਂਡ ਦਾ ਸੁਨੇਹਾ ਸਾਂਝਾ ਕਰਿਓ।
1: ਬਿਲਕੁਲ ਜੀ, ਮੂਜ਼ ਬਲਾਈਂਡਸ, ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ 'ਤੇ ਡੀਲ ਲੈ ਕੇ ਆਏ ਜੀ ਇਹ ਵੀਕ ਦੇ ਵਿੱਚ। 5 ਸਾਲ ਦੀ ਵਾਰੰਟੀ ਅਤੇ 50 ਤਰ੍ਹਾਂ ਦੀ ਕਲਰ ਆਪਸ਼ਨ ਦੇ ਨਾਲ ਆਪਾਂ ਕਸਟਮ ਮੇਡ ਅਤੇ ਕੈਨੇਡੀਅਨ ਮੇਡ ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ ਇੰਸਟਾਲ ਕਰਦੇ ਹਾਂ। ਸਾਡੀ ਟੀਮ ਤੁਹਾਡੇ ਘਰ ਆਏਗੀ।
0: ਕਹਿੰਦਾ ਸਾਨੂੰ ਬਾਈ ਜੀ ਦਾ ਕਾਲ ਆਇਆ ਸੀ, ਉਹ ਕਹਿੰਦੇ ਸਾਨੂੰ ਫਰਕ ਸਮਝਾਓ ਕੱਪੜਾ ਸ਼ਟਰ ਅਤੇ ਜਿਹੜੇ ਤੁਸੀਂ ਜੈਬਰਾ ਲਾ ਰਹੇ ਹੋ ਇਹਦੇ 'ਚ ਫਰਕ ਕੀ ਹੁੰਦੇ, ਅਤੇ ਜੈਬਰੇ ਨੂੰ ਲੋਕ ਕਿਉਂ ਇਹ ਬਲਾਈਂਡ ਨੂੰ ਜ਼ਿਆਦਾ ਲਵਾ ਰਹੇ ਨੇ, ਸਸਤੇ ਹੁੰਦੇ ਨੇ ਤਾਂ ਵਧੀਆ ਹੁੰਦੇ ਨੇ ਤਾਂ ਕੁਆਲਿਟੀ ਹੁੰਦੀ ਹੈ, ਕੀ ਫਰਕ ਹੈ ਜੀ?
1: ਬਹੁਤ ਬਹੁਤ ਜ਼ਿਆਦਾ ਕਈ ਚੀਜ਼ਾਂ ਦੇ ਵਿੱਚ ਇਹਨਾਂ ਦਾ ਫਰਕ ਹੁੰਦਾ ਜੀ। ਪਹਿਲਾਂ ਤਾਂ ਜਿੱਦਾਂ ਕੱਪੜੇ ਦੇ ਪਰਦੇ ਹੁੰਦੇ ਆ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ, ਆਪਾਂ ਇੰਡੀਆ 'ਚ ਵੀ ਦੇਖਦੇ ਸੀ, ਇੱਥੇ ਵੀ ਆਪਾਂ ਦੇਖਦੇ ਹੀ ਆ ਪਰਦੇ ਜਿਹੜੇ ਨੋਰਮਲ ਹੁੰਦੇ ਆ, ਅਤੇ ਉਹਨਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਸੀ ਕਿ ਉਹ ਜਗ੍ਹਾ ਬਹੁਤ ਰੋਕਦੇ ਆ ਕਿ ਇੱਕ ਖਿੜਕੀ ਦੇ ਪਰਦਾ ਲਾਉਣ ਲਈ ਪਹਿਲਾਂ ਤੁਹਾਨੂੰ ਤੁਹਾਡੇ ਸੋਫੇ ਸਾਈਡ 'ਤੇ ਕਰਨੇ ਪੈਣੇ ਆ ਜੀ, ਫਿਰ ਉਹ ਪਰਦਿਆਂ ਨੂੰ ਖੋਲ੍ਹਣਾ ਜਾਂ ਬੰਦ ਕਰ ਸਕਦੇ ਆਪਾਂ, ਅਤੇ ਉਹਨਾਂ ਨੂੰ ਕਲੀਨ ਕਰਨ ਵਾਸਤੇ ਪਹਿਲਾਂ ਉਤਾਰਨੇ ਪੈਂਦੇ ਜੀ, ਫਿਰ ਡਰਾਈ ਕਲੀਨ ਕਰਾਓ ਜਾਂ ਵਾਸ਼ ਕਰਾਓ। ਅਤੇ ਜਿਹੜੇ ਕੈਲੀਫੋਰਨੀਆ ਸ਼ਟਰ ਹੁੰਦੇ ਆ ਜੀ ਉਹ ਵਾਈਨਲ ਦੇ ਜਾਂ ਪਲਾਸਟਿਕ ਦੇ ਹੁੰਦੇ ਆ, ਅਤੇ ਉਹ ਉਹਨਾਂ ਦੀ ਜਿਹੜੀਆਂ ਫੱਟੀਆਂ ਹੁੰਦੀਆਂ ਜੀ ਉਹ ਕਈ ਵਾਰੀ ਨਿਕਲ ਜਾਂਦੀਆਂ, ਜਵਾਖ ਆਪਾਂ ਖੋਲ੍ਹਦੇ ਆ ਜਾਂ ਕੁਛ ਵੀ ਨਾ ਬਾਰੀਆਂ ਵਾਂਗੂ ਖੋਲ੍ਹਦੇ ਆ, ਉਹ ਵੀ ਅਗੇਨ ਸੇਮ ਜਗ੍ਹਾ ਬਹੁਤ ਲੈਂਦੇ ਜੀ ਉਹਨਾਂ ਨੂੰ ਓਪਨ ਜਾਂ ਕਲੋਜ਼ ਕਰਨ ਵਾਸਤੇ। ਜਿਹੜੇ ਜ਼ੇਬਰਾ ਬਲਾਈਂਡ ਦਾ ਜੀ ਇਹ ਫੈਬਰਿਕ ਦੇ ਹੁੰਦੇ ਆ, ਫੈਬਰਿਕ ਇਹਨਾਂ ਦਾ ਪੋਲੀਐਸਟਰ ਪਲੱਸ ਕਾਟਨ ਦਾ ਹੁੰਦਾ ਜੀ, ਅਤੇ ਇਹ ਖਿੜਕੀ ਦੇ ਵਿੱਚ ਵਿੱਚ ਰਹਿਣਗੇ, ਅਤੇ ਜਿਹੜੀ ਘਰ ਦੀ ਲੁੱਕ ਹੈ ਜੀ ਉਹ ਬਿਲਕੁਲ ਤੁਹਾਨੂੰ ਲਗਜ਼ਰੀ ਲੁੱਕ ਦਿੰਦੇ ਜੀ, ਇਹ ਨਵੀਂ ਚੀਜ਼ ਆ। ਪਲੱਸ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਜੀ ਲਾਈਟ ਕੰਟਰੋਲ ਅਤੇ ਟੈਂਪਰੇਚਰ ਕੰਟਰੋਲ। ਲਾਈਟ ਕੰਟਰੋਲ ਇਹ ਹੁੰਦਾ ਕਿ ਜਿੱਦਾਂ ਤੁਸੀਂ ਤੁਹਾਨੂੰ ਘੱਟ ਰੋਸ਼ਨੀ ਚਾਹੀਦੀ, ਤੁਸੀਂ ਥੋੜ੍ਹੇ ਓਪਨ ਕਰ ਲਓ ਚੇਨ ਨਾਲ ਜਾਂ ਰਿਮੋਟ ਨਾਲ, ਤੁਹਾਨੂੰ ਵੱਧ ਚਾਹੀਦੀ ਆ ਤਾਂ ਤੁਸੀਂ ਵੱਧ ਓਪਨ ਕਰ ਲਓ, ਜਾਂ ਤੁਸੀਂ ਬਿਲਕੁਲ ਰੋਲ ਅਪ ਕਰ ਲਓ ਤਾਂ ਤੁਹਾਡੀ ਕਹਿ ਲਓ ਤੁਹਾਨੂੰ ਐਵੇਂ ਲੱਗੇਗਾ ਕਿ ਖਿੜਕੀ ਦੇ ਕੋਈ ਪਰਦਾ ਲੱਗਿਆ ਹੀ ਨਹੀਂ, ਜਿਹੜਾ ਕਿ ਬਾਕੀ ਪਰਦਿਆਂ ਦੇ ਵਿੱਚ ਇਹ ਆਪਸ਼ਨਾਂ ਨਹੀਂ ਹੁੰਦੀਆਂ। ਪਲੱਸ ਟੈਂਪਰੇਚਰ ਕੰਟਰੋਲ ਹੁੰਦਾ ਜੀ, ਸਮਰਸ ਦੇ ਵਿੱਚ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤਾਂ ਤੁਹਾਡਾ ਏਸੀ ਵੀ ਤਾਂ ਹੀ ਕੂਲਿੰਗ ਕਰੇਗਾ ਜੇ ਤੁਹਾਡਾ ਕਹਿ ਲਓ ਜਿਹੜੀ ਬਾਹਰੋਂ ਜਿਹੜੀ ਹੀਟ ਆ ਉਹ ਅੰਦਰ ਨਾ ਆਵੇ। ਸੋ ਜਿਹੜੇ ਜ਼ੇਬਰਾ ਬਲਾਈਂਡਸ ਆ ਜੇ ਤੁਸੀਂ ਵਧੀਆ ਕੁਆਲਿਟੀ ਦੇ ਲਗਵਾਉਣੇ ਤਾਂ ਉਹ ਟੈਂਪਰੇਚਰ ਕੰਟਰੋਲ ਦੇ ਵਿੱਚ ਵੀ ਹੈਲਪ ਕਰਦੇ ਨੇ। ਅਤੇ ਜਿਹੜੇ ਆਪਣੇ ਜ਼ੇਬਰਾ ਬਲਾਈਂਡਸ ਨੇ ਜੀ ਕੈਨੇਡੀਅਨ ਮੇਡ ਨੇ, ਕਸਟਮ ਮੇਡ ਨੇ, ਸਾਡੀ ਟੀਮ ਤੁਹਾਡੇ ਘਰ ਆਏਗੀ, ਮੈਜ਼ਰਮੈਂਟਸ ਕਰਕੇ ਲੈ ਕੇ ਜਾਏਗੀ, ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਡ ਦਿੱਤਾ ਜਾਏਗਾ, ਅਤੇ ਤੁਹਾਡਾ ਔਡਰ ਕਨਫਰਮ ਹੋ ਕੇ ਨਾਲ ਦੀ ਨਾਲ ਪ੍ਰੋਡਕਸ਼ਨ ਦੇ ਵਿੱਚ ਜਾਏਗਾ, ਤਾਂ ਵਿਦਇਨ 7 ਡੇਜ਼ ਆਪਾਂ ਤੁਹਾਡੇ ਘਰ ਇਹਨਾਂ ਨੂੰ ਇੰਸਟਾਲ ਕਰ ਦੇਵਾਂਗੇ। ਅਤੇ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਕਲਰ ਆਪਸ਼ਨ ਚੂਜ਼ ਕਰ ਸਕਦੇ ਹੋ ਜੀ, ਮਿਕਸ ਐਂਡ ਮੈਚ ਕਰ ਸਕਦੇ ਹੋ ਜੋ ਵੀ ਤੁਹਾਡੇ ਪਸੰਦ ਦਾ ਹੈਗਾ ਜਾਂ ਤਾਂ ਜੋ ਵੀ ਤੁਹਾਡੇ ਫਰਨੀਚਰ ਨਾਲ ਜਾਂ ਕਿਚਨ ਕੈਬਿਨਟਸ ਨਾਲ ਫਲੋਰਿੰਗ ਨਾਲ ਨਾਲ ਜੋ ਵੀ ਮੈਚ ਕਰਦਾ। ਅਤੇ ਡੀਲ ਆਫ ਦਾ ਵੀਕ ਆਪਾਂ ਇਹ ਲੈ ਕੇ ਆਏ ਜੀ, ਆਪਾਂ ਪਹਿਲਾਂ ਵੀ ਅਨਾਊਂਸ ਕੀਤਾ, ਅਤੇ ਫਲੈਟ 50% ਔਫ ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ 'ਤੇ, ਕੋਈ ਇੰਸਟਾਲੇਸ਼ਨ ਫੀਸ ਨਹੀਂ, 50% ਔਫ। ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ ਬ੍ਰਾਂਪਟਨ ਦੇ ਵਿੱਚੋਂ ਕਾਲ ਕਰੋ, ਅਤੇ ਰੇਡੀਓ ਚੜ੍ਹਦੀ ਕਲਾ ਦਾ ਹਵਾਲਾ ਦੇ ਕੇ 50% ਡਿਸਕਾਊਂਟ ਦੇ ਨਾਲ ਨਾਲ ਇੱਕ ਆਪਾਂ ਵਿੰਡੋ ਨੂੰ ਫਰੀ ਆਫ ਕੋਸਟ ਮੋਟਰ ਐਂਡ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ।
0: ਬਹੁਤ ਅੱਛੇ।
1: ਪਲੱਸ ਜੋ ਵੱਡੀ ਚੀਜ਼ ਹੈ ਜੀ ਦੂਜਾ ਔਫਰ, ਉਹ ਹੈਗਾ ਕਿ ਵੀ ਆਪਾਂ ਇੱਕ ਸਮਾਰਟ ਟੀਵੀ ਆਪਾਂ ਐਜ਼ ਅ ਗਿਫਟ ਫਰੀ ਆਫ ਕੋਸਟ ਨਾਲ ਗਿਫਟ ਕਰਾਂਗੇ। ਰੱਖੜੀ ਦਾ ਤਿਉਹਾਰ, ਹਾਂਜੀ ਰੱਖੜੀ ਦਾ ਤਿਉਹਾਰ ਦੇ ਭੈਣਾਂ ਨੂੰ ਇੱਕ ਗਿਫਟ,
0: ਐਲ ਸੀ ਡੀ ਗਿਫਟ ਵੀ ਦਿੱਤੀ ਜਾਏਗੀ। ਨੰਬਰ ਸਾਂਝਾ ਕਰ ਦਿਓ,
1: 647-399-4646, 647-389-4646, 647-389-4646, 647-399-4646, ਮੂਜ਼ ਬਲਾਈਂਡਸ।
0: ਸੋ ਦੋਸਤੋ, ਕੁਇਕਲੀ ਤੁਹਾਨੂੰ ਮੰਡੀਆਂ ਦੇ ਭਾਅ ਵੀ ਦੱਸ ਦਈਏ, ਗਰੋਸਰੀ ਦੇ ਭਾਅ। ਜਿਹੜੇ ਅੱਜ ਗਰੋਸਰੀ ਕਰਨ ਤੁਸੀਂ ਨਿਕਲੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਆ ਦਾ ਗੂਰ ਐਂਡ ਪੰਨਾ ਹਿੱਲ 'ਤੇ, ਕੈਸਲ ਮੂਰ ਦੇ ਵਿੱਚ ਬੜਾ ਮਸ਼ਹੂਰ ਗਰੋਸਰੀ ਸਟੋਰ ਹੈ ਇਹ, ਦਾ ਗੂਰ ਐਂਡ ਪੰਨਾ ਹਿੱਲ 'ਤੇ ਏਸ਼ੀਅਨ ਫੂਡ ਸੈਂਟਰ। ਸੋ ਇੱਥੇ ਜੇ ਤੁਸੀਂ ਅੱਜ ਗਰੋਸਰੀ ਕਰਨ ਜਾਓਗੇ, ਇੱਥੇ ਸ਼ੇਅਰ ਆਟਾ $14.99 ਦਾ, ਕੋਈ ਲਿਮਿਟ ਨਹੀਂ ਹੈਗੀ, ਕਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ। ਇਸੇ ਤਰ੍ਹਾਂ ਲਕਸ਼ਮੀ ਦਾ ਇੱਕ ਆਟਾ ਹੈਗਾ 20 ਪਾਊਂਡ ਦਾ, ਉਹ ਸਿਰਫ $10.99 ਦਾ ਲੱਗਿਆ ਹੋਇਆ ਜੀ। ਦਾਲਾਂ ਨੇ ਤਕਰੀਬਨ ਜ਼ਿਆਦਾਤਰ ਦਾਲਾਂ ਨੇ ਜਿਹੜੀਆਂ 4 ਪਾਊਂਡ ਦਾਲਾਂ $4 ਨੂੰ ਇਹ ਲੱਗੀਆਂ ਹੋਈਆਂ ਨੇ ਜੀ। ਇਹਦੇ ਨਾਲ 2% ਵਾਲਾ ਜਿਹੜਾ ਮਿਲਕ ਆ ਸਿਰਫ $5.99, ਤੋਂ ਯਾਦ ਰੱਖੋ ਇੱਥੇ ਕੋਈ ਲਿਮਿਟ ਨਹੀਂ ਕਿ ਇੱਕ ਪੈਕਟ ਜੀ 5.99 ਦਾ, ਬਾਕੀ 6.99 ਜਾਂ 6.40 ਦੇ, ਨਹੀਂ ਜਿੰਨੇ ਮਰਜ਼ੀ ਦੁੱਧ ਲੈ ਕੇ ਜਾ ਸਕਦੇ ਹੋ। ਸਿਰਫ $5.99 ਨੂੰ ਦੁੱਧ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਤੋਂ ਗੋਰ ਐਂਡ ਪੰਨਾ ਹਿੱਲ ਤੋਂ ਮਿਲੂਗਾ $5.99 ਦੁੱਧ। ਨਾਨਕ ਦੀ ਦਹੀਂ 5 ਪਾਊਂਡ $8.99 ਦੀ, ਨਾਨਕ ਪਨੀਰ ਵੀ ਤੁਹਾਨੂੰ 340 ਗ੍ਰਾਮ ਵਾਲਾ $3.99 ਦਾ ਮਿਲੂਗਾ ਜੀ। ਇਸ 'ਤੇ ਨਾਨਕ ਦਾ ਘਿਓ ਵੀ ਆ ਜਿਹੜਾ 3.5 ਪਾਊਂਡ ਵਾਲਾ $22.99 ਦਾ ਮਿਲੂਗਾ। ਸਬਜ਼ੀਆਂ 'ਤੇ ਵੀ ਸੇਲ ਆ, ਅਤੇ ਜੇ ਤੁਸੀਂ $60 ਦੀ ਗਰੋਸਰੀ ਕਰਦੇ ਹੋ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿਓ, $60 ਦੀ ਗਰੋਸਰੀ 'ਤੇ ਤੁਹਾਨੂੰ ਰੂਹ ਅਫਜ਼ੇ ਦੀ ਬੋਤਲ ਅਤੇ $100 ਦੀ ਗਰੋਸਰੀ 'ਤੇ ਤੁਹਾਨੂੰ ਚਨਾ ਭਟੂਰਾ ਬਿਲਕੁਲ ਫ੍ਰੀ ਦਿੱਤਾ ਜਾਊਗਾ। $60 ਦੀ ਗਰੋਸਰੀ 'ਤੇ ਰੂਹ ਅਫਜ਼ੇ ਦੀ ਬੋਤਲ, $100 ਦੀ ਗਰੋਸਰੀ 'ਤੇ ਤੁਹਾਨੂੰ ਚਨਾ ਭਟੂਰਾ ਫ੍ਰੀ ਮਿਲੇਗਾ ਜੀ। ਅਤੇ ਉਹਦੇ ਲਈ ਬਸ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਤੁਸੀਂ ਜ਼ਰੂਰ ਦੇਣੀ ਆ, ਐਂਡ ਜਾਂ ਫਿਰ ਕਾਲ ਕਰਕੇ ਇਸ ਦੇ ਵਿੱਚ ਇਸ ਇਹਨਾਂ ਨੂੰ ਕਾਲ ਕਰਨੀ ਤਾਂ ਨੰਬਰ ਨੋਟ ਕਰ ਲਓ 905-913-8018 905-913-8018 905-913-8018 'ਤੇ ਗੱਲਬਾਤ ਕੀਤੀ ਜਾ ਸਕਦੀ। ਦੋਸਤੋ, ਇਹ ਸੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਐਂਡ ਇਸ ਦੇ ਨਾਲ ਨਾਲ ਤੁਹਾਨੂੰ ਕੁਇਕਲੀ ਜੇ ਤੁਹਾਨੂੰ ਮੋਰਗੇਜ ਦਾ ਨੰਬਰ ਚਾਹੀਦਾ, ਇੰਸ਼ੋਰੈਂਸ ਦਾ ਨੰਬਰ ਚਾਹੀਦਾ, ਫੈਸ਼ਨ ਆਈ ਕਿਊ ਦਾ ਨੰਬਰ ਚਾਹੀਦਾ, ਪ੍ਰੀ ਹੈਰੀਟੇਜ ਦਾ ਨੰਬਰ ਚਾਹੀਦਾ, ਪ੍ਰਿੰਟਿੰਗ ਲਈ ਕੋਈ ਨੰਬਰ ਚਾਹੀਦਾ, ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ, ਇਸ ਦੇ ਨਾਲ ਨਾਲ ਬ੍ਰੈਂਪਟਨ ਟੀਵੀ ਦਾ ਨੰਬਰ ਚਾਹੀਦਾ, ਮੋਬਲਸ ਦਾ ਨੰਬਰ ਚਾਹੀਦਾ, ਕਲੀਨਿੰਗ ਦਾ ਨੰਬਰ ਚਾਹੀਦਾ, ਕਿਸੇ ਵੀ ਕੰਪਨੀ ਦਾ ਨੰਬਰ ਚਾਹੀਦਾ, ਤੁਸੀਂ ਮਿਸ ਕਰ ਗਏ ਹੋ ਮੈਨੂੰ ਕਾਲ ਕਰ ਸਕਦੇ ਹੋ। ਐਂਡ ਜੇ ਤੁਸੀਂ ਸਾਡੇ ਦਾਰੇ ਨਾਲ ਜੁੜਨਾ ਚਾਹੁੰਦੇ ਹੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਆਪਣੀ ਬਿਜ਼ਨਸ ਦੀ ਐਡ ਕਰਨਾ ਚਾਹੁੰਦੇ ਹੋ, ਰੇਡੀਓ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਇੰਸਟਾਗ੍ਰਾਮ, ਟਿਕਟੋਕ, ਫੇਸਬੁੱਕ, ਯੂਟਿਊਬ 'ਤੇ ਵੀ ਤੁਹਾਡੇ ਬਿਜ਼ਨਸ ਦਾ ਪ੍ਰਚਾਰ ਕੀਤਾ ਜਾਏਗਾ, ਤਾਂ ਇਹਦੇ ਲਈ ਤੁਸੀਂ ਮੈਨੂੰ ਕਾਲ ਕਰ ਲਿਓ। ਮੇਰਾ ਨੰਬਰ ਆ 647-921-2032 647-921-2032 ਦਿਓ ਜਾਤ। ਫਿਰ ਮਿਲਦੀ ਮੇਰੀ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Wakey, wakey, wakey, wakey.
4: Here's wake up time. Here's wake up time.
3: Now is the time to wake up.
5: Crank up the radio. You're listening to the Dave Toddler Show, brought to you in part by Culture of Punjab.
6: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
7: Hanji Harmanji ki haal ne.
8: Ek hi ho gaya.
7: Kuch na kuch ta ho gaya ji.
8: Ek hi ho hoya.
7: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
8: ਕੀ ਮਤਲਬ?
7: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
8: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
7: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
8: ਓ ਵੈਰੀ ਗੁੱਡ,
7: ਆਈ ਗੱਲਾਂ ਕਰਿਆ ਕਰੂੰ।
8: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ?
7: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ।
8: ਤੂੰ ਕਿਤੇ ਮੈਂ
7: ਦੁਨੀਆ ਮੇਲਾ ਦੋ ਦਿਨ ਦਾ ਖੇਡ ਕੇ ਮਿੱਤਰਾ ਲੰਘਾ ਲੈ, ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ?
8: ਅੱਗੇ
7: ਮੇਲਾ ਲਾ ਲੈ, ਮੇਲਾ ਲਾ ਲੈ, ਹੋਰ ਕੀ।
8: ਤੂੰ ਕਿਤੇ ਪ੍ਰਵਚਨ ਦਾ ਨੀ ਸੁਣ ਕੇ ਆਇਆ?
7: ਨਹੀਂ, ਇੰਜਾ ਜੀ ਦਾ ਕੋਈ ਗੱਲ ਨੀ ਹੈਗੀ।
8: ਫੇਰ
7: ਵਾ ਠੀਕ ਆ ਜੀ, ਬਹੁਤ ਵਧੀਆ।
8: ਚੱਲ ਠੀਕ ਆ, ਹੁਣ ਸਤਿ ਸ੍ਰੀ ਅਕਾਲ ਤਾਂ ਕਰਦੇ ਆ ਪਾ ਰਹੇ ਆ।
7: ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਕਰਦੇ ਹੱਥ ਜੋੜ ਕੇ ਖੜਿਆ ਜੀ।
8: ਤੁਸੀਂ ਐ ਕਰੋ, ਗਾਣਾ ਜਰਾ ਸੁਣ ਕੇ ਆਓ, ਜਦ ਤੱਕ ਮੈਂ ਇਹਨੂੰ ਸਹੀ ਕਰਾਂ ਜਰਾ।

0: ਸਾਡੀ ਵੱਖਰੀ ਪਹਿਚਾਨ,
1: ਸਾਡਾ ਵੱਖਰਾ ਹੈ ਨਾਮ, ਸਾਡੀ ਕਰ ਨਹੀਂ ਸਕਦਾ ਕੋਈ ਰੀਸ।
0: ਤਰੱਕੀ
1: ਦੇ ਰਸਤੇ ਤੇ ਅੱਗੇ ਵਧੋ। ਐਡਵਰਟਾਈਜ਼ਮੈਂਟ ਇਨਕੁਆਇਰੀਜ਼,
0: ਟਿਊਨ ਇਨ ਟੂ ਕਲਚਰ ਆਫ ਪੰਜਾਬ ਐਂਡ ਨੋ ਦ ਡਿਫਰੈਂਸ।

0: ਹਾਂਜੀ ਹਰਮਨ ਜੀ
1: ਅਹੇ ਹਾਲੇ ਤਾਈ ਕੋਈ ਫਰਕ ਨੀ ਪਿਆ
0: ਫਰਕ ਜੇ ਪੈ ਗਿਆ ਦਿਲਾਂ ਵਿੱਚ ਨੀ ਫੇਰ ਤੂੰ ਰੋਵੇਂਗੀ
2: ਮੈਂ ਕਿਉਂ ਰੋਵਾਂਗੀ
0: ਇਹ ਫਰਕ ਨੀ ਪੈਣਾ ਚਾਹੀਦਾ ਫਿਰ ਕਿਹਦੇ ਕੱਪੜੇ ਧੋਵੇਂਗੀ
1: ਦਿਲ ਦਾ ਕੱਪੜਿਆਂ ਦਾ ਕੀ ਸੰਬੰਧ
0: ਮੈਂ ਤਾਂ ਰੰਗ ਦੀ ਗੱਲ ਕਰਦਾ ਵੀ ਭਾਈ ਚੰਗਾ ਸਾਬਣ ਵਰਤਿਆ ਕਰੋ ਮਾੜੇ ਸਾਬਣ ਰੰਗ ਉੱਡ ਜਾਂਦਾ
1: ਜਿਹੜਾ ਗੁਰਪ੍ਰੀਤ ਸੰਧਾ ਵਾਲਿਆ ਵਰਤਦਾ ਛੋਕਰਾ ਮਾਰਕਾ ਉਹ ਨੀ ਵਰਤਣਾ
0: ਹਾਂਜੀ
1: ਅੱਛਾ ਜੀ ਇਹ ਕੱਪੜਿਆਂ ਦੇ ਰੰਗ ਉੱਡੇ ਦਾ ਹੀ ਨਤੀਜਾ ਕਿ ਅੱਜ ਇੱਦਾਂ ਦਾ ਹੋ ਗਿਆ
0: ਹਾਂਜੀ
1: ਹਾਂਜੀ
0: ਹਾਂਜੀ
1: ਚਲੋ ਮੈਂ ਤੁਹਾਨੂੰ ਫਿਰ ਅੱਜ ਇੱਕ ਗੱਲ ਸੁਣਾਉਣੀ ਆ
0: ਦੱਸੋ
1: ਕਹਿੰਦੇ ਕਿ ਜਿਹੜੀਆਂ ਬਾਦਲ ਸਰਕਾਰ ਦੀਆਂ ਨੀਤੀਆਂ ਨਾ
0: ਬਾਦਲ ਸਰਕਾਰ ਦੀਆਂ ਨੀਤੀਆਂ ਪਹਿਲਾਂ ਮੈਨੂੰ ਇਹ ਦੱਸੋ ਵੀ ਹੈ ਕਿਹੜੀਆਂ
1: ਚਲੋ ਜਿਹੜੀਆਂ ਵੀ ਆ
0: ਨਾ ਇਦਾਂ ਥੋੜਾ ਹੁੰਦਾ ਜਿਹੜੀਆਂ ਕਿਹੜੀਆਂ ਦਾ ਕੀ ਮਤਲਬ
1: ਦੇਖੋ ਉਹਨਾਂ ਨੇ
0: ਸਮਝਾਓ ਨਾ ਪਹਿਲਾਂ
1: ਕੀ ਸਮਝਾਵਾਂ
0: ਬਈ ਸਾਡੇ ਪੱਲੇ ਤਾਂ ਪਾਓ
1: ਕੀ ਪਾਵਾਂ
0: ਵੀ ਕਿਹੜੀਆਂ ਨੀਤੀਆਂ ਨੇ
1: ਉਹਨਾਂ ਨੇ ਜੋ ਕਿਹਾ ਆ ਪਹਿਲਾਂ ਉਹ ਗੱਲ ਤਾਂ ਸੁਣ ਲਾ ਤੂੰ
0: ਸੁਣ ਲਾਂਗੇ ਪਹਿਲਾਂ ਗੱਲ ਤਾਂ ਦੱਸੋ ਨੀਤੀ ਕਿਹੜੀ
1: ਮੈਨੂੰ ਨੀ ਪਤਾ
0: ਅੱਛਾ
1: ਹੁਣ ਠੀਕ ਆ
0: ਹਾਂਜੀ
1: ਉਹਨਾਂ ਦੀਆਂ ਜਿੰਨੀਆਂ ਵੀ ਨੀਤੀਆਂ ਨੇ ਉਹਨਾਂ ਦਾ ਪ੍ਰਚਾਰ ਪਤਾ ਹੁਣ ਕੌਣ ਕਰੂਗਾ
0: ਕੌਣ ਕਰੂ
1: ਸਨੀ ਦਿਓਲ
0: ਸਨੀ ਲਿਓਨ
1: ਸਨੀ ਲਿਓਨ ਨੀ ਸਨੀ ਦਿਓਲ
0: ਅੱਛਾ
1: ਆਪਣਾ ਉਹ ਜਿਹੜਾ ਨਲਕੇ ਵਾਲਾ
0: ਧਰਮਿੰਦਰ ਭਾਈ ਦਾ ਮੁੰਡਾ
1: ਵੱਡੇ ਵਾਲਾ
0: ਵੱਡੇ ਵਾਲਾ
1: ਹਾਂ ਤੇ ਯਾਰ
0: ਵੈਸੇ ਮੈਨੂੰ ਪਤਾ ਲੱਗ ਗਿਆ ਵੀ ਸਨੀ ਦਿਓਲ ਕੋਲੋਂ ਕਿਉਂ ਮਸ਼ਹੂਰੀ ਕਰਾਉਣੀ ਹੈ
1: ਕਿਉਂ
0: ਉਹ ਇਸ ਕਰਕੇ ਕਹਿੰਦੇ ਵੀ ਪੰਜਾਬ 'ਚ ਪਾਣੀ ਤਾਂ ਥੱਲੇ ਚਲੇ ਗਏ ਜੀ
1: ਅੱਛਾ
0: ਨਲਕੇ ਪਾਣੀ ਕੱਢਦੇ ਨਹੀਂ ਨਾਲੇ ਨਲਕੇ ਪਟਾ ਲਾਂਗੇ ਨਾਲੇ ਪ੍ਰਚਾਰ ਕਰਾ ਲਾਂਗੇ ਜੀ
1: ਇੱਕ ਹੋਰ ਵੀ ਹੈ ਲਿਸਟ 'ਚ
0: ਉਹਦੀ ਲਿਸਟ ਤਾਂ ਫੇਸ ਨਾ ਹੋ ਪਹਿਲਾਂ ਗਾਣਾ ਸੁਣਨਾ ਹੀ ਨਹੀਂ ਤਾਂ ਮੈਂ ਰੋ ਪੈਣਾ ਜੀ

0: ਸਾਡੀ ਵੱਖਰੀ ਪਹਿਚਾਨ,
1: ਸਾਡਾ ਵੱਖਰਾ ਹੈ ਨਾਮ, ਸਾਡੀ ਕਰ ਨਹੀਂ ਸਕਦਾ ਕੋਈ ਰੀਸ।
0: ਤਰੱਕੀ
1: ਦੇ ਰਸਤੇ ਤੇ ਅੱਗੇ ਵਧੋ। ਐਡਵਰਟਾਈਜ਼ਮੈਂਟ ਇਨਕੁਆਇਰੀ ਕਾਲ 1-800-458-0958 1-800-459-0958
0: ਟਿਊਨ ਇਨ ਟੂ ਕਲਚਰ ਆਫ ਪੰਜਾਬ
1: ਐਂਡ ਨੋ ਦ ਡਿਫਰੈਂਸ।

0: ਹਾਂਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ?
1: ਹੁਣ ਤਾਂ ਨੀ ਰਹੂੰਗਾ,
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲਿਆ, ਪ੍ਰਚਾਰ ਕਰਾ ਲਿਆ,
1: ਹੋ ਗਿਆ
0: ਨੀਤੀਆਂ ਦਾ ਪ੍ਰਚਾਰ ਕਰਾ ਲਿਆ।
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ?
0: ਅਸ਼ਕੇ ਕੁਮਾਰ। ਹੁਣ
1: ਤੈਨੂੰ ਕਿੱਦਾਂ ਪਤਾ
0: ਭਾਈ? ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ, ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ,
1: ਉਹ ਕੱਕਾ
0: ਹੈ,
1: ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ
0: ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ, ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ। ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਪਹਿਲਾਂ ਬੈਂਗਲੋਰ ਨੀ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖਾ ਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆ ਤਾਂ ਆਪਣੇ ਪੰਜਾਬ ਲੱਗਦਾ। ਮੈਨੂੰ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੀ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ, ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਅਸੀਂ ਤਾਂ ਵੈਸੇ ਉਹਨਾਂ ਵਾਲੀ ਸ਼ੁਕਰ ਨਹੀਂ ਆਇਆ, ਤਾਂ ਸ਼ਨੀਵਾਰ ਨਹੀਂ ਮੇਰਾ ਉੱਠ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਉਹ ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ ਇੱਕ ਦਿਨ ਪੱਖਾ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ
1: ਕੀ
0: ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਮੈਂ ਦਿੱਤਾ ਸੀ।
1: ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ।
0: ਮੈਂ ਕਿਹਾ ਵੀ ਯਾਰ ਸਾਨੂੰ ਵੀ ਕਹਿੰਦੇ ਵੀ ਹਰੇਕ ਨੂੰ ਸ਼੍ਰੀਮਾਨ ਜੀ ਕਹਿਣਾ, ਤੇ ਮੈਂ ਕਿਹਾ ਵੀ ਕਹਿੰਦਾ ਵੀ ਫੇਰ ਕੀ ਕਰਦੇ? ਮੈਂ ਕਿਹਾ ਬਸ ਸ਼੍ਰੀਮਾਨ ਜੀ ਕਹਿ ਕੇ ਚੱਕ ਲਈਦਾ।
1: ਮੈਨੂੰ ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ।
1: ਲੱਗਾ ਆ?
2: ਨਾ ਜੀ, ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿਣਾ ਜੀ।
1: ਨਹੀਂ, ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ? ਕੱਲ ਤੈਨੂੰ ਦੱਸਿਆ ਨਾ?
1: ਨਹੀਂ।
2: ਉਹਦੀ ਘਰ ਵਾਲੀ ਜਿਹੜੀ ਸੀ, ਨਾਲੇ ਕਹਿੰਦਾ ਸੀ ਉਹਨੂੰ ਸੁਣਨ ਨੂੰ ਹਟ ਗਿਆ, ਦੇਸ਼ ਨੂੰ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ, ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਫੇਰ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ।
1: ਓਹੋ, ਫੇਰ ਤਾਂ ਮੋਰ ਮੂਰ ਚੰਗੇ ਸੇਕੇ ਹੋਣੇ
2: ਮੋਰ। ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਗਏ, ਐਸੀਆਂ ਐਸੀਆਂ ਥਾਵਾਂ ਤੇ ਮਾਰਿਆ। ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ। ਦਸਤਾਨੇ ਪਾ ਕੇ ਨੀ ਆਇਆ ਸੀ ਅੱਜ? ਬਸ ਤਾਂ ਹੀ ਪਾਏ ਸੀ।
1: ਲੈ ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ, ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ। ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ ਤਾਂ ਲੱਗਦਾ ਤੇਰੇ ਅੰਦਰ ਵੀ ਕੋਈ ਗਰਮੀ ਪੇਸ਼ ਹੋ ਗਈ ਆ।
2: ਮੈਂ ਤਾਂ ਜੀ ਹੁਣ ਮਤਲਬ ਮੈਂ ਕਿਹਾ ਜੀ ਕੀ ਲੈਣਾ ਦੇਣਾ ਦੁਨੀਆ ਤੋਂ ਜੀ, ਬਸ ਐਂ ਜੇ ਆਪਾਂ ਸਾਦੇ ਮਰਾਦੇ ਜੇ ਬੰਦੇ ਆ ਜੀ। ਤਿੰਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ। ਮਾਤਾ ਪੀਰ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ, ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ। ਸ਼ਾਮ ਤੱਕ ਮੈਂ ਖਾ ਗਏ ਜੀ। ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ,
2: ਬਸ ਉਹ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਜਿਹੜੇ ਸੁਨੀਲ ਜਾਖੜ ਹੋਰੀ ਹੈ ਜੀ, ਮਤਲਬ ਮੈਨੂੰ ਐ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ ਜੀ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ।
2: ਓ ਕਾਕਾ, ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇੱਦਾਂ ਕਹਿ ਦਿੰਦੇ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇੱਦਾਂ।
1: ਇਹ ਬੈਲਟ ਨਾ ਇੱਕੋ ਹੀ ਏਰੀਏ ਤੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਤੇ ਥੋੜਾ ਮੰਨ ਸਕਦੇ ਜੀ ਆਪਾਂ।
2: ਅਕਾਲੀ ਤੇ ਕਾਂਗਰਸ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਬਈ, ਕਹਿੰਦੇ ਬਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਸੇਮ ਚੋਂ।
1: ਹਾਂ ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ, ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਸੇਮ ਕਰ ਦੇਣੀ ਆ।

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਾਂਜੀ ਮੈਡਮ ਜੀ, ਬੋਲਦੇ ਨੀ ਜੀ ਤੁਸੀਂ?
2: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ, ਮੈਂ ਇਹਦੀ ਗੱਲ ਸੁਣੀ ਆ ਜੀ, ਸੱਚੀ ਆ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ, ਛੋਟੀ ਜਿਹੀ ਉਮਰ ਦਾ ਜੀ,
2: ਉਹ ਕਟੱਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਮੈਂ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ।
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਭਾਪਾ ਕਰਿਆ ਹੋਊਗਾ, ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਭਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਅੱਛਾ ਉਹ ਕੁੱਟ ਲਿਆ ਨੀ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਹੀ ਆ।
2: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ ਗੱਲ
0: ਬੋਲਣਾ ਹੀ ਆ, ਜਿਵੇਂ ਮਰਜੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਏ ਨੀ ਸੀਗੀ।
2: ਕਿਉਂ?
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤੇਗੜਿਆਂ ਦਾ।
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ।
0: ਉਹਦਾ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
2: ਕੀ ਬਦਲ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਪਾਪਾ ਤੂੰ ਮੈਨੂੰ ਕੁੱਟਿਆ ਸੀ।

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ ਮੈਂ ਇਹਦੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟੱਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਉਹ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਹੀ ਲੌਜਿਕ ਹਰ ਥਾਂ ਤੇ ਆਪਣੀ
0: ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਏ ਨੀ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵੇਗੜਿਆਂ ਦੇਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ
0: ਮੈਨੂੰ ਉਹਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
1: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਮੈਨੂੰ ਯਾਦ ਆ ਗਿਆ,
2: ਸ਼ੁਕਰ ਆ, ਤੂੰ ਕੋਈ ਬਦਾਮ ਬਦੂਮ ਖਾਇਆ ਕਰ।
0: ਕੀ ਭਲਾ?
2: ਕੀ
0: ਇਹੋ ਹੀ ਵੀ ਇੱਕ ਨਾ ਸਾਡੀ ਲੰਡੀ ਮੱਝ ਵੀ ਹੁੰਦੀ।
2: ਲੈ ਲੋ।
0: ਕੀ ਹੋਇਆ?
2: ਮੈਂ ਕੰਗਣਾ ਦੀ ਗੱਲ ਕਰ ਰਹੀ।
0: ਤੂੰ ਕੰਗਣਾ ਦੀ ਕਾਹਤੋਂ ਗੱਲ ਕਰਦੀ? ਕੰਗਣ ਪਾ ਲਾ ਤੂੰ, ਲੈ ਲੈ।
2: ਓਹੋ, ਤੂੰ ਹੀ ਤਾਂ ਸ਼ੁਰੂ ਹੋਇਆ ਸੀ ਵੀ ਉਹ ਕੰਗਣਾ ਜਿਹੜੀ ਰਣੌਤ ਵਾਲੀ।
0: ਆਹੋ, ਉਹ ਫਿਲਮਾਂ ਵਾਲੀ।
2: ਹਾਂ,
0: ਉਹਦੀ ਗੱਲ ਸੁਣ ਲਾ।
2: ਸੁਣਾ।
0: ਉਹਦਾ ਨਾ ਮੈਂ ਅਖਬਾਰ ਚ ਪੜਿਆ, ਕਹਿੰਦੀ ਮੈਨੂੰ ਨਾ ਜਿਹੜਾ ਫਿਲਮ ਦੇ ਵਿੱਚ ਹੁੰਦਾ ਕੈਮਰੇ ਵਾਲਾ, ਜਿਹੜਾ ਲਾਈਟਾਂ ਵਾਲੇ ਹੁੰਦੇ ਆ, ਜਿਹੜਾ ਇੱਕੋ ਟੋਪੀ ਪਾ ਕੇ ਰੌਲਾ ਨੀ ਪਾਉਂਦਾ, ਕੱਟ ਦੋ ਕੱਟ ਦੋ ਵੱਢ ਦੋ ਵੱਢ ਦੋ।
2: ਉਹ ਵੱਢ ਦੋ ਨੀ, ਉਹ ਕੱਟ ਕਹਿੰਦਾ ਹੁੰਦਾ, ਡਾਇਰੈਕਟਰ ਹੁੰਦਾ ਉਹ।
0: ਕੱਟ ਮੈਨੂੰ ਪਤਾ, ਅੰਗਰੇਜ਼ੀ ਸਕੂਲੇ ਕਹਿੰਦਾ ਕੱਟ ਨੀ ਹੁੰਦਾ, ਕੱਟਣਾ ਵੱਢਣਾ।
2: ਹਾਂ, ਮਤਲਬ ਉਹ ਉਹਨਾਂ ਸੀਨ ਉੱਥੇ ਮਤਲਬ ਖਤਮ, ਉਹਨੂੰ ਕਹਿੰਦੇ ਕੱਟ। ਤੂੰ ਛੱਡ ਉਹ ਗੱਲਾਂ, ਤੂੰ ਮੈਨੂੰ ਅੱਗੇ ਗੱਲ ਦੱਸ।
0: ਉਹ ਕਹਿੰਦੀ ਵੀ ਮੈਨੂੰ ਨਾ ਬਹੁਤ ਵਧੀਆ ਲੱਗਦਾ ਉਹ। ਹਾਂ, ਕਹਿੰਦੀ ਜਿਹੜਾ ਟੈਕਨੀਕਲ ਹੁੰਦਾ ਨਾ ਕੰਮ, ਟੈਕਨੀਕਲ ਨਾ।
2: ਉਹ ਟੈਕਨੀਕਲ ਹੁੰਦਾ?
0: ਟੈਕਨੀਕਲ
2: ਟੈਕਨੀਕਲ ਅੱਛਾ, ਤੁਹਾਡਾ ਟੈਟਕੀ ਨਾਲ ਹੁੰਦਾ ਜੋ ਵੀ ਹੁੰਦਾ, ਤੂੰ ਮੈਨੂੰ ਗੱਲ ਸੁਣਾ।
0: ਕਹਿੰਦੀ ਵੀ ਉਹ ਨਾ ਮੈਨੂੰ ਬਹੁਤ ਹੀ ਨਜ਼ਾਰੇ ਵਾਲਾ ਲੱਗਦਾ, ਕਹਿੰਦੀ ਬਹੁਤ ਨਜ਼ਾਰਾ ਆਉਂਦਾ ਉਹਦੇ ਚ।
2: ਮੈਂ ਪਾਣੀ ਚਾਹ ਦੁੱਧ ਪੀਤਾ ਜੀ ਲੱਸੀ ਪੀਤੀ ਚਾਹ ਪੀਤੀ ਦੁੱਧ ਪੀਤਾ ਜੀ।
3: ਤੇਰਾ ਢਿੱਡ ਟੋਇਆ?
0: ਨਹੀਂ, ਟਾਈਮ ਟਾਈਮ ਨਾਲ ਪੀਤਾ ਜੀ। ਆ ਥੋੜਾ ਵੀ ਮਤਲਬ ਏਦਾਂ ਥੋੜਾ,
2: ਮੈਂ ਕਿਹਾ ਸ਼ਾਇਦ ਇਕੱਠਾ ਹੀ ਕਹਿੰਦਾ ਹੋਣਾ ਆਉਣ।
0: ਨਾਲੇ ਤੁਹਾਡੇ ਵਾਲੀ ਚੀਜ਼ ਨਹੀਂ ਪੀਂਦੇ ਜੀ, ਉਹਦਾ ਤੁਹਾਨੂੰ ਆਦਤ ਹੈ ਜੀ। ਮੈਂ ਤਾਂ ਕਈ ਵਾਰਾਂ ਕਿਹਾ ਵੀ ਕੁੜੀਆਂ ਨੂੰ ਚੰਗੀ ਨਹੀਂ ਲੱਗਦੀ, ਤੂੰ ਨਾ ਪੀਆ ਕਰ।
2: ਕਿਹੜੀ ਚੀਜ਼?
0: ਉਹੀ ਜਿਹੜੀ ਤੂੰ ਪੀਨੀ ਆ।
2: ਮੈਂ ਕਿਹੜੀ ਪੀਨੀ ਆ?
0: ਅਸੀਂ ਕਾਹਤੋਂ ਦੱਸੀਏ ਭਾਈ?
2: ਦੱਸ ਦੇ
0: ਭਾਈ, ਕੋਲਡ ਕਾਫੀ ਪੀਂਦੀ ਆ, ਇਹ ਲਈ ਚੰਗੀ ਨਹੀਂ ਹੈਗੀ।
2: ਕਿਉਂ ਨੀ ਚੰਗੀ? ਇੰਨੀ ਗੁੱਡ ਹੁੰਦੀ ਆ।
0: ਕਾਹਦੀ ਗੁੱਡ ਹੁੰਦੀ ਆ? ਸਾਡੇ ਨਾ ਪਿੰਡ ਜਿੰਨੇ ਵਿਆਹ ਹੁੰਦੇ ਉਹਦੇ ਤੱਤੀ ਕਰਕੇ ਦਿੰਦੇ ਆ ਕਾਫੀ, ਜੇ ਠੰਡੀ ਦੇ ਦੇਣਾ। ਪਿੱਛੇ ਜੇ ਮੇਰੇ ਵਿਆਹ ਸੀ ਭੂਆ ਦੇ ਮੁੰਡੇ ਦਾ, ਉਦੋਂ ਠੰਡੀ ਕਾਫੀ ਦੇ ਦੀ, ਮੇਰੇ ਫੁੱਫੜ ਨੇ ਗਲੋਂ ਫੜ ਲਿਆ ਕਾਫੀ ਵਾਲੇ ਨੂੰ।
2: ਪਤਾ ਕੀ
0: ਕਹਿੰਦਾ? ਸਾਲਾ ਸਵੇਰ ਦੀਆਂ ਤਾਰਾਂ ਲਾ ਕੇ ਢੂੰ ਢੂੰ ਕਰਾਈ ਜਾਂਦਾ, ਕਾਫੀ ਮੰਗੀ, ਹੁਣ ਠੰਡੀ ਦੇ ਦੀ।
2: ਪਤਾ ਕੀ ਚੱਕਰ ਆ? ਤੂੰ ਠੰਡੀ ਨਹੀਂ ਪੀਂਦਾ, ਉਹਦਾ ਹੀ ਨਤੀਜਾ ਇਹ ਆ।
0: ਤੇ ਮੈਂ ਫਰਿੱਜ ਰੱਖ ਕੇ ਪੀ ਲਿਆ ਕਰ, ਸਾਡੀ ਭਾਵੇਂ ਤੂੰ ਮੈਂ ਕਾਫੀ ਦੀ ਬਰਫ਼ ਜਮਾ ਕੇ ਪਾ ਲਿਆ ਕਰ, ਵਿੱਚ ਸਾਸੀ ਕੀ ਲੈਣਾ ਦੇਣਾ।
2: ਠੀਕ ਆ, ਮੈਂ ਤਾਂ ਤੈਨੂੰ ਨਤੀਜਾ ਦੱਸਿਆ ਆ।
0: ਨਤੀਜਾ ਤੂੰ ਮੇਰਾ ਨਤੀਜਾ ਮੈਨੂੰ ਕਿਉਂ ਦੱਸਦਾ? ਨਤੀਜਾ ਆਪੇ ਮੇਰੇ ਘਰ ਦੇ ਜਾ ਕੇ ਸਕੂਲੋਂ ਪੁੱਛ ਲੈਣਗੇ। ਨਾਲੇ ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ, ਫੇਰ 2 ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ।
2: ਕਿਉਂ?
0: ਇਹ ਛੇਤਰਾਂ ਦਾ ਡਰ ਹੁੰਦਾ ਸੀ ਨਾ।
2: ਅੱਛਾ ਚੱਲ, ਮੇਰੀ ਗੱਲ ਨੀ ਸੁਣਨੀ ਤੂੰ?
0: ਤੇਰੀ ਗੱਲ ਕਿਉਂ ਸੁਣਨੂੰ? ਤੂੰ ਗੱਡੇ ਦੇ ਲੱਦੀ ਆ।
2: ਹੁਣ ਸੁਣਾਵਾਂ ਕਿ ਨਾ?
0: ਗਾਉਣਾ?
2: ਨਹੀਂ, ਗੱਲਾਂ।
0: ਤੇ ਗਾਉਣਾ ਕੌਣ ਸੁਣਾਉ ਫਿਰ?
2: ਗਾਉਣਾ ਲਾ ਦਿੰਦੇ, ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ।
0: ਤੂੰ ਗੱਲਾਂ ਲਾ ਦੇ, ਨਾਲੇ ਗਾਉਣਾ ਸੁਣਾ ਦੇ।
2: ਕੀ?
0: ਐ ਨੀ ਹੁੰਦਾ,
2: ਏਦਾਂ ਨੀ ਹੁੰਦਾ। ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ।
0: ਤੇ ਗੱਲ ਮੁਕਾਇਆ ਤੂੰ ਪਹਿਲਾਂ, ਮੈਂ ਬੈਠਾ ਇੱਥੇ।
2: ਓ ਨਹੀਂ,
0: ਕਿਹਦੇ ਨਾਲ ਮੁਕਾਉਣੀ ਆ ਗੱਲ?
2: ਤਿੰਨ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਆ ਤੂੰ?
2: ਹਾਏ ਹਾਏ, ਮੇਰੇ ਹੱਥ ਚ ਹੁਣ ਇੱਟ ਆ ਜਾਵੇ ਨਾ, ਉਹੀ ਤੇਰੇ ਵਗਾਤੀ ਮਾਰਾਂ ਸਿਰ।
0: ਏਦਾਂ ਨਾ ਕਰੀ, ਫਿਰ ਮੈਂ ਸਿੰਗਰ ਬਣ ਜੂ।
2: ਕਿਉਂ?
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ ਚ ਹੁਣ ਭਾਈ ਕਮਾ ਕੇ ਜਿੱਧਰ ਮਰਜ਼ੀ ਸੁੱਟ ਦੋ, ਸਿੰਗਰ ਦੇ ਵੱਜਦੀ ਆ।
2: ਇੱਕ ਤਾਂ ਘੁੱਗੀ ਭਾਜੀ,
0: ਘੁੱਗੀ ਭਾਜੀ ਨੇ ਏਦਾਂ ਹੀ ਕਿਹਾ, ਫਿਰ ਤੂੰ ਇੱਟ ਮਾਰੇਗੀ, ਫਿਰ ਮੈਂ ਸਿੰਗਰ ਬਣ ਜੂ, ਫਿਰ ਮੈਂ ਗਾਉਣਾ ਸੁਣਾਉਂਗਾ। ਪਹਿਲੇ ਲਗਾ ਰਹੇ ਨਾ ਮੈਂ ਡਰ ਗਈ।
2: ਹੈਲੋ।

0: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ।
1: ਨਹੀਂ ਮੈਂ ਤਾਂ 10 ਕਿੱਲੇ ਲਲਕਾਰਿਆਂ ਦੀ ਗੱਲ ਕੀਤੀ।
0: ਨਹੀਂ ਥੈਂਕ ਯੂ, ਤੂੰ ਮੇਰੀ ਗੱਲ ਸੁਣ।
1: ਹਾਂਜੀ,
0: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ?
1: ਭਾਈ ਤੂੰ ਆਪ ਪੀਂਦੀ ਖਾਂਦੀ ਆ, ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨੀ ਲੱਗਦਾ ਨੀ। ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ, ਵਿਚੋਲਾ ਦਾ ਝੂਠ ਮਾਰੂ ਜੀ, ਕੁੜੀ ਕੁਛ ਨੀ ਖਾਂਦੀ ਪੀਂਦੀ ਜੀ।
0: ਹਾਂ ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ।
1: ਗੈਂਦੇ ਦੇ ਫੁੱਲਾਂ ਨਾਲ ਤੈਨੂੰ ਕੁਛ ਨੀ ਬਣਨਾ,
0: ਫਿਰ
1: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਲਈ ਆ।
0: ਤੂੰ ਕਰ ਮੇਰੀ ਬਦਨਾਮੀ
1: ਇੱਥੇ ਬਹਿ ਕੇ, ਦੋ ਚਮਚੇ ਭੁੱਕੀ ਦੇ ਖਾ ਕੇ ਆ ਜਾਂਦੀ ਇਸੇ ਗੱਲਾਂ ਕਰਨਾ। ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ, ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ। ਐਂ ਤਾਂ ਭਾਈ ਸੱਚ ਬੋਲਦੇ ਆ, ਬੁਰਾ ਆਪੇ ਲਾ ਜਾਂਦਾ।
0: ਚੁੱਪ ਕਰੂੰਗਾ
1: ਤੇ ਮੈਂ ਚੁੱਪ ਹੀ ਆ, ਮੈਂ ਕੀ ਕਿਹਾ।
0: ਵਾਈਨ ਪੀਤੀ ਆ ਤੂੰ ਕਦੀ?
1: ਔਖੀ ਹੁੰਦੀ ਆ।
0: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ, ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ।
1: ਨਹੀਂ ਹੁੰਦੀ ਕੀ ਆ,
0: ਮੈਂ ਸਾਰੀ ਅਸਲੀਅਤ ਉਹਨਾਂ ਨੂੰ, ਕਿਸੇ ਨੇ ਵੀ ਜੇ ਨਾਲ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ, ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ।
1: ਤੂੰ ਤਾਂ ਕਾਹਦੀ ਅਸਲੀਅਤ ਦੱਸਣੀ ਆ?
0: ਅੱਛਾ
1: ਵੈਨ ਮੈਂ ਨਾ ਇੱਕ ਰਾਂ, ਪਰ ਮੈਂ ਕੋਸ਼ਟ ਬੜੀ ਕੀਤੀ, ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ।
0: ਕੀ
1: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ, ਉਹ ਵੀ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ, ਫਿਰ ਉਹ ਪੰਜਾਬ ਆ ਗਿਆ, ਫਿਰ ਉਹਨੇ ਵੈਨ ਪਾ ਲਈ।
0: ਉਹ ਵੈਨ ਨੀ ਵਾਈਨ,
1: ਵੈਨ ਹੀ
0: ਉਹ ਵਾਈਨ
1: ਉਹ ਕੀ ਹੁੰਦੀ ਆ?
0: ਤੂੰ ਛੱਡ, ਤੇਰੇ ਵਾਸ ਦਾ ਰੋਗ ਨੀ ਆ, ਕਹਿੰਦੇ ਆ ਕਿ ਜਿਹੜਾ ਵਾਈਨ
1: ਨੂੰ ਲੱਗੇ ਰੋਗ, ਮੈਨੂੰ ਕਿਉਂ ਲੱਗੇ ਰੋਗ? ਗੰਦੀਆਂ ਗੱਲਾਂ ਕਰਦੀ ਤੂੰ,
0: ਮੈਂ ਗੰਦੀ ਹੋਈ ਆ,
1: ਨਹਾ ਕੇ ਆਇਆ ਕਰ।
0: ਮੈਂ ਨੀ ਨਹਾਉਂਦੀ, ਮੈਂ ਪਾਣੀ ਬਚਾਉਂਦੀ ਆ।
1: ਚਲ ਬਚਾਈ ਜਾ ਫਿਰ।
0: ਹਾਂ ਜਿਹੜਾ ਵਾਈਨ, ਜਿਹੜੀ ਵਾਈਨ ਹੁੰਦੀ ਆ ਨਾ,
1: ਆਹੋ
0: ਉਹਦਾ ਜਿਹੜਾ ਗਲਾਸ ਹੁੰਦਾ,
1: ਗਲਾਸ ਹੁੰਦਾ
0: ਉਹਦੀ ਜਿਹੜੀ ਸ਼ੇਪ ਹੁੰਦੀ ਆ, ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ।
1: ਇਹ ਕਿੰਨੇ ਖੋਜ ਕੀਤੀ ਆ?
0: ਇਹ ਮਤਲਬ ਬਹੁਤ ਸਾਰੇ ਰਿਸਰਚਰਸ
1: ਸਾਇੰਸਦਾਨ ਨੇ ਕੀਤੀ ਹੋਣੀ। ਉਹਨੂੰ ਪੰਜਾਬੀ ਸਿਖਾਓ।
0: ਕਿਉਂ?
1: ਉਹਨੂੰ ਫਿਰ ਕਹਿਣਾ ਕਿ ਪੰਜਾਬੀ ਨੇ ਹੁਣੇ ਫਿਰ ਜੇ ਗਾਲਾਂ ਕੱਢੀਆਂ ਤੇ ਫਿਰ ਸਮਝਦਾ ਆ ਜਾਣਗੀਆਂ ਉਹਨੂੰ।
0: ਤੇ ਗਾਲਾਂ ਕਿਉਂ ਕੱਢੂ ਪੰਜਾਬੀ?
1: ਉਹਨੂੰ ਬੰਦਾ ਪੁੱਛੇ ਮਾਮਾ ਜਿਹੜੀ ਪੀਣ ਵਾਲੀ ਆ, ਗਲਾਸ ਚ ਪਾ ਕੇ ਪੀਵਾਂਗੇ, ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਕੁ ਪੀਤੀ ਆ। ਹੋਰ ਵੀ ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ, ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਇਹਨਾਂ ਕੰਮ ਕਰਿਆ ਕਰ, ਚਾਹੀਦੀ ਗੱਲ ਸੁਣਾਇਆ ਕਰ, ਜੇ ਨਹੀਂ ਸੁਣਾਉਣੀਆਂ ਤਾਂ ਫਿਰ ਗਾਉਣਾ ਸੁਣਾ ਦੇ।
0: ਅੱਛਾ ਚੱਲ ਤੂੰ ਗਾਣਾ ਸੁਣ ਲਾ। ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ?
1: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ।
0: ਨਹੀਂ ਨਹੀਂ ਨਹੀਂ ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ।
1: ਤੂੰ ਦੋ ਕਹਿ ਸਾਨੂੰ,
0: ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ, ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ।
1: ਅਸੀਂ ਆਪਣੀ ਨੀਂਦ ਸੌਵਾਂਗੇ, ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ?
0: ਹਾਏ
1: ਆਰਾਮ ਆਪਣੀ ਨੀਂਦ ਸੌਵੇ, ਅਸੀਂ ਆਪਣੀ ਨੀਂਦ।
0: ਦੇਖ ਮੈਂ ਤੈਨੂੰ ਨਾ,
1: ਯਾਰੀ ਪੱਕੀ ਨੀਂਦ ਆਪੋ ਆਪਣੀ।
0: ਹਾਂ ਯਾਰੀ ਆਪਣੀ ਪੱਕੀ ਆ, ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ ਆ।
1: ਏਦਾਂ ਦੀਆਂ ਗੱਲਾਂ ਨਾ ਘਰ, ਮੇਰੇ ਘਰਦਿਆਂ ਸੁਣ ਲਿਆ ਮੈਨੂੰ ਕਹਿਣਗੇ ਕੰਨ ਪਾ ਕੇ ਆਉਂਦੇ ਆ।
0: ਕੀ?
1: ਆ ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨੀ ਕਰਨੀਆਂ। ਮੈਂ ਨਾ ਚੌਥੀ ਜਮਾਤ ਚ ਇੱਕ ਕੁੜੀ ਨਾਲ ਪਿਆਰ ਦੀ ਗੱਲ ਕੀਤੀ, ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ।
0: ਮੇਰਾ ਦਿਲ ਕਰ ਆਪਣਾ ਸਿਰ ਕੰਧ ਚ ਮਾਰਾ।
1: ਕੰਧ ਚ ਮਾਰਨਾ ਪੈਣਾ, ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਪਈ।
0: ਮੇਰੀ ਗੱਲ ਸੁਣੂਗਾ?
1: ਹਾਂਜੀ।
0: ਨਹੀਂ ਪਹਿਲਾਂ ਤਾਂ ਮੈਨੂੰ ਨਾ, ਮੈਂ ਮਾਈਕ ਬੰਦ ਕਰ ਦੇਣੀ ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ?
1: ਮੈਨੂੰ ਕੀ ਹੋਣਾ ਵਾ, ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾ।
0: ਇਹ ਕੈਸੀਆਂ ਅਸਲੀ ਗੱਲਾਂ ਆ?
1: ਇਹੋ ਹੀ ਤੇ ਅਸਲੀ ਗੱਲਾਂ ਵਾ, ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ, ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ। ਮੱਝਾਂ ਰੱਖ ਕੇ ਵੇਖੋ ਪਹਿਲਾਂ, ਜੇ ਨਹੀਂ ਡੰਡੀ ਹੈਗੀ ਨਾ ਤੁਹਾਡੀ ਜ਼ਿੰਦਗੀ ਤੇ ਪੈ ਜੂਗੀ।
0: ਮਤਲਬ
1: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ, ਡੰਡੀਆਂ ਡੰਡੀ ਸਮਝ ਲੱਗੀ ਨਾ ਮੇਰੀ ਗੱਲ ਦੀ?
0: ਨਹੀਂ
1: ਆਪ ਨੂੰ ਨੀ ਲੱਗੀ।
2: ਮੇਰੀ ਬਿੱਲੀ ਸਿਆਣੀ ਆ।
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ ਕੀ ਨਾਂ ਆ ਉਹਦਾ?
2: ਮਿਆਉਂ।

0: गुड आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी जी एक घंटे दे विच तुहाडे बहुत सारे पैसे बचाइए, चाहे वह ब्रैम्पटन टीवी अपलायंसेस होण या फिर ग्रैंड फर्नीचर होए। सुल्तान जी साडे नाल स्टूडियो जुड़ चुके हैं। सुल्तान जी प्रोग्राम स्वागत है।
1: थैंक यू वेरी मच जी, बहुत शुक्रिया।
0: ਸੁਲਤਾਨ ਜੀ ਤੁਸੀਂ ਬਾਏ ਮੋਰ ਕੁਛ ਕਹਿ ਰਹੇ ਸੀ ਮੈਨੂੰ, ਉਹ ਕੀ ਹੁੰਦਾ ਦੱਸੋ ਮਾੜਾ
1: ਜਿਹਾ। ਬਾਏ ਮੋਰ ਸੇਵ ਮੋਰ ਇਵੈਂਟ ਦਾ ਮਤਲਬ ਹੈ ਬਾਏ ਮੋਰ, ਜਿੰਨੇ ਵੱਧ ਬਾਏ ਕਰੋਗੇ ਪਰਚੇਸ ਉਨਾ ਸੇਵ ਜ਼ਿਆਦਾ ਕਰੋਗੇ।
0: ਫੋਰ ਐਗਜ਼ਾਮਪਲ ਜੇ ਕਿਚਨ ਦੇ 8 ਆਈਟਮਾਂ ਹੁੰਦੀਆਂ ਜਾਂ 7 ਹੁੰਦੀਆਂ, ਜੇ ਇੱਕ ਲਈ ਉਹਦੇ ਇੰਨੇ ਬਚਣਗੇ, 2 ਲਈ ਹੋਰ ਬਚਣਗੇ, 3 ਲਈ ਹੋਰ ਬਚਣਗੇ, 4 ਲਈ ਹੋਰ ਬਚਣਗੇ, 5 ਲਈ ਹੋਰ ਬਚਣਗੇ।
1: ਐਗਜ਼ੈਕਟਲੀ
0: ਦੱਸੋਗੇ।
1: ਸੋ ਇਹਦੇ 'ਚ ਜੇ ਫੋਰ ਐਗਜ਼ਾਮਪਲ ਤੁਸੀਂ ਕੱਲਾ ਡਿਸ਼ਵਾਸ਼ਰ ਲੈਣਾ ਤੇ ਕੱਲਾ ਡਿਸ਼ਵਾਸ਼ਰ ਜਿਹੜਾ ਜੀ $1,000 ਵਾਲਾ 499 ਚ ਟੋਲ ਟੱਬ ਦਾ ਸਟੇਨਲੈਸ ਸਟੀਲ ਡਿਸ਼ਵਾਸ਼ਰ ਮਿਲਣਾ। 499 ਦਾ ਮਤਲਬ ਹੈ ਇੱਕ ਪੀਸ ਲੈਣ ਤੇ $500 ਸੇਵ ਹੋ ਗਿਆ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਲਵੋਗੇ $1,200 ਵਾਲਾ $799 ਦਾ ਮਿਲੇਗਾ, ਇਹਦਾ ਮਤਲਬ ਹੈ ਸਟੋਵ ਲੈਣ ਤੇ ਵੀ $400 ਸੇਵ ਹੋ ਗਿਆ। ਸੋ ਜੇ ਦੋ ਪੀਸ ਹੋ ਗਏ ਤੇ 500 ਡਿਸ਼ਵਾਸ਼ਰ ਦਾ, 400 ਸਟੋਵ ਦਾ, ਤੁਹਾਨੂੰ ਟੋਟਲ $900 ਸੇਵ ਹੋ ਗਿਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈ ਲੈਂਦੇ ਹੋ ਫਿਰ ਤੁਹਾਡਾ $2,000 ਤੱਕ ਸੇਵ ਹੋ ਜਾਂਦਾ। $5,000 ਵਾਲਾ ਬੰਡਲ ਪੈਕੇਜ $2,999 ਚ ਮਿਲੇਗਾ, $2,000 ਸੇਵ ਕਰੋਗੇ ਤੇ ਕਿਉਂਕਿ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਨੇ $2,999 ਵੀ 6 ਮਹੀਨੇ ਚ ਲੈਣਾ।
0: ਠੀਕ ਹੈ।
1: ਸੋ ਤੁਸੀਂ 6 ਮਹੀਨੇ ਪੇ ਕਰਨਾ, ਵਿਦਇਨ 6 ਮੰਥ, ਬਿਸ਼ੱਕ ਥੋੜੇ ਥੋੜੇ ਕਰਕੇ ਪੇ ਕਰ ਦੋ ਜਾਂ ਵਿਦਇਨ 6 ਮੰਥ ਡਿਊ ਡੇਟ ਤੋਂ 1-2 ਦਿਨ ਪਹਿਲੇ ਪੇ ਕਰ ਦੋ। ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਬੋਵੇਡ ਐਂਡ ਚਿੰਕੂਜ਼ੀ ਤੇ ਹੈ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ, ਜਿੱਥੇ ਬਾਏ ਮੋਰ ਸੇਵ ਮੋਰ ਇਵੈਂਟ ਹੈ। ਇੱਕ ਪੀਸ ਲਿਆ ਵੀ $400 to $500 ਦੀ ਸੇਵਿੰਗ ਹੈ, ਦੋ ਪੀਸ ਲਿਆ ਵੀ $800 to $1,000 ਦੀ ਸੇਵਿੰਗ ਹੈ, ਤਿੰਨ ਪੀਸ ਲਿਆ ਵੀ $2,000 ਤੱਕ ਦੀ ਸੇਵਿੰਗ ਹੈ। 905-450-2828-905-450-2828।
0: ਜਦੋਂ ਤੁਸੀਂ ਜਾਂਦੇ ਹੋ ਬ੍ਰੈਮਟਨ ਟੀਵੀ ਅਪਲਾਇੰਸ ਦੇ ਅੰਦਰ, ਸਮਝੋ ਤੁਹਾਡੀ ਸੇਵਿੰਗ ਸ਼ੁਰੂ ਹੋ ਗਈ।
1: ਬਿਲਕੁਲ
0: ਜਿਹਾ ਇੱਕ ਫਾਰਮੂਲਾ ਹੈ, ਜਿੰਨਾ ਸਮਾਨ ਖਰੀਦੋਗੇ ਉਨੀ ਤੁਹਾਡੀ ਬਚਤ ਹੋਏਗੀ। ਇਹਦਾ 3 ਪੀਸ ਉੱਤੇ ਦੱਸਤਾ
1: ਜੀ,
0: ਜਿਹੜਾ ਚੌਥਾ ਬਿਲਟਨ ਕੀ ਕਹਿੰਦੇ ਹੁੰਦੇ?
1: ਹਾਂ, ਜੇ ਬਿਲਟਨ ਕਿਚਨ ਚ ਜਾਵਾਂਗੇ ਦੇ ਭਾਜੀ, ਉਹ ਚ ਤਾਂ 5 ਪੀਸ ਵੀ ਹੁੰਦੇ, ਕਈਆਂ ਚ 6 ਪੀਸ ਵੀ ਹੁੰਦੇ। ਸੋ ਉਹਦੇ ਚ ਤਾਂ ਤੁਸੀਂ $6,000 ਤੱਕ ਸੇਵ ਕਰ ਸਕਦੇ ਹੋ, ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ ਪੀਸ ਚਾਹੀਦੇ ਆ। ਜੇ ਤੁਸੀਂ ਲੈਣਾ ਜੀ ਸਿੰਗਲ ਪੀਸ ਕੁੱਕਟੋਪ, ਤੇ ਸਿੰਗਲ ਪੀਸ ਕੁੱਕਟੋਪ ਜਿਹੜਾ $1,800 ਤੋਂ ਮਿਲਣਾ $1,299 ਦਾ, ਕੱਲੇ ਇੱਕ ਪੀਸ ਤੇ $500 ਸੇਵ ਹੋਇਆ। ਪਰ ਜੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਂਦੇ ਹੋ, $12,000 ਤੋਂ ਸਿਰਫ $6,900 ਦਾ ਮਿਲੇਗਾ। $6,100 5 ਪੀਸ ਬਿਲਟ ਇਨ ਕਿਚਨ ਤੇ ਤੁਸੀਂ ਸੇਵ ਕਰਨਾ। ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ, 905-450-2828, ਬ੍ਰੈਮਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਕਿਉਂਕਿ ਟਿਕਟੋਕ ਅਕਾਊਂਟ ਫੋਲੋ ਕਰਨ ਤੋਂ ਬਾਅਦ ਅਸੀਂ ਡਰੋ ਚ ਜੂਸਰ ਦੇ ਰਹੇ ਹਾਂ ਨਿੰਜਾ ਕੰਪਨੀ ਦਾ। ਉਹ ਡਰੋ ਚ ਜਿਹਦਾ ਨਿਕਲੇਗਾ ਉਹ ਫੋਲੋਅਰਸ ਨੂੰ ਹੀ ਨਿਕਲਣਾ, ਨਾਲੇ ਨਾਲੇ ਤੁਹਾਨੂੰ ਅਪਡੇਟ ਫਾਈਨਲ ਹੁੰਦੀ ਰਹਿਣੀ ਹੈ, ਨਾਲ ਦੀ ਨਾਲ ਅਪਡੇਟ ਆਉਂਦੀ ਰਹਿਣੀ ਹੈ,
0: ਜਿਹੜੀਆਂ
1: ਚੇਂਜਿੰਗਸ ਹੋ ਰਹੀਆਂ, ਜਿਹੜੀਆਂ ਨਵੀਆਂ ਡੀਲਸ ਆ ਰਹੀਆਂ, ਕਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ। ਸੋ ਬ੍ਰੈਮਟਨ ਟੀਵੀ ਐਪ ਨੂੰ ਫੋਲੋ ਕਰੋ ਤੇ ਤੁਸੀਂ ਵਿਨ ਕਰ ਸਕਦੇ ਹੋ। ਨਿੰਜਾ ਕੰਪਨੀ ਦਾ ਜੂਸਰ ਗਿਫਟ ਦੇ ਤੌਰ ਤੇ ਤੁਹਾਨੂੰ ਦਿੱਤਾ ਜਾਣਾ। ਬ੍ਰੈਮਟਨ ਟੀਵੀ ਐਪ ਟਿਕਟੋਕ ਅਕਾਊਂਟ ਹੈ, 905-450-2828, 905-450-2828 ਜੀ।

0: ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਜਿੱਥੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਇੱਕ ਪੀਸ ਲਿਆ $400, ਦੋ ਪੀਸ ਲਿਆ $800 ਅਤੇ ਤਿੰਨ ਪੀਸ ਲਿਆ $2000 ਦੀ ਤੁਹਾਡੀ ਸੇਵਿੰਗ ਹੋਣੀ ਹੈ, ਕਿਉਂਕਿ ਸਟੇਨਲੈਸ ਸਟੀਲ 'ਤੇ ਜਿਹੜਾ ਟੈਰਿਫ ਲੱਗਣ ਜਾ ਰਿਹਾ USA 'ਚ, ਉਹਦੇ ਨਾਲ ਪ੍ਰਾਈਸਿਸ ਵੀ ਇਨਕਰੀਜ਼ ਹੋ ਰਹੀਆਂ। ਲੇਕਿਨ ਕਿਉਂਕਿ ਇਹ ਵੀਕਐਂਡ 'ਚ ਸਾਡੇ ਕੋਲ ਸਟਾਕ ਵੀ ਅਵੇਲੇਬਲ ਹੈ ਅਤੇ ਸਾਡੇ ਕੋਲ ਬਾਏ ਮੋਰ ਸੇਵ ਮੋਰ ਈਵੈਂਟ ਵੀ ਚੱਲ ਰਿਹਾ, ਇਸ ਕਰਕੇ ਤੁਸੀਂ ਇਹਨਾਂ ਲੋਐਸਟ ਪ੍ਰਾਈਸ ਨੂੰ ਲੌਕ ਕਰ ਸਕਦੇ ਹੋ। ਪਰ ਇਹਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜੇ ਟੈਰਿਫ ਲੱਗ ਜਾਂਦਾ, 50% ਟੈਰਿਫ ਲੱਗਣਾ ਜੀ ਸਟੇਨਲੈਸ ਸਟੀਲ 'ਤੇ, ਅਤੇ 50% ਟੈਰਿਫ ਦਾ ਮਤਲਬ ਇਹ ਆ, ਅਸੀਂ ਕੈਲਕੂਲੇਸ਼ਨ ਕੱਢੀ ਹੈ, $100 ਵਾਲੀ ਚੀਜ਼ $175 ਦੀ ਹੋ ਜਾਣੀ, $200 ਵਾਲੀ ਚੀਜ਼ ਜਿਹੜੀ ਹੈ $300 ਦੀ ਹੋ ਜਾਣੀ। ਔਰ ਸਾਡੇ ਹੋਮ ਅਪਲਾਈਸਿਸ ਜਿਹੜੇ ਡਿਪੈਂਡ ਕਰਦੇ ਆ ਸਟੇਨਲੈਸ ਸਟੀਲ ਦੇ ਉੱਪਰ, ਇਸ ਕਰਕੇ ਮਿਸ ਨਾ ਕਰੋ, ਰਾਈਟ ਵੇ ਤੁਸੀਂ ਪਹੁੰਚ ਜਾਓ। ਇਸ ਟਾਈਮ ਜਿਹੜਾ ਸਟਾਕ ਹੈ ਬਾਏ ਮੋਰ ਸੇਵ ਮੋਰ ਈਵੈਂਟ ਦਾ ਫਾਇਦਾ ਚੁੱਕਣਾ ਹੈ, 905-450-2828। ਅਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵਾਕ ਡਰਾਈਵ ਦੀ ਬ੍ਰੈਂਪਟਨ 'ਚ, ਅਤੇ ਫਿਰ ਬਾਏ ਮੋਰ ਸੇਵ ਮੋਰ ਈਵੈਂਟ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਵੀ ਮਿਲਣਾ। ਗ੍ਰੈਂਡ ਫਰਨੀਚਰ 'ਤੇ ਕਿਉਂ ਮਿਲਣਾ? ਕਿਉਂਕਿ ਜੇ ਤੁਸੀਂ ਡਾਇਨਿੰਗ ਟੇਬਲ ਲੈਣਾ ਤਾਂ 6 ਚੇਅਰ ਤਾਂ ਨਾਲ ਫ੍ਰੀ ਮਿਲਣੀਆਂ, ਕਿਉਂਕਿ ਡਾਇਨਿੰਗ ਟੇਬਲ ਵੀ $500-700 ਵਾਲਾ $399 ਦਾ ਮਿਲਣਾ, ਤੇ 6 ਚੇਅਰਾਂ ਨਾਲ ਫ੍ਰੀ ਮਿਲਣੀਆਂ।
1: ਸੁਲਤਾਨ ਜੀ ਫ੍ਰੀ ਮਿਲਣੀਆਂ
0: ਜੀ,
1: ਮੱਝ ਲੈਣ ਜਾਂਦੇ ਹੋ ਸੰਗਲ ਤਾਰ ਕੇ ਉਹਨੂੰ ਫੜਾ ਦੋਗੇ, ਸੰਗਲ ਤਾਂ ਨਾਲ ਹੀ ਆਉਣਾ।
0: ਬਿਲਕੁਲ,
1: ਚੇਅਰਾਂ ਤਾਂ ਦੇਣੀਆਂ ਪੈਣੀਆਂ,
0: ਪਰ ਵੈਲਿਊ ਆਫ ਦਾ ਚੇਅਰ ਤਾਂ ਭਾਜੀ ਤੁਸੀਂ ਦੇਖੋ ਨਾ, $150 ਦੀ ਚੇਅਰ ਆ, 6 ਚੇਅਰਾਂ ਤੁਹਾਨੂੰ ਫ੍ਰੀ ਮਿਲ ਰਹੀਆਂ, $399 ਦਾ ਤੁਹਾਨੂੰ ਮਿਲ ਰਿਹਾ ਜੀ ਡਾਇਨਿੰਗ ਟੇਬਲ, ਉਹ ਵੀ ਸੋਲਿਡ। ਸੋ ਸੁਖਵੀਰ ਲਾਈਨ ਤੇ ਆ ਗਏ ਆ, ਦੱਸਣਗੇ ਤੁਹਾਨੂੰ ਕਿ ਬਾਏ ਮੋਰ ਸੇਵ ਮੋਰ ਕਿੰਨਾ ਹੋ ਜਾਣਾ, ਜੇ ਪੂਰੇ ਘਰ ਦਾ ਫਰਨੀਚਰ ਲੈਣਾ ਫਿਰ ਕਿੰਨਾ ਸੇਵ ਹੋ ਜਾਣਾ, ਜੇ ਤੁਸੀਂ ਡਾਇਨਿੰਗ ਟੇਬਲ ਜਾਂ ਤੁਸੀਂ ਇਸ ਟਾਈਮ ਲੈਣਾ ਜੀ ਰਿਕਲਾਈਨਰ, ਉਹਦੇ ਚ ਕਿੰਨਾ ਕਿੰਨਾ ਸੇਵ ਹੋਣਾ ਹੈ। ਸੋ ਸੁਖਵੀਰ ਜੀ ਆ ਜਾਓ, ਲੰਘ ਆਓ ਤੇ ਦੱਸੋ ਫਿਰ ਅੱਜ ਦੀਆਂ ਗ੍ਰੇਟ ਗ੍ਰੇਟ ਗ੍ਰੇਟ ਤੇ ਗ੍ਰੈਂਡ ਡੀਲਸ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਬਾਏ ਮੋਰ ਸੇਵ ਮੋਰ ਵਾਲੀਆਂ ਡੀਲਾਂ ਅੱਜ ਗ੍ਰੈਂਡ ਫਰਨੀਚਰ ਦੇ ਵੀ ਚੱਲ ਰਹੀਆਂ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਈਵਨ ਤੁਸੀਂ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਜਾਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਮਸਾਜਰ ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਤਾਂ ਤੁਸੀਂ ਅੱਜ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੋਂ ਸੁਲਤਾਨ ਜੀ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਗ੍ਰੇ ਕਲਰ ਦਾ ਟੋਪ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਮਾਰਕੀਟ ਵੈਲਿਊ $1500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦੇ ਵਿੱਚ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਪਹਿਲੇ 5 ਪਰਿਵਾਰ ਸੁਲਤਾਨ ਜਿਹੜੇ ਰਾਈਟ ਵੇ ਸਟੋਰ ਵਾਕ ਇਨ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਤੇ ਸੁਲਤਾਨ ਜੀ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਲੈਦਰ ਤੇ ਵਿੱਚ ਚੋਕਲੇਟ ਕਲਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਵਿਦ 4 ਰਿਕਲਾਈਨਰ, 4 ਰਿਕਲਾਈਨਰਾਂ ਦੇ ਨਾਲ ਡਰੋਪ ਡਾਊਨ ਕੱਪ ਹੋਲਡਰ ਵੀ ਹੈਗੇ ਨੇ, ਰਿਕਲਾਈਨਰ ਸੋਫਾ ਐਂਡ ਲਪਸਿਡ ਵਿਦ 4 ਰਿਕਲਾਈਨਰ, ਜਿਹਦੀ ਰੈਗੂਲਰ ਮਾਰਕੀਟ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਅੱਜ ਰਾਤ ਦੇ 8 ਵਜੇ ਤੱਕ ਆ ਜਾਓ, $799 ਦਾ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ, ਨਾਲ ਕੌਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਨੰਬਰ ਟੂ ਕਾਲ 905-302-9494, 905-302-9494
0: ਲਓ ਜੀ ਬਣ ਗਈ ਗੱਲ, ਹੁਣ ਤੁਸੀਂ ਮਿਸ ਨਾ ਕਰ ਜਾਣਾ, 905-302-9494 ਬਾਏ ਮੋਰ ਸੇਵ ਮੋਰ ਈਵੈਂਟ ਹੈ। ਜੇ ਡਾਇਨਿੰਗ ਟੇਬਲ ਲੈਣਾ ਜਾਂ ਤੁਸੀਂ ਸੋਫਾ ਸੈੱਟ ਲੈਣਾ ਜਾਂ ਤੁਸੀਂ ਬੈਡਰੂਮ ਸੈੱਟ ਲੈਣਾ, ਜਿੰਨੇ ਪ੍ਰੋਡਕਟ ਐਕਸਟਰਾ ਹੋਣਗੇ ਤੁਹਾਡੀਆਂ ਓਨੀਆਂ ਹੀ ਐਕਸਟਰਾ ਸੇਵਿੰਗਸ ਹੈ। $500-$700 ਈਚ ਪਰਚੇਜ਼ ਦੇ ਉੱਪਰ ਸੇਵਿੰਗ ਹੈ। 905-302-9494 905-302-9494

0: ਪੈਸੇ ਪੂਸੇ ਬਾਰੇ ਸੋਚੇ ਦੁਨੀਆ, ਲੇਕਿਨ ਅਸਲੀਅਤ ਦੇ ਵਿੱਚ ਪੈਸੇ ਬਾਰੇ ਸੋਚਣਾ ਪੈਂਦਾ।
1: ਬਿਲਕੁਲ,
0: ਚੁਆਨੀ ਠਿਆਨੀ ਬਚਾਉਣ ਲਈ ਸੋਚਣਾ ਪੈਂਦਾ, ਸਵੇਰ ਤੋਂ ਸ਼ਾਮ ਥਾਈ ਕੰਮ ਕਰਦੇ ਆ ਸੋਚਣਾ ਪੈਂਦਾ। ਖੈਰ, ਦਲਜੀਤ ਨੇ ਤਾਂ ਗਾਣਾ ਗਾਉਣਾ ਸੀ, ਅਸੀਂ ਅਸਲੀਅਤ ਤੇ ਆ ਗਏ। ਅੱਛਾ, ਜਿਹੜਾ ਤੁਸੀਂ ਬਾਏ ਮੋਰ ਦੀ ਗੱਲ ਕਰਦੇ ਹੋ, ਜੇ ਮੈਂ ਟੈਲੀਵਿਜ਼ਨ ਲੈਣਾ, ਉਹ ਤੇ ਫਿਰ ਬਾਏ ਮੋਰ ਕਿਵੇਂ ਕੰਮ ਕਰੇਗਾ?
1: ਉਹ ਤੇ ਇਸ ਤਰ੍ਹਾਂ ਨਾ ਜੀ, ਜੇ ਤੁਸੀਂ 2 ਟੀਵੀ ਲੈਣੇ, 3 ਟੀਵੀ ਲੈਣੇ, ਰੈਸਟੋਰੈਂਟਸ 'ਚ ਲੈਣੇ, ਹੋਟਲ ਵਾਸਤੇ ਲੈਣੇ,
0: ਓਕੇ,
1: ਤੁਸੀਂ ਮੋਟਲ ਵਾਸਤੇ ਲੈਣੇ, ਤੁਸੀਂ ਆਪਣੀ ਕਿਸੇ ਵੀ ਜਗ੍ਹਾ ਤੇ ਲੈਣੇ, ਫਿਰ ਜਿੰਨੇ ਟੀਵੀ ਐਕਸਟਰਾ ਹੋਣਗੇ ਤੁਹਾਨੂੰ $200 ਐਕਸਟਰਾ ਮਿਲਣਾ। ਫੋਰ ਐਗਜ਼ਾਮਪਲ, ਤੁਸੀਂ 50 ਇੰਚ ਦਾ ਟੀਵੀ ਲੈਣਾ,
0: ਹਾਂਜੀ,
1: ਇੱਕ ਟੀਵੀ ਲਵੋਗੇ ਤੇ ਤੁਹਾਨੂੰ ਇਹ $500 ਵਾਲਾ 299 ਚ ਮਿਲਣਾ,
0: ਠੀਕ ਹੈ।
1: ਤੇ ਜੇ ਤੁਸੀਂ 2 ਟੀਵੀ ਲਵੋਗੇ ਤੇ ਤੁਹਾਨੂੰ ਇਹ ਆਲਰੇਡੀ $200 ਸੇਵ ਹੋ ਰਿਹਾ ਸੀ। ਜੇ ਤੁਸੀਂ ਦੂਸਰਾ ਟੀਵੀ ਲੈਣਾ ਤੁਹਾਨੂੰ ਨਾਲ ਇਹ ਫਿਰ $250 ਚ ਮਿਲਣਾ।
0: ਓਕੇ, ਸੋ ਭਾਈ ਸਾਹਿਬ, ਜਿਨ੍ਹਾਂ ਨੇ ਆਪਣੇ ਰੈਸਟੋਰੈਂਟ ਚਲਾਉਣਾ ਨਾ, ਜਾਂ ਕੋਈ ਹੋਟਲ ਮੋਟਲ ਚ 20-50-100 ਇਕੱਠੇ ਚੱਕਣੇ ਆ, ਤਾਂ ਵੀ ਤੁਸੀਂ ਸੁਲਤਾਨ ਜੀ ਉਹਨਾਂ ਨੂੰ ਫੋਨ ਕਰੋ। ਬ੍ਰੈਂਪਟਨ ਟੀਵੀ ਅਪਲਾਇੰਸਿਸ, 905-450-2828। ਹਾਂਜੀ ਸਰ।
1: ਤੇ ਜੇ ਆਪਾਂ ਗੱਲ ਕਰਦੇ ਹਾਂ ਜੀ ਬਿਗ ਸਕਰੀਨ ਟੀਵੀਆਂ ਦੀ, ਤੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ ਦੀ ਮੈਂ ਇਸ ਕਰਕੇ ਗੱਲ ਕਰਾਂਗਾ ਕਿਉਂਕਿ ਸੋਨੀ ਬਰੇਵੀਆ 1 ਜਾਂ 2 ਨਹੀਂ ਹੋ, ਸੋਨੀ ਬਰੇਵੀਆ 3 ਮਿਲੇਗਾ ਅਪਡੇਟਡ ਤੁਹਾਨੂੰ 2026 ਦਾ ਮਾਡਲ। ਜੇ ਆਪਾਂ ਗੱਲ ਕਰੀਏ ਸੈਮਸੰਗ ਕਸਟਮਰਸ ਦੀ, ਤੇ ਸੈਮਸੰਗ ਨੂੰ ਮਿੰਨੀ ਐਲ ਈ ਡੀ ਮਿਲੇਗਾ, ਮਿੰਨੀ ਐਲ ਈ ਡੀ 2026 ਦਾ ਲੇਟੈਸਟ ਮਾਡਲ ਹੈ, ਤੇ ਤੁਹਾਨੂੰ ਇਹ ਦੋਨੋਂ ਟੀਵੀ 85 ਇੰਚ ਐਨੀ ਆਫ 1 ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ $2200 ਤੋਂ ਓਨਲੀ $1599। $700 ਸੇਵ ਕਰੋਗੇ, ਨਾਲ ਤੁਹਾਨੂੰ ਟੈਬਲੇਟ ਫ੍ਰੀ ਗਿਫਟ ਵੀ ਮਿਲਣੀ ਆ। ਬਾਏ ਮੋਰ ਸੇਵ ਮੋਰ ਈਵੈਂਟ 'ਚ ਇੱਕ 85 ਇੰਚ ਟੀਵੀ $700 ਸੇਵ ਕਰੋ, ਤੇ ਨਾਲ ਟੈਬਲੇਟ $200 ਦੀ ਵੈਲਿਊ ਦੀ ਬਿਲਕੁਲ ਫ੍ਰੀ ਗਿਫਟ ਐਡ ਹੋਏਗੀ। ਸੋ ਜਿੰਨੇ ਪਰਚੇਜ਼ ਐਕਸਟਰਾ ਹੋਏਗੀ ਓਨੀਆਂ ਸੇਵਿੰਗਸ ਐਕਸਟਰਾ ਹੋਣਗੀਆਂ। ਇਸੇ ਤਰ੍ਹਾਂ ਜਿਹੜੇ ਕਸਟਮਰ 50 ਇੰਚ ਟੀਵੀ ਲੈਣਾ ਚਾਹੁੰਦੇ ਉਹਨਾਂ ਨੂੰ 299 ਦਾ, ਜਿਨ੍ਹਾਂ ਨੇ 55 ਇੰਚ ਲੈਣਾ ਉਹਨਾਂ ਨੂੰ 399 ਦਾ, ਤੇ ਜੇ ਕਿਸੇ ਨੇ 65 ਇੰਚ ਲੈਣਾ 599 ਚ, ਜਾਂ 75 ਇੰਚ ਲੈਣਾ 699 ਦਾ, ਤਦ ਵੀ ਮਿਸ ਨਾ ਕਰੀਓ, ਲਿਮਿਟਡ ਇਨਵੈਂਟਰੀ ਇਨ ਸਟੋਕ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਫੋਲੋ ਜ਼ਰੂਰ ਕਰਨਾ ਕਿਉਂਕਿ ਇਹ ਜਦੋਂ ਤੁਸੀਂ ਫੋਲੋ ਕਰੋਗੇ ਅਤੇ ਆਪਣਾ ਨਾਮ ਤੁਹਾਡਾ ਡਰੋਅ 'ਚ ਪੈ ਜਾਏਗਾ, ਅਤੇ ਤੁਸੀਂ ਨਿੰਜਾ ਕੰਪਨੀ ਦਾ ਜੂਸਰ ਵਿਨ ਕਰ ਸਕਦੇ ਹੋ। ਸਪੈਸ਼ਲ ਜੂਸਰ ਜਿਹੜਾ ਹੈ ਨਿੰਜਾ ਕੰਪਨੀ ਦਾ ਫੋਲੋਅਰਸ ਵਾਸਤੇ ਡਰੋਅ 'ਚ ਕੱਢਿਆ ਜਾਣਾ ਹੈ। 905-450-2828, ਬ੍ਰੈਂਪਟਨ ਟੀਵੀ ਐਪ, 905-450-2828। ਤੇ ਯਾਦ ਰੱਖਣਾ, ਜੇ 98 ਇੰਚ ਟੀਵੀ ਲੈਣਾ ਤੇ $1500 ਸੇਵ ਹੋਣਾ ਜੀ।
0: ਤੁਸੀਂ ਜਿਹੜਾ 98 ਇੰਚ ਟੈਲੀਵਿਜ਼ਨ ਆ, ਮੈਂ ਸੁਲਤਾਨ ਹੋਰਾਂ ਕੋਲ ਦੇਖਿਆ, ਇੱਕ ਸਕੈਡ ਤੇ ਇੱਕੋ ਹੀ ਟੀਵੀ ਆਇਆ
1: ਜੀ,
0: ਤੇ ਇਹ ਜਿਹੜੇ ਬੇਸਮੈਂਟ ਆ, ਜੇ ਕਿਸੇ ਨੇ ਲਾਉਣਾ ਉਹਦਾ ਥੋੜਾ ਜਰਬਾਂ ਤਕਸੀਮਾਂ ਦੇਣੀਆਂ ਪੈਣੀਆਂ, ਮੋੜ ਮਾੜ ਜੇ ਕਿੰਨੇ ਆ ਪੌੜੀਆਂ ਦੇ, ਹਰੇਕ ਦੇ ਘਰੇ ਨੀ ਵੜਦਾ ਇਹ, ਵੱਡਾ ਟੀਵੀ ਆ, ਬਹੁਤ ਵੱਡਾ, 98 ਇੰਚ, ਤੇ ਉਹਦੀ ਪ੍ਰਾਈਸ ਕਿੰਨੀ ਆ ਜਨਾਬ?
1: ਅੱਜ $1500 ਸੇਵ ਕਰਨਗੇ ਜੀ, $3500 ਤੋਂ $1999।
0: ਲਓ ਜੀ, 1999 ਦਾ ਲੈ ਸਕਦੇ ਹੋ, ਪੈਸੇ ਦੇ ਦਿਓ ਇਹਨਾਂ ਨੂੰ, ਜਾ ਕੇ ਚੈੱਕ ਕਰ ਲਓ, ਫਿਰ ਡਿਲੀਵਰੀ ਜੇ ਤੁਸੀਂ ਕਰਾਉਣੀ ਹੈ ਤਾਂ ਫ੍ਰੀ ਤਾਂ ਹੈਗੀ ਆ, ਕੰਧਾਂ ਦਾ ਧਿਆਨ ਰੱਖਣਾ ਪੈਣਾ।
1: ਹਾਂਜੀ, ਉਹਦੇ 'ਚ ਇਸ ਕਰਕੇ ਜੀ, ਬੇਸਮੈਂਟ 'ਚ ਜੇ ਉਤਾਰਨਾ ਤੇ ਕਈ ਜਿਹੜੀਆਂ ਵੀ ਸਟੇਅਰਸ ਹੈਗੀਆਂ ਐਲ ਸ਼ੇਪ 'ਚ ਮੁੜਦੀਆਂ, ਕਈ ਯੂ ਸ਼ੇਪ 'ਚ ਮੁੜਦੀਆਂ, ਉੱਥੇ ਬਿਲਕੁਲ ਨਹੀਂ ਜਾਣਾ, ਮੈਂ ਪਹਿਲੇ ਹੀ ਦੱਸ ਦਿੰਦਾ, ਨਾ ਐਲ ਸ਼ੇਪ 'ਚ ਜਾਣਾ,
0: ਉੱਥੇ ਨਹੀਂ ਜਾਣਾ,
1: ਯੈਸ, ਨਾ ਐਲ ਸ਼ੇਪ 'ਚ ਉਤਰਨਾ, ਨਾ ਯੂ ਸ਼ੇਪ 'ਚ ਉਤਰਨਾ, ਸਟਰੇਟ ਹੋਣ, ਔਰ ਉਹ ਵੀ ਪਿੱਛੇ ਜ਼ਰਾ ਥੋੜੇ ਖੁੱਲੀ ਹੋਵੇ, ਕਿਉਂਕਿ 98 ਇੰਚ ਟੀਵੀ ਹੈ, ਛੋਟਾ ਮੋਟਾ ਟੀਵੀ ਨਹੀਂ,
0: ਡੱਬੇ 'ਚ ਲਿਆਉਣਾ, ਡੱਬੇ 'ਚੋਂ
1: ਡੱਬੇ ਨਹੀਂ, ਡੱਬੇ ਤੋਂ ਕੱਢ ਕੇ ਜਾ ਹੀ ਨਹੀਂ ਸਕਦਾ, ਉਹ ਟੁੱਟ ਜਾਣਾ, ਬਹੁਤ ਇਹ ਫਰੈਜਾਇਲ ਹੈ ਜੀ। ਇਹ ਟੀਵੀ ਜਿਹੜੇ ਹੈ ਥਿਨ ਟੀਵੀ ਹੋਣ ਕਰਕੇ, LED ਹੋਣ ਕਰਕੇ, ਇਹ ਟੀਵੀ ਬੜੇ ਹੀ ਧਿਆਨ ਦੇ ਨਾਲ ਅਤੇ ਅੱਛੇ ਤਰੀਕੇ ਨਾਲ ਉਤਾਰਨਾ ਪੈਂਦਾ, ਅਦਰਵਾਈਜ਼ ਇਹ ਟੀਵੀ ਜਿਹੜੇ ਆ ਫਿਜ਼ੀਕਲ ਡੈਮੇਜ ਹੋ ਜਾਂਦੇ ਆ। ਲੇਕਿਨ ਅਗਰ ਮੇਨ ਫਲੋਰ ਜਾਂ ਸੈਕਿੰਡ ਫਲੋਰ 'ਤੇ ਜਾਂ ਬੇਸਮੈਂਟ 'ਚ ਵੀ, ਜਿੱਥੇ ਸਟਰੇਟ ਬੇਸਮੈਂਟ ਉਤਰਦਾ ਹੋਵੇ, ਵਾਕਆਊਟ ਬੇਸਮੈਂਟ ਹੋਵੇ, ਉੱਥੇ ਵਾਸਤੇ ਤੁਸੀਂ ਜ਼ਰੂਰ ਬਿਗ ਸਕਰੀਨ 98 ਇੰਚ ਨੂੰ ਇੰਜੋਏ ਕਰ ਸਕਦੇ ਹੋ। 905-450-2828, $3500 ਵਾਲਾ 1999 ਦਾ ਮਿਲੇਗਾ, ਨਾਲ ਤੁਹਾਨੂੰ ਇਹਦੇ ਵੀ 10 ਇੰਚ ਟੈਬਲੇਟ ਫ੍ਰੀ ਮਿਲੇਗੀ।
0: ਅੱਛਾ,
1: $200 ਦੀ ਵੈਲਿਊ ਦੀ 10 ਇੰਚ ਟੈਬਲੇਟ 98 ਇੰਚ ਜਾਂ 85 ਇੰਚ ਟੀਵੀਆਂ ਦੇ ਨਾਲ ਅੱਜ ਸ਼ਾਮ 7 ਵਜੇ ਤੱਕ ਫ੍ਰੀ ਦਿੱਤੀ ਜਾ ਰਹੀ ਹੈ।
0: ਹੋ ਗਿਆ 905-450-2828। ਉਹ PS5 ਕੀ?
1: ਹਾਂਜੀ, PS5 ਜਿਹੜੇ ਆ ਲੇਟੈਸਟ ਮਾਡਲ ਪਹੁੰਚੇ ਆ ਜੀ।
0: ਅੱਛਾ,
1: ਇੱਕ ਡਿਸਕ ਦੇ ਨਾਲ ਹੈ, ਇੱਕ ਵਿਦਆਊਟ ਡਿਸਕ ਹੈ। ਸੋ ਜਿਹੜੇ ਵੀ ਡਿਜੀਟਲ ਲੈਣਾ ਚਾਹੁੰਦੇ ਜਾਂ ਡਿਸਕ ਦੇ ਨਾਲ ਲੈਣਾ ਚਾਹੁੰਦੇ ਜ਼ਰੂਰ ਕੰਟੈਕਟ ਕਰ ਲੈਣ। ਐਟਲੀਸਟ ਮਿਨੀਮਮ ਗਰੰਟਿਡ ਤੁਹਾਡਾ $300-$400 ਸੇਵ ਹੋਏਗਾ। ਤੁਹਾਨੂੰ ਅੱਜ ਅਸੀਂ ਇਹ $1200 ਵਾਲਾ $899 ਦਾ ਦੇਵਾਂਗੇ, $1000 ਵਾਲਾ $699 ਦਾ ਮਿਲੇਗਾ। ਕਿੱਥੋਂ PS5 ਮਿਲਣਾ? ਰਾਈਟ ਵੇ ਪਿਕਅਪ ਕਰਨਾ, ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਪੇ ਕਰਨਾ। 905-450-2828 ਬਰੈਂਪਟਨ ਅਪਲਾਈਸਿਸ .com 905-450-2828 ਜੀ।
0: ਅੱਛਾ, ਜਦੋਂ ਮੇਨ ਡੋਰ ਵੜਦੇ ਆ ਪਾਰਕਿੰਗ ਵਾਲੇ ਪਾਸਿਓਂ
1: ਜੀ,
0: ਜਿੱਥੇ ਵੱਡੀ ਪਾਰਕਿੰਗ ਆ,
1: ਹਾਂਜੀ,
0: ਰਾਈਟ ਸਾਈਡ ਤੇ ਇੱਕ ਸਟੋਵ ਪਿਆ ਵੱਡਾ ਸਾਰਾ
1: ਜੀ,
0: 6 ਬਰਨਰ ਲੱਗੇ ਹੋਏ ਹੋਣ
1: ਜੀ, ਉਹ 36 ਇੰਚ।
0: ਅੱਛਾ, ਆਮ 30 ਹੁੰਦਾ?
1: ਆਮ 30 ਇੰਚ ਹੁੰਦਾ।
0: ਸੋ ਵੱਡਾ ਬਰਨਰ ਮਤਲਬ 6 ਪਤੀਲੇ ਇੱਕੋ ਵੇਰ ਕਰ ਸਕਦੇ ਹੋ ਤੁਸੀਂ?
1: ਤੁਸੀਂ 6 ਪਤੀਲਿਆਂ ਦੀ ਵੀ ਇੱਕ ਹੈ ਜੀ, ਲੇਕਿਨ ਮੈਂ ਵੈਸੇ ਦੱਸਣ ਲੱਗਾ ਕਿ 36 ਇੰਚ ਵਾਈਡ ਕੋਈ ਵੀ ਸਟੋਵ ਗੈਸ ਦਾ ਹੋਵੇ ਭਾਵੇਂ ਇਲੈਕਟ੍ਰਿਕ ਹੋਵੇ, $5000 ਤੋਂ ਥੱਲੇ ਸਟਾਰਟ ਹੀ ਨਹੀਂ ਹੁੰਦਾ।
0: ਅੱਛਾ,
1: ਜਿੱਦਾਂ ਫਰੋਮ ਨਹੀਂ ਲਿਖਦੀ ਦਾ, ਫਰੋਮ 5000।
0: ਅੱਛਾ,
1: ਇਹ ਫਰੋਮ 36 ਇੰਚ ਜਿਹੜੇ ਆ ਫਰੋਮ ਤੇ ਆਉਂਦੇ ਆ।
0: ਹਰੇਕ ਘਰ ਦਾ 36 ਇੰਚ ਦਾ ਕਟਆਊਟ ਵੀ ਨਹੀਂ ਹੁੰਦਾ?
1: ਨਹੀਂ ਜੀ, ਇਹ ਤਾਂ ਨਿਆਗਰਾ ਫਾਲ ਇੱਕ ਕਮਿਊਨਿਟੀ ਕਲੋਜ਼ ਹੋਈ ਹੈ, ਉੱਥੇ ਤਕਰੀਬਨ 150-200 ਘਰ ਕਲੋਜ਼ ਹੋਇਆ। ਆਈ ਡੋਂਟ ਨੋ ਬਿਲਡਰ ਨੇ ਕਿਉਂ ਉਹ ਕੀਤਾ, ਹਰ ਘਰ 'ਚ 36 ਇੰਚ ਰੱਖਿਆ।
0: 36 ਇੰਚ ਦਾ ਲਊ ਕੌਣ ਹੁਣ?
1: ਤਕਰੀਬਨ 12-13 ਤਾਂ ਸਾਡੀਆਂ ਡਿਲੀਵਰੀਆਂ ਜਾ ਚੁੱਕੀਆਂ ਉੱਥੇ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਸਾਰੇ ਕਸਟਮਰਸ ਨੂੰ ਮੈਂ 36 ਇੰਚ ਅਰੇਂਜ ਕਰਕੇ ਦਿੱਤੇ ਆ ਜੀ। ਔਰ ਅੱਜ ਅਸੀਂ ਤੁਹਾਨੂੰ 36 ਇੰਚ ਗੈਸ ਰੇਂਜ ਜਿਹੜਾ ਉਹ ਦੇਵਾਂਗੇ 6 ਬਰਨਰਸ ਦੇ ਨਾਲ $2499 ਦਾ।
0: ਲਓ ਜੀ, 5000 ਤੋਂ ਘਟਾ ਕੇ
1: ਹਾਂ ਅੱਧੀ ਪ੍ਰਾਈਸ, 50% ਡਿਸਕਾਊਂਟ,
0: 2499 ਦਾ ਲੈ ਸਕਦੇ ਹੋ ਤੁਸੀਂ। ਖਾਸ ਕਰਕੇ ਨਾਇਗਰਾ ਰੀਜਨ 'ਚ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਾਂ ਹੋ ਰਹੀਆਂ, ਹੁਣ ਹੋ ਰਹੀਆਂ, ਅਕਤੂਬਰ 'ਚ ਹੋ ਰਹੀਆਂ, ਸਤੰਬਰ 'ਚ ਹੋ ਰਹੀਆਂ, ਹੁਣ ਇਹਨਾਂ ਨਾਲ ਗੱਲ ਕਰ ਲਓਗੇ, ਇਹਨਾਂ ਕੋਲ ਇਸ ਸਟਾਕ 'ਚ ਤਾਂ ਹੁੰਦੇ ਨਹੀਂ, ਇਹ ਤਾਂ ਮੰਗਾਉਣੇ ਪੈਂਦੇ ਆ। ਤਾਂ ਹੁਣ ਫੋਨ ਕਰ ਲਓ, ਹੁਣ ਅਰੇਂਜ ਕਰ ਲਓ, ਇੱਕ ਵਾਰ ਜੇ ਜਾ ਕੇ ਦੇਖਣਾ ਸਟੋਰ ਤਾਂ ਜਾ ਕੇ ਦੇਖ ਵੀ ਸਕਦੇ ਹੋ। ਬ੍ਰੈਂਟਨ ਟੀਵੀ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚੰਗਿਊਸੀ, ਨੰਬਰ ਹੈ 905-450-2828।
1: ਤੇ ਜੇ ਤੁਸੀਂ ਰਾਈਟ ਵੇ ਚੈੱਕ ਕਰਨਾ ਤਾਂ ਤੁਸੀਂ ਬ੍ਰੈਂਪਟਨ ਅਪਲਾਈਸਿਸ .com ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਰਾਈਟ ਵੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਪ੍ਰੋਡਕਟ ਦੇ ਪ੍ਰਾਈਸ ਵੀ ਕੰਪੇਅਰ ਹੋ ਜਾਏਗੀ, ਤੇ ਫਿਰ ਵਾਕ ਇਨ ਕਸਟਮਰ ਨੂੰ ਬਾਏ ਮੋਰ ਸੇਵ ਮੋਰ ਈਵੈਂਟ ਮਿਲੇਗਾ ਐਕਸਟਰਾ ਸੇਵਿੰਗਸ ਦੇ ਨਾਲ। 905-450-2828 905-450-2828 ਜੀ।
0: ਹੈਲੋ ਜੀ, ਉਹ ਟੀਵੀ ਨਾਲ ਤਾਂ ਕੀ ਦਿੱਤਾ ਸੀ?
1: ਟੈਬਲੇਟ
0: ਜਾਂ ਸਟੋਵ ਨਾਲ ਵੀ ਦੇ ਦਿਓ, 36 ਇੰਚ ਦੇ ਜਿਹੜੇ ਸਟੋਵ ਲੈਣਗੇ ਉਹਨਾਂ ਨੂੰ ਕਰਕੇ ਦੇ ਦਿਓ।
1: ਚਲੋ, ਨੋ ਪ੍ਰੋਬਲਮ, ਠੀਕ ਹੈ। ਟੈਬਲੇਟਸ ਹੈਗੀਆਂ ਮੇਰੇ ਕੋਲ, 10 ਟੈਬਲੇਟ ਪਈਆਂ ਜੀ।
0: ਹਾਂਜੀ,
1: 36 ਇੰਚ ਸਟੋਵ ਲਵੋਗੇ ਤਦ ਵੀ ਟੈਬਲੇਟ ਫ੍ਰੀ,
0: ਠੀਕ ਹੈ।
1: 85 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ
0: ਹੋ ਗਿਆ,
1: 98 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ।
0: ਇਹ ਸਿਰਫ ਤੇ ਸਿਰਫ ਵਨ ਐਂਡ ਓਨਲੀ ਪਲੇਸ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828।

0: ਸੁਲਤਾਨ ਜੀ, ਬਾਏ ਮੋਰ ਸੇਵ ਮੋਰ ਤੁਹਾਡੀ ਗੱਲ ਮੈਂ ਮੰਨ ਲਈ,
1: ਠੀਕ ਹੈ,
0: ਮੰਨ ਲਈ। ਲੌਂਡਰੀ ਦਾ ਪੀਸ ਹੀ ਤਾਂ ਹੁੰਦੇ, ਬਾਏ ਮੋਰ ਸੇਵ ਮੋਰ ਕੀ ਹੋ ਗਿਆ?
1: ਨਹੀਂ, ਇਹਦੇ ਚ ਵੀ ਏਦਾਂ ਹੀ ਹੈ ਜੀ।

0: ਸੋ ਬਰੈਂਪਟਨ ਅਪਲਾਈਸਿਸ ਡੋਟ ਕੋਮ ਜ਼ਰੂਰ ਵਿਜ਼ਿਟ ਕਰਨਾ ਅਤੇ ਜਦੋਂ ਸ਼ੋਰੂਮ 'ਤੇ ਜਾਓਗੇ ਤਾਂ ਤੁਸੀਂ ਇੱਕ ਚੀਜ਼ ਦੇਖਣਾ, ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਸੋ ਲੋਟਸ ਆਫ ਵਰਾਇਟੀ ਤੁਹਾਨੂੰ ਡਿਸਪਲੇ ਆਪਸ਼ਨ ਬਹੁਤ ਹੈ, ਡਿਪੈਂਡ ਕਰਦਾ ਕਿ ਤੁਸੀਂ ਫਿਟ ਇਨ ਕਲੋਜ਼ਿਟ ਇੱਕ ਨਵਾਂ ਆਇਆ ਪਰ ਤੁਹਾਡੇ ਘਰ ਆਲਰੇਡੀ ਗਿਆ ਹੋਇਆ, ਦੈਟ ਇਜ਼ ਫਿਟ ਇਨ ਕਲੋਜ਼ਿਟ।
1: ਅੱਛਾ,
0: ਸੋ ਉਹ ਵਾਸ਼ਰ ਡਰਾਇਰ
1: ਸਟੈਕਡ ਹੁੰਦਾ ਹੈਗਾ ਸ਼ੋਰੂਮ ਚ?
0: ਜੀ ਜੀ, ਸ਼ੋਰੂਮ ਚ ਡਿਸਪਲੇ ਤੇ ਵੀ ਲਗਾ ਦਿੱਤਾ ਜੀ, ਤੇ ਸ਼ੋਰੂਮ ਚ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਵੀ ਮਿਲੇਗਾ ਡਿਸਪਲੇ ਤੇ, ਤੇ ਸ਼ੋਰੂਮ ਚ ਤੁਹਾਨੂੰ ਸਟੈਕਡ ਵਾਸ਼ਰ ਐਂਡ ਡਰਾਇਰ ਵੀ ਮਿਲਣਗੇ। ਸਟੈਕਡ ਜਿਹੜੇ ਆ ਉਹ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਸਟੈਕਡ ਵਾਸ਼ਰ ਐਂਡ ਡਰਾਇਰ ਆ ਜਾਏਗਾ $2200 ਤੋਂ $1499 ਦਾ। ਤੇ ਜਿਹੜਾ ਫਿਟ ਇਨ ਕਲੋਜ਼ਿਟ ਹੈ ਉਹ ਤਾਂ ਜੇ ਤੁਸੀਂ ਕਲੋਜ਼ਿਟ ਦੇ ਅੰਦਰ ਲਗਾਉਣਾ ਪਤਾ ਹੀ ਨੀ, ਤੁਸੀਂ ਡੋਰ ਓਪਨ ਕਰੋਗੇ ਤੇ ਅੰਦਰ ਲਾਂਡਰੀ ਫਿਟ ਇਨ ਕਲੋਜ਼ਿਟ ਮਿਲਣੀ ਹੈ ਤੁਹਾਨੂੰ,
1: ਫਿਰ ਪਤਾ ਲੱਗਿਆ ਵਿੱਚ ਲਾਂਡਰੀ ਹੈ।
0: ਵਿੱਚ ਲਾਂਡਰੀ ਹੈ, ਬੈਸਟ ਫਿਟ ਇਨ ਕਲੋਜ਼ਿਟ ਇਸ ਟਾਈਮ, ਉਹ ਵੀ ਤੁਹਾਨੂੰ $800 ਦੀ ਸੇਵਿੰਗ ਦੇ ਨਾਲ ਮਿਲਣਾ। ਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਇਹ ਵੀ $1700 ਵਾਲਾ $1099 ਦਾ ਲੈ ਕੇ, ਇਹਦੇ 'ਚ ਵੀ $600 ਦੀ ਸੇਵਿੰਗ ਹੈ, ਕਿਉਂਕਿ ਤੁਸੀਂ ਰੈਂਟਲ ਪ੍ਰੋਪਰਟੀ ਲਈ ਜਾਂ ਤੁਸੀਂ ਕਿਤੇ ਵੀ ਇਨਵੈਸਟਮੈਂਟ ਪ੍ਰੋਪਰਟੀ 'ਚ ਲਗਾਉਣਾ ਚਾਹੁੰਦੇ ਹੋ। ਤੇ ਬੈਸਟ ਆਫਰ ਹੈਗੀ ਆ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ, $1099 ਦਾ ਪੇਅਰ ਅੱਜ ਦਿੱਤਾ ਜਾ ਰਿਹਾ। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 905-450-2828। ਤੇ ਜਿਨ੍ਹਾਂ ਨੇ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ ਉਹਦੇ ਮੈਂ 3-4 ਫੀਚਰ ਗਿਣਵਾ ਦਿੰਦਾ, ਬਾਕੀ ਸ਼ੋਰੂਮ 'ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। ਇੱਕ ਤਾਂ ਇਹਦੇ 'ਚ ਸਮਾਰਟ ਡਿਸਪੈਂਸਰ ਲਗਾਇਆ ਗਿਆ AI ਟੈਕਨੋਲੋਜੀ ਦੇ ਨਾਲ, ਤੁਸੀਂ ਇਸ ਸਮਾਰਟ ਡਿਸਪੈਂਸਰ ਨੂੰ ਇੱਕ ਵਾਰੀ ਫਿਲਅਪ ਕਰ ਦੇਣਾ ਤੇ 40 ਲੋਡਸ ਵਾਸਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ, ਹਾਫ ਲੋਡ ਹੈ ਤੇ ਹਾਫ ਵਾਟਰ ਮਿਲਣਾ ਤੁਹਾਨੂੰ,
1: ਹਾਫ ਵਾਟਰ ਹਾਫ ਸੋਪ,
0: ਹਾਫ ਸੋਪ
1: ਠੀਕ ਹੈ,
0: ਫੁੱਲ ਲੋਡ ਹੈ ਤੇ ਫੁੱਲ ਲੋਡ ਮਿਲਣਾ। ਸੋ AI ਟੈਕਨੋਲੋਜੀ ਦੇ ਨਾਲ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਕਨਵਰਟ ਇਨ ਟੂ ਡਰਾਇਰ ਹੋਣਾ ਤੇ ਡਰਾਈ ਸਾਈਕਲ ਕੰਪਲੀਟ ਕਰਨਾ, ਇਸ ਕਰਕੇ ਨਾ ਤੁਹਾਨੂੰ ਕੋਈ ਸੈਪਰੇਟ ਡਰਾਇਰ ਰੱਖਣ ਨੂੰ ਜਗ੍ਹਾ ਚਾਹੀਦੀ, ਨਾ ਸੈਪਰੇਟ ਡਰਾਇਰ ਰੱਖਣ ਨੂੰ 220 ਵੋਲਟ ਦਾ ਕਨੈਕਸ਼ਨ ਚਾਹੀਦਾ, ਨਾ ਸੈਪਰੇਟ ਡਰਾਇਰ ਰੱਖਣ ਨੂੰ ਕੋਈ ਵੈਂਟ ਆਊਟ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਅੱਜ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ 'ਚ ਲੇਟੈਸਟ ਟੈਕਨੋਲੋਜੀ $800 ਦੀ ਸੇਵਿੰਗ ਨਾਲ ਮਿਲ ਰਹੀ ਹੈ। $3000 ਵਾਲਾ $2199 ਦਾ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਫ੍ਰੀ ਡਿਲੀਵਰ ਕਰਾਓ ਤੇ $2199 ਵੀ 6 ਮਹੀਨੇ 'ਚ ਪੇ ਕਰਨਾ। 905-450-2828 905-450-2828। ਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਜਦੋਂ ਗ੍ਰੈਂਡ ਫਰਨੀਚਰ ਦੀ ਗੱਲ ਕਰਦੇ ਹਾਂ, ਜਦੋਂ ਤੁਹਾਨੂੰ ਕਹਿੰਦੇ ਹਾਂ ਕਿ ਪੂਰੇ ਘਰ ਦਾ ਫਰਨੀਚਰ ਤੁਹਾਨੂੰ ਅੱਜ ਮਿਲੇਗਾ ਐਕਸਟਰਾ ਸੇਵਿੰਗ ਦੇ ਨਾਲ, ਕਿਉਂਕਿ ਇਕੱਲਾ ਤੁਸੀਂ ਅਗਰ ਡਾਇਨਿੰਗ ਟੇਬਲ ਲੈਂਦੇ ਹੋ ਜਾਂ ਇਕੱਲਾ ਤੁਸੀਂ ਬੈਡਰੂਮ ਸੈੱਟ ਲੈਂਦੇ ਹੋ, ਫਿਰ ਤਾਂ ਤੁਹਾਨੂੰ $500 ਤੋਂ ਲੱਗ ਕੇ $1000 ਸੇਵ ਹੋਣਾ। ਪਰ ਜੇ ਪੂਰੇ ਘਰ ਦਾ ਫਰਨੀਚਰ ਲੈਣਾ ਤੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਤੁਹਾਨੂੰ $2500 $3000 ਤੱਕ ਦੀ ਸੇਵਿੰਗ ਹੋ ਜਾਣੀ ਹੈ, ਕਿਉਂਕਿ ਪੂਰੇ ਘਰ ਦਾ ਫਰਨੀਚਰ ਮਿਲਣਾ। ਤੇ ਨਾਲ ਦੀ ਨਾਲ ਯਾਦ ਰੱਖਣਾ, ਬੈਕ ਟੂ ਸਕੂਲ 'ਚ ਬੱਚਿਆਂ ਨੂੰ ਮੈਟ੍ਰਸਿਸ ਚਾਹੀਦੇ ਆ। ਅੱਜ ਬਾਏ ਮੋਰ ਸੇਵ ਮੋਰ ਈਵੈਂਟ 'ਚ ਤੁਹਾਨੂੰ ਕੁਈਨ ਸਾਈਜ਼ ਮੈਟ੍ਰਸ ਵੀ $99 ਦਾ ਦਵਾਉਣਾ, $99 ਦਾ, ਪਰ ਹੈਗੇ ਸਿਰਫ 10-11 ਮੈਟ੍ਰਸ ਇਨ ਸਟਾਕ ਹੈ। ਫਸਟ ਕਾਲ ਫਸਟ ਹੋਲਡ ਹੋਏਗਾ, ਫਸਟ ਕਾਲ ਕਰਕੇ ਸਿਰਫ ਹੋਲਡ ਕਰਾਉਣਾ, ਨਾਮ ਤੇ ਨੰਬਰ ਦੇ ਕੇ 905-302-9494 ਦਾ ਮੈਟ੍ਰਸ ਲੈਣਾ ਜੀ, ਕਰੋ ਫਿਰ ਕਾਲ ਹੁਣੀ। $99 ਦਾ ਕੁਈਨ ਸਾਈਜ਼ ਮੈਟ੍ਰਸ ਬੈਕ ਟੂ ਸਕੂਲ ਬੱਚਿਆਂ ਵਾਸਤੇ ਸਪੈਸ਼ਲ ਲਗਵਾ ਦਿੱਤਾ ਹੈ। 905-302-9494 905-302-9494। ਸੁਖ ਜੀ, ਦੱਸੋ ਬਾਏ ਮੋਰ ਸੇਵ ਮੋਰ ਚ ਕਿੰਨੀ ਕੁ ਹੋਰ ਸੇਵਿੰਗ ਹੈ?
2: ਬਿਲਕੁਲ ਸੁਲਤਾਨ ਜੀ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ, ਜਿਹਦੇ ਵਿੱਚ ਪਰਿਵਾਰ ਅੱਜ $4000 to $5000 ਦੀ ਸੇਵਿੰਗ ਕਰਨਗੇ। ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੇ ਹਾਂ, ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਸੁਲਤਾਨ ਜੀ। ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਅੱਜ ਬਾਏ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ

0: ਬਿਲਕੁਲ ਫ੍ਰੀ ਹੋਊਗਾ। ਹੁਣ ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਸੋ ਤਿੰਨੋ ਹੀ ਬੈਡਰੂਮ ਜਿਹੜੇ ਤੁਹਾਡੇ ਫਰਨਿਸ਼ ਹੋ ਗਏ ਬੈਡਰੂਮ ਦੇ ਨਾਲ ਨਾਲ ਮੈਟਰਸ ਤਿੰਨੇ ਤੁਹਾਨੂੰ ਫ੍ਰੀ ਮਿਲਣੇ ਆ। ਹੁਣ ਕਿਚਨ ਏਰੀਏ ਦੇ ਵਿੱਚ ਚੱਲਦੇ ਆ, ਡਾਇਨਿੰਗ ਟੇਬਲ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਤੁਸੀਂ ਬਾਏ ਕਰ ਲੈਣਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਹੁਣ ਆਪਾਂ ਚੱਲਦੇ ਹਾਂ ਫੈਮਿਲੀ ਰੂਮ ਦੇ ਵਿੱਚ, ਐਲ ਸ਼ੇਪ ਦਾ ਸੈਕਸ਼ਨਲ ਜਾਂ 3-2-1 ਤੁਸੀਂ ਬਾਏ ਕਰ ਲੈਣਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਸੀਂ 7500 ਤੋਂ ਲੈ ਕੇ $8000 ਦਾ ਤੁਹਾਨੂੰ ਪੂਰਾ ਕੋਂਬੋ ਪੈਕੇਜ ਮਿਲਦਾ। ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ, ਪੂਰੇ ਘਰ ਦਾ ਫਰਨੀਚਰ $1999 ਦੇ ਵਿੱਚ, $2000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਮਿਲ ਜਾਣਾ। ਤਿੰਨੋ ਹੀ ਮੈਟਰਸ ਤੁਹਾਨੂੰ ਫ੍ਰੀ ਮਿਲਣੇ ਆ, ਨਾਲ ਕਾਫੀ ਟੇਬਲ ਤੁਹਾਨੂੰ ਫ੍ਰੀ ਮਿਲਣਾ, ਏਰੀਆ ਰੱਗ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਆ। ਸੋ ਕਿੰਗ ਸਾਈਜ਼ ਦਾ ਬੈੱਡ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਡਾਇਨਿੰਗ ਟੇਬਲ 6 ਚੇਅਰ ਸੋਲਿਡ ਵੁੱਡ ਦਾ ਨਾਲ ਏਰੀਆ ਰੱਗ ਫ੍ਰੀ, ਐਲ ਸ਼ੇਪ ਦਾ ਸੋਫਾ ਨਾਲ ਕਾਫੀ ਟੇਬਲ ਫ੍ਰੀ, ਪੂਰੇ ਘਰ ਦਾ ਫਰਨੀਚਰ $1999 ਦੇ ਵਿੱਚ, $2000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਤੁਹਾਨੂੰ ਮਿਲਣਾ। ਤੇ ਤੁਸੀਂ ਪਹੁੰਚਣਾ ਕਿੱਥੇ ਜੀ? ਸ਼ਾਮ ਦੇ 8 ਵਜੇ ਤੱਕ, ਅਸੀਂ ਅੱਜ ਰਾਤ ਦੇ 8 ਵਜੇ ਤੱਕ ਓਪਨ ਆ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਨੰਬਰ ਟੂ ਕਾਲ 905-302-9494, 905-302-9494। ਧੰਨਵਾਦ ਸੁਲਤਾਨ ਜੀ।
1: ਲਓ ਜੀ, ਬਾਏ ਮੋਰ ਸੇਵ ਮੋਰ ਇਵੈਂਟ ਚ ਤੁਹਾਨੂੰ ਅੱਜ ਦੇ ਰਹੇ ਹਾਂ ਪੂਰੇ ਘਰ ਦਾ ਫਰਨੀਚਰ ਤੇ $5000 ਦੀ ਸੇਵਿੰਗ, $7000 ਦੀ ਵੈਲਿਊ ਇਸ ਫਰਨੀਚਰ ਦੀ ਹੈ ਪੂਰੇ ਘਰ ਦਾ, ਤਾਂ ਤੁਹਾਨੂੰ ਮਿਲ ਰਿਹਾ 1999 ਚ। ਪਹੁੰਚਣਾ ਕਿੱਥੇ ਆ ਤੁਸੀਂ? ਵਾਕਰ ਡਰਾਈਵ ਬ੍ਰੈਂਪਟਨ ਤੇ ਗ੍ਰੈਂਡ ਫਰਨੀਚਰ, ਜਿੱਥੇ ਨੰਬਰ ਹੈ ਜੀ 905-302-9494। ਕਾਲ ਕਰ ਲਓ ਰਾਈਟ ਵੇ ਤੇ ਆਪਣਾ ਨਾਮ ਤੇ ਨੰਬਰ ਦੇ ਕੇ, ਜਿਹੜਾ ਵੀ ਪ੍ਰੋਡਕਟ ਹੋਲਡ ਕਰਾਉਣਾ ਇੱਕ ਵਾਰੀ ਹੋਲਡ ਕਰਾ ਦਿਓ, ਫਿਰ ਸ਼ੋਰੂਮ 'ਚ ਜਾ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-302-9494, 905-302-9494।

0: ਸੁਲਤਾਨ ਜੀ, ਤੁਸੀਂ ਪੈਨਲ ਰੈਡੀ ਕਿਚਨ ਦੀ ਗੱਲ ਕਰਦੇ ਹੁੰਦੇ ਹੋ
1: ਜੀ ਜੀ,
0: ਪਹਿਲਾਂ ਤਾਂ ਇਹ ਦੱਸੋ ਪੈਨਲ ਰੈਡੀ ਕਿਚਨ ਹੁੰਦੀ ਕੀ ਹੈ?
1: ਪੈਨਲ ਰੈਡੀ ਕਿਚਨ ਜਿਹੜੇ ਆ ਜੀ, ਉਹਦੇ ਵਿੱਚ ਜਿਹੜੇ ਪੈਨਲ ਕਿਚਨ ਕੈਬਨਿਟਸ ਤੇ ਬਣਾਏ ਜਾਂਦੇ ਆ, ਉਹੀ ਪੈਨਲ ਫਰਿੱਜ ਦੇ ਉੱਪਰ ਲਗਾਏ ਜਾਂਦੇ ਆ। ਉੱਥੇ ਸਿਰਫ ਕਿਚਨ ਕੈਬਨਿਟਸ ਦੇ ਜਿਹੜੇ ਹੈਂਡਲ ਹੁੰਦੇ ਆ, ਉਹ ਮੈਚਿੰਗ ਹੈਂਡਲ ਲਗਾਏ ਜਾਂਦੇ ਆ। ਸਿਰਫ ਹੈਂਡਲ ਫੜ ਕੇ ਖੋਲੋ ਤਾਂ ਪਤਾ ਲੱਗਦਾ ਅੰਦਰ ਫਰਿੱਜ ਹੈ। ਸੋ ਇਹ ਪੈਨਲ ਰੈਡੀ ਸ਼ੌਕੀਨ ਕਸਟਮਰ ਬਿਲਟ ਇਨ ਕਿਚਨ ਆਪਣਾ ਪੈਨਲ ਰੈਡੀ ਤਿਆਰ ਕਰਾਉਂਦੇ ਆ। ਇਹਦੇ ਵਿੱਚ 42 ਇੰਚ ਫਰਿੱਜ ਵੀ ਹੁੰਦਾ, 48 ਇੰਚ ਫਰਿੱਜ ਵੀ ਹੁੰਦਾ ਜੀ, ਜਿਹਦੇ 'ਚ 30 ਇੰਚ ਫਰਿੱਜ ਹੁੰਦਾ ਤੇ 12 ਇੰਚ ਦਾ ਫਰੀਜ਼ਰ ਹੁੰਦਾ ਜੀ।
0: ਓਕੇ,
1: ਇੰਜ 42 ਬਣਦਾ,
0: ਠੀਕ ਹੈ।
1: ਤੇ ਜੇ ਤੁਸੀਂ 30 ਇੰਚ ਦਾ ਫਰਿੱਜ ਤੇ ਨਾਲ 18 ਇੰਚ ਦਾ ਫਰੀਜ਼ਰ ਲਗਾਉਣਾ ਤੇ ਫਿਰ 48 ਬਣ ਜਾਂਦਾ। ਸੋ 2 ਕੋਲਮਸ ਇਹਨਾਂ ਨੂੰ ਕਿਹਾ ਜਾਂਦਾ, 2 ਕੋਲਮਸ ਬਿਲਟ ਇਨ ਵਿਦ ਪੈਨਲ ਰੈਡੀ ਫਰਿੱਜਿਸ ਤੁਹਾਨੂੰ ਅੱਜ ਅਸੀਂ ਸਪੈਸ਼ਲ ਪ੍ਰਾਈਸ ਤੇ ਦੇ ਰਹੇ ਹਾਂ। ਜੇ ਤੁਸੀਂ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਪੈਨਲ ਰੈਡੀ ਕੋਲਮ 42 ਇੰਚ ਜਾਂ 48 ਇੰਚ ਲਵਾਉਣਾ ਚਾਹੁੰਦੇ ਹੋ, ਤੇ ਫਿਰ ਬਾਏ ਮੋਰ ਸੇਵ ਮੋਰ ਇਵੈਂਟ ਇਜ਼ ਦਾ ਬੈਸਟ ਇਵੈਂਟ ਟੂ ਸੇਵਿੰਗ ਐਕਸਟਰਾ ਐਕਸਟਰਾ ਐਕਸਟਰਾ ਡੋਲਰ ਅਮਾਊਂਟ ਫਾਰ ਯੂ। ਇਹਦੇ 'ਚ ਤੁਹਾਨੂੰ 26 ਤੋਂ 28 ਹਜ਼ਾਰ ਡੋਲਰ, ਕਈ ਜਗ੍ਹਾ 'ਤੇ 24 ਤੋਂ 26 ਹਜ਼ਾਰ ਡੋਲਰ ਬਣੇਗਾ, ਪਰ ਤੁਹਾਨੂੰ ਬ੍ਰੈਮਟਨ ਟੀ ਵੀ ਐਂਡ ਅਪਲਾਈਸਿਸ 'ਤੇ 18,900 ਡਾਲਰ 'ਚ ਪੂਰੇ ਦਾ ਪੂਰਾ ਬਿਲਟ ਇਨ ਕਿਚਨ, ਇਹਦੇ 'ਚ ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਡਿਸ਼ਵਾਸ਼ਰ ਹੋਏਗਾ ਅਤੇ ਪੂਰਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਅਤੇ ਬਿਲਟ ਇਨ ਡਿਸ਼ਵਾਸ਼ਰ ਪੈਨਲ ਰੈਡੀ ਅਤੇ ਬਿਲਟ ਇਨ 42 ਜਾਂ 48 ਇੰਚ ਦੇ 2 ਕੋਲਮ ਹੋਣਗੇ ਜਿਹੜੇ ਕਿ ਪੈਨਲ ਰੈਡੀ ਹੋਣਗੇ। ਸੋ ਜ਼ਰੂਰ ਵਿਜ਼ਿਟ ਕਰਨਾ ਸ਼ੋਰੂਮ ਅਤੇ ਸਾਡੇ ਡਿਸਪਲੇ 'ਤੇ, ਤੁਹਾਨੂੰ ਇਹ ਸਾਰੇ ਪ੍ਰੋਡਕਟ ਮਿਲਣਗੇ। ਡੈਮੋ ਕਿਚਨ ਦੇ ਵਿੱਚ ਤੁਸੀਂ ਡਿਸਪਲੇ 'ਤੇ ਹਰ ਚੀਜ਼ ਨੂੰ ਦੇਖ ਸਕਦੇ ਹੋ, ਕੰਪੇਅਰ ਕਰ ਸਕਦੇ ਹੋ, ਫੀਚਰਸ ਦੇਖ ਸਕਦੇ ਹੋ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਲੈਕਟ ਕਰਨ ਲਈ ਕਿ ਤੁਹਾਨੂੰ ਕਿਹੜਾ ਬ੍ਰਾਂਡ ਅਤੇ ਕਿਹੜਾ ਪ੍ਰੋਡਕਟ ਚਾਹੀਦਾ, ਕਿੰਨੇ ਬਜਟ 'ਚ ਤੁਸੀਂ ਦੇਖ ਰਹੇ ਹੋ। ਪਰ 18,900 'ਚ ਜੇ 42 ਜਾਂ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਮਿਲ ਰਿਹਾ ਅਤੇ ਐਕਸਕਲੂਸਿਵ 7,100 ਡਾਲਰ ਦੀ ਸੇਵਿੰਗ ਹੈ। 905-450-2828 ਨੰਬਰ ਹੈ, 9054502828 ਜੀ।
0: ਮੈਂ ਜੋ ਤੁਸੀਂ ਦੱਸ ਰਹੀ ਆ ਮਿਲੇਗਾ, ਇੰਨੇ ਇੰਚ ਦਾ ਹੋਏਗਾ ਆ ਮਾਈਕ੍ਰੋਵੇਵ ਤੇ ਸਾਰਾ ਕੁਝ, ਮੈਂ ਸੋਚ ਰਿਹਾ ਸੀ ਇਸ ਦਾ ਡ੍ਰੀਮ ਕਿਚਨ।
1: ਹਾਂਜੀ, ਨੋ ਡਾਊਟ,
0: ਇਹਦਾ ਬੰਦਿਆਂ ਦਾ ਜਿਹੜੇ ਸੁਪਨਾ ਹੈ ਨਾ ਵੀ ਇਹੋ ਜਿਹੀ ਕਿਚਨ ਹੋਣੀ ਚਾਹੀਦੀ ਹੈ, ਬੀਬੀਆਂ ਲਈ ਤਾਂ ਲਾਟਰੀ ਲੱਗੀ।
1: ਔਰ ਮੇਨ ਚੀਜ਼ ਇਹ ਆ ਦੇ ਭਾਜੀ ਕਿ ਕਿਚਨ ਤੋਂ ਹੀ ਤੁਹਾਡੇ ਘਰ ਦੀ ਵੈਲਿਊ ਬਣਦੀ ਹੈ। ਸੋ ਅਗਰ ਤੁਸੀਂ ਆਪਣੇ ਸ਼ੌਕ ਨਾਲ ਕਿਚਨ ਬਣਾਇਆ ਤੇ ਜੇ ਤੁਹਾਡਾ ਫੋਰ ਐਗਜ਼ਾਮਪਲ ਕੋਈ ਮਿਲੀਅਨ ਡਾਲਰ ਦਾ ਘਰ ਹੈ ਤੇ ਇੱਕ ਨਾਲ ਹੀ ਸਾਈਡ ਬਾਈ ਸਾਈਡ ਕਿਤੇ ਹੋਰ ਤੁਹਾਨੂੰ ਸੇਮ ਸਟਰੀਟ ਤੇ ਬਗੈਰ ਬਿਲਟ ਇਨ ਕਿਚਨ ਤੋਂ ਘਰ ਮਿਲੇਗਾ, ਜੇ ਉਹ 8 ਲੱਖ ਦਾ ਤੇ ਤੁਹਾਡਾ ਮਿਲ ਜਾਂਦਾ।
0: ਵਾਓ, ਖੈਰ ਗੱਲ ਇਹ ਹੈ ਕਿ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਜਾ ਸਕਦੇ ਹੋ, ਉੱਥੇ ਪੈਨਲ ਰੈਡੀ ਵੀ ਤੁਹਾਨੂੰ ਮਿਲ ਜਾਣਗੇ, ਦੂਜੇ ਵੀ ਮਿਲ ਜਾਣਗੇ, ਤੁਹਾਨੂੰ ਲਾਂਡਰੀ ਵੀ ਮਿਲੇਗੀ, ਟੈਲੀਵਿਜ਼ਨ ਵੀ ਮਿਲਣਗੇ, ਸਭ ਕੁਝ ਮਿਲੇਗਾ, ਲੇਕਿਨ ਜਾਣਾ ਪਏਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਬਾਏ ਮੋਰ ਸੇਵ ਮੋਰ ਦੀ ਜਿਹੜੀ ਸੇਲ ਚੱਲ ਰਹੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਫੋਨ ਨੰਬਰ ਵੀ ਨੋਟ ਕਰ ਲਓ, 905-450-2828
1: ਤੇ ਜਦੋਂ ਤੁਸੀਂ 98 ਇੰਚ ਟੀਵੀ ਦੀ ਗੱਲ ਕੀਤੀ ਸੀ ਨਾ ਜੀ, 3500 ਡਾਲਰ ਵਾਲਾ 1999 ਦਾ, ਪਰ ਬੇਸਮੈਂਟ ਚ ਨਹੀਂ ਉਤਰਨਾ,
0: ਹਾਂਜੀ,
1: ਉਦੋਂ ਮੈਨੂੰ ਨਾਲ ਹੀ ਟੈਕਸਟ ਮੈਸੇਜ ਆਇਆ ਆਪਣਾ ਸਟੋਰ ਤੋਂ,
0: ਹਾਂਜੀ,
1: ਉਹਨਾਂ ਨੇ ਕਿਹਾ ਜੀ ਜਿਹੜਾ ਲੇਜ਼ਰ ਪ੍ਰੋਜੈਕਟਰ ਹੈ ਉਹ ਬੇਸਮੈਂਟ ਚ ਲੱਗ ਜਾਏਗਾ।
0: ਹਾਂ, ਇਹ ਗੱਲ ਠੀਕ।
1: ਸੋ ਅਗਰ ਕੋਈ ਐਸੇ ਜਿਨ੍ਹਾਂ ਦੇ 98 ਇੰਚ ਟੀਵੀ ਬੇਸਮੈਂਟ ਚ ਨਹੀਂ ਉਤਰੇਗਾ, ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਹੈ, ਇਹ ਰੈਗੂਲਰ ਪ੍ਰੋਜੈਕਟਰ ਨਹੀਂ ਹੈ, ਲੇਜ਼ਰ ਪ੍ਰੋਜੈਕਟਰ ਹੈ। ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦਿੰਦਾ, ਔਰ ਇਹਦੇ 'ਚ 110 ਇੰਚ ਦੀ ਸਕਰੀਨ ਤੁਸੀਂ ਲਗਾ ਸਕਦੇ ਹੋ।
0: ਓਕੇ,
1: ਤੇ 110 ਇੰਚ ਦੀ ਸਕਰੀਨ ਵੀ ਬਾਏ ਮੋਰ ਸੇਵ ਮੋਰ ਈਵੈਂਟ 'ਚ ਜੇ ਇਕੱਲੀ ਸਕਰੀਨ ਲਵੋਗੇ 1400 ਡਾਲਰ ਤੋਂ ਮਿਲਣੀ ਹੈ, 899 ਦੀ,
0: ਠੀਕ ਹੈ।
1: ਇਹ ਮੋਟਰਾਈਜ਼ਡ ਹੈਗੀ ਆ, ਰਿਮੋਟ ਕੰਟਰੋਲ ਨਾਲ ਅਪ ਐਂਡ ਡਾਊਨ
0: ਜਾਂਦੀ ਹੈ
1: ਜੀ। ਤੇ ਜੇ ਤੁਸੀਂ ਲੈਂਦੇ ਹੋ ਜੀ ਆਪਣਾ ਪ੍ਰੋਜੈਕਟਰ, ਲੇਜ਼ਰ ਪ੍ਰੋਜੈਕਟਰ ਸੈਮਸੰਗ ਦਾ, ਇਹ 5000 ਡਾਲਰ ਤੋਂ 3499 ਦਾ ਮਿਲਣਾ। ਸੋ 1500 ਡਾਲਰ ਇਹਦੇ 'ਚ ਸੇਵ ਹੋ ਜਾਣੇ ਆ, ਤੇ ਤੁਹਾਡੇ ਤਕਰੀਬਨ 500 ਤੋਂ 600 ਡਾਲਰ ਸਕਰੀਨ ਤੇ ਸੇਵ ਹੋ ਜਾਣੇ। ਪਰ ਜੇ ਸਿੰਗਲ ਪੀਸ ਇਕੱਲਾ ਤੁਸੀਂ ਲੇਜ਼ਰ ਪ੍ਰੋਜੈਕਟਰ ਲੈਂਦੇ ਹੋ, 1500 ਡਾਲਰ ਸੇਵ ਕਰਦੇ ਹੋ, 5000 ਡਾਲਰ ਤੋਂ 3499 ਦਾ ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਾ ਸਕਦੇ ਹੋ, ਫਿਰ ਤੁਹਾਨੂੰ ਕਿਸੇ ਸਕਰੀਨ ਦੀ ਲੋੜ ਹੀ ਨਹੀਂ ਹੈ, ਐਨੀ ਸਾਈਜ਼ ਨੂੰ ਐਡਜਸਟ ਕੀਤਾ ਜਾ ਸਕਦਾ। ਸੋ ਅਗਰ ਲੇਜ਼ਰ ਪ੍ਰੋਜੈਕਟਰ 'ਚ ਇੰਟਰਸਟਿਡ ਹੋ ਸੈਮਸੰਗ ਦਾ, ਤੇ ਤੁਹਾਨੂੰ 1500 ਡਾਲਰ ਦੀ ਸੇਵਿੰਗ ਨਾਲ ਮਿਲ ਰਿਹਾ, ਜ਼ਰੂਰ ਵਿਜ਼ਿਟ ਕਰ ਲੈਣਾ। 905-450-2828, 3499 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ ਟੀ ਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਜ਼ਰੂਰ ਫੋਲੋ ਕਰਨਾ, ਕਿਉਂਕਿ ਜਿੰਨੇ ਵੀ ਫੋਲੋ ਕਰਨਗੇ ਬ੍ਰੈਂਪਟਨ ਟੀ ਵੀ ਐਪ, ਉਹਨਾਂ ਦਾ ਨਾਮ ਡਰੋਅ 'ਚ ਪਾ ਰਹੇ ਹਾਂ, ਅਤੇ ਡਰੋਅ 'ਚ ਤੁਹਾਨੂੰ ਨਿੰਜਾ ਕੰਪਨੀ ਦਾ ਜੂਸਰ ਗਿਫਟ ਦਿੱਤਾ ਜਾਏਗਾ। 905-450-2828 ਬ੍ਰੈਂਪਟਨ ਟੀ ਵੀ ਐਪ ਟਿਕਟੋਕ ਅਕਾਊਂਟ, ਅਤੇ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ, 905-450-2828 905-450-2828।
2: ਲਓ ਜੀ ਨਜ਼ਮ ਸੁਣੋ ਰਮਤਾ ਮੇਮਾ ਵਿੱਚ।

0: ਸੁਲਤਾਨ ਜੀ
1: ਜੀ
0: 32 ਇੰਚ ਟੀਵੀ
1: 32 ਇੰਚ ਟੀਵੀ ਸੋਲਡ ਆਊਟ
0: 40 ਇੰਚ ਟੀਵੀ
1: 40 ਇੰਚ ਟੀਵੀ ਅੱਜ ਦਵਾਂਗੇ ਜੀ 199
0: 50 ਇੰਚ ਟੀਵੀ
1: 50 ਇੰਚ ਅੱਜ ਮਿਲੇਗਾ 299
0: ਤੇ ਫਿਰ 55 ਇੰਚ
1: 55 ਇੰਚ ਅੱਜ ਮਿਲੇਗਾ 399
0: ਤੇ ਫਿਰ 65 ਇੰਚ
1: 65 ਇੰਚ ਅੱਜ ਮਿਲੇਗਾ 599
0: ਚਲੋ ਅੱਗੇ ਨੂੰ 75 ਇੰਚ
1: 75 ਇੰਚ ਅੱਜ ਦਵਾਂਗੇ ਜੀ 699
0: ਓਲੇ ਤੇ 85 ਇੰਚ
1: 85 ਇੰਚ ਅੱਜ ਮਿਲੇਗਾ 1599 $2200 ਤੋਂ ਡਰੋਪ ਕੀਤਾ ਇਹ ਬਾਏ ਮੋਰ ਸੇਵ ਮੋਰ ਇਵੈਂਟ ਚ 1599 ਸੋਨੀ ਬਰੇਵੀਆ ਮਾਡਲ ਲੈਣਾ ਸੋਨੀ ਬਰੇਵੀਆ 3 ਮਿਲੇਗਾ ਸੈਮਸੰਗ ਮਿੰਨੀ ਐਲ ਈ ਡੀ ਲੈਣਾ ਤੇ ਸੈਮਸੰਗ ਮਿੰਨੀ ਐਲ ਈ ਡੀ 2026 ਦਾ ਮਾਡਲ ਮਿਲੇਗਾ ਓਨਲੀ 1599 ਤੇ ਟੀਵੀ ਕੋਈ ਵੀ ਸਿਲੈਕਟ ਕਰੋ
0: ਹਾਂਜੀ
1: ਚਾਹੇ 40 ਇੰਚ ਲਵੋ 199 ਚ ਚਾਹੇ 98 ਇੰਚ ਲਵੋ 1999 ਦਾ ਪੇਮੈਂਟ 6 ਮਹੀਨੇ ਜੀ ਕਰਨੀ ਕੋਈ ਇੰਟਰਸਟ ਨਹੀਂ ਹੈ ਫਰੀ ਹੋਮ ਡਿਲੀਵਰੀ ਮਿਲੇਗੀ 9054502828 ਚੱਕ ਲਓ ਡੀਲਾਂ ਤੇ ਚੱਕ ਲੈਣਾ ਇਹ ਅਦਰਵਾਈਜ਼ ਆਉਣ ਵਾਲੇ ਦਿਨਾਂ 'ਚ ਜੇ ਟੈਰਿਫ ਲੱਗ ਜਾਂਦੇ ਆ ਜਿਸ ਤਰ੍ਹਾਂ ਕਿ ਅੱਜ ਟੋਕ
0: ਹਾਂਜੀ ਲੱਗਣੇ
1: ਹਾਂਜੀ ਤੇ ਫਿਰ ਤੁਹਾਨੂੰ ਥੋੜ੍ਹੇ ਜਿਹੇ ਪ੍ਰਾਈਸਿਸ ਇੰਕਰੀਜ਼ਡ ਮਿਲਣੀਆਂ ਔਰ ਕਈ ਜਗ੍ਹਾ 'ਤੇ ਤਾਂ ਥੋੜ੍ਹੀਆਂ ਜਿਹੀਆਂ ਨਹੀਂ ਹੋ ਜੇ ਬੰਡਲ ਪੈਕੇਜ 'ਚ ਜਾਓਗੇ ਤਾਂ ਤਕਰੀਬਨ 1500 ਤੋਂ ਲੱਗ ਕੇ $2000 ਤੱਕ ਇੰਕਰੀਜ਼ਡ ਹੋ ਜਾਣੀਆਂ ਪ੍ਰਾਈਸਿਸ ਕਿਉਂਕਿ ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਣਾ ਉਹਨੇ ਜਿੰਨੀਆਂ ਵੀ US ਕੰਪਨੀ 'ਚੋਂ ਪ੍ਰੋਡਕਟ ਆ ਰਹੇ ਆ ਚਾਹੇ ਉਹ ਫਰਿਜਡੇਅਰ ਹੈ ਇਲੈਕਟ੍ਰੋਲਕਸ ਹੈ ਫਰਿਜਡੇਅਰ ਦੀ ਗੈਲਰੀ ਜਾਂ ਪ੍ਰੋਫੈਸ਼ਨਲ ਸੀਰੀਜ਼ ਹੈ ਮੋਨੋਗ੍ਰਾਮ ਹੈ ਹਰ ਇੱਕ ਦੇ ਉੱਪਰ ਜਿਹੜਾ ਟੈਕਸ ਟੈਰਿਫ ਹੈ ਉਹ ਲੱਗਣ ਦੇ ਨਾਲ ਪ੍ਰਾਈਸ ਇੰਕਰੀਜ਼ ਹੋ ਜਾਣੀ ਹੈ 905 450 2828 9054502828 ਜੀ

0: Buy more, save more event Brampton TV and Appliances, Bovaird and Chinkoozi ਵਾਲੀ location ਤੇ ਚੱਲ ਰਿਹਾ ਤੇ ਜਿੱਥੇ ਤੁਹਾਨੂੰ ਇਲੈਕਟ੍ਰੋਨਿਕਸ 'ਚ ਟੀਵੀ ਲੈਣੇ ਆ, ਹੋਮ ਅਪਲਾਈਂਸਿਸ ਲੈਣੇ ਆ, ਬਿਲਟ ਇਨ ਕਿਚਨ ਲੈਣੇ ਆ, ਪੈਨਲ ਰੈਡੀ ਕਿਚਨ ਲੈਣਾ, ਜਾਂ ਤੁਸੀਂ ਲਾਂਡਰੀ 'ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, ਫਿਟ ਇਨ ਕਲੋਜ਼ਟ ਵਾਸ਼ਰ ਐਂਡ ਡਰਾਇਰ ਲੈਣਾ, ਤਦ ਵੀ ਤੁਹਾਨੂੰ ਜਿੰਨੇ ਪੀਸ ਹੋਣਗੇ, ਜੇ $400 ਇੱਕ ਵਾਸ਼ਰ 'ਤੇ ਸੇਵ ਹੋ ਰਿਹਾ ਤਾਂ $800 ਵਾਸ਼ਰ ਐਂਡ ਡਰਾਇਰ 'ਤੇ ਦੋ ਪੀਸ 'ਤੇ ਸੇਵ ਹੋਏਗਾ। 905-450-2828 ਨੰਬਰ ਹੈ, 905-450-2828 ਅਤੇ ਜਦੋਂ ਤੁਸੀਂ ਪਹੁੰਚਣਾ ਵਾਕਰ ਡਰਾਈਵ 'ਤੇ ਤਾਂ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ 'ਚ $99 ਦਾ ਸਟੂਡੈਂਟ ਸਪੈਸ਼ਲ ਅੱਜ ਕੁਈਨ ਸਾਈਜ਼ ਮੈਟਰਸ ਐਕਸਕਲੂਸਿਵ ਲਵਾਇਆ ਸੀ, ਪਰ ਤੁਹਾਨੂੰ ਹੋਲਡ ਹੁਣੇ ਹੀ ਕਰਾਉਣਾ ਪੈਣਾ। ਰਾਈਟ ਵੇ ਕਾਲ ਕਰਕੇ ਸਿਰਫ ਨਾਮ ਅਤੇ ਨੰਬਰ ਦੇ ਕੇ ਹੋਲਡ ਕਰਾ ਦੇਣਾ, ਬਾਕੀ ਪੈਕੇਜ ਤੁਸੀਂ ਆ ਕੇ ਸਟੋਰ 'ਚ ਵਾਕ ਇਨ ਕਰਨਾ, ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। $99 ਦਾ ਮੈਟਰਸ ਹੋਲਡ ਕਰਾਉਣ ਲਈ 905-302-9494 905-302-9494। ਸੁਖਵੀਰ ਜੀ, ਇੱਕ ਗੱਲ ਦੱਸੋ ਕਿ ਜੇ ਮੈਨੂੰ ਇੱਕ Airbnb ਕਰਨ ਵਾਸਤੇ ਘਰ ਦਾ ਪ੍ਰੋਡਕਟ ਚਾਹੀਦਾ ਜਿਹਦੇ 'ਚ L ਸ਼ੇਪ ਸੋਫਾ ਹੋਵੇ
1: ਜੀ ਸਰ,
0: ਨਾਲ ਡਾਈਨਿੰਗ ਟੇਬਲ ਹੋਵੇ
1: ਜੀ,
0: ਬੇਸ਼ੱਕ 4 ਜਾਂ 6 ਚੇਅਰ ਦੇ ਨਾਲ
1: ਜੀ,
0: ਤੇ ਨਾਲ ਬੈਡਰੂਮ, ਦੋ ਬੈਡਰੂਮ ਦੇ ਦੋ ਸੈੱਟ ਲੱਗੇ ਹੋਣ। Airbnb ਟਾਊਨ ਹਾਊਸ ਕਰਨਾ ਨਿਆਗਰਾ ਫਾਲ ਏਰੀਏ 'ਚ, ਤੇ ਇਹਦੇ 'ਤੇ ਕਿਹੜੀ ਕਿਹੜੀ ਡੀਲ ਹੈ?
1: ਬਿਲਕੁਲ ਸੁਲਤਾਨ ਜੀ, ਆਪਾਂ ਦੋਨੇ ਪਹਿਲਾਂ ਬੈਡਰੂਮ ਫਰਨਿਸ਼ ਕਰਾਂਗੇ ਜੀ, ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਸਾਨੂੰ ਫ੍ਰੀ ਪੜੂਗਾ। ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਪੜੂਗਾ। ਡਾਈਨਿੰਗ ਟੇਬਲ ਵਿਦ 6 ਚੇਅਰ ਮਿਲਣਗੀਆਂ ਤੇ ਨਾਲ L ਸ਼ੇਪ ਦਾ ਸੋਫਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਦੋ ਕੁਈਨ ਸਾਈਜ਼ ਦੇ ਬੈੱਡ ਮਿਲਣਗੇ, ਦੋ ਕੁਈਨ ਸਾਈਜ਼ ਦੇ ਮੈਟਰਸ ਮਿਲਣਗੇ, ਡਾਈਨਿੰਗ ਟੇਬਲ ਤੇ 6 ਚੇਅਰਾਂ ਮਿਲਣਗੀਆਂ, L ਸ਼ੇਪ ਦਾ ਸੈਕਸ਼ਨ ਸੋਫਾ ਮਿਲੂਗਾ ਤੇ ਨਾਲ ਕਾਫੀ ਟੇਬਲ ਮਿਲੂਗਾ। ਸੁਲਤਾਨ ਜੀ, ਇਹ ਰੈਗੂਲਰ ਕੋਂਬੋ ਜਿਹੜਾ ਅਸੀਂ $2500 ਤੋਂ ਲੈ ਕੇ $3000 ਦਾ ਵੇਚਦੇ ਹਾਂ, ਅੱਜ ਸ਼ਾਮ ਅਸੀਂ 8 ਵਜੇ ਤੱਕ ਓਪਨ ਆ। ਜਿੰਨੇ ਵੀ ਪਰਿਵਾਰ ਆਉਣਗੇ ਪੂਰੇ ਦਾ ਪੂਰਾ ਕੋਂਬੋ $999 ਦਾ $1000 ਦੇ ਵਿੱਚ।
0: ਲਓ ਜੀ, ਇਹ ਧਿਆਨ ਨਾਲ ਸੁਣ ਲਓ, $2500 ਤੋਂ $3000 ਦਾ ਬੰਡਲ ਪੈਕੇਜ ਹੈ। ਬਾਏ ਮੋਰ ਸੇਵ ਮੋਰ ਇਵੈਂਟ ਕਰਕੇ ਅਸੀਂ ਸਪੈਸ਼ਲ ਚਾਹੁੰਦੇ ਹਾਂ ਕਿ ਬੰਡਲਸ ਦੇ ਉੱਪਰ ਤੁਸੀਂ ਸੇਵ ਕਰੋ। $2500 ਤੋਂ $3000 ਵਾਲਾ ਬੰਡਲ ਪੈਕੇਜ $999 'ਚ ਸਾਰਾ ਕੁਛ ਹੀ ਮਿਲ ਜਾਣਾ। ਪਹੁੰਚਣਾ ਕਿੱਥੇ ਹੈ ਤੁਸੀਂ? ਅੱਜ ਸ਼ਾਮ 7 ਵਜੇ ਤੱਕ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ, 905-302-9494 ਆਉਣ ਦਿਓ ਜੀ।
1: ਬਿਲਕੁਲ ਸੁਲਤਾਨ ਜੀ, ਸੋ ਦੋ ਕੁਈਨ ਸਾਈਜ਼ ਦੇ ਬੈੱਡ ਤੇ ਨਾਲ ਦੋ ਕੁਈਨ ਸਾਈਜ਼ ਦੇ ਮੈਟਰਸ, ਡਾਈਨਿੰਗ ਟੇਬਲ ਤੇ 6 ਚੇਅਰਾਂ, L ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕਾਫੀ ਟੇਬਲ, ਪੂਰੇ ਦਾ ਪੂਰਾ ਕੋਂਬੋ $999 ਦਾ ਮਿਲੂਗਾ ਤੇ ਜਿਹਦੇ ਨਾਲ ਕਾਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ। ਸੋ ਇਹ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਅੱਜ 8 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ।
0: ਸਿੰਗਲ ਸਿੰਗਲ ਪੀਸ ਤੇ ਵੀ ਡੀਲ ਦਿਓ, ਸਿੰਗਲ ਸਿੰਗਲ ਤੇ।
1: ਬਿਲਕੁਲ ਸੁਲਤਾਨ ਜੀ, ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ। ਜੇ ਕੱਲਾ ਕੁਈਨ ਸਾਈਜ਼ ਦਾ ਬੈੱਡ ਲੈਣਾ ਚਾਹੁੰਦੇ ਹੋ ਤੇ $199 ਦਾ ਮਿਲੂਗਾ। ਜੇ ਤੁਸੀਂ ਸੋਲਿਡ ਵੁੱਡ ਦਾ ਡਾਈਨਿੰਗ ਟੇਬਲ ਲੈਣਾ ਚਾਹੁੰਦੇ ਹੋ, ਟੇਬਲ ਵਿਦ 6 ਚੇਅਰ $399 ਦਾ ਮਿਲੂਗਾ। ਗਲਾਸ ਦਾ ਮਾਡਰਨ ਕਾਫੀ ਟੇਬਲ ਕੱਲਾ ਲੈਣਾ ਚਾਹੁੰਦੇ ਹੋ, $85 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ 294 ਵਾਕਰ ਡਰਾਈਵ 294।
0: ਲਓ ਜੀ, ਸਿੰਗਲ ਪੀਸ ਲੈਣਾ ਤਦ ਵੀ $400 ਤੋਂ ਲੱਗ ਕੇ $500 ਦੀ ਸੇਵਿੰਗ ਹੈ। ਬੰਡਲ ਪੈਕੇਜ ਲੈਣਾ ਤਦ ਵੀ $1500 ਤੋਂ ਲੱਗ ਕੇ $2000 ਦੀ ਸੇਵਿੰਗ ਹੈ। ਹੁਣ ਸਿਰਫ ਵਿਜ਼ਿਟ ਤੁਸੀਂ ਕਰਨਾ, ਚੈੱਕ ਤੁਸੀਂ ਕਰਨਾ ਤੇ ਫੋਨ ਕਰਕੇ ਹੋਲਡ ਕਰਾ ਲੈਣਾ, ਖਾਸ ਤੌਰ ਤੇ ਮੈਟਰਸ ਜਿਨ੍ਹਾਂ ਨੇ 99 ਦਾ ਲੈਣਾ, ਕਿਉਂਕਿ ਮੈਟਰਸ 11 ਹੀ ਸਟਾਕ 'ਚ ਸੀਗੇ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-302-9494 ਕੋਈ ਤੁਹਾਡਾ ਖਰਚਾ ਨਹੀਂ, ਉਹ ਕਾਲ ਕਰਨਾ, ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ 905-450-2828। ਨੈਕਸਟ ਵੀਕ ਤੁਹਾਡੇ ਬੱਚੇ ਅਗਰ ਯੂਨੀਵਰਸਿਟੀ ਜਾ ਰਹੇ ਆ, ਉਹਨਾਂ ਨੂੰ ਮੈਟਰਸ ਚਾਹੀਦਾ ਤੇ ਮਿਸ ਨਾ ਕਰਨ, ਰਾਈਟ ਵੇ ਜਾ ਕੇ ਮੈਟਰਸ ਚੱਕ ਲੈਣਾ। 905-302-9494 905-302-9494।

0: ਆਪਾਂ ਪਿਛਲੇ ਤਕਰੀਬਨ 55 ਮਿੰਟ ਚ ਜਿਹੜਾ ਕੁਛ ਸੇਲ ਤੇ ਲਾਇਆ ਹੈ ਬਾਏ ਮੋਰ ਸੇਵ ਮੋਰ ਇੱਕ ਵਾਰ ਸਾਰਾ ਕਵਰ ਕਰ ਦੋ।
1: ਹਾਂਜੀ ਡੈਫੀਨੇਟਲੀ ਜੀ, ਈਵਨ 30 ਇੰਚ ਅਪਰਾਈਟ ਫ੍ਰੀਜ਼ਰ ਚਾਹੀਦਾ ਤੁਹਾਨੂੰ ਜਿਹੜਾ ਕਿ ਕਨਵਰਟੇਬਲ ਹੈ, ਫ੍ਰਿਜ ਵੀ ਹੈ ਫ੍ਰੀਜ਼ਰ ਵੀ ਹੈ। ਸੋ ਅਗਰ ਤੁਸੀਂ ਆਪਣੇ ਬੇਸਮੈਂਟ ਅਪਾਰਟਮੈਂਟ ਲਈ ਲੈਣਾ, ਕਿਉਂਕਿ 30 ਇੰਚ ਵਾਈਡ ਅਤੇ 68 ਇੰਚ ਇਹਦੀ ਹਾਈਟ ਹੈ, ਤੁਹਾਨੂੰ ਅੱਜ ਅਸੀਂ 799 ਦਾ ਦੇਵਾਂਗੇ। ਸਿੰਗਲ ਪੀਸ ਹੀ $1200 ਵਾਲਾ 799 'ਚ ਲੈ ਕੇ ਤੁਸੀਂ ਐਟਲੀਸਟ ਮਿਨੀਮਮ $400 ਸੇਵ ਕਰੋਗੇ। ਅਤੇ ਐਡਵਾਂਟੇਜ ਇਹ ਹੈ ਫ੍ਰੀਜ਼ਰ ਚਾਹੀਦਾ, ਯੈਸ ਇਟ ਇਜ਼ ਸਟੈਂਡਿੰਗ ਫ੍ਰੀਜ਼ਰ, ਪਰ ਜੇ ਤੁਹਾਨੂੰ ਕਨਵਰਟ ਕਰਨਾ ਤੇ ਤੁਸੀਂ ਕਨਵਰਟੇਬਲ ਹੈ ਇਹਨੂੰ ਫ੍ਰਿਜ ਚ ਕਨਵਰਟ ਕਰ ਸਕਦੇ ਹੋ। ਇਸੇ ਤਰ੍ਹਾਂ ਸਿੰਗਲ ਵਾਸ਼ਰ ਚਾਹੀਦੀ ਹੈ $1000 ਵਾਲੀ 599 ਚ ਹੈ, $400 ਸਿੰਗਲ ਵਾਸ਼ਰ ਖਰੀਦਣ ਤੇ ਵੀ ਸੇਵ ਕਰੋਗੇ। ਸਿੰਗਲ ਡਰਾਇਰ ਚਾਹੀਦਾ ਤੇ ਇਹ ਵੀ ਤੁਹਾਨੂੰ $800 ਵਾਲਾ 499 ਦਾ ਮਿਲੇਗਾ, ਇਹਦੇ ਚ ਵੀ $300 ਦੀ ਸੇਵਿੰਗ ਹੈ। ਜੇ ਤੁਸੀਂ ਕੱਲਾ ਟੀਵੀ ਲੈਣਾ, ਸਿੰਗਲ ਪੀਸ ਟੀਵੀ ਤੁਹਾਨੂੰ 50 ਇੰਚ ਦਾ ਅੱਜ ਦੇ ਰਹੇ ਹਾਂ ਜੀ $500 ਵਾਲਾ 299 ਦਾ, 55 ਇੰਚ ਦੇ ਰਹੇ ਹਾਂ $700 ਵਾਲਾ 399 ਚ, ਕਮ ਅਜ਼ ਕਮ $300 to $400 ਟੀਵੀਆਂ 'ਚ ਵੀ ਸੇਵ ਕਰੋਗੇ। ਅਤੇ ਜੇ ਬਿਗ ਸਕਰੀਨ ਟੀਵੀ ਲਵੋਗੇ 75 ਇੰਚ, ਤੁਹਾਨੂੰ $1200-$1100 ਦਾ, ਬਹੁਤ ਸੇਲ 'ਤੇ ਵੀ ਅਸੀਂ ਇੱਕ ਵਾਰੀ ਲਗਾਇਆ ਸੀ 999 ਦਾ, ਪਰ ਅੱਜ ਦੇ ਰਹੇ ਹਾਂ $699 ਦਾ, $300 to $500 75 ਇੰਚ ਟੀਵੀ 'ਤੇ ਵੀ ਤੁਸੀਂ ਸੇਵ ਕਰਨੇ ਆ। ਅਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਆਪਾਂ ਹੋਮ ਅਪਲਾਈਸਿਸ ਸੈਕਸ਼ਨ 'ਚ। ਹੋਮ ਅਪਲਾਈਸਿਸ ਸੈਕਸ਼ਨ 'ਚ ਸਿੰਗਲ ਪੀਸ ਵਾਸ਼ਰ ਚਾਹੀਦੀ ਹੈ, ਡਿਸ਼ ਵਾਸ਼ਰ।
0: ਹਾਂਜੀ,
1: ਟੋਲ ਟੱਬ ਦੀ ਭਾਜੀ ਡਿਸ਼ ਵਾਸ਼ਰ ਹੈ, ਸਟੇਨਲੈਸ ਸਟੀਲ ਦੀ, $1000 ਤੋਂ ਮਿਲੇਗੀ $499,
0: $500
1: ਸਿੰਗਲ ਪੀਸ ਤੇ ਤੁਸੀਂ ਸੇਵ ਕਰ ਲਿਆ, ਅੱਧੀ ਪ੍ਰਾਈਸ ਮਿਲ ਗਈ। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1400 ਵਾਲਾ 899 ਦਾ, ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ $400 ਸੇਵ ਕਰ ਲਿਆ। ਲੇਕਿਨ ਜੇ ਤੁਸੀਂ ਫ੍ਰਿਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਲਵੋਗੇ, ਤੁਹਾਨੂੰ $2000 ਸੇਵ ਹੋਣਾ। $5000 ਵਾਲਾ ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫ੍ਰਿਜ ਹੋਏਗਾ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੋਏਗਾ, ਟੋਲ ਟੱਬ ਦੀ ਡਿਸ਼ਵਾਸ਼ਰ ਹੋਏਗੀ, $29.99 ਦਾ ਬੰਡਲ ਪੈਕੇਜ ਮਿਲੇਗਾ। $2000 ਨਾਲੇ ਸੇਵ ਕਰੋਗੇ, ਨਾਲੇ $29.99 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜ਼ਰੂਰ ਵਿਜ਼ਿਟ ਕਰਨਾ, ਬਾਏ ਮੋਰ ਸੇਵ ਮੋਰ ਇਵੈਂਟ ਨੂੰ ਮਿਸ ਨਾ ਕਰ ਲੈਣਾ ਅੱਜ ਸ਼ਾਮ 7 ਵਜੇ ਤੱਕ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫਾਲੋ ਕਰਨਾ ਤਾਂ ਕਿ ਤੁਹਾਡਾ ਡਰਾਅ 'ਚ ਨਾਮ ਪਵੇ ਤੇ ਨਿੰਜਾ ਦਾ ਜੂਸਰ ਤੁਸੀਂ ਵਿਨ ਕਰ ਸਕੋ। 9054502828 ਸਾਡਾ ਨੰਬਰ, ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ। ਹਿਊਜ ਸੇਵਿੰਗਸ ਬਾਏ ਮੋਰ ਸੇਵ ਮੋਰ ਇਵੈਂਟ 'ਚ ਇਲੈਕਟ੍ਰੋਨਿਕ ਸੈਕਸ਼ਨ, ਹੋਮ ਅਪਲਾਈਸਿਸ ਸੈਕਸ਼ਨ ਐਂਡ ਲਾਂਡਰੀ ਸੈਕਸ਼ਨ 'ਚ ਕੀਤੀਆਂ ਜਾ ਰਹੀਆਂ। 9054502828 905-450-2828
0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜੇ ਤੁਹਾਡੇ ਘਰ ਦੀ ਕਲੋਜ਼ਿੰਗ ਆ ਰਹੀ ਹੈ ਮਹੀਨੇ 2-3 ਮਹੀਨਿਆਂ ਨੂੰ, ਅੱਜ ਫਾਇਦਾ ਚੱਕ ਲਓ, ਬਾਏ ਮੋਰ ਸੇਵ ਮੋਰ ਅੱਜ ਚੱਲ ਰਿਹਾ, ਉਦੋਂ ਵੀ ਲਾਗੂ ਹੋਏਗਾ ਨਾ ਫਿਰ।
1: ਬਿਲਕੁਲ ਜੀ, ਡੈਫੀਨੇਟਲੀ, ਬੁਕਿੰਗ ਤਾਂ ਅੱਜ ਦੀ ਡੇਟ 'ਚ ਹੋ ਜਾਣੀ ਨਾ, ਡਿਲੀਵਰੀ ਡੇਟ ਤਾਂ 90 ਡੇਜ਼ 'ਚ ਕੋਈ ਵੀ ਰੱਖੀ ਜਾ ਸਕਦੀ।
0: ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828 ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਟੋਰਾਂਟੋ ਦੀ ਧਰਤੀ ਤੇ ਵਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain le, Community de jaane pehchane ate tajrubekar Immigration Consultant Gary Wirk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: कनेडा विच रहंदे होए हर परिवार को लाइफ इंश्योरेंस होनी बहुत जरूरी है, अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस दे सिमराज सिद्धू तो ही करवाई है।
6: जेकर तुसी भी किसी तरह दे लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तो सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381
7: ਲੱਖਾਂ ਦਿਲਾਂ ਦੀ ਧੜਕਨ ਦ ਸੁਪਰਸਟਾਰ ਆਮੀ ਵੇਰ
8: Sound Live and Cellular Point present AmiWare live in Toronto. August 30 at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
0: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਚੰਦਿਆ ਕਿੰਗ ਪਿੰਨ ਫਰੰਟ ਐਂਡ ਬੁਸ਼ਿੰਗ ਟਾਰਕ ਰੋਡ ਲੀਫ ਸਪਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਟਿਊਬਵੈਲ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ 6473021322, 6473213 Jello Tire Center।
1: ਇਹ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-out. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਜ਼ਾਕ ਤੁਹਾਡਾ ਹਾਜ਼ਰ ਮੰਸਰਾ ਜੰਸ
4: ਟੋਰਾਂਟੋ। ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸਰਾਜ ਹੰਸ।

0: ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 29 ਅਗਸਤ ਅੱਜ ਹੋ ਚੁੱਕੀ ਹੈ, 1:12 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਜਿਹੜਾ ਹੈਗਾ ਬਹੁਤ ਵਧੀਆ ਨਿਕਲ ਰਿਹਾ ਹੋਏਗਾ। ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ ਬ੍ਰੈਂਪਟਨ ਦੇ ਵਿੱਚ, ਬੜਾ ਖੂਬਸੂਰਤ ਜਿਹਾ ਵੈਦਰ ਹੈ। ਉਮੀਦ ਹੈ ਕਿ ਤੁਸੀਂ ਸਾਰੇ ਵੈਦਰ ਨੂੰ ਐਂਡ ਆਪਣੇ ਸਮਰ ਡੇਜ਼ ਨੂੰ ਪੂਰਾ ਇੰਜੋਏ ਕਰ ਰਹੇ ਹੋ। ਸਾਰਿਆਂ ਦੀ ਲਾਈਫ ਬੜੀ ਵਧੀਆ ਨਿਕਲ ਰਹੀ ਹੋਏਗੀ, ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਫੰਕਸ਼ਨਸ ਨੇ, ਕੋਈ ਵਿਆਹ ਸ਼ਾਦੀ ਹੈ ਜਾਂ ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਹੈ, ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਉਮੀਦ ਹੈ ਕਿ ਸਾਰੇ ਆਪਣਾ ਪੂਰਾ ਇੰਜੋਏ ਕਰ ਰਹੇ ਹੋਣਗੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਪ੍ਰੋਗਰਾਮ ਤੁਸੀਂ ਫੋਨ ਦੇ ਉੱਪਰ ਸੁਣ ਵੀ ਸਕਦੇ ਹੋ, ਨੰਬਰ 416-477-2040 ਦੇ ਉੱਪਰ ਕਾਲ ਕਰਕੇ, 416-477-2040 ਦੇ ਉੱਪਰ ਤੁਸੀਂ ਆਪਣੀ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ, www.desh-pradesh-tv.com ਜਾਂ ਫਿਰ www.desh-pradesh-radio.com। ਇਹਦੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ। ਅਤੇ ਗੱਲਬਾਤ ਕਰਨ ਦੇ ਲਈ ਨੰਬਰ ਇੱਕੋ ਹੀ ਹੁੰਦਾ, 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਪਹਿਲੇ ਕਾਲਰ ਵੀ ਜੁੜ ਗਏ ਨੇ, 1759 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਰਾਜਪਾਲ ਬੋਲਦਾ ਜੀ।
0: ਹਾਂਜੀ
1: ਹਾਂਜੀ, ਇਹ ਗਾਣਾ ਸੁਣਨਾ ਜੀ, ਬੱਬੂ ਮਾਨ ਦਾ ਟਰਾਲਾ ਸੁਣਾ ਦਿਓ ਜੀ।
0: ਬੱਬੂ ਮਾਨ ਦਾ ਕਿਹੜਾ ਗਾਣਾ?
1: ਟਰਾਲਾ।
0: ਟਰਾਲਾ, ਠੀਕ ਹੈ ਜੀ, ਥੋੜਾ ਟਾਈਮ ਦਿਓ ਫਿਰ ਸੁਣਾਉਣੀ ਹੈ ਤੁਹਾਨੂੰ ਮੈਂ।
1: ਮੈਂ ਕੰਮ ਸ਼ੁਰੂ ਕਰਨਾ ਜੀ, ਡੇਢ ਤੋਂ ਪਹਿਲਾਂ
0: ਕੋਈ ਨਾ, ਡੇਢ ਤੋਂ ਪਹਿਲਾਂ ਸੁਣਾ ਦਿੰਦੀ ਹਾਂ। ਓਕੇ ਜੀ, ਬਹੁਤ ਸ਼ੁਕਰੀਆ। ਬਟ ਫਿਲਹਾਲ ਤਾਂ ਹਜੇ ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਸ਼ਬਦ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਹੀ ਫਿਰ ਪ੍ਰੋਗਰਾਮ 'ਚ ਅੱਗੇ ਵੱਧਦੇ ਹੁੰਦੇ ਹੈਗੇ। ਅਤੇ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ, ਪਹਿਲਾਂ ਅਗਲੇ ਕਾਲਰ 9181। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਹਾਂਜੀ, ਤੁਸੀਂ ਸੁਣਾਓ?
1: ਛੁੱਟੀ ਤੇ ਆ? ਛੁੱਟੀ ਆ ਸਿੱਧੀ?
0: ਹਾਂਜੀ ਹਾਂਜੀ, ਸਿੱਧੀ ਸਰ ਛੁੱਟੀ ਤੇ ਨੇ ਅੱਜ।
1: ਓ ਅੱਛਾ ਅੱਛਾ, ਮੈਂ ਕਿਹਾ ਗਾਣਾ ਲਾ ਦਿਓ, ਮੈਂ ਕਿਹਾ ਤੁਸੀਂ ਵੀ ਲਿਆਉਣੇ ਤੇ ਲਿਆਉਣੇ ਵਾਲੇ ਲਵਾ ਦਿੰਦੇ ਗਾਣਾ ਅੱਜ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਉਹ ਕਹਿੰਦੀ ਅੱਛਾ, ਸ਼ਮਸ਼ਾਦ ਬੇਗਮ ਦਾ ਗਾਣਾ ਖਰੇ ਇਹ ਨਾ, ਕੁੜੀ ਲੁਧਿਆਣੇ ਦੀ ਮੁੰਡਾ ਕਸ਼ਮੀਰ ਦਾ।
0: ਕੁੜੀ ਲੁਧਿਆਣੇ ਦੀ ਮੁੰਡਾ ਕਸ਼ਮੀਰ ਦਾ?
1: ਹਾਂਜੀ।
0: ਓਕੇ ਠੀਕ ਹੈ, ਮੈਂ ਕੁੜੀ ਲੁਧਿਆਣੇ ਦੀ ਮੁੰਡਾ ਕਸ਼ਮੀਰ ਦਾ, ਠੀਕ ਹੈ ਜੀ, ਥੋੜ੍ਹਾ ਟਾਈਮ ਦਿਓ ਫਿਰ ਆਪਾਂ ਸੁਣਦੇ ਹਾਂ।
1: ਓਕੇ
0: ਜੀ, ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
2: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਚੀਮਾ ਬੋਲ ਰਹੀ
0: ਹਾਂ ਜੀ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਹੋਰ ਸਭ ਸਭ ਠੀਕ ਠਾਕ?
0: ਸਭ ਵਧੀਆ, ਹਾਂਜੀ ਠੀਕ ਠਾਕ, ਤੁਸੀਂ ਸੁਣਾਓ?
2: ਵਧੀਆ ਵਧੀਆ ਵਧੀਆ। ਮਨਪ੍ਰੀਤ ਜੀ, ਅੱਜ ਸੁਣਨਾ ਚੀਚੀ ਨਾਲ ਬੰਨ ਕੇ ਰੁਮਾਲ।
0: ਚੀਚੀ ਨਾਲ ਬੰਨ ਕੇ ਰੁਮਾਲ? ਓਕੇ,
2: ਇਹ ਗੋਗੀ ਬੈਂਸ ਦਾ ਗਾਇਆ ਜੀ।
0: ਗੋਗੀ ਬੈਂਸ, ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਆਪਾਂ ਸੁਣਦੇ ਹਾਂ ਗਾਣਾ। ਬਹੁਤ ਸ਼ੁਕਰੀਆ, ਤੁਸੀਂ ਆਪਣੀ ਹਾਜ਼ਰੀ ਲਗਾਈ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਣਾ ਵਾਹਿਗੁਰੂ ਦਾ ਉਡਰਾਸਾ ਲੈਣਾ ਬਹੁਤ ਲਾਜ਼ਮੀ ਹੈ, ਤੇ ਆਪਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬੜਾ ਮਿੱਠਾ ਸ਼ਬਦ ਆਪਾਂ ਸਰਵਟ ਕਰਦੇ ਹਾਂ। ਉਸ ਤੋਂ ਬਾਅਦ ਸਾਰੇ ਗਾਣੇ ਤੁਹਾਡੀ ਪਸੰਦ ਦੇ ਮੈਂ ਫਟਾਫਟ ਤੁਹਾਨੂੰ ਸੁਣਾਉਂਗੀ, ਤੇ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055546444 905-564-4444 ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਨੇ। ਤੇ ਨਾਲ ਦੀ ਨਾਲ ਹੀ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਜ਼ਰੂਰ ਗੱਲਬਾਤ ਕਰੋ, ਜਿਨ੍ਹਾਂ ਦੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ। ਤੇ ਤੁਹਾਨੂੰ ਪਤਾ ਨਹੀਂ ਕਿ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਦੇ ਟਾਈਮ ਤੁਹਾਨੂੰ ਹੁਣ ਕਿਹੜੀਆਂ ਚੇਂਜਿਸ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ, ਤਾਂ ਉਹਦੇ ਲਈ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਇਹ ਤੁਹਾਨੂੰ ਪੂਰਾ ਪ੍ਰੋਪਰਲੀ ਸਮਝਾ ਦੇਣਗੇ। ਹੁਣ ਜਿਹੜੇ ਪਾਲਿਸੀ ਆਪਣੀ ਰਿਨਿਊ ਕਰਵਾ ਰਹੇ ਨੇ, ਜਿਨ੍ਹਾਂ ਦੀ ਵੀ ਗੱਡੀਆਂ ਦੀ ਆਪਣੀ ਆਟੋ ਦੀ ਇੰਸ਼ੋਰੈਂਸ ਰਿਨਿਊਅਲ ਤੇ ਆ ਰਹੀ ਹੈ, ਉਹਨਾਂ ਨੂੰ ਕਾਫੀ ਸਾਰੀਆਂ ਨਵੀਆਂ ਚੇਂਜਿਸ ਕਰਨੀਆਂ ਪੈਣਗੀਆਂ ਆਪਣੀ ਆਪਣੇ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜਿਸ ਦੇ ਲਈ। ਬਟ ਜ਼ਰੂਰੀ ਇਹ ਕਿ ਤੁਸੀਂ ਇਹ ਧਿਆਨ 'ਚ ਰੱਖੋ ਕਿ ਇਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਏਗਾ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਦੋਂ ਵੀ ਹੁਣ ਤੁਹਾਡੀ ਰਿਨਿਊਅਲ ਆਉਂਦੀ ਹੈ ਤਾਂ ਤੁਸੀਂ ਹਮੇਸ਼ਾ ਇੱਕ ਵਾਰ ਪਹਿਲਾਂ ਆਪਣੀ ਪੋਲਿਸੀ ਨੂੰ ਸਮਝੋ ਚੰਗੀ ਤਰ੍ਹਾਂ, ਕੀ ਕੁਛ ਤੁਹਾਨੂੰ ਕਵਰਡ ਮਿਲ ਰਿਹਾ ਉਹ ਜ਼ਰੂਰੀ ਹੈ ਤੁਸੀਂ ਸਮਝਣਾ। ਅਤੇ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਹੋਵੇ, ਚਾਹੇ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਤੁਹਾਡੇ ਬਿਜ਼ਨਸ ਦੀ ਇੰਸ਼ੋਰੈਂਸ ਹੈ, ਬੈਟਰ ਕਵਰੇਜ ਅਤੇ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦਾ ਨੰਬਰ ਨੋਟ ਕਰ ਲਓ, 2992-952-9529-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਤਿਉਹਾਰ ਕੋਈ ਵੀ ਹੋਵੇ, ਤਿਉਹਾਰ ਸਾਰੇ ਬੜੇ ਵਧੀਆ ਲੱਗਦੇ ਆ, ਸਾਰੇ ਬੜੀ ਖੁਸ਼ੀਆਂ ਦਾ ਮਾਹੌਲ ਲੈ ਕੇ ਆਉਂਦੇ ਆ। ਅਤੇ ਕੱਲ੍ਹ ਰੱਖੜੀ ਦਾ ਤਿਉਹਾਰ ਜਿਹੜਾ ਅਸੀਂ ਸੈਲੀਬ੍ਰੇਟ ਕੀਤਾ, ਅੱਜ ਵੀ ਬਹੁਤ ਸਾਰੇ ਲੋਕ ਕਰ ਰਹੇ ਹੋਣਗੇ। ਅਤੇ ਜਿਨ੍ਹਾਂ ਦੇ ਕੋਲ ਅੱਜ ਟਾਈਮ ਹੈ ਅੱਜ ਸਾਰਿਆਂ ਨੇ ਰੱਖੜੀ ਬਣਾ ਲੈਣੀ ਹੈ ਜਾਂ ਬੰਨ੍ਹ ਦੇਣੀ ਆ, ਅਤੇ ਜਿਨ੍ਹਾਂ ਕੋਲ ਕੱਲ੍ਹ ਨੂੰ ਟਾਈਮ ਹੋਏਗਾ ਕੱਲ੍ਹ ਨੂੰ, ਕਿਉਂਕਿ ਹੁਣ ਜਦੋਂ ਵੀਕਐਂਡ ਆ ਗਿਆ ਨਾਲ ਤਾਂ ਫਿਰ ਓਬਵੀਅਸਲੀ ਗੱਲ ਹੈ ਕਿ ਤਿਉਹਾਰ ਹੋਰ ਜ਼ਿਆਦਾ ਲੰਬਾ ਹੋ ਜਾਂਦਾ। ਅਤੇ ਖੁਸ਼ੀਆਂ ਦਾ ਮੌਕਾ ਆ, ਜ਼ਰੂਰ ਸਾਰੇ ਇੰਜੋਏ ਕਰੋ। ਰੱਖੜੀ ਦੀ ਸੇਲ ਵੀ ਤੁਹਾਡੇ ਲਈ ਲੱਗ ਚੁੱਕੀ ਹੈ ਇੰਡੀਅਨ ਫਰੂਟ ਲੈਂਡ ਦੇ ਉੱਪਰ। ਮੈਂ ਤਾਂ ਪਹਿਲਾਂ ਤੁਹਾਨੂੰ ਦੱਸਦੇ ਕਿ ਇਹਨਾਂ ਦੇ ਕੋਲ ਰੱਖੜੀਆਂ ਬਹੁਤ ਸੋਹਣੀਆਂ ਹੈਗੀਆਂ, ਜਿਨ੍ਹਾਂ ਨੇ ਹਜੇ ਤੱਕ ਰੱਖੜੀ ਨਹੀਂ ਬੰਨ੍ਹੀ ਤਾਂ ਤੁਸੀਂ ਇਹਨਾਂ ਦੇ ਕੋਲੋਂ ਰੱਖੜੀਆਂ ਲੈ ਆਓ। ਬਹੁਤ ਸੋਹਣੀ ਸੋਹਣੀ ਰੱਖੜੀਆਂ ਇਹਨਾਂ ਦੇ ਕੋਲ ਪਈਆਂ ਨੇ, ਚਾਹੇ ਬੱਚਿਆਂ ਵਾਲੀਆਂ ਲੈਣੀਆਂ ਹੋਣ, ਚਾਹੇ ਵੱਡਿਆਂ ਵਾਲੀਆਂ, ਅਤੇ ਹਰ ਟਾਈਪ ਦੀਆਂ ਰੱਖੜੀਆਂ ਇਹਨਾਂ ਦੇ ਕੋਲ ਪਈਆਂ। ਅਤੇ ਨਾਲ ਦੀ ਨਾਲ ਹੀ ਇਹਨਾਂ ਦੇ ਕੋਲ ਸੇਲ ਵੀ ਲੱਗ ਚੁੱਕੀ ਹੈ, ਰੱਖੜੀ ਦੀ ਸੇਲ, ਜਿਹਦੇ ਵਿੱਚ ਤੁਹਾਨੂੰ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਐਂਡ ਫੂਡ ਆਈਟਮਸ ਮਿਲਦੀਆਂ ਨੇ ਇੰਡੀਅਨ ਫਰੂਟ ਲੈਣ ਦੀ ਹਰ ਲੋਕੇਸ਼ਨ ਦੇ ਉੱਪਰ, ਤੰਦੂਰੀ ਗ੍ਰਿਲ ਮੀਟ ਸ਼ਾਪ ਦੇ ਉੱਪਰ, ਜੋ ਕਿ ਇਹਨਾਂ ਦਾ ਹੀ ਆਪਣਾ ਹਿੱਸਾ ਆ, ਜੋ ਕਿ ਵੈਜੀਟੇਰੀਅਨ ਖਾਣਾ ਤੁਹਾਨੂੰ ਇਨਸਾਈਡ ਮਿਲ ਜਾਣਾ ਆ ਇੰਡੀਅਨ ਫਰੂਟ ਲੈਣ ਦੇ। ਅਤੇ ਜਿਹੜਾ ਨੋਨ ਵੈਜ ਹੈ ਉਹ ਤੁਹਾਨੂੰ ਸਾਰਾ ਖਾਣਾ ਤੰਦੂਰੀ ਗ੍ਰਿਲ ਮੀਟ ਸ਼ਾਪ ਤੋਂ ਮਿਲੂਗਾ। ਕੁਛ ਕੁ ਪ੍ਰਾਈਸਿਸ ਤੁਹਾਨੂੰ ਮੈਂ ਸਾਂਝੇ ਕਰ ਦਿੰਦੀ ਹਾਂ, ਜਿਵੇਂ ਕਿ ਤੁਸੀਂ ਸਵਰਨਾ ਚੱਕੀ ਆਟਾ 20 ਪਾਉਂਡ ਵਾਲਾ ਬੈਗ 11.99 ਦੇ ਵਿੱਚ ਲੈ ਕੇ ਆ ਸਕਦੇ ਹੋ। ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ 8 ਪਾਉਂਡ ਵਾਲਾ ਬੈਗ 6.99 ਦੇ ਵਿੱਚ। ਜੇਕਰ ਤੁਸੀਂ ਸੋਨਾ ਮਸੂਰੀ ਰਾਈਸ ਲੈ ਕੇ ਆਉਣਾ ਚਾਹੁੰਦੇ ਹੋ ਇੰਡੀਅਨ ਡੈਲੀਬਾਈਟਸ ਦੇ ਹੀ, 20 ਪਾਉਂਡ ਵਾਲਾ ਬੈਗ 11.99 ਦੇ ਵਿੱਚ ਮਿਲੂਗਾ। ਬਰਾੜ ਦਹੀਂ ਲੈ ਕੇ ਆਓ 2% ਵਾਲਾ ਐਂਡ 3.25% ਵਾਲਾ 1.8 ਕੇਜੀ ਵਾਲਾ ਬਾਕਸ ਹੈ ਵੱਡਾ 5.99 ਦੇ ਵਿੱਚ। ਇੰਡੀਅਨ ਡੈਲੀਬਾਈਟਸ ਇਡਲੀ ਰਾਈਸ ਲੈ ਕੇ ਆਉਣੇ ਹੁਣ 20 ਪਾਉਂਡ ਵਾਲਾ ਬੈਗ 11.99 ਦੇ ਵਿੱਚ ਮਿਲੂਗਾ। ਇੰਡੀਅਨ ਡੈਲੀਬਾਈਟਸ ਬਰਾਊਨ ਸ਼ੂਗਰ 8 ਪਾਉਂਡ ਵਾਲਾ ਬੈਗ 6.99 ਦੇ ਵਿੱਚ। ਬਰਾੜ ਰਸਮਲਾਈ 7.99, ਬਰਾੜ ਦੇਸੀ ਘਿਓ 1.8 ਕੇਜੀ ਵਾਲਾ ਵੱਡਾ ਬਾਕਸ $23.99। ਜੇ ਤੁਸੀਂ ਟਾਟਾ ਟੀ ਪ੍ਰੀਮੀਅਮ ਲੈ ਕੇ ਆਉਣਾ ਚਾਹੁੰਦੇ ਹੋ ਤਾਂ 1 ਕਿਲੋ ਵਾਲਾ ਬੈਗ 9.99 ਦੇ ਵਿੱਚ ਮਿਲੂਗਾ। ਇੰਡੀਅਨ ਡੈਲੀਬਾਈਟਸ ਦੀ ਬਾਲਟੀ ਵਾਲਾ ਗੁੜ 5 ਕਿਲੋ ਦੀ ਬਾਲਟੀ ਹੈ ਵੱਡੀ ਸਾਰੀ, ਇਹ ਤੁਹਾਨੂੰ 9.99 ਦੇ ਵਿੱਚ ਮਿਲੂਗਾ। ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰਾਈਸਿਸ ਨੇ ਜੋ ਕਿ ਥੋੜ੍ਹੀ ਜਿਹੀ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦੂੰਗੀ। ਖਾਣਾ ਪੀਣਾ ਖਾਣਾ ਹੋਵੇ, ਮਤਲਬ ਖਾਣ ਪੀਣ ਦੇ ਵਿੱਚ ਵੈਜ ਐਂਡ ਨੋਨ ਵੈਜ, ਬੜਾ ਹੀ ਲਾਜਵਾਬ ਇਹਨਾਂ ਦਾ ਖਾਣਾ ਆ। ਵੈਜੀਟੇਰੀਅਨ ਥਾਲੀ ਤੁਹਾਨੂੰ ਦੇ ਰਹੇ ਨੇ ਇਹ 4.99 ਦੇ ਵਿੱਚ, ਪੂਰੀ ਪ੍ਰੋਪਰ ਲੋਡਿਡ ਥਾਲੀ ਹੁੰਦੀ ਹੈ, ਇੱਦਾਂ ਨਹੀਂ ਹੈ ਕਿ ਥੋੜ੍ਹੀ ਥੋੜ੍ਹੀ ਇਹ ਚੀਜ਼ਾਂ ਪਾਈਆਂ ਹੋਣਗੀਆਂ, ਪੂਰੀ ਪ੍ਰੋਪਰ ਇਹਨਾਂ ਨੇ ਤੁਹਾਨੂੰ 2-3 ਸਬਜ਼ੀਆਂ ਪਾ ਦੇਣੀਆਂ ਨੇ, ਨਾਲ ਰਾਇਤਾ, ਨਾਨ, ਰਾਈਸ ਹੋਣਗੇ, ਰੋਟੀ ਜਾਂ ਨਾਨ ਤੁਸੀਂ ਆਪਣੀ ਪਸੰਦ ਦਾ ਚੋਇਸ ਕਰ ਸਕਦੇ ਹੋ। ਅਤੇ ਇਹਦੇ ਨਾਲ ਸਵੀਟ ਡਿਸ਼ ਵੀ ਹੋਏਗੀ, ਸੈਲਡ ਵੀ ਹੋਏਗਾ, ਪੂਰੀ ਪ੍ਰੋਪਰ ਭਰੀ ਹੋਈ ਥਾਲੀ ਸਿਰਫ 4.99 ਦੇ ਵਿੱਚ। ਵੈਜੀ ਬਰਗਰ ਖਾਣਾ ਹੋਵੇ 3.99 ਦੇ ਵਿੱਚ, ਵੈਜੀ ਬਿਰਿਆਨੀ ਖਾਣੀ ਹੈ 4.99, ਸਟੱਫਡ ਕੁਲਚਾ ਖਾਣਾ ਚਾਹੁੰਦੇ ਹੋ ਜਿਵੇਂ ਇੰਡੀਆ 'ਚ ਨਹੀਂ ਮਿਲਦੇ ਹੁੰਦੇ ਸੀ ਰੇਹੜੀ ਵਾਲੇ ਕੁਲਚੇ, ਉਹ ਵਾਲੇ ਕੁਲਚੇ ਤੁਸੀਂ ਖਾਣੇ ਹੋਣ ਸਟੱਫਡ ਕੁਲਚੇ 2.99 ਈਚ। ਆਲੂ ਕੁਲਚਾ ਖਾਣਾ ਹੋਵੇ ਤਾਂ 4.99 ਦੇ ਵਿੱਚ ਮਿਲੂਗਾ। ਵੈਜੀ ਨੂਡਲਸ ਖਾਣੀਆਂ ਨੇ ਤਾਂ 6.99 ਈਚ ਮਿਲਣਗੀਆਂ। ਚਿਕਨ ਕਰੀ ਵਿਦ ਨਾਨ ਖਾਓ 9.99 ਦੇ ਵਿੱਚ। ਚਿਕਨ ਬਿਰਿਆਨੀ ਖਾਣਾ ਚਾਹੁੰਦੇ ਹੋ 6.99। ਚਨਾ ਕੁਲ ਚਨਾ ਭਟੂਰਾ ਖਾਣਾ ਹੋਵੇ ਤਾਂ ਪੂਰੀ ਪ੍ਰੋਪਰ ਪਲੇਟ ਤੁਹਾਨੂੰ 399 ਦੇ ਵਿੱਚ ਦੇ ਰਹੇ ਨੇ। ਅੱਛਾ ਕੁਛ ਕੁ ਲੋਕੇਸ਼ਨ ਦੇ ਵਿੱਚ ਜਿਵੇਂ ਕਿ ਜਿਹੜੀ ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਹੈ, ਸੈਂਡਲਵੁੱਡ ਐਂਡ ਹਰ ਅੰਟਾਰੀਓ ਵਾਲੀ, ਇੱਥੇ ਇਹ ਵਾਲੀ ਲੋਕੇਸ਼ਨ, ਗਲਫ ਵਾਲੀ ਲੋਕੇਸ਼ਨ ਐਂਡ ਕੇਮਬ੍ਰਿਜ ਵਾਲੀ ਲੋਕੇਸ਼ਨ, ਇਹਨਾਂ ਤਿੰਨਾਂ ਲੋਕੇਸ਼ਨ ਦੇ ਵਿੱਚ ਤੁਹਾਨੂੰ ਵੈਜੀਟੇਰੀਅਨ ਮੀਡੀਅਮ ਪੀਜ਼ਾ ਦੋ ਟੋਪਿੰਗਸ ਵਾਲਾ 699 ਦੇ ਵਿੱਚ ਮਿਲੂਗਾ। ਜ਼ਰੂਰ ਪਹੁੰਚੋ, ਮਲਟੀਪਲ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ। 1465 ਮੇਫਿਲ ਰੋਡ ਦੇ ਉੱਪਰ ਜਾ ਸਕਦੇ ਹੋ ਬ੍ਰੈਂਪਟਨ ਦੇ ਵਿੱਚ, ਜਾਂ ਫਿਰ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਬ੍ਰੈਂਪਟਨ ਦੇ ਵਿੱਚ, ਜਾਂ ਤੁਸੀਂ ਬੋਵੇਡ ਐਂਡ ਚਿੰਕਿਊਜ਼ੀ ਦੇ ਬਿਲਕੁਲ ਨਜ਼ਦੀਕ ਪਹੁੰਚੋ, 15 ਫੈਂਡਰ ਵੇ ਦੇ ਉੱਪਰ ਚਿੰਕਿਊਜ਼ੀ ਐਂਡ ਡਸਕ ਦੇ ਉੱਪਰ ਹੈਗੇ ਨੇ 45 ਡਸਕ ਡਰਾਈਵ। ਇਸ ਤੋਂ ਇਲਾਵਾ 33 ਫੋਰਲੇ ਡਰਾਈਵ ਗਲਫ ਦੇ ਵਿੱਚ ਤੁਹਾਨੂੰ ਮਿਲਣਗੇ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰਨਟਾਰੀ ਤੋਂ ਇੰਟਰਸੈਕਸ਼ਨ, ਇੱਥੇ ਤੁਸੀਂ ਜਾ ਸਕਦੇ ਹੋ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ, ਜਾਂ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ ਜਾਓ ਅਤੇ ਤੁਸੀਂ ਹਰ ਲੋਕੇਸ਼ਨ ਦੇ ਉੱਪਰ ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਅਤੇ ਬਹੁਤ ਹੀ ਸਸਤੀਆਂ ਕੀਮਤਾਂ ਵਿੱਚ ਗਰੋਸਰੀਜ਼ ਕਰ ਆਓ। ਰਾਖੀ ਸੇਲ ਚੱਲ ਰਹੀ ਹੈ ਇੰਡੀਅਨ ਫਰੂਟਲੈਂਡ 'ਤੇ, ਇੱਕ ਹਫ਼ਤੇ ਦੇ ਲਈ ਸੇਲ ਲਗਾਈ ਹੈ ਇਹਨਾਂ ਨੇ, ਕੱਲ੍ਹ ਸਟਾਰਟ ਹੋ ਚੁੱਕੀ ਸੀ ਐਂਡ 6 ਸਪਟੰਬਰ ਤੱਕ ਤੁਹਾਨੂੰ ਇਹ ਸੇਲ ਦਾ ਪੂਰਾ ਫਾਇਦਾ ਮਿਲ ਸਕਦਾ ਹੈ। ਅਤੇ ਇਹਨਾਂ ਦਾ ਇੱਕ ਸੈਰੇਮਨੀ ਐਕਸਪ੍ਰੈਸ ਵੀ ਹੈ ਜਿੱਥੇ ਕਿ ਤੁਹਾਡੇ ਲਈ ਟੇਕਆਊਟ ਫੂਡ ਅਵੇਲੇਬਲ ਹੈ, 10 ਲਾਈਟ ਬੀਮ ਟੈਰਿਸ ਯੂਨਿਟ ਨੰਬਰ 17 ਐਂਡ 18 ਬ੍ਰੈਂਪਟਨ ਦੇ ਵਿੱਚ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ, ਇੱਥੇ ਵੀ ਤੁਸੀਂ ਜਾ ਸਕਦੇ ਹੋ। ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ, 10-11 ਵਜੇ ਤੱਕ ਓਪਨ ਰਹਿੰਦੇ ਨੇ, ਤੁਸੀਂ ਹਰ ਲੋਕੇਸ਼ਨ 'ਤੇ ਜਾ ਕੇ ਆਪਣਾ ਲਾਜਵਾਬ ਖਾਣਾ ਖਾਓ ਅਤੇ ਨਾਲ ਦੀ ਨਾਲ ਇਹਨਾਂ ਦੇ ਕੋਲੋਂ ਗਰੋਸਰੀਜ਼ ਕਰਿਓ। ਅਤੇ ਲਓ ਫਿਰ ਪਹਿਲਾ ਫਰਮਾਇਸ਼ੀ ਗਾਣਾ ਸੁਣੋ ਬੱਬੂ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਤੜਕੇ ਉੱਠ ਕੇ ਚਾਹ ਬਣਾ ਦੇ, ਦੋ ਕੁ ਦੇਸੀ ਬਿਸਕੁਟ ਵੀ ਖੜਾ ਦੇ।

0: ਬਾਂਦਰਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
1: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ
0: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ August at Great Canadian Casino Resort.

ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਹਜੇ ਵੀ ਕੁਝ ਟਿਕਟਸ ਬਾਕੀ ਨੇ। ਜੇ ਤੁਸੀਂ ਆਪਣੀਆਂ ਹਜੇ ਵੀ ਟਿਕਟਾਂ ਨਹੀਂ ਲਈਆਂ ਤਾਂ ਜ਼ਰੂਰ ਬੁੱਕ ਕਰ ਲਓ। ਕੱਲ੍ਹ ਨੂੰ ਇਹ ਸ਼ਾਮ ਦੇ ਟਾਈਮ ਸ਼ੋਅ ਹੋਏਗਾ ਅਤੇ ticketmaster.ca ਦੇ ਉੱਪਰ ਜਾ ਕੇ ਤੁਸੀਂ ਹਜੇ ਵੀ ਟਿਕਟਸ ਨੂੰ ਬਾਏ ਕਰ ਸਕਦੇ ਹੋ ਅਤੇ ਤੁਸੀਂ ਆਪਣਾ ਲੱਕ ਹਜੇ ਵੀ ਅਜ਼ਮਾ ਸਕਦੇ ਹੋ। ਤੁਸੀਂ ਜਦੋਂ ਵੀ ਚੈੱਕਆਊਟ ਕਰੋਗੇ ਤਾਂ ਜਿਹੜਾ ਕੂਪਨ ਕੋਡ ਮਿਲਦਾ ਹੁੰਦਾ ਹੈ, ਕੂਪਨ ਕੋਡ ਦੇ ਵਿੱਚ ਤੁਸੀਂ ਐਂਟਰ ਕਰੋ AMMYME ਤੁਸੀਂ ਪਾਓ ਅਤੇ ਹੋ ਸਕਦਾ ਤੁਹਾਨੂੰ ਅੱਜ ਵੀ ਟਿਕਟਸ ਮਿਲ ਜਾਣ $25 ਦੀਆਂ। ਤਾਂ ਇਹਦੇ ਲਈ ਤੁਸੀਂ ਜ਼ਰੂਰ ਪਹੁੰਚੋ ticketmaster.ca ਦੇ ਉੱਪਰ। ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਕੋਈ ਤਾਂ ਤੁਸੀਂ ਕਾਲ ਕਰ ਸਕਦੇ ਹੋ 6479648573 6479648573 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਟਿਕਟਾਂ ਦੇ ਬਾਰੇ ਜਾਂ ਸ਼ੋਅ ਦੇ ਰਿਗਾਰਡਿੰਗ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ। ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਤੁਹਾਡੇ ਲਈ ਲੈ ਕੇ ਆਏ ਨੇ ਐਮੀ ਵਿਰਗੀ ਦਾ ਸ਼ੋਅ ਟੋਰਾਂਟੋ ਦੇ ਵਿੱਚ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਜਿਹੜੇ ਕਿ ਵੁੱਡਬਾਈਨ ਮਾਲ ਦੇ ਬਿਲਕੁਲ ਨਾਲ ਹੈ। ਇੱਥੇ ਤੁਸੀਂ ਜਾਣਾ ਆ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ। ਕੱਲ੍ਹ ਨੂੰ ਸ਼ਾਮ ਨੂੰ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਏਗਾ 30th August ਨੂੰ ਅਤੇ ਹਜੇ ਵੀ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਨੂੰ ਬਾਏ ਕਰ ਸਕਦੇ ਹੋ। ਜੇ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਉੱਪਰ ਇੱਥੇ ਬੁਲਾ ਰਹੇ ਹੋ ਕੈਨੇਡਾ ਦੇ ਵਿੱਚ ਤਾਂ ਤੁਸੀਂ ਜ਼ਰੂਰ ਸਿਮਰਾਜ ਸਿੱਧੂ ਜੀ ਨਾਲ ਸੰਪਰਕ ਕਰੋ ਕਿਉਂਕਿ ਇਹ ਸਾਰੇ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡਾਇਰੈਕਟਲੀ ਡੀਲ ਕਰਦੇ ਨੇ ਅਤੇ ਤੁਹਾਨੂੰ ਗਾਰੰਟੀਡ ਲੋਵੈਸਟ ਪ੍ਰਾਈਸ ਦੇ ਵਿੱਚ ਤੁਹਾਨੂੰ ਪੋਲਿਸੀਜ਼ ਕਰਕੇ ਦਿੰਦੇ ਨੇ। ਤੁਹਾਡੇ ਪੇਰੈਂਟਸ ਦੀ ਸਿਹਤ ਦੇ ਹਿਸਾਬ ਨਾਲ ਸਹੀ ਪਲਾਨ ਤੁਹਾਨੂੰ ਦੇਣਗੇ, ਚਾਹੇ ਉਹ ਹੈਲਦੀ ਨੇ ਚਾਹੇ ਕੋਈ ਵੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਹੋਣ ਜਿਵੇਂ ਕਿ ਕੋਈ ਡਾਇਬਿਟਿਕ ਹੋ ਸਕਦਾ, ਹਾਈ BP, ਕਿਸੇ ਦੇ ਸਟੰਟ ਪਿਆ ਹੋਵੇ, ਸਰਜਰੀਜ਼ ਹੋਈਆਂ ਹੋਣ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿਨੈਰੀਓ ਹੋਵੇ, ਫੁੱਲ ਕਵਰੇਜ ਵਾਲੇ ਤੁਹਾਨੂੰ ਅਫੋਰਡੇਬਲ ਮੰਥਲੀ ਪੇਮੈਂਟ ਦੇ ਉੱਪਰ ਪਲਾਨਸ ਵੀ ਤੁਹਾਡੇ ਲਈ ਅਵੇਲੇਬਲ ਨੇ, ਉਹ ਤੁਹਾਨੂੰ ਕਰਕੇ ਦੇਣਗੇ। ਅਤੇ ਜੇਕਰ ਤੁਸੀਂ ਕਿਸੇ ਨੂੰ ਵੀ ਵਿਜ਼ਿਟਰ ਵੀਜ਼ਾ ਦੇ ਉੱਪਰ ਵੀ ਸੱਦ ਰਹੇ ਹੋ, ਲੈਟਸ ਏ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵਿਜ਼ਿਟਰ ਵੀਜ਼ਾ ਦੇ ਉੱਪਰ ਆ ਰਹੇ ਨੇ, ਤਾਂ ਉਹਨਾਂ ਦੇ ਲਈ ਵੀ ਤੁਸੀਂ ਇੰਸ਼ੋਰੈਂਸ ਪੋਲਿਸੀ ਜ਼ਰੂਰ ਕਰਵਾਓ ਕਿਉਂਕਿ ਰੱਬ ਨਾ ਕਰੇ ਕਦੇ ਵੀ ਉਹਨਾਂ ਨੂੰ ਕੁਝ ਹੋ ਜਾਂਦਾ ਤਾਂ ਇੰਸ਼ੋਰੈਂਸ ਤੋਂ ਬਗੈਰ ਹੋਸਪਿਟਲ ਦਾ ਖਰਚਾ, ਸਾਰੇ ਮੈਡੀਕਲ ਬਿਲਸ ਵਗੈਰਾ ਸਾਰੇ ਆਪ ਵੱਲੋਂ ਪੇ ਕਰਨੇ ਪੈਂਦੇ ਆ। ਇਸ ਕਰਕੇ ਆਪਣੇ ਆਪ ਨੂੰ ਅਤੇ ਆਪਣੀ ਫੈਮਿਲੀ ਨੂੰ ਪੂਰਾ ਪ੍ਰੋਟੈਕਟ ਕਰਕੇ ਰੱਖੋ। ਜ਼ਿਆਦਾ ਜਾਣਕਾਰੀ ਦੇ ਲਈ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ, ਨੰਬਰ 416-457-3381। ਇਹਨਾਂ ਦਾ ਆਫਿਸ ਲੋਕੇਟਡ ਹੈ 70 Delta Park ਬੁਲੇਵਰਡ ਬਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਰੋਡ ਐਂਡ ਕੁਈਨ ਦਾ, ਉਹਦੇ ਬਿਲਕੁਲ ਨਜ਼ਦੀਕ ਨੇ ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ। 416-457-3381 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ ਅਤੇ ਸਿਮਰਾਜ ਸਿੱਧੂ ਜੀ ਨਾਲ ਤੁਹਾਡਾ ਸੰਪਰਕ ਹੋਏਗਾ। ਕੱਲ੍ਹ ਰੱਖੜੀ ਦਾ ਤਿਉਹਾਰ ਸੀਗਾ, ਅੱਜ ਵੀ ਬਹੁਤ ਸਾਰੇ ਸਾਡੇ ਲਿਸਨਰ ਸੈਲੀਬ੍ਰੇਟ ਕਰ ਰਹੇ ਹੋਣਗੇ ਜਿਨ੍ਹਾਂ ਨੇ ਆਪਣੇ, ਤੁਹਾਨੂੰ ਲੱਗਦਾ ਕਿ ਪਹਿਲਾਂ ਦੇ ਟਾਈਮ ਦੇ ਅਕੋਰਡਿੰਗਲੀ ਹੁਣ ਦਾ ਟਾਈਮ ਜਿਹੜਾ ਹੈਗਾ ਆ ਅੱਜ ਕੱਲ੍ਹ ਮਟੀਰੀਅਲਿਸਟਿਕ ਨਹੀਂ ਹੋ ਜੇ ਗਏ ਸਾਰੇ, ਕਿਤੇ ਕਿਤੇ ਕੁਛ ਕੁਛ ਲੱਗਦਾ ਹੁੰਦਾ ਕਿ ਸਾਰਿਆਂ ਨੂੰ ਪਹਿਲਾਂ ਹੈ ਨਾ ਇਹ ਦੇਖਣ ਨੂੰ ਮਿਲਦਾ ਆ ਕਿ ਬਈ ਫਲਾਣੀ ਜਗ੍ਹਾ ਕੋਈ ਕੀ ਲੈ ਕੇ ਆ ਰਿਹਾ, ਕੋਈ ਲੈ ਕੇ ਜਾ ਰਿਹਾ, ਨਹੀਂ ਲੈ ਕੇ ਜਾ ਰਿਹਾ ਨਾ। ਬਟ ਦੇਖੋ ਰਿਲੇਸ਼ਨਸ਼ਿਪਸ ਇਹ ਛੋਟੇ ਛੋਟੇ ਜਿਹੜੇ ਇਹ ਹੈਗੇ ਨੇ ਤਿਉਹਾਰ ਹੋ ਗਏ ਜਾਂ ਨਿੱਕੀ ਨਿੱਕੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਕੋਈ ਵੀ ਰਿਲੇਸ਼ਨਸ਼ਿਪ ਹੋਵੇ ਉਹ ਕਿੰਨਾ ਖੂਬਸੂਰਤ ਜਿਹਾ ਬਣ ਜਾਂਦਾ। ਵੈਸੇ ਤਾਂ ਨੋਰਮਲੀ ਆਪਾਂ ਆਪਣੇ ਓਬਵੀਅਸ ਗੱਲ ਹੈ ਕਿ ਭੈਣ ਭਰਾਵਾਂ ਨੂੰ ਸਾਰੇ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਆ, ਬਟ ਜਦੋਂ ਕੋਈ ਇੱਦਾਂ ਦਾ ਦਿਨ ਆਉਂਦਾ ਬਟ ਉਹਦੇ ਵਿੱਚ ਨਾ ਫਿਰ ਇੱਕ ਨਵਾਂ ਜਿਹਾ, ਇੱਕ ਕਹਿ ਲਓ ਨਵੀਂ ਵਾਈਬ ਆ ਜਾਂਦੀ ਹੈ, ਇੱਕ ਨਵੀਂ ਜਿਹੀ ਮਿਠਾਸ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਦੇ ਲਈ ਇੱਕ ਛੋਟਾ ਜਿਹਾ ਐਫਰਟ ਕਰਦੇ ਹੋ। ਜ਼ਰੂਰੀ ਨਹੀਂ ਕਿ ਸਾਰੇ ਮਟੀਰੀਅਲਿਸਟਿਕ ਹੋ ਜਾਣ, ਸਾਰੇ ਉੱਦਾਂ ਦਾ ਸੋਚਣ ਵੀ ਹਾਂ ਮੈਂ ਅੱਜ ਆਹ ਲੈ ਕੇ ਜਾਣਾ ਜਾਂ ਮੈਨੂੰ ਆਹ ਮਿਲੂਗਾ, ਥੋੜ੍ਹੀ ਜਿਹਾ ਲਾਲਚ ਦੇ ਨਾਲ ਜਾਓ। ਬਟ ਤੁਸੀਂ ਇਹ ਦੇਖੋ ਕਿ ਐਫਰਟਸ ਜਿਹੜੇ ਹੈਗੇ ਨੇ ਉਹ ਕਿੰਨੇ ਜ਼ਰੂਰੀ ਹੈ, ਕਿੰਨੇ ਲਾਜ਼ਮੀ ਨੇ। ਕੋਈ ਆਪਣੇ ਭੈਣ ਭਰਾ ਦੇ ਲਈ, ਆਪਣੇ ਦੋਸਤ ਮਿੱਤਰ ਦੇ ਲਈ, ਕਿਸੇ ਵੀ ਰੈਲੇਟਿਵ ਦੇ ਲਈ, ਆਪਣੇ ਹਸਬੈਂਡ ਵਾਈਫ ਹੋ ਤੁਸੀਂ, ਪੇਰੈਂਟਸ ਨੇ ਤੁਹਾਡੇ ਹੈ ਨਾ ਜਾਂ ਬੱਚੇ ਨੇ, ਕਿਸੇ ਦੇ ਲਈ ਵੀ ਕੋਈ ਵੀ ਛੋਟਾ ਜਿਹਾ ਵੀ ਐਫਰਟ ਕਰਦਾ ਨਾ, ਇੱਕ ਸੋਚਦਾ, ਇੱਕ ਥੋਟ ਹੀ ਲੈ ਕੇ ਆਉਂਦਾ ਕਿ ਹਾਂ ਮੈਂ ਫਲਾਣੇ ਬੰਦੇ ਦੇ ਲਈ ਆਹ ਚੀਜ਼ ਕਰਾਂ, ਤਾਂ ਉਹਨੂੰ ਖੁਸ਼ੀ ਮਿਲੂਗੀ। ਜਦੋਂ ਆਪਾਂ ਦੂਸਰੇ ਦੀ ਖੁਸ਼ੀ ਦੇ ਬਾਰੇ ਸੋਚਣ ਲੱਗ ਜਾਂਦੇ ਹਾਂ ਨਾ, ਤਾਂ ਫਿਰ ਕਹਿ ਲਓ ਕਿ ਆਪਾਂ ਲਾਈਫ ਦੇ ਵਿੱਚ ਇੱਕ ਹੋਰ ਮੁਕਾਮ ਦੇ ਉੱਪਰ ਪਹੁੰਚ ਜਾਂਦੇ ਹਾਂ, ਮਤਲਬ ਕਿ ਆਪਾਂ ਇੱਕ ਹੋਰ ਵਧੀਆ ਅਚੀਵ ਕਰਦੇ ਹਾਂ, ਇੱਕ ਵਧੀਆ ਆਪਣੀ ਪਰਸਨੈਲਿਟੀ ਦੇ ਵਿੱਚ ਇੱਕ ਨਵੀਂ ਐਡੀਸ਼ਨ ਕਰਦੇ ਹਾਂ, ਇੱਕ ਨਵਾਂ ਗੁਣ ਆਪਾਂ ਐਡ ਕਰਦੇ ਹਾਂ ਜਦੋਂ ਆਪਾਂ ਕਿਸੇ ਹੋਰ ਦੀ ਖੁਸ਼ੀ ਦੇ ਬਾਰੇ ਸੋਚਦੇ ਹਾਂ। ਤੁਹਾਡੇ ਕੀ ਖਿਆਲ ਨੇ ਕਿ ਅੱਜ ਕੱਲ੍ਹ ਲੋਕ ਕਿੰਨਾ ਕੁ ਸੋਚਦੇ ਨੇ, ਰਿਲੇਸ਼ਨਸ਼ਿਪਸ
ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ੍ਹ ਕਿਵੇਂ ਚੱਲ ਰਹੇ ਨੇ, ਰੱਖੜੀ ਦਾ ਤਿਉਹਾਰ ਤੁਸੀਂ ਕਿਵੇਂ ਮਨਾ ਰਹੇ ਹੋ ਮੇਰੇ ਨਾਲ ਤੁਸੀਂ ਜ਼ਰੂਰ ਸਾਂਝ ਪਾਓ। ਸਟੂਡੀਓ ਨੰਬਰ 905-5544-44 905-564-6444 ਦੇ ਉੱਪਰ ਗੱਲਾਂ ਬਾਤਾਂ ਕਰਾਂਗੇ ਥੋੜ੍ਹੀਆਂ ਜਿਹੀਆਂ, ਅਤੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਜੇ ਕਿਸੇ ਨੇ ਆਪਣੇ

ਦੇ ਵਿੱਚ ਪੇਂਟ ਕਰਵਾਉਣਾ ਹੈ, ਤੁਸੀਂ ਸੰਦਲ ਪੇਂਟਿੰਗ ਨੂੰ ਯਾਦ ਰੱਖੋ। ਅਫੋਰਡੇਬਲ ਪੇਂਟ ਕਰਦੇ ਨੇ ਬਟ ਪੂਰਾ ਨੇਮ ਬ੍ਰਾਂਡ ਪੇਂਟ ਹੁੰਦਾ ਇਹਨਾਂ ਦੇ ਕੋਲ। ਸਾਰਾ ਕੰਮ ਸਾਫ਼ ਸੁਥਰਾ ਕਰਦੇ ਨੇ ਐਂਡ ਬੜਾ ਕਮਾਲ ਦਾ ਕੰਮ ਕਰਨਗੇ। ਬਹੁਤ ਲੰਬਾ ਤਜ਼ਰਬਾ ਇਹਨਾਂ ਦਾ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਪੇਂਟ ਕਰਦੇ ਨੇ, ਸਾਰਾ GTA ਏਰੀਆ ਕਵਰ ਕਰਦੇ ਨੇ। ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਮਬ੍ਰਿਜ, ਗਲਫ, ਨਾਇਗਰਾ ਫਾਲਸ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਹਰ ਜਗ੍ਹਾ ਦੇ ਉੱਪਰ ਆ ਕੇ ਤੁਹਾਡੇ ਲਈ ਪੇਂਟ ਦੀ ਸਰਵਿਸ ਦੇ ਕੇ ਜਾਣਗੇ। ਅਤੇ ਤੁਸੀਂ ਚਾਹੇ ਆਪਣੇ ਘਰ 'ਚ ਪੇਂਟ ਕਰਾਉਣਾ, ਕਿਸੇ ਵੇਅਰ ਹਾਊਸ, ਕਿਸੇ ਰੈਸਟੋਰੈਂਟ, ਆਫਿਸ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਸੰਦਲ ਪੇਂਟਿੰਗ ਦੇ ਸੁਖਜੀਤ ਸਿੰਘ ਜੀ ਨੂੰ ਕਾਲ ਕਰੋ। ਨੰਬਰ ਹੈ 6478233137, 8222313, ਸੰਦਲ ਪੇਂਟਿੰਗ ਦਾ ਨੰਬਰ ਹੈ। ਮੇਨ ਟਾਈਮ ਦੇ ਵਿੱਚ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਇੰਜੋਏ ਕਰੋ ਅਤੇ ਜਲਦ ਵਾਪਸ ਆਵਾਂਗੇ, ਗੱਲਾਂ ਬਾਤਾਂ ਕਰਾਂਗੇ ਹੋਰ ਵੀ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੇ ਨੰਬਰ 905-564-44, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਅੱਜ ਬਰੈਂਪਟਨ ਦੇ ਵਿੱਚ 25 ਡਿਗਰੀ ਟੈਂਪਰੇਚਰ ਚੱਲ ਰਿਹਾ ਇਸ ਸਮੇਂ। ਬਹੁਤ ਸੋਹਣੇ ਬੱਦਲ ਨੇ, ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ ਅਤੇ ਕੱਲ੍ਹ ਤੋਂ ਫਿਰ ਮੌਸਮ ਥੋੜ੍ਹਾ ਜਿਹਾ ਚੇਂਜ ਹੋ ਜਾਣਾ ਹੈ। ਕੱਲ੍ਹ ਤੋਂ ਬਾਅਦ ਕਹਿ ਲਓ ਕਿ ਕੱਲ੍ਹ ਮੋਰਨਿੰਗ ਤੋਂ ਹੀ ਬਰਸਾਤਾਂ ਸਟਾਰਟ ਹੋ ਜਾਣੀਆਂ ਨੇ ਐਂਡ ਫਿਰ ਪੂਰਾ 4-5 ਦਿਨ ਆਲਮੋਸਟ ਆਈ ਥਿੰਕ ਫਰਾਈਡੇ ਸੈਟਰਡੇ ਤੱਕ ਹੀ ਪੂਰਾ ਇਹ ਜਿਹੜਾ ਮੌਸਮ ਮੀਂਹ ਵਾਲਾ ਰਹਿਣਾ ਆ। ਅਤੇ ਆਪਣਾ ਜਿਹੜਾ ਵੀਕਐਂਡ ਦੇ ਪਲਾਨਸ ਨੇ ਜੋ ਤੁਸੀਂ ਅੱਜ ਕਰਨਾ ਚਾਹੁੰਦੇ ਹੋ ਅੱਜ ਕਰੋ। ਜੇ ਤੁਸੀਂ ਕੱਲ੍ਹ ਦਾ ਕੁਝ ਪਲਾਨ ਸੋਚਿਆ ਹੋਇਆ ਸੀ ਕਿ ਬਾਹਰ ਜਾਣਾ ਆ ਤਾਂ ਫਿਰ ਤੁਹਾਨੂੰ ਹੋ ਸਕਦਾ ਕਿ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕਰਨੀ ਪੈ ਜੇ ਕਿਉਂਕਿ ਮੌਸਮ ਕੱਲ੍ਹ ਨੂੰ ਥੋੜ੍ਹਾ ਜਿਹਾ ਚੇਂਜ ਹੋ ਰਿਹਾ ਤਾਂ ਓਬਵੀਅਸ ਗੱਲ ਹੈ ਚੇਂਜ ਆਫ ਪਲਾਨਸ ਹੋਣਗੇ ਹੀ ਹੋਣਗੇ। ਤਾਂ ਅੱਜ ਤੁਸੀਂ ਆਪਣਾ ਜ਼ਰੂਰ ਕਿਤੇ ਨਾ ਕਿਤੇ ਬਾਹਰ ਜਾਓ ਕਿਉਂਕਿ ਜਿਹੜੀ ਸਮਰ ਹੈ ਨਾ ਹੁਣ ਥੋੜ੍ਹੀ ਜਿਹੀ ਰਹਿ ਗਈ ਆਪਣੇ ਕੋਲ ਅਤੇ ਸਮਰ ਜਿੰਨੀ ਕੁ ਵੀ ਹੁਣ ਰਹਿੰਦੀ ਹੈ ਥੋੜ੍ਹੀ ਜਿਹੀ ਮੀਂਹ ਕਣੀ ਦੇ ਵਿੱਚ ਨਿਕਲ ਜਾਣੀ ਹੈ ਤਾਂ ਇਸ ਕਰਕੇ ਆਪਣੇ ਜਿਹੜੇ ਜਿਹੜੇ ਦਿਨ ਵੀ ਵਧੀਆ ਮਿਲਦੇ ਨੇ ਧੁੱਪ ਵਾਲੇ ਉਹਨਾਂ ਨੂੰ ਪੂਰਾ ਕਹਿ ਲਓ ਕਿ ਆਪਣਾ ਯੂਟੀਲਾਈਜ਼ ਕਰੋ ਟਾਈਮ ਨੂੰ। ਅਤੇ ਉਸ ਤੋਂ ਬਾਅਦ ਫਿਰ ਫੋਲ ਸੀਜ਼ਨ ਦੀ ਸ਼ੁਰੂਆਤ ਹੋ ਜਾਣੀ ਹੈ, ਬਸ ਥੋੜ੍ਹੇ ਕੁ ਦਿਨ ਹੋਰ ਨੇਗੇ ਅਤੇ ਫਿਰ ਫੋਲ ਆ ਜਾਣੀ ਹੈ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਵਿੰਟਰ ਸੀਜ਼ਨ ਆ ਜਾਣਾ ਆ। ਤਾਂ ਇਸ ਕਰਕੇ ਜਿੰਨੀ ਕੁ ਆਪਣੀ ਸਮਰ ਰਹਿ ਗਈ ਉਹਨੂੰ ਥੋੜ੍ਹਾ ਜਿਹਾ ਲੰਬਾ ਕਰਨ ਦੀ ਕੋਸ਼ਿਸ਼ ਕਰੀਏ। ਆਪਣੇ ਹਰ ਇੱਕ ਦਿਨ ਨੂੰ ਨਿੱਕੀ ਨਿੱਕੀ ਜਿਹੜਾ ਟਾਈਮ ਮਿਲਦਾ ਆ ਚਾਹੇ ਛੋਟਾ ਦਿਨ ਚਾਹੇ ਵੱਡਾ ਦਿਨ ਬਟ ਉਹਨੂੰ ਪੂਰਾ ਇੰਜੋਏ ਕਰੋ। ਅਤੇ ਅੱਜ ਕਾਫੀ ਹਵਾ ਵੀ ਚੱਲ ਰਹੀ ਹੈ ਅਤੇ ਥੋੜ੍ਹੀ ਜਿਹਾ ਕਹਿ ਲਓ ਕਿ ਬੱਦਲ ਵੀ ਹੋਏ ਹੋਏ ਨੇ ਐਂਡ ਧੁੱਪ ਵੀ ਨਿਕਲੀ ਹੋਈ ਹੈ। ਓਵਰਆਲ ਬਹੁਤ ਗੁੱਡ ਵੈਦਰ ਹੈ, ਬਾਹਰ ਕਿਤੇ ਜਾ ਸਕਦੇ ਹੋ ਅੱਜ ਦੇ ਦਿਨ ਦੇ ਵਿੱਚ। ਅਤੇ ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨਸ ਨੇ ਉਹਨਾਂ ਨੂੰ ਫਿਰ ਤੋਂ ਇੱਕ ਵਾਰ ਦੇਸ ਪ੍ਰਦੇਸ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ। ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਵੀ ਐਂਡ ਪੂਰਾ ਦਿਨ ਵੀ ਪੂਰਾ ਇੰਜੋਏ ਕਰ ਰਹੇ ਹੋਣਗੇ। ਅਗਲੇ ਕਾਲਰ 2587 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਚੜ੍ਹਦੀ ਕਲਾ ਚੋਂ।
0: ਹਾਂਜੀ ਹਾਂਜੀ, ਪੂਰੇ ਤੁਸੀਂ ਸੁਣਾਓ।
1: ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ।
0: ਸਿੱਧੂ ਸਰ ਅੱਜ ਛੁੱਟੀ ਤੇ ਨੇ,
1: ਪਹਿਲਾਂ ਮੇਰਾ ਗਾਣਾ ਲਿਖ ਲਓ।
0: ਹਾਂਜੀ ਲਿਖਾਓ।
1: ਸਾਹਿਬ ਹਿੰਮਤ ਸੰਧੂ ਦਾ,
0: ਸਾਹਿਬ ਹਿੰਮਤ ਸੰਧੂ, ਠੀਕ ਹੈ ਜੀ।
1: ਹੁਣ ਮੈਂ ਸੁਣਾਉਣਾ 4 ਲਾਈਨਾਂ।
0: ਹਾਂਜੀ ਹਾਂਜੀ ਜ਼ਰੂਰ ਸੁਣਾਓ।
1: ਤੁਸੀਂ ਕਹਿਣਾ ਬਾਬਾ
0: ਓਕੇ।
1: ਰੋਟੀ ਘੱਟ ਰੜੀ ਮਾੜੀ, ਚਾਹ ਬੰਦ ਕੜੀ ਮਾੜੀ।
0: ਵਾਹ ਵਾਹ ਵਾਹ।
1: ਰਸਤਿਆਂ 'ਚ ਅੜੀ ਮਾੜੀ, ਐਵੇਂ ਜਦ ਫੜੀ ਮਾੜੀ।
0: ਬਿਲਕੁਲ ਹਾਂਜੀ ਵਾਹ ਵਾਹ।
1: ਬਹੁਤੀ ਵਾਰੀ ਪਰਤ ਚੜੀ ਮਾਰੀ, ਫਸਲ ਪੱਕੀ ਸੜੀ ਮਾੜੀ। ਸਾਹਾਂ ਦੀ ਟੁੱਟੀ ਲੜੀ ਮਾੜੀ, ਨਾਜ਼ੁਕ ਖੁੰਡੀ ਖੜੀ ਮਾੜੀ। ਵਾਹ ਵਾਹ
0: ਹਾਂਜੀ ਵਾਹ ਵਾਹ। ਸੌਰੀ
1: ਕਹਿੰਦੇ ਹੈ ਬੜੀ ਮਾੜੀ, ਚੁਗਲਾ ਦੀ ਚੜੀ ਮਾੜੀ।
0: ਬਿਲਕੁਲ ਵਾਹ ਵਾਹ।
1: ਟੁੱਟ ਜਾਂਦੀ ਚੜੀ ਮਾੜੀ, ਰੁੱਤੀ ਝੜੀ ਮਾੜੀ। ਕਮਾਈ ਘਰੇ ਫੜੀ ਮਾੜੀ, ਰੂੜੀਆਂ ਚ ਮੜੀ ਮਾੜੀ।
0: ਹਾਂਜੀ
1: ਤੁਹਾਡੀ
0: ਕਾਲ ਦੇ ਲਈ ਤੇ ਮੈਂ ਤੁਹਾਡਾ ਗਾਣਾ ਸੁਣਾਉਂਦੀ ਹਾਂ ਬੜੀ ਜਲਦੀ। 9873 ਜੀ, ਸਤਿ ਸ਼੍ਰੀ ਅਕਾਲ
2: ਜੀ। ਕੈਸੇ ਹੋ? ਠੀਕ ਹੈ।
0: ਹਾਂਜੀ ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਇੰਡੀਆ ਸੇ ਆ ਰਹੀ ਹੈ ਤੋ ਅਭੀ 10-12 ਦਿਨ ਹੋਗੇ ਅਭੀ ਤੱਕ ਪਹੁੰਚੀ ਨਹੀਂ।
0: ਓ ਅੱਛਾ, ਠੀਕ ਹੈ ਠੀਕ ਹੈ, ਡਿਲੇ ਹੋ ਗਈ ਹੋਗੀ।
2: ਜੀ ਜੀ ਡਿਲੇ ਹੋ ਗਈ ਹੋਗੀ।
0: ਚਲੋ ਕੋਈ ਗੱਲ
2: ਨਹੀਂ, ਇੱਕ ਗਾਣਾ ਸੁਣਾ ਦੇਗੇ ਅੱਜ?
0: ਹਾਂਜੀ ਹਾਂਜੀ ਬਿਲਕੁਲ।
2: ਕਾਫੀ ਦਿਨੋਂ ਕੇ ਬਾਅਦ ਟੈਲੀਫੋਨ ਕੀਆ।
0: ਹਾਂਜੀ ਹਾਂਜੀ ਕਾਫੀ ਦਿਨ ਹੋ ਗਏ।
2: ਜੀ ਜੀ ਉਹ ਗਾਣਾ ਇਹ ਹੈ ਕਿ ਆਵਾਜ਼ ਹੈ ਮੈਡਮ ਨੂਰਜਾ ਕੀ।
0: ਹਾਂਜੀ।
2: ਤਨ ਤੋਪੇ ਵਾਰੂ, ਮਨ ਤੋਪੇ ਵਾਰੂ।
0: ਤਨ ਤੋਪੇ ਵਾਰੂ, ਹਾਂਜੀ।
2: ਤਨ ਤੋਪੇ ਵਾਰੂ,
0: ਵਾਰੂ ਮਨ ਤੋਪੇ ਵਾਰੂ,
2: ਮਨ ਤੋਪੇ ਵਾਰੂ। ਇਹ ਭਾਈ ਸਿੱਧੂ ਸਾਹਿਬ ਕੋ ਡੈਡੀਕੇਟ ਕਰਨਾ ਹੈ ਮੈਨੇ।
0: ਓਕੇ ਠੀਕ ਹੈ।
2: ਆਜ ਵੀ ਗੈਰ ਹਾਜ਼ਰੀ ਹੈ ਤੋ ਸੁਣਤੇ ਰਹਤੇ ਪ੍ਰੋਗਰਾਮ
0: ਕੋ ਸੁਣਤੇ ਰਹਤੇ ਨਾ। ਹਾਂਜੀ ਹਾਂਜੀ ਪ੍ਰੋਗਰਾਮ ਤਾਂ ਸੁਣ ਰਹੇ ਹੁੰਦੇ ਆ।
2: ਹਾਂ ਗਾਣਾ ਸੁਣੇ ਆਪਕੋ ਵੀ ਮਜ਼ਾ ਆਏਗਾ।
0: ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਮੈਂ ਸੁਣਾਉਂਦੀ ਹਾਂ
2: ਤੁਹਾਨੂੰ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 3631 ਜੀ, ਸਤਿ ਸ਼੍ਰੀ ਅਕਾਲ।
3: ਹਾਂ ਮਨਪ੍ਰੀਤ ਜੀ, ਮੈਂ ਵਜੀ ਸੀਮਾ ਬੋਲ ਰਿਹਾ।
0: ਹਾਂਜੀ ਹਾਂਜੀ।
3: ਅੱਜ ਤੁਸੀਂ ਕਹਿੰਦੇ ਨਾ ਕਿਸ ਤਰ੍ਹਾਂ ਮਨਾਈ ਰੱਖੜੀ ਜਾਂ ਕਿੱਦਾਂ ਮਨਾ ਰਹੇ ਹੋ।
0: ਹਾਂਜੀ।
3: ਤੋ ਮੈਨੂੰ ਇੱਕ ਅੱਜ ਮਜ਼ਾਕ ਜਿਹਾ ਹੋਇਆ।
0: ਕੀ ਹੋ ਗਿਆ?
3: ਸਾਡੀ ਬੇਟੀ ਰਾਤ ਨੂੰ ਨੇਰੇ ਕੰਮ ਤੋਂ ਆਉਂਦੀ ਤੇ ਸਰ ਗੱਜ ਅਸੀਂ ਰੱਖੜੀਆਂ ਬਣਾਈਆਂ ਉਹ ਕੋਲ।
0: ਅੱਛਾ ਠੀਕ ਹੈ।
3: ਤੇ ਮੇਰੇ ਬੇਟੇ ਨੇ ਰੱਖੜੀ ਬੰਨੀ, ਬੇਟੇ ਨੇ ਰੱਖੜੀ ਬੰਨੀ ਤੇ ਉਹਨੇ ਕੀ ਕੀਤਾ, ਉਹਨੂੰ 50 ਦਾ ਨੋਟ ਦਿੱਤਾ ਨਾ।
0: ਹਾਂਜੀ।
3: ਤੇ ਉਹ ਕਹਿੰਦੀ ਆ 50 ਹੀ ਮਿਲਿਆ। ਮੇਰੇ ਮੁੰਡੇ ਨੇ ਨਾ ਰੱਖਿਆ ਕੁੱਤਾ।
0: ਹਾਂਜੀ।
3: ਉਹਦੇ ਕੋਲ ਰੱਖੜੀ ਸੀ, ਉਹਨੇ ਕੁੱਤੇ ਦੀ ਬਣਤੀ, ਉਹਨੂੰ ਉਹ 50 ਫੇਰ ਵਾਪਸ ਮਿਲ ਗਏ।
0: ਠੀਕ ਹੈ।
3: ਬੜਾ ਮਜ਼ਾਕ ਹੋਇਆ, ਬੜਾ ਹਾਸਾ ਪਿਆ ਵੀ ਕੁੱਤੇ ਦੇ ਵੀ ਤੈਨੂੰ ਦੇਣੇ ਪੈ ਰੱਖੜੀ, ਪਹਿਲਾਂ ਉਹਨੂੰ ਤੂੰ 50 ਦੇ ਕੇ ਸਾਰਦਾ ਸੀਗਾ,
0: ਪਹਿਲਾਂ ਵਾਪਸ ਲੈ ਲਏ ਸੀ। ਠੀਕ ਹੈ।
3: ਹਾਂਜੀ
0: ਚਲੋ ਦੇਖ ਲਓ ਨਾ,
3: ਮੈਂ ਤੁਹਾਡੇ ਨਾਲ ਸ਼ੇਅਰ ਕਰਾਂ।
0: ਹਾਂਜੀ ਹਾਂਜੀ, ਨਹੀਂ ਵਧੀਆ, ਥੈਂਕ ਯੂ ਤੁਸੀਂ ਸ਼ੇਅਰ ਕੀਤਾ। ਦੇਖੋ ਨਾ ਨਿੱਕੀ ਨਿੱਕੀਆਂ ਚੀਜ਼ਾਂ ਨੇ, ਬਟ ਦੇਖੋ ਫਿਰ ਕਿੰਨਾ ਉਹਨਾਂ ਨੇ ਖੁਸ਼ ਕਿੰਨੇ ਹੋਏ ਹੋਣੇ ਆ, ਹਨਾ ਕਿ ਹਾਂ ਪਹਿਲਾਂ ਚਲੋ ਚਾਹੇ, ਵੈਸੇ ਤਾਂ ਚਲੋ ਪੈਸੇ ਚਾਹੇ 50 ਦੇ ਦੋ 100 ਦੇ ਦੋ, ਇਹਦਾ ਪਿਆਰ ਹੀ ਹੈ ਨਾ ਇੱਕ ਦੂਸਰੇ ਦਾ, ਬਟ ਦੇਖ ਲਓ ਇਹਨਾਂ ਦੀ ਏਦਾਂ ਦੀ ਸ਼ਰਾਰਤ ਦੇ ਵਿੱਚ ਵੀ ਕਿੰਨੀ ਵਧੀਆ ਖੁਸ਼ੀ ਜੀ ਮਿਲ ਜਾਂਦੀ ਆ।
3: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਹਾਂਜੀ
0: ਬਿਲਕੁਲ। ਚਲੋ ਥੈਂਕ ਯੂ, ਤੁਸੀਂ ਆਪਣੀ ਅੱਜ ਦੀ ਇਹ ਜਿਹੜੀ ਛੋਟੀ ਜਿਹੀ ਸ਼ੇਅਰ ਕੀਤੀ ਸਾਡੇ ਨਾਲ ਗੱਲ, ਬੜੀ ਖੁਸ਼ੀ ਹੋਈ।
3: ਵੈਲਕਮ ਜੀ।
0: ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੁਸੀਂ ਆਪਣੀ ਰੱਖੜੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ, ਕਰ ਰਹੇ ਹੋ ਜਾਂ ਫਿਰ ਤੁਹਾਡੀ ਵੀ ਕਿਸੇ ਦੀ ਡਿਲੇਅ ਹੋ ਗਈ ਹੈ, ਜਾਂ ਕਈ ਵਾਰ ਇੱਦਾਂ ਹੁੰਦਾ ਕਿ ਕਈ ਵਾਰ ਅਰਲੀ ਵੀ ਆ ਜਾਂਦੀ ਹੈ, ਹਨਾ ਜਿਹਨਾਂ ਦੀ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਆ ਰਹੀ ਹੋਣੀ ਹੈ ਰੱਖੜੀ, ਬਟ ਜਿਹੜੇ ਇੱਥੇ ਜਿਹਨਾਂ ਦੇ ਭੈਣ ਭਰਾ ਇੱਥੇ ਨੇ, ਉਹਨਾਂ ਨੇ ਆਪਣੀ ਫਿਰ ਰੱਖੜੀ ਬਣਾ ਲਈ ਹੋਣੀ ਹੈ ਜਾਂ ਬਣ ਰਹੇ ਹੋਣੇ ਨੇ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਨੰਬਰ 905-564-6464-905-564-5444 ਸਟੂਡੀਓ ਦਾ ਨੰਬਰ ਹੈ, ਅਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ, ਪੂਰੇ 4 ਵਜੇ ਤੱਕ ਆਪਣਾ ਸਾਥ ਬਣਿਆ ਹੋਇਆ। ਅਤੇ ਨੈਕਸਟ ਫਰਮਾਇਸ਼ੀ ਗਾਣਾ ਗੋਗੀ ਬਾਵਾ ਜੀ ਦੀ ਆਵਾਜ਼ ਦੇ ਵਿੱਚ, ਆਈ ਥਿੰਕ ਸਨੀ ਚੀਮਾ ਨੇ ਇਹਨਾਂ ਦਾ ਸਿੰਗਰ ਦਾ ਨਾਮ, ਬਟ ਚਲੋ ਆਪਾਂ ਸੁਣਦੇ ਹਾਂ, ਤੁਸੀਂ ਵੀ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੈਂਟ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 4566 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਬਹੁਤ ਅੱਛੇ ਹੈਗੇ ਆ ਵੀਰ ਜੀ, ਰੌਣਕੀ ਹੈ ਤੇ ਉਹ ਗੱਲ ਸੁਣਾ ਰਹੇ ਸੀ। ਹਮੇਸ਼ਾ ਉਹ ਸੱਪ ਤੇ ਕੁੱਤੇ ਦੀ ਵੀ ਕਹਾਣੀ ਸੁਣਾਉਂਦੇ ਹੁੰਦੇ ਆ ਕਈ ਵਾਰੀ ਸੁਣਨ ਵਾਲੀ ਹੈ, ਤੇ ਪਲੱਸ ਉਹ ਰਾਈਟ ਵੀ ਕਰਦੇ ਆਏਗਾ ਉਸ ਤੋਂ ਹੋਊਗਾ।
0: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦੇ ਸੌਂਗ ਆਪਾਂ ਲਗਾਉਂਦੇ ਰਹਿੰਦੇ ਹਾਂ।
1: ਬ੍ਰਦਰਸ ਤੇ ਰੱਖੜੀ ਬੰਨਣ ਜਾਣੀ ਹੁੰਦੀ ਹੈ ਕੈਨੇਡਾ, ਤੇ ਉਹ ਮੈਂ ਅੱਜ ਵੀ ਚੱਲੀ ਸੀ ਤੇ ਲਾਸਟ ਈਅਰ ਮੇਰੇ ਬ੍ਰਦਰ ਨੇ ਡੌਗ ਰੱਖਿਆ ਹੋਇਆ ਛੋਟਾ ਜਿਹਾ।
0: ਓਕੇ ਹਾਂਜੀ।
1: ਉਹ ਮੈਂ ਵੀ ਉਹਨੂੰ ਰੱਖੜੀ ਬੰਨ ਦਿੱਤੀ ਲਾਸਟ ਈਅਰ
0: ਡੌਗ
1: ਨੂੰ।
0: ਠੀਕ ਹੈ। ਰੱਖੜੀ ਦੇ
1: ਬਿਲਕੁ�ਲ
0: ਬਿਲਕੁਲ
1: ਵੀਰ ਜੀ ਦਾ ਵੀ ਡੌਗੀ ਬਹੁਤ ਪਾਰਟ ਆਫ ਦਾ ਫੈਮਿਲੀ ਹੈ, ਗੁੱਡ ਹੈਗਾ ਆ।
0: ਹਾਂਜੀ,
1: ਤੇ ਅੱਛਾ ਲੱਗਾ ਗੱਲ ਸੁਣ ਕੇ ਬੇਟੀ ਨੂੰ ਇਹਦਾ ਅੱਜ ਪੈਸੇ ਬਣ ਰਹੇ ਆ।
0: ਸਾਡੀ
1: ਵੀ ਫੈਮਿਲੀ ਦੇ ਵਿੱਚ 17-18 ਮੇਰੀ ਮੰਮੀ ਦੇ ਹੈਗੇ ਆ ਗ੍ਰੈਂਡ ਚਿਲਡਰਨ।
0: ਹਾਂਜੀ,
1: ਤੇ ਦੋ ਬੇਟੀਆਂ ਆ ਤੇ ਉਹਨਾਂ ਦੀ ਵੀ ਅੱਜ ਫਿਰ ਉਹਨਾਂ ਨੂੰ ਕਹੀਦਾ ਆ ਤੁਹਾਡਾ ਬੈਂਕ ਬੈਲੈਂਸ ਕਿੰਨਾ ਹੋ ਗਿਆ ਆ, ਕਾਫੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ।
0: ਇੱਕ
1: ਭੈਣਾਂ ਦਾ ਪਿਆਰ ਹੀ ਹੁੰਦਾ,
0: ਬਿਲਕੁਲ
1: ਤਾਂ ਚਲੋ ਕੁਛ ਨੀ ਹੁੰਦਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ।
1: ਤੁਹਾਡੀ
0: ਕਾਲ ਦੇ ਲਈ, ਤੇ ਦੇਖ ਲੋ ਕਿੰਨੀ ਇਹਨਾਂ ਨੇ ਆਪਣੀ ਆਪਣਾ ਵੀ ਇੰਸੀਡੈਂਟ ਇਹਨਾਂ ਨੇ ਸੁਣਾਤਾ ਕਿੰਨੀ, ਇੱਕ ਦੇਖ ਲੋ ਇੱਕ ਯਾਦ ਹੀ ਸਾਂਝੀ ਹੋ ਜਾਂਦੀ ਹੈ ਨਾ, ਜਦੋਂ ਤੁਸੀਂ ਆਪਣੇ ਕੋਈ ਛੋਟੇ ਛੋਟੇ ਮੋਮੈਂਟਸ ਨੂੰ ਜਿਹਦੇ ਵਿੱਚ ਤੁਸੀਂ ਇੰਜੋਏ ਕਰਦੇ ਹੋ, ਤਾਂ ਸੁਣਨ ਵਾਲੇ ਨੂੰ ਵੀ ਫਿਰ ਹੋਰ ਮਜ਼ਾ ਆਉਂਦਾ। ਜਿਵੇਂ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੁਹਾਡੀਆਂ ਕਹਾਣੀਆਂ ਸੁਣ ਕੇ, ਨਿੱਕੀ ਨਿੱਕੀਆਂ ਜਿਹੀਆਂ ਸਟੋਰੀਜ਼ ਕਿਹੜੇ ਹੁਣ ਇਹਨਾਂ, ਇਹ ਵੀ ਕਹਿੰਦੇ ਕਿ ਮੈਂ ਵੀ ਉਹਨਾਂ ਦੇ ਡੌਗ ਦੀ ਨਾ ਰੱਖੜੀ ਬੰਨ ਦਿੱਤੀ ਸੀਗੀ। ਤੇ ਫਿਰ ਜਿਹੜਾ ਓਬਵੀਅਸ ਹੀ ਗੱਲ ਆ ਵੀ ਡੌਗਸ ਜਿਹੜੇ ਹੈਗੇ ਨੇ, ਜਿਹੜੇ ਵੀ ਚਾਹੇ ਕੋਈ ਵੀ ਪੈਟ ਤੁਸੀਂ ਘਰ ਰੱਖ ਰਹੇ ਹੋ, ਉਹ ਵੀ ਤੁਹਾਡੀ ਫੈਮਿਲੀ ਦਾ ਮੈਂਬਰ ਹੀ ਬਣ ਜਾਂਦਾ। ਤੇ ਹੁਣ ਜੇ ਤੁਸੀਂ ਉਹਨਾਂ ਦੇ ਰੱਖੜੀ ਬੰਨ ਰਹੇ ਹੋ ਤਾਂ ਫਿਰ ਉਹਨਾਂ ਦੇ ਓਨਰ ਹੀ ਤੁਹਾਨੂੰ ਦੇਣਗੇ ਨਾ, ਉਹਦਾ ਕਹਿੰਦੇ ਹੁੰਦੇ ਆ ਸ਼ਗਨ ਜਿਹੜਾ ਦੇਣਾ ਹੁੰਦਾ ਆ। ਐਨੀਵੇਜ਼, 3631। ਹਾਂਜੀ
2: ਮਨਪ੍ਰੀਤ ਜੀ, ਸਤਿ ਸ੍ਰੀ ਅਕਾਲ।
0: ਹਾਂਜੀ, ਥਰਡ ਟਾਈਮ ਸਤਿ ਸ੍ਰੀ ਅਕਾਲ। ਹਾਂਜੀ
2: ਹਾਂਜੀ, ਐਕਚੁਅਲੀ ਮੈਂ ਕਾਲ ਕਰਦਾ ਸੀਗਾ ਆਫ ਦੇ ਏਅਰ, ਕਿ ਉਹਦਾ ਗੀਤ ਲੱਗਿਆ ਸੀ ਚੀਚੀ ਨਾਲ ਬੰਨ ਕੇ ਰਮਾਨ, ਉਹ ਗਲਤ ਲੱਗ ਗਿਆ
0: ਮੈਨੂੰ, ਇਹੀ ਸ਼ੋ ਹੋ ਰਿਹਾ ਸੀ ਫਿਰ ਮੈਂ ਸੋਚਿਆ ਸ਼ਾਇਦ ਇਹੀ ਹੈ।
3: Hey, it's Chase McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever. We're connected. Bad internet? You need Starlink. Available everywhere.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਮੇਰੇ ਵੱਲੋਂ ਫਿਰ ਸਾਰੇ ਆਪਣੇ ਸੁਣਨਾ ਸਰੋਤਿਆਂ ਨੂੰ

0: ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ,
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ.
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Dosto sashika namaskar amada
4: thoda haath mansta dance Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garewal present the sensational Hansraj.

0: Friday, September 18th, 7 PM at the Living Arts Center, Mississauga.
1: Pehla aaya si badi mohabbat di thi, umeed karda ha is baar bhi tusi aashirwad doge.
2: Ve aaja do me nal nachiye, nachiye baah ch baah pa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: अगर तुसी घर दे मालक हो तां ध्यान नाल सुनो जे थोड़ी प्लमिंग नू कोई हाथ ला रहा चेक करो लाइसेंस ने इंश्योर्ड ने WSIB कवर्ड ने प्लमिंग कोई मजाक नहीं एक रॉन्ग फिटिंग एक लूस लाइन ते मिंटा विच फ्लड वाटर डैमेज मोल्ड वर्गियां चीजां हो सकदियां ने जेसीज प्लमिंग लाइसेंस्ड मास्टर प्लमर्स फुली इंश्योर्ड अते WSIB कवर्ड ने कोई भी लीक्स फॉसेट्स टॉयलेट्स कोई हॉट वाटर नहीं आ रहा ब्लॉक्ड ड्रेन्स ने रेजिडेंशियल या commercial fast clean honest at the professional service Jesse's plumbing 647-969-1298 647-969-1298 Jesse's plumbing
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ ਫਸਟ ਸੈਕਿੰਡ ਥਰਡ ਮੋਰਗੇਜ ਦੀ ਭਾਲ ਵਿੱਚ ਹੋ ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ ਛੇਤੀ ਬਣੂ ਕੰਮ ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ ਯੋਰ ਜੌਬ ਇਜ਼ ਡਨ ਮੁਨੀਸ਼ ਤੇਜੀ 416-317-3487 ਬ੍ਰੋਕਰੇਜ ਲਾਇਸੈਂਸ 10039
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
7: ਓਏ ਕੱਲਾ ਮੈਂ

ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ, ਸਾਡੀ ਸਾਰੀ ਟੀਮ, ਨਵੀ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ ਅਤੇ ਤੁਸੀਂ 294 ਵਾਕਰ ਡਰਾਈਵ 'ਤੇ ਪਹੁੰਚਣਾ। ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣਾਂ ਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਆ? ਕੀ ਹਾਲ ਚਾਲ ਹੈ, ਬਾਲ ਬੱਚਾ ਕਿਵੇਂ ਆ, ਖੁਸ਼ ਹੈ, ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਕਹਿੰਦੇ ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆਂ ਹੀ ਜੇ ਕਿਸੇ ਦੀ ਗੱਲ ਹੋ ਜਾਏ, ਕੋਠੇ ਚੜ੍ਹ ਕੇ ਰੌਲਾ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਐਵੇਂ ਪੈਰ ਵਢਾਉਣ ਦਾ ਕੀ ਫਾਇਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹਨਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤਾਂ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰ ਪਾਲ। ਸਟੂਡੀਓ ਦੇ ਫੋਨ ਨੰਬਰ ਨੇ 905 673 33 37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਹੋਣਾ ਨੇ ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ, ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ, ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ। ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ, ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ, ਫਿਰ ਉਹ ਗੱਲ ਕਈ ਵਾਰ ਸੁਣਨ ਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਆ, ਅੱਜ ਜੁੰਮਾ ਹੈ, ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ। ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ, ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ, ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ ਹੈ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਦੇ ਨਾਲ ਹੈ। ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਗਿੱਲ ਹਰਦੀਪ ਹੁਣੀ ਆਏ ਹੋਏ ਸੀ, ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ, ਅਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਜੀ ਸਤਿੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ। ਸਾਨੂੰ ਬੰਦਿਆਂ ਦੀ ਜ਼ਰੂਰਤ ਹੈ, ਜੇ ਕੰਮ ਕਰਨ ਵਾਸਤੇ ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ।
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗਾਡੀ ਕੋਈ ਨੀ, ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਪੈਸ਼, ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ। ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647 ਲਾਸਟ ਨੰਬਰ 3407 ਆ, ਵਿਚਾਲੜਾ ਕੀ ਆ
1: 883
0: 647-883-3407 ਜੀ ਹਾਂ, ਕਾਲ ਕਰੋ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ,
0: ਤੂੰ ਤਾਂ ਕੱਚਾ ਸੀ ਕੱਚੇ ਸੀ ਕੰਮ ਤੇਰੇ।
1: ਆਪਾਂ ਮੈਂ ਦੱਸਣ ਵੀ ਕਿੰਨੇ ਕੱਕੇ ਆਉਂਦੇ ਆ ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ, ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਇਆ ਕੀ ਬਾਤ ਆ,
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ, ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ। ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ। ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕਿਆ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ
1: ਦੁਨੀਆ ਮਾਰ ਕੇ
0: ਠੋਕਰਾਂ
1: ਮੁੜ ਜਾਂਦੀ,
0: ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407 ਮੇਰੇ ਕੋਲ ਇਹੀ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ, ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਦੋਂ ਬਾਅਦ ਫਿਰ ਅੱਗੇ ਚੱਲਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਪੰਜਾਬੀ ਲੈਣਾ ਮਨਦੀਪ ਜੀ, ਮਨਦੀਪ ਗਰੇਵਾਲ।
2: ਸਤਿ ਸ਼੍ਰੀ ਅਕਾਲ
0: ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਜਸਵਿੰਦਰ ਨਰੂਲਾ, ਬੜੀ ਖੜਕਵੀ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜਾਈ ਹੁੰਦੀ ਸੀ,
0: ਬਾਤ ਬੜੀ ਚੜਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਲੈਣਾ, ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ HMV ਕੰਪਨੀ ਦੇ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਨੇ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਣਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ HMV 'ਚ, ਅਤੇ ਦਸਤਾਰ ਸਜਾ ਕੇ ਬੜੀ ਵਧੀਆ। ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ, ਬਿਲਕੁਲ ਸਹੀ
2: ਆਪਣੇ ਪੰਜਾਬੀ ਇੰਡਸਟਰੀ 'ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭੱਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜ਼ਿਆਦਾ ਡਿਊਟ ਸੁਣ ਰਹੇ ਨੇ ਆਪਣੇ ਪੰਜਾਬੀ।
0: ਬੜੀ ਬੜੀ ਅਸਲ 'ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਅਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਇਹ ਮਤਲਬ ਇਹਨਾਂ ਨੇ ਇੱਕ ਆਪਣੇ ਰਾਜਧਾਰ ਸਿੰਗਰ ਹੁੰਦਾ ਸੀਗਾ, ਉਹ ਵੀ ਸ਼ਾਇਦ ਹੁਣ ਫਲੋਪ ਹੋ ਚੁੱਕੇ ਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ ਨਰੂਲਾ।
0: ਬਹੁਤ ਅੱਛੇ ਸਰ, ਥੈਂਕ ਯੂ, ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਲੈ ਚਲਾਓ, ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ ਤੇ ਲੈ ਕੇ ਚੱਲਦੇ ਹਾਂ। ਸਰਬਜੀਤ ਮੇਰੇ ਨਾਲ ਆ, ਔਰ ਸਰਬਜੀਤ ਪਹਿਲਾਂ ਤਾਂ ਵੈਲਕਮ ਬਈ, ਜੀ ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ, ਅਸੀਂ ਕਿਹਾ ਲਾਈਨਾਂ ਹੀ ਬੜੀਆਂ ਬੀਜ਼ੀ ਆ ਰਹੀਆਂ ਸੀ। ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਐ ਬੀਜ਼ੀ ਕਰਾਤੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ।
0: ਤੋ ਇਸ ਕਰਕੇ ਜਿਹੜੇ ਸਾਡੇ ਸਰੋਤੇ ਹੀ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋਂ ਜਾਨ ਦਾ ਰਿਸ਼ਤਾ। ਤੇ ਹੁਣ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬੀਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਤੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ। ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਤੇ ਉਹ ਝੱਟ ਹੀ ਨਿਕਲ ਜਾਂਦਾ, ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਫਿਰ ਖੜਕਾ ਦਿਓ ਡੀਲਾਂ। ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ ਤੇ ਬਾਈ ਜੀ ਕਹਿੰਦੇ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ ਬੈੱਡ ਦਵਾਈਏ। ਕਹਿੰਦੇ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬੈਡਾਂ ਥੱਲੇ ਸਲਾਟਾਂ ਹੁੰਦੀਆਂ, ਭਾਵਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਤੇ ਫੱਟਾ ਲੱਗਾ ਹੋਇਆ ਉੱਪਰ ਬੈਡਰੂਮ ਦੇ, ਤੇ ਥੱਲੇ ਸਾਰੀ ਸਟੋਰੇਜ। ਡਰੈਸਰ ਦੇ ਜਿਹੜੇ ਡਰੋਰ ਨੇ ਦੇਖੋ, ਸੌਫਟ ਕਲੋਜ਼ਰ ਆ, ਵਿੱਚ ਵੈਲਵਟ ਲੱਗੀ ਹੋਈ ਆ, ਤੇ ਸਿਲਵਰ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ ਵਾਈਟ ਕਲਰ ਦੀ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੈਲਵਟ ਲੱਗੀ ਹੋਈ ਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਡਰੈਸਰ, ਮਿਰਰ ਵਿਦ ਸਾਈਟੇਬਲ, ਕੰਪਲੀਟ ਬੈਡਰੂਮ ਸੈੱਟ। ਜਦੋਂ ਤੁਸੀਂ ਸਟੋਰ ਦੇ ਵਿੱਚ ਐਂਟਰੀ ਹੋਣਾ ਨਾ, ਖੱਬੇ ਹੱਥ ਜਿਹੜਾ ਬੈਡਰੂਮ ਸੈੱਟ ਲੱਗਾ ਹੋਇਆ, ਜਿਹਦੀ ਰੈਗੂਲਰ ਪ੍ਰਾਈਸ 3900 ਸੀ, ਘਟਾ ਕੇ 2899 ਲੱਗੀ ਆ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਆਉਣਗੇ, 2900 ਵਾਲਾ ਬੈਡਰੂਮ ਸੈੱਟ ਸਿਰਫ $1899 $1899 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲ ਮੁੱਲ ਫ੍ਰੀ ਦਿੱਤਾ ਜਾਣਾ। ਪੂਰਾ ਬੈਡਰੂਮ ਸੈੱਟ $1899 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕ ਡਰਾਈਵ, 294 ਵੋਕ ਡਰਾਈਵ, 294 ਵੋਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
3: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਪਹੁੰਚੋ ਤੇ ਸ਼ਾਨਦਾਰ ਫਲੋਰ ਕਲੀਅਰੈਂਸ ਦਾ ਫਾਇਦਾ ਜ਼ਰੂਰ ਚੱਕੋ। ਤੇ ਬਾਈ ਜੀ ਨੰਬਰ ਵੀ ਇੱਕ ਵਾਰੀ ਜ਼ਰੂਰ ਕਹਿ ਦਿਓ।
4: ਬਿਲਕੁਲ, ਨੰਬਰ ਟੂ ਕਾਲ ਜੇ ਤੁਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣੀ, ਰਾਈਟ ਵੇ ਸੰਪਰਕ ਕਰ ਸਕਦੇ ਹੋ 905-302-9494 905-302-9494 ਬਾਜੀ।
0: ਔਰ ਸਰਬਜੀਤ, ਪੰਜਾਬੀ ਲਹਿਰਾਂ ਦੇ ਸਰੋਤੇ ਆਉਣਗੇ, ਉਹਨਾਂ ਨੂੰ ਤੋਹਫੇ ਜ਼ਰੂਰ ਦੇਣੇ ਆ, ਔਰ ਗਿਫਟ ਕੋਈ ਵੀ ਲਿਸਨਰ ਜਿਹੜਾ ਉਹ ਲਏ ਤੋਂ ਬਿਨਾਂ ਨਾ ਜਾਵੇ।
3: ਬਿਲਕੁਲ ਜੀ, ਬਿਲਕੁਲ 100% ਪੱਕਾ ਕੰਮ, ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਸੋ ਮਚ ਜੀ।
0: ਪ੍ਰੋਗਰਾਮ ਪੰਜਾਬੀ ਲਹਿਰਾਂ। ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਹੈ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ, ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲੈਣਾ, ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੌਂਸਰ ਕੀਤਾ ਜਾਂਦਾ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ ਤੇ ਪਹੁੰਚਣਾ, ਔਰ ਤੁਸੀਂ ਉਹਨਾਂ ਨਾਲ ਟੈਲੀਫੋਨ ਕਰਕੇ 437-688-7750 4376887750 ਤੇ ਕਾਲ ਕਰਨੀ ਆ। ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ, ਇਹ ਕਲੀਨਿੰਗ ਕਰਕੇ ਤੁਹਾਨੂੰ ਫਾਈਵ ਰਿਵਰ ਡਕਟ ਕਲੀਨਿੰਗ ਵਰਗੀ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750। ਅਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਹੈ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ ਤਿੰਨ ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ। ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ
5: ਸਤਿ ਸ਼੍ਰੀਅਕਾਲ ਜੀ।
0: ਸਤਿ ਸ਼੍ਰੀਅਕਾਲ ਮਨਜੀਤ ਜੀ, ਸਤਿ ਸ਼੍ਰੀਅਕਾਲ।
5: ਸਤਿ ਸ਼੍ਰੀਅਕਾਲ ਭਾਜੀ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਦੇਖ ਰਹੇ ਨੇ, ਸੋ ਤੁਸੀਂ ਨਵੇਂ ਘਰ ਚ ਮੂਵ ਹੋ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਇੰਸਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਅਦਰਾਈ,
0: ਵੈਰੀ ਗੁੱਡ ਜੀ। ਅਪਲਾਇੰਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਇੰਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ, ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ। ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤੇ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿ ਦਿੰਦੇ ਸੀ, ਵੇ ਭਾਈ ਪਿੱਛਿਓਂ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਤੇ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ? ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛਿਓਂ ਆਵਾਜ਼ ਮਾਰਦਾ ਤੇ ਪਹਿਲਾਂ ਕੁਰਸੀ ਤੇ ਬਹਿ ਜਾਂਦੇ ਆ ਤੇ ਫਿਰ ਅੱਗੇ ਤੁਰਦੇ ਆ? ਔਰ ਹੋਰ ਵੀ ਬਹੁਤ ਸਾਰੇ, ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ, ਤੇ ਜੇ ਜੁੱਤੀ 'ਚ ਠੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ? ਦੇਖੋ ਗੁੱਸਾ ਕੋਈ ਨਹੀਂ, ਜਿਹਦਾ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ, ਜੀ ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ

0: ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
1: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
1: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਤੇ ਗੀਤ ਹੈਗਾ ਜੀ,
2: ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਗੱਲ ਦੱਸਣਾ, ਕੰਨ ਕਰ ਗੱਲ ਸੁਣ ਮੱਖਣਾ, ਪਿਆਰ ਦਾ ਤੈਨੂੰ ਮੈਂ ਗੱਲ ਦੱਸਣਾ, ਤਾਰਿਆਂ ਦੀ ਲੋਏ ਵਾਤਾਂ ਪਾਈਏ ਵੇਖ ਦੇ, ਤੈਨੂੰ ਇੱਕ ਦੇ ਤੀਤ ਵਾਂਗੂ ਰੱਖਣਾ,
1: ਆਏ ਹਾਏ ਕੰਨ ਕਰ
0: ਗੱਲ ਸੁਣ ਸੋਣੀਏ,
1: ਅੱਖ ਦੇ ਇਸ਼ਾਰੇ ਨਾਲ
0: ਰੋਣੀਏ, ਕੰਨ ਕਰ ਗੱਲ ਸੁਣ ਸੋਣੀਏ, ਅੱਖ ਦੇ ਇਸ਼ਾਰੇ ਨਾਲ ਰੋਣੀਏ, ਅਮਰਜੋਤ ਲੱਗੀ। ਜਿਉਂਦੇ ਰਹੋ ਜਿਉਂਦੇ ਰਹੋ। ਪ੍ਰੋਗਰਾਮ ਪੰਜਾਬੀ ਲਹਿਰਾਂ 716 ਅਮਰੀਕਨ ਨੰਬਰ ਆ ਵੀ ਇਹ। ਹੈਲੋ, ਸਤਿ ਸ੍ਰੀ ਅਕਾਲ
3: ਆਸਨਪਾਲ ਜੀ। ਸਤਿ ਸ੍ਰੀ ਅਕਾਲ, ਅਮਰੀਕ ਚੀਮਾ ਬੋਲੋ ਤੋਂ।
0: ਉਹ ਬੱਲੇ ਬੱਲੇ, ਤਾਂ ਹੀ ਮੈਂ ਕਿਹਾ ਯਾਰ ਇਹ ਅਮਰੀਕਨ ਨੰਬਰ ਆ, ਤੇ ਇਹ ਜਿਹੜਾ ਸਾਡਾ ਲਾਈਨ ਆ ਇਹਦੇ ਉੱਤੇ। ਚੀਮਾ ਸਾਹਿਬ, ਕੀ ਹਾਲ ਚਾਲ ਆ, ਬਫਲੋ ਦਾ ਕੀ ਹਾਲ ਆ?
3: ਬਹੁਤ ਵਧੀਆ ਜੀ, ਬਹੁਤ ਵਧੀਆ ਵੈਦਰ ਆ, ਵੈਰੀ ਨਾਈਸ, ਇੰਜੋਏ ਕਰ ਰਹੇ ਬਸ। ਕੱਲ ਨੂੰ ਤੁਹਾਡੇ ਵੱਲ ਨੂੰ ਆ ਰਹੇ ਹਾਂ।
0: ਅੱਛਾ, ਕੱਲ ਨੂੰ ਮੇਲਾ ਦੇਖਣ ਆਉਣਾ ਹੋਣਾ ਹੈ?
3: ਹਾਂ, ਮੇਲਾ ਦੇਖਣ ਕੱਲ ਨੂੰ ਆ।
0: ਚਲੋ ਬਹੁਤ ਚੰਗਾ ਅਮਰਜੀਤ ਚੀਮਾ ਸਾਹਿਬ, ਖੋਸਾ ਸਾਹਿਬ ਨੂੰ ਕਰ ਲਈ ਗੱਲਬਾਤ, ਮੈਂ ਉਹਨਾਂ ਨੂੰ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਅਮਰਜੀਤ ਚੀਮਾ ਸਾਹਿਬ ਆ ਰਹੇ ਆ ਬਹੁਤ ਸਾਰੇ ਗੀਤਾਂ ਦੇ ਲਈ।
3: ਤੁਸੀਂ ਵੀ ਜਾਣਾ ਕੰਮ?
0: ਮੈਂ ਥੋੜਾ ਜਿਹਾ ਮੈਂ ਬਿਜ਼ੀ ਹਾਂ, ਸ਼ਾਇਦ ਮੈਂ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ, ਪਰ ਪਤਾ ਨਹੀਂ ਕਿਹੜੇ ਟਾਈਮ ਜਾਵਾਂ।
3: ਤੇ ਮੈਂ ਇਹ ਦੱਸਣਾ, ਉਹ ਭਾਈ ਸਾਹਿਬ ਦੱਸ ਗਏ ਸਾਰਾ ਕੁਛ, ਮੈਂ ਕਿਹਾ ਵੀ ਇਹਨਾਂ ਗੀਤਾਂ ਨੂੰ ਤਾਂ ਪੁੱਛਣ ਦੀ ਲੋੜ ਹੀ ਨੀ, ਕਿਸੇ ਨੂੰ ਪਤਾ ਹੀ ਉਹ ਕੌਣ ਸੀ।
0: ਬਿਲਕੁਲ
3: ਮਿਊਜ਼ਿਕ ਡਾਇਰੈਕਟਰ। ਹਾਂ
0: ਬਿਲਕੁਲ, ਇਹਨਾਂ ਗੀਤਾਂ ਨੂੰ ਪੁੱਛਣ ਦੀ ਲੋੜ ਨੀ। ਤੇ ਕੱਲ ਨੂੰ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ, ਤੇ ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ, ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ। ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ ਚ ਇੰਟਰਵਿਊ ਕਰਨੀ ਸੀ, ਤੇ ਕਿਉਂਕਿ ਕੱਲ ਵੀ ਬਹੁਤ ਸਾਰੇ ਕਲਾਕਾਰ ਆਏ ਸੀ, ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ ਚ, ਕੱਲ ਗਿੱਲ ਹਰਦੀਪ ਸੀ।
3: ਕੱਲ ਮੈਂ ਕਾਫੀ ਫੋਨ ਮਿਲਾਇਆ, 7-8 ਵਾਰ ਮਿਲਾਇਆ, ਤੁਹਾਡਾ ਮਿਲਿਆ ਨਹੀਂ।
0: ਕੱਲ ਬਿਜ਼ੀ ਸੀ ਜੀ, ਬਹੁਤ ਫੋਨ ਬਿਜ਼ੀ ਸੀਗੇ। ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ, ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ, ਇਹ ਸਾਡੇ ਲਈ ਧੰਨ ਭਾਗ ਆ।
3: ਥੈਂਕ ਯੂ ਭਾਜੀ,
0: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਦਾ 905-673-3337, ਤੇ ਨਾਲ ਹੀ ਵਹਿਮਾਂ ਭਰਮਾਂ ਬਾਰੇ ਥੋੜੀ ਜਿਹੀ ਗੱਲਬਾਤ ਕਰ ਲਈਏ, ਤੇ ਤੁਸੀਂ ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ, ਪਰ ਨਾਲ ਅੱਜ ਦੇ ਪ੍ਰੋਗਰਾਮ 'ਚ ਲਓ ਫਿਰ ਸਾਡੇ ਸਪੋਂਸਰਸ ਜਿਹੜੇ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰ ਲਈਏ। ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਤੁਹਾਨੂੰ ਦੇ ਦਿੱਤਾ, ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ, ਨੰਬਰ ਆ 647-818-0055, 647-818-0055। ਫੈਸ਼ਨ ਆਈ ਕਿਊ, ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕਨ ਨਵੀਂ ਪਾਉਣੀ ਹੈ, ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ, ਤਾਂ ਤੁਸੀਂ ਫੈਸ਼ਨ ਆਈ ਕਿਊ 'ਤੇ ਇੱਕ ਗੇੜਾ ਕੱਢ ਲਓ, ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ। ਨੰਬਰ ਹੈ 905-453-2225, 905-453-2225। ਪ੍ਰਦੀਪ ਅਪਲਾਇੰਸ ਰਿਪੇਅਰ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸਿਸ ਕਾ ਪ੍ਰਦੀਪ ਹਸਪਤਾਲ ਹੈ, ਬਹੁਤ ਕਮਾਲ ਦੇ ਪ੍ਰਦੀਪ ਜੀ, ਬਹੁਤ ਰੀਜ਼ਨੇਬਲ ਰੇਟ ਲੈਂਦੇ ਆ। 647-622-3203, 647-622-3203। ਤੇ ਲਓ ਗੀਤ ਸੁਣਦੇ ਹਾਂ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਿਉਂਕਿ ਸ਼ੁੱਕਰਵਾਰ ਹੈ, ਜੁੰਮਾ ਹੈ, ਅਤੇ ਤੁਹਾਡਾ ਵੀ ਮੂਡ ਹੈ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ। ਇੱਕ ਕਾਲ ਲੈ ਲਈਏ ਪਹਿਲਾਂ, ਘਰੋਂ ਆ ਰਹੀ ਹੈ ਕਾਲ, ਉਹ ਕੱਟ ਗਈ, 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀਗੀ, ਕਿਸੇ ਕਾਰਨ ਕੱਟੀ ਗਈ ਆ। ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ।

0: ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿੱਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਟਰਾਂ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
1: ਮੇਰੇ ਬੇਟੇ ਦਾ ਬਰਥਡੇ ਤੇ ਸੌਂਗ ਸੁਣਨਾ ਸੀ।
0: ਬੱਲੇ ਬੱਲੇ ਬੱਲੇ, ਬੇਟੇ ਦਾ ਬਰਥਡੇ ਕੀ ਨਾਂ ਬੇਟੇ ਸੋਹਣੇ ਦੇ? ਲਾਲ ਚਰਨ, ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ।
1: ਹਾਂਜੀ, ਉਹਦਾ ਗਾਣਾ ਸੁਣਨਾ ਸੀਗਾ, 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ।
1: ਪਤਾ ਨੀ ਮੈਨੂੰ ਕਿਹਦਾ।
0: ਤੁਸੀਂ ਆਪ ਹੀ ਗਾ ਦਿਓ ਤਾਂ। 100 ਵਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43। ਹਾਂਜੀ,
0: ਫੇਰ ਤਾਂ ਉਹਦੀ ਵੋਟੀ ਜਨਮ ਦਿਨ ਮਨਾਉਂਦੀ ਹੋਣੀ ਆ। ਹੈਂ,
1: ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ? ਨਹੀਂ ਅਜੇ, ਕੋਈ ਗੱਲ ਨੀ। ਚਲੋ, ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਣੇ ਆ। ਕਿਹੜਾ ਗੀਤ ਸੀਗਾ? ਜਨਮ ਦਿਨ ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ੍ਰੀ ਅਕਾਲ ਜੀ। 3272
2: ਹਾਂਜੀ, ਸਿੱਧੂ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਦੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ? ਜਦੋਂ ਅਮਰ ਸਿੰਘ ਸ਼ੌਂਕੀ ਨੇ ਉਂਗਲੀ ਘੁਮਾ ਕੇ ਕਹਿਣਾ ਨਾ, ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ।
2: ਤਾਂ ਹੀ ਹੁਣ ਮੇਰੇ ਮਨ ਵਿੱਚ ਕਈਆਂ ਦਿਨਾਂ ਦੀ
0: ਲੰਘਣਾ ਜੇ ਪ੍ਰੇਮ ਦੀ ਗਲੀ। ਕਿਆ ਬਾਤ ਆ, ਸ਼ੌਂਕੀ ਸਾਹਿਬ ਬਹੁਤ ਵੱਡੇ ਗਵਈਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ ਕਈ
2: ਪ੍ਰੋਗਰਾਮ।
0: ਸ਼ੌਂਕੀ ਸਾਹਿਬ ਦਾ ਰੀਸ ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜ਼ਰੂਰ ਸੁਣਾਉਂਦੇ ਆ। ਕਿਹੜਾ ਸੁਣਾਈਏ, ਰਾਣੀ ਸੁੰਦਰਾਂ ਬੇਨਤੀ ਕਰਦੀ ਕਿ ਕੋਈ ਹੋਰ?
2: ਆ ਜਿਹੜੀ ਆਪਣੀ ਗੱਲ ਦੀ, ਸਿੰਘਾਂ ਦੇ ਮਨ ਬਦਲ ਕੇ ਫੁੱਟ ਕਰ ਗਈ ਕਰ ਰਹੇ ਹੈ
0: ਉਹ। ਚੱਲ ਫੁੱਟ ਤਾਂ ਹੁਣ ਪਈ ਹੋਈ ਹੈ, ਤੇ ਇਹਨੂੰ ਵਧੀਆ ਸ਼ਾਮ ਨੂੰ ਕੋਈ ਵਧੀਆ ਜੀ ਗੱਲ ਸੁਣੀਏ, ਜਿਹੜੀ ਰੋਮਾਂਟਿਕ ਜੀ ਹੋਵੇ, ਤੇ
2: ਜਿਹੜੀ ਤੁਹਾਡੇ ਪਸੰਦ ਆ ਤੁਸੀਂ ਸੁਣਾ ਦਿਓ। ਉਹਦੇ ਸ਼ੌਂਕੀ
0: ਦੋ ਤਾਰਾ ਵੱਜਦਾ ਇਹ ਸਿੰਘਾਂ ਫੁੱਟ ਫੁੱਟ ਤਾਂ ਨੀ ਮੁੱਕੜੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ, ਸਿੰਘ ਫਸਾ ਲੈਂਦੇ ਜਦੋਂ ਕਿਤੇ ਲੋੜ ਪੈਂਦੀ ਆਪਾਂ।
2: ਹਰੀ ਸਿੰਘ ਨੇ ਜਕਾਰਾ ਬੋਲਿਆ, ਕਹਿੰਦਾ ਸਤਿ ਸ੍ਰੀ ਅਕਾਲ
0: ਬਹੁਤ ਅੱਛੇ ਜਿਉਂਦੇ ਰਹੋ ਪ੍ਰੋਗਰਾਮ ਪੰਜਾਬੀ ਦਾ। ਇਸ ਤੋਂ ਪਹਿਲਾਂ ਕਿ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ। ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ, ਤੇ ਨਾਲੇ ਪੈਸੇ ਕਮਾਓ। ਮੀਟ ਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ ਚਾਹੀਦੇ ਆ। ਲਾ, ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ। ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ, 416-388-4661, 416-388-4661 ਟੈਲੀਫੋਨ ਨੰਬਰ ਹੈ। ਸਰਬਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ, ਅਤੇ ਅਸੀਂ ਲਾਈਵ ਔਨ ਲੋਕੇਸ਼ਨ ਕਿੱਥੋਂ? ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਬਜੀਤ
3: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਸੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਹਾਂ, ਬੜੀ ਸ਼ਾਨਦਾਰ। ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ ਤੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ ਤੇ ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ। ਜੀ ਆਣ ਦੋ ਬਾਈ ਜੀ,
4: ਬਿਲਕੁਲ ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ ਵਰਾਇਟੀ ਸਾਡੇ ਕੋਈ ਨਹੀਂ ਸਾਰੀ ਆ, 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਡਿਜ਼ਾਈਨਰ ਚਿਹਰਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ, ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ ਪਾਵਰ ਰਿਕਲਾਈਨਰ ਲੱਗੇ ਹੋਏ ਨੇ, ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਵੀਕਣ ਦੇ ਉੱਪਰ ਲੋਐਸਟ ਪ੍ਰਾਈਜ਼ ਮਿਲਣੀ ਹੈ, ਤੇ ਨਾਲ ਤੋਹਫਾ ਮਿਲਣਾ ਮਿਲਣਾ ਪੰਜਾਬੀ ਲੇਅਰਾਂ ਵੱਲੋਂ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਹੁਣ ਆਪਾਂ ਗੱਲਬਾਤ ਕਰਦੇ ਹਾਂ, ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗ੍ਰੇ ਕਲਰ ਦਾ ਟੌਪ ਤੇ ਨਾਲ 6 ਚੇਰਾਂ ਡਿਜ਼ਾਈਨਰ 6 ਚੇਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, 2 ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਰਾਂ, ਜਿਹਦੀ ਫਲੋਰ ਦੀ ਪ੍ਰਾਈਸ $12-1300 ਲੱਗੀ ਹੋਈ ਸੀ, ਲਾਈਵ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦੇ ਵਿੱਚ, ਰੀਅਲ ਮਾਰਬਲ ਦਾ ਟੇਬਲ ਜੀ।
5: ਬਾਈ ਜੀ ਇੱਕ ਚੇਅਰ ਦੀ ਗੱਲ ਨਹੀਂ ਕਰ ਰਹੇ ਆਪਾਂ, 6 ਚੇਅਰਾਂ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
4: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ, ਰੀਅਲ ਮਾਰਬਲ ਦਾ ਟੇਬਲ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਗਿਫਟ ਮਿਲਣਾ ਮਿਲਣਾ, ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ, ਫਰਾਈਡੇ ਸੈਚਰਡੇ ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494-905-302-9494-9। ਗ੍ਰੈਂਡ ਹੋਮ ਫਰਨੀਚਰ ਬਾਜੀ,
0: ਕੀ ਬਾਤ ਹੈ, ਚੱਕ ਦੋ ਫਟੇ। ਸਰਬਜੀਤ, ਸੋ ਨਾਈਸ ਆਫ ਯੂ, ਥੈਂਕ ਯੂ
3: ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸਿੱਟ ਰਹੀ ਸੀ, ਯਾਰ ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ਼ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ਼ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪਾਣੀ ਵਾਲਾ ਗਲਾਸ ਸਿੱਟਤਾ, ਕਿਤੇ ਬੀਅਰ ਸਿੱਟਤੀ, ਕਿਤੇ ਬੋਤਲ ਸਿੱਟਤੀ, ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰਬੇਜ ਸੁੱਟਦੀ ਸੀ ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ ਪਾਣੀ 'ਚ ਸਿੱਟਣ ਦੀ ਕਿਉਂ ਲੋੜ ਪੈ ਗਈ? ਹੋ ਸਕਦਾ ਇਹ ਵੀ ਕੋਈ ਵਹਿਮ ਭਰਮ ਹੋਵੇ। ਆਪਣੇ ਨਹਿਰਾਂ 'ਚ ਬੜਾ ਗੰਦਗੀ ਆਉਂਦੀ ਆ, ਫਿਰ ਸਰਕਾਰਾਂ ਨੂੰ ਕਹਿੰਦੇ ਆ ਜੀ ਪੰਜਾਬ 'ਚ ਬੁੱਢਾ ਨਾਲਾ ਜਿਹੜਾ ਉਹਨੂੰ ਸਾਫ਼ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਕਾਲ ਲੈਂਦੇ ਹਾਂ, 6972। ਹੈਲੋ,
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
6: ਹਾਂਜੀ, ਬਹੁਤ ਬੇੜਾ ਗਰਕ ਹੋਇਆ ਗਿਆ ਜੀ,
0: ਕਾਲਾ ਬੇੜਾ ਗਰਕ
6: ਹੋਇਆ ਕੂੜਾ ਸੁੱਟਣ ਵਾਲਾ।
0: ਹਾਂ, ਮਾੜੀ ਗੱਲ ਆ ਇਹ।
6: ਹਾਂ, ਜਿਹੜੇ ਆਪਾਂ ਅਸੀਂ ਕੈਨੇਡੀ ਆਲ ਦਾ ਵੇ ਫਾਰਮ 'ਚ ਰਹਿੰਦੇ ਹਾਂ, ਮਤਲਬ ਫਾਰਮ ਏਰੀਏ 'ਚ, ਜਿੰਨੇ ਵੀ ਆ ਜੀ ਆਪਣੇ ਆਹ ਬ੍ਰਹਿਮਲੀ ਜਾਂਦੀ ਸਿੱਧੀ ਜਾਂ ਕੋਰਬਨ ਜਾਂਦੀ ਆ ਸਿੱਧੀ ਤੇ ਹਾਰਟ ਲੇਕ ਜਾਂਦੀ ਆ ਸਿੱਧੀ, ਇਹ ਰਾਹ ਦੇ ਵਿੱਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ ਇੱਥੋਂ।
0: ਨਹੀਂ, ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ।
6: ਹਾਂ ਹਾਂ, ਮਤਲਬ ਉਹ ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿੱਚ ਸੁੱਟ ਕੇ ਜਾਂਦੇ ਆ, ਜਿਹਨਾਂ ਤੋਂ ਬਾਅਦ 'ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿੱਚ ਗੋਲੀ, ਸੱਚ ਐਡਮਿੰਟਨ 'ਚ ਗੁਰਦੁਆਰੇ 'ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਣਾ।
0: ਕੋਈ ਬੰਦਾ ਸਿਰਫ ਰਿਹਾ ਉਹਨੇ ਜਾ ਕੇ ਕੁਛ,
6: ਉਹਨੇ ਸਕਰੂ ਡਰਾਈਵਰ ਨਾਲ ਮਾਰਿਆ ਜੀ।
0: ਹਾਂ ਹਾਂ ਹਾਂ, ਐਡਮਿੰਟਨ ਬੜਾ ਮਾੜਾ ਹੋਇਆ।
6: ਮਤਲਬ ਰੇਸਿਜ਼ਮ ਦਾ ਕਾਰਨ ਇਹੀ ਹੁੰਦਾ।
0: ਰੇਸਿਜ਼ਮ ਨਹੀਂ ਕਹਿ ਸਕਦੇ, ਪਤਾ ਨਹੀਂ ਵਿੱਚੋਂ ਕੀ ਨਿਕਲਣਾ ਜੀ, ਬਾਅਦ ਚ ਪਤਾ ਲੱਗਦਾ। ਹਰ ਗੱਲ ਨੂੰ ਆਪਾਂ ਰੇਸਿਜ਼ਮ ਨਾਲ ਜੋੜ ਦਿੰਦੇ ਆ। ਆਪਾਂ ਵੀ ਘੱਟ ਨਹੀਂ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਹਾਂ, ਤੁਸੀਂ ਆਪ ਹੀ ਦੇਖਦੇ ਹੋ ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਆ ਉੱਥੇ ਆਪਾਂ ਇਹ ਮੰਨਣ ਲੱਗ ਪਏ ਹਾਂ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨਹੀਂ, ਆਪਾਂ ਕੈਨੇਡਾ ਨੂੰ ਪੰਜਾਬ ਬਣਾਤਾ।
6: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਜੀਡੈਂਟ ਐਡਮੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
0: ਚਲੋ ਕੋਈ ਨਹੀਂ, ਦੇਖਦੇ ਹਾਂ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਦੇ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵੱਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ, ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ ਹੈਪੀ ਬਰਥਡੇ ਯਾਰਾ, ਹਿੰਮਤ ਸੰਧੂ ਦਾ ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾਂ ਦਾ ਜਨਮ ਦਿਨ ਤੇਰਾ ਹੈ, ਬਾਹਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਤੋ ਖੈਰ ਪਲੀਜ਼ ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮਦਿਨ ਜਿਹੜਾ ਹੈ ਉਹ ਜਨਮਦਿਨ ਤੇਰਾ ਸੋਹਣਿਆ, ਮੇਰੇ ਖਿਆਲ ਆ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਅਤੇ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।
7: Honey Sweets and Restaurant ke pure vegetarian lazeez khane jiske swaad ke sabhi hai deewane family aur friends ke saath aakar khaiye ya phir catering karwaiye mithaiyan aise ki maza aa jaye ye hai rajdhani rajdhani rajdhani multiple locations in GTA for more information visit rajdhanisweets.ca
8: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
9: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
10: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
11: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99 ਸਬਜ਼ੀ ਮਾਰਕੀਟ ਓਪਨ 24/7 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4337655 1984
12: ਘਰ ਪਹੁੰਚ ਕੇ ਕਰਾਂ ਹਾਂਜੀ
13: ਕੀ
12: ਪੈਸੇ

0: ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ, ਬਿਲਕੁਲ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ, ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ ਪਲੱਗ ਇਨ ਰੇਡੀਓ ਲਿਆਂਦਾ ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.